ਇਹੋ ਜਿਹਾ ਸ਼ੁਕਰਾਨਾ ਉਸ ਰੱਬ ਦਾ ਕਿ ਆਪਾਂ ਉਹਦੀਆਂ ਦਿੱਤੀਆਂ ਨਿਆਮਤਾਂ ਤੋਂ ਖੁਸ਼ ਹਾਂ, ਖਿੜੇ ਮੱਥੇ ਆਪਾਂ ਇਹ ਸਭ ਕੁਛ ਨੂੰ ਸਵੀਕਾਰ ਕੀਤਾ, ਅਤੇ ਬਾਕੀ ਜੋ ਵੀ ਬੋਝ ਚੱਲ ਰਹੇ ਨੇ, ਜੋ ਵੀ ਮਨ ਦੇ ਉੱਤੇ ਪਰੇਸ਼ਾਨੀਆਂ, ਜੋ ਵੀ ਅੜੇ ਪੜੇ ਕੰਮ ਨੇ, ਉਹ ਸਾਰੇ ਆਪੇ ਹਲਕੇ ਲੱਗਣ ਲੱਗ ਪੈਣੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ।

0: ਅੱਜ ਦੀ ਕਹਾਣੀ ਯੂਨਾਨੀ ਮਿਥਿਹਾਸ ਦੇ ਵਿੱਚੋਂ ਲੈ ਗਈ। ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵੀ ਰਲਦੀਆਂ ਮਿਲਦੀਆਂ ਨੇ। ਸੋ ਅੱਜ ਦੀ ਕਹਾਣੀ ਨਾਰਸਿਸਿਸ ਅਤੇ ਈਕੋ ਦੀ ਕਹਾਣੀ। ਈਕੋ ਯਾਨੀ ਕਿ ਗੂੰਜ। ਬਹੁਤ ਸਮਾਂ ਪਹਿਲਾਂ ਕਹਿੰਦੇ ਨੇ ਕਿ ਯੂਨਾਨ ਦੇ ਵਿੱਚ ਇੱਕ ਕਹਾਣੀ ਆਮ ਮਸ਼ਹੂਰ ਸੀ, ਆਮ ਸੁਣਾਈ ਜਾਂਦੀ ਸੀ ਕਿ ਨਾਰਸਿਸ ਨਾਮ ਦਾ ਇੱਕ ਨੌਜਵਾਨ ਸੀ ਜਿਹੜਾ ਬਹੁਤ ਸੋਹਣਾ ਸੀ। ਇੰਨਾ ਕੁ ਜ਼ਿਆਦਾ ਸੋਹਣਾ ਕਿ ਉਹਨੂੰ ਜੇਕਰ ਕੋਈ ਮਰਦ ਵੀ ਵੇਖ ਲਏ ਤਾਂ ਉਹ ਵੀ ਉਹਦੇ 'ਤੇ ਮੋਹਿਤ ਹੋ ਜਾਵੇ, ਜਨਾਨੀ ਤਾਂ ਬੜੀ ਦੂਰ ਦੀ ਗੱਲ। ਜੋ ਵੀ ਕੁੜੀ ਉਹਨੂੰ ਵੇਖਦੀ ਉਹ ਮੁੜ ਕੇ ਪਾਗਲਾਂ ਵਾਂਗ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ। ਇੰਨਾ ਕੁ ਜ਼ਿਆਦਾ ਸੋਹਣਾ ਸੀ ਉਹ। ਵੈਸੇ ਸੋਹਣਾ ਹੋਣ ਦਾ ਕਾਰਨ ਇੱਕ ਹੋਰ ਵੀ ਦੱਸਦੇ ਨੇ, ਕਿਉਂਕਿ ਉਹ ਆਮ ਇਨਸਾਨ ਨਹੀਂ ਸੀ। ਉਹਦੇ ਮਾਂ ਪਿਓ ਦੇ ਵਿੱਚੋਂ ਕੁਛ ਗੈਬੀ ਸ਼ਕਤੀਆਂ ਵੀ ਰੱਖਣ ਵਾਲਾ ਸੀ, ਅੱਗੇ ਖੂਨ ਤੁਰਿਆ ਸੀ। ਇਸ ਵਜ੍ਹਾ ਦੇ ਕਰਕੇ ਉਹ ਬਹੁਤ ਜ਼ਿਆਦਾ ਸੋਹਣਾ ਸੀ। ਇਸੇ ਸੋਹਣੇਪਣ ਦੇ ਕਰਕੇ ਹੁਣ ਨਾਰਸਿਸ ਦੇ ਮਨ ਦੇ ਵਿੱਚ ਹੰਕਾਰ ਵੀ ਬੜਾ ਸੀ ਕਿ ਮੈਂ ਬਹੁਤ ਜ਼ਿਆਦਾ ਸੋਹਣਾ। ਥੋੜ੍ਹੀ ਕਿਤਿਆਂ ਉਹ ਕਿਸੇ ਨੂੰ ਚੱਜ ਦੇ ਨਾਲ ਬੁਲਾਉਂਦਾ ਵੀ ਨਾ, ਜਿਹਨੂੰ ਆਪਾਂ ਕਹਿ ਦਿੰਦੇ ਨਾ ਘਾਹ ਨਾ ਪਾਉਂਦਾ। ਇਹ ਸੋਹਣਾਪਣ ਉਹਦੇ ਮਨ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਹਾਵੀ ਸੀ। ਉਹ ਸੋਚਦਾ ਸੀ ਕਿ ਸੰਸਾਰ ਦੇ ਵਿੱਚ ਉਹ ਸਭ ਤੋਂ ਸੋਹਣਾ ਅਤੇ ਉਹਦੇ ਪਿਆਰ ਦੇ ਲਾਇਕ ਹਾਲੇ ਕੋਈ ਜੰਮਿਆ ਹੀ ਨਹੀਂ। ਇਸ ਲਈ ਕੋਈ ਵੀ ਕੁੜੀ ਆ ਕੇ ਉਹਨੂੰ ਪਿਆਰ ਦਾ ਇਜ਼ਹਾਰ ਕਰਦੀ, ਉਹਦੀ ਤਾਰੀਫ ਕਰਦੀ ਤਾਂ ਬੜੇ ਬੁਰੇ ਤਰੀਕੇ ਦੇ ਨਾਲ ਉਹਦਾ ਪਿਆਰ ਠਕਰਾਉਂਦਾ ਅਤੇ ਉਸ ਤੋਂ ਬਾਅਦ ਉਹਦੀ ਰੱਜ ਕੇ ਬੇਇੱਜ਼ਤੀ ਕਰਦਾ। ਬੂਥੀ ਵੇਖੀ ਆਪਣੀ, ਤੈਨੂੰ ਕੀ ਲੱਗਦਾ ਤੂੰ ਮੇਰੇ ਕਾਬਲ ਹੈ? ਜਾਂ ਫਿਰ ਹੋ ਸਕਦਾ ਇਸ ਤੋਂ ਵੀ ਕਿਤੇ ਵਧੇਰੇ ਬੋਲ ਬੋਲਦਾ ਹੋਵੇ। ਕੁਛ ਇੱਕ ਹਵਾਲੇ ਇੱਦਾਂ ਦੇ ਵੀ ਆਉਂਦੇ ਨੇ ਕਿ ਕਈ ਕੁੜੀਆਂ ਨੇ ਇਸੇ ਵਜ੍ਹਾ ਦੇ ਕਰਕੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਖੁਦਕੁਸ਼ੀ ਕਰ ਲਈ। ਹੋਰ ਤੇ ਹੋਰ ਇੱਕ ਮੁੰਡੇ ਦਾ ਵੀ ਹਵਾਲਾ ਆਉਂਦਾ ਜਿਹੜਾ ਨਾਰਸਿਸ ਦੇ ਉੱਤੇ ਮੋਹਿਤ ਹੋ ਗਿਆ। ਉਹਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਨਾਰਸਿਸ ਨੇ ਅੱਗੋਂ ਜਵਾਬ ਦਿੱਤਾ, ਤੇਰੇ ਨਾਲ ਸਾਂਝ ਪਾਉਣ ਤੋਂ ਚੰਗਾ ਮੈਂ ਆਪਣੇ ਆਪ ਨੂੰ ਕਤਲ ਨਾ ਕਰ ਲਵਾਂ। ਅਤੇ ਇੰਨਾ ਕਹਿ ਕੇ ਉਹਦੀ ਖੂਬ ਖਿੱਲੀ ਉਡਾਈ। ਅਤੇ ਕਹਿੰਦੇ ਨੇ ਅੱਗੋਂ ਉਸ ਨੌਜਵਾਨ ਨੇ ਕਿਹਾ, ਜੇਕਰ ਮੈਨੂੰ ਤੇਰੇ ਤੋਂ ਬਗੈਰ ਜੀਣਾ ਪਿਆ ਤਾਂ ਮੈਂ ਤਲਵਾਰ ਦੇ ਨਾਲ ਆਪਣਾ ਸਿਰ ਹੀ ਕੱਟ ਦੂੰਗਾ। ਅਤੇ ਨਾਰਸਿਸ ਨੇ ਕਹਿੰਦੇ ਨੇ ਆਪਣੀ ਕਿਰਪਾਨ ਕੱਢ ਕੇ ਉਹਦੇ ਵੱਲ ਨੂੰ ਉਲਾਰ ਦਿੱਤੀ, ਆ ਲੈ ਕੱਟ ਲਾ ਫਿਰ। ਅਤੇ ਉਹਨੇ ਕੱਟ ਲਿਆ। ਪਰ ਉਹਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਕਿਹਾ, ਤੂੰ ਹੀ ਮੇਰੇ ਵਾਂਗੂ ਤੜਪੇਂਗਾ ਕਿਸੇ ਨਾ ਕਿਸੇ ਦੇ ਪਿਆਰ ਦੇ ਵਿੱਚ। ਕੁੱਲ ਮਿਲਾ ਕੇ ਕਹਿ ਲਈਏ ਕਿ ਉਹ ਸ਼ਰਾਬ ਦੇ ਕੇ ਚਲਾ ਗਿਆ। ਵੈਸੇ ਇਹ ਇਕਲੌਤਾ ਸ਼ਰਾਬ ਨਹੀਂ ਸੀ, ਹੋਰ ਵੀ ਬੜੇ ਸ਼ਰਾਬ ਜਿਹੜੇ ਕਹਿੰਦੇ ਨੇ ਕਿ ਨਾਰਸਿਸ ਦੇ ਹਿੱਸੇ ਆਏ। ਇੱਕ ਦਿਨ ਉਹ ਜੰਗਲ ਦੇ ਵਿੱਚ ਘੁੰਮ ਰਿਹਾ ਸੀ। ਜੰਗਲ ਦੇ ਵਿੱਚ ਈਕੋ ਨਾਮ ਦੀ ਇੱਕ ਸੁੰਦਰੀ ਵੀ ਰਹਿੰਦੀ ਸੀ। ਉਹ ਵੀ ਆਪਣੇ ਹੁਸਨ ਦੇ ਕਰਕੇ ਬਹੁਤ ਮਸ਼ਹੂਰ, ਵੈਸੇ ਉਹ ਵੀ ਆਮ ਇਨਸਾਨ ਨਹੀਂ ਸੀ, ਉਹ ਅਪਸਰਾ ਸੀ, ਉਹ ਪਰੀ ਸੀ। ਇੱਦਾਂ ਦੇ ਹਵਾਲੇ ਮਿਲਦੇ ਨੇ। ਇੱਕ ਵਾਰੀ ਕਹਿੰਦੇ ਨੇ ਕਿ ਈਕੋ ਨੇ ਕਿਸੇ ਦੇਵੀ ਨੂੰ ਬਹੁਤ ਜ਼ਿਆਦਾ ਸਤਾਇਆ। ਦੇਵੀ ਹੇਰਾ ਨੂੰ ਇਸ ਗੱਲ ਦੇ ਉੱਤੇ ਬਹੁਤ ਗੁੱਸਾ ਆਇਆ। ਵਜ੍ਹਾ ਇਹ ਸੀ ਕਿ ਈਕੋ ਨੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਈ ਰੱਖਿਆ। ਉਹ ਜਦੋਂ ਇੱਕ ਗੱਲ ਕਰਦੀ ਤਾਂ ਉਹਨੂੰ ਦੂਸਰੇ ਪਾਸੇ ਉਲਝਾ ਦਿੰਦੀ। ਉਹਦਾ ਧਿਆਨ ਕਾਫੀ ਸਮੇਂ ਦੇ ਲਈ ਇਸੇ ਤਰ੍ਹਾਂ ਦੇ ਨਾਲ ਭਟਕਾ ਕੇ ਰੱਖਿਆ। ਅਤੇ ਜਦੋਂ ਹੇਰਾ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਵੀ ਗੁੱਸੇ ਦੇ ਵਿੱਚ ਆ ਕੇ ਇੱਧਰ ਈਕੋ ਨੂੰ ਸ਼ਰਾਪ ਦੇ ਦਿੱਤਾ। ਸ਼ਰਾਪ ਦਿੱਤਾ ਕਿ ਹੁਣ ਈਕੋ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਕਹਿ ਸਕਦੀ, ਉਹ ਸਿਰਫ ਦੂਸਰਿਆਂ ਦੇ ਆਖਰੀ ਸ਼ਬਦ ਹੀ ਦੁਹਰਾ ਸਕੂਗੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅੱਜ ਆਪਾਂ ਵੇਖਦੇ ਹਾਂ ਈਕੋ ਆਉਂਦੀ ਆ, ਆਵਾਜ਼ ਦੀ ਗੂੰਜ ਸਾਨੂੰ ਸੁਣਦੀ ਆ, ਸਿਰਫ ਪਿਛਲੇ ਜਿਹੇ ਸਭ ਸ਼ਬਦ ਸੁਣਦੇ ਨੇ, ਉਹ ਆ ਈਕੋ। ਫਿਰ ਕੀ ਸੀ, ਇੱਕ ਦਿਨ ਈਕੋ ਅਤੇ ਨਾਰਸਿਸ ਦਾ ਜੰਗਲ ਦੇ ਵਿੱਚ ਮੇਲ ਹੋ ਗਿਆ। ਮੇਲ ਆਮੋ ਸਾਹਮਣੇ ਤਾਂ ਨਹੀਂ ਸੀ ਹੋਇਆ ਹਾਲੇ, ਪਰ ਈਕੋ ਨੇ ਨਾਰਸਿਸ ਨੂੰ ਵੇਖ ਲਿਆ। ਨਾਰਸਿਸ ਜਿਹੜਾ ਪਹਿਲਾਂ ਹੀ ਹੰਕਾਰ ਦੇ ਵਿੱਚ ਸੀ, ਆਪਣੇ ਸੋਹਣੇਪਣ ਦੇ ਕਰਕੇ ਬਹੁਤ ਸਾਰੇ ਦਿਲ ਤੋੜ ਚੁੱਕਾ ਸੀ, ਈਕੋ ਦਾ ਉਹਦੇ ਉੱਤੇ ਦਿਲ ਆ ਗਿਆ। ਹੁਣ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੀ ਆ, ਪਰ ਉਹਨੂੰ ਕਹਿੰਦੇ ਨੇ ਸ਼ਰਾਪ ਹੋਇਆ ਵਾ। ਉਹਨੂੰ ਹੀਰਾ ਦੇਵੀ ਨੇ ਸ਼ਰਾਪ ਦਿੱਤਾ, ਇਸ ਵਜ੍ਹਾ ਕਰਕੇ ਉਹ ਚੱਜ ਦੇ ਨਾਲ ਬੋਲ ਕੇ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੀ। ਪਰ ਹੁਣ ਕਰੇ ਕੀ, ਪਿਆਰ ਤਾਂ ਹੋ ਗਿਆ। ਨਾਰਸਿਸਸ ਨੇ ਜ਼ੋਰ ਦੀ ਆਵਾਜ਼ ਦੇ ਕੇ ਪੁੱਛਿਆ, ਇਹ ਜਿਹੜਾ ਹਿਲਜੁਲ ਹੁੰਦੀ ਹੈ, ਇਹ ਜਿਹੜਾ ਪਲਟਪਲੀਆਂ ਮਾਰੀ ਜਾਂਦਾ, ਕੌਣ ਆ ਇੱਥੇ? ਤਾਂ ਅੱਗੋਂ ਈਕੋ ਨੇ ਜਵਾਬ ਤਾਂ ਦੇਣਾ ਚਾਹਿਆ, ਪਰ ਸ਼ਰਾਬ ਦੇ ਕਰਕੇ ਅੱਗੋਂ ਸ਼ਬਦ ਗੂੰਜੇ, ਇੱਥੇ ਇੱਥੇ ਇੱਥੇ, ਜੇ ਹਿੰਮਤ ਆ ਤਾਂ ਮੇਰੇ ਸਾਹਮਣੇ ਆ, ਸਾਹਮਣੇ ਆ, ਸਾਹਮਣੇ ਆ, ਸਾਹਮਣੇ ਆ। ਸ਼ਰਾਬ ਦੇ ਕਰਕੇ ਕਹਿੰਦੇ ਨੇ ਈਕੋ ਦੀਆਂ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਵਾਪਸ ਸੁਣਦੀਆਂ ਰਹੀਆਂ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਬੱਚੇ ਇੱਕ ਦੂਸਰੇ ਨੂੰ ਚੜਾਉਣ ਦੇ ਲਈ ਇੱਦਾਂ ਦੀ ਗੇਮ ਖੇਡਦੇ ਨੇ। ਇਸੇ ਵਜ੍ਹਾ ਦੇ ਕਰਕੇ ਨਾਰਸਿਸਸ ਵੀ ਖਿੱਚ ਗਿਆ, ਪਰ ਆਖਿਰਕਾਰ ਈਕੋ ਨੇ ਫੈਸਲਾ ਕੀਤਾ ਕਿ ਉਹਦੇ ਸਾਹਮਣੇ ਆ ਜਾਵੇ, ਉਹ ਆਪਣੇ ਪਿਆਰ ਦਾ ਇਜ਼ਹਾਰ ਕਰੇ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ। ਕਹਿੰਦੇ ਨੇ ਈਕੋ ਜਦੋਂ ਸਾਹਮਣੇ ਆਈ, ਉਹਨੂੰ ਇਸ ਗੱਲ ਦਾ ਅਹਿਸਾਸ ਤਾਂ ਹੋ ਚੁੱਕਾ ਸੀ ਕਿ ਉਹ ਬੋਲ ਕੇ ਆਪਣਾ ਇਜ਼ਹਾਰ ਨਹੀਂ ਕਰ ਪਾਓਗੇ, ਇਸ ਕਰਕੇ ਉਹਨੇ ਸਾਹਮਣੇ ਆ ਕੇ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ। ਸ਼ਾਇਦ ਉਹਨੂੰ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਲੱਭਾ। ਪਰ ਇਸ ਗੱਲ ਦੇ ਉੱਤੇ ਨਾਰਸਿਸਸ ਨੇ ਹੋਰ ਗੁੱਸਾ ਕੀਤਾ। ਉਹਨੂੰ ਲੱਗਾ ਇਹ ਤਾਂ ਬੜੀ ਬੇਸ਼ਰਮ ਹੈ, ਇਹ ਤਾਂ ਆ ਕੇ ਸਿੱਧਾ ਹੀ ਮੇਰੇ ਗਲ ਲੱਗਣਾ ਚਾਹੁੰਦੀ ਹੈ। ਨਾਰਸਿਸਸ ਨੇ ਬੜੀ ਬੇਰਹਿਮੀ ਦੇ ਨਾਲ ਉਹਨੂੰ ਮੰਦੇ ਚੰਗੇ ਬੋਲ ਬੋਲ ਦਿੱਤੇ। ਈਕੋ ਨੇ ਬਥੇਰਾ ਕੋਸ਼ਿਸ਼ ਕੀਤੀ ਕਿ ਉਹ ਵੀ ਅੱਗੋਂ ਆਪਣੇ ਦਿਲ ਦੀ ਗੱਲ ਦੱਸੇ, ਪਰ ਉਹ ਦੱਸ ਨਹੀਂ ਪਾਈ। ਜੋ ਵੀ ਕਿਹਾ ਹੋਊਗਾ, ਜਿੱਦਾਂ ਵੀ ਕਿਹਾ ਹੋਊਗਾ, ਕਹਿੰਦੇ ਨੇ ਕਿ ਉਹ ਬੋਲ ਬੜੇ ਦੁਖਦਾਈ ਸੀ, ਬੜੀ ਬੁਰੀ ਤਰ੍ਹਾਂ ਦੇ ਨਾਲ ਉਹਨੇ ਬੇਇੱਜ਼ਤੀ ਕੀਤੀ, ਇੰਨੀ ਕੁ ਜ਼ਿਆਦਾ ਬੇਇੱਜ਼ਤੀ ਕੀਤੀ ਕਿ ਈਕੋ ਬੇਇੱਜ਼ਤੀ ਸਹਾਰ ਨਹੀਂ ਸਕੀ ਅਤੇ ਈਕੋ ਦਾ ਦਿਲ ਟੁੱਟ ਗਿਆ। ਸ਼ਰਮ ਦੇ ਮਾਰੇ ਦੁੱਖ ਦੀ ਭਰੀ ਉਹ ਜੰਗਲਾਂ ਦੇ ਵਿੱਚ ਜਾ ਕੇ ਗੁਫਾਵਾਂ ਦੇ ਵਿੱਚ ਲੁੱਕ ਗਈ, ਸ਼ਾਇਦ ਇਸ ਕਰਕੇ ਕਿਉਂਕਿ ਸਹੀ ਤਰੀਕੇ ਦੇ ਨਾਲ ਬੋਲ ਨਾ ਸਕਣ ਕਰਕੇ, ਸਿਰਫ ਗੂੰਜ ਸੁਣਾਈ ਦੇਣ ਦੇ ਕਰਕੇ ਕੁਛ ਕੁ ਗੱਲਾਂ ਉਹਦੇ ਕੋਲ ਇੱਦਾਂ ਦੀਆਂ ਹੋ ਗਈਆਂ ਸੀ ਕਿ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਹੀ ਡਿੱਗ ਪਈ। ਹੌਲੀ ਹੌਲੀ ਉਹਦਾ ਸਰੀਰ ਗਲਦਾ ਗਿਆ, ਕਈ ਹਵਾਲੇ ਇੱਦਾਂ ਦੇ ਆਉਂਦੇ ਨੇ ਕਿ ਫਿਰ ਉਹਦਾ ਸਰੀਰ ਸਾਰਾ ਹੀ ਗਲ ਗਿਆ, ਸਿਰਫ ਆਵਾਜ਼ ਰਹਿ ਗਈ। ਉਹ ਆਵਾਜ਼ ਜਿਹੜੀ ਅੱਜ ਵੀ ਆਪਾਂ ਸੁਣਦੇ ਹਾਂ, ਉਹ ਆਵਾਜ਼ ਜਿਹੜੀ ਪਹਾੜਾਂ ਦੇ ਵਿੱਚ ਗੂੰਜਦੀ ਫਿਰਦੀ ਹੈ, ਈਕੋ ਦੀ ਆਵਾਜ਼ ਕਹਿੰਦੇ ਨੇ ਅੱਜ ਵੀ ਸੁਣਦੀ ਹੈ। ਯੂਨਾਨੀ ਲੋਕ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਸ਼ਾਇਦ ਵਿਸ਼ਵਾਸ ਵੀ ਕਰਦੇ ਰਹੇ, ਪਰ ਉੱਧਰ ਜਦੋਂ ਈਕੋ ਦੀਆਂ ਸਹੇਲੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਾ। ਉਹਨਾਂ ਨੂੰ ਲੱਗਾ ਕਿ ਇਸ ਤਰੀਕੇ ਦੇ ਨਾਲ ਨਾਰਸਿਸਸ ਨੂੰ ਨਹੀਂ ਸੀ ਕਰਨਾ ਚਾਹੀਦਾ, ਇਹਨੂੰ ਵੀ ਇਹਦੇ ਕੀਤੇ ਦਾ ਸਬਕ ਮਿਲਣਾ ਚਾਹੀਦਾ। ਸੋ ਇਸ ਕਰਕੇ ਉਹ ਵੀ ਇਕੱਠੀਆਂ ਹੋ ਕੇ ਉਹ ਵੀ ਬਦਲੇ ਦੀ ਦੇਵੀ ਕੋਲ ਪਹੁੰਚ ਗਈਆਂ। ਉਹ ਦੇਵੀ ਜਿਹੜੀ ਬਦਲਾ ਲੈਂਦੀ, ਰਿਵੈਂਜ ਦੇਵੀ, ਅਤੇ ਦੇਵੀ ਨੂੰ ਹਾਰ ਕੇ ਉਹਨਾਂ ਦੇ ਨਾਲ ਵਾਅਦਾ ਕਰਨਾ ਪਿਆ ਕਿ ਉਹਨਾਂ ਦੀ ਸਹੇਲੀ ਦਾ ਜ਼ਰੂਰ ਇਨਸਾਫ ਕਰਨਗੇ। ਇੱਕ ਦਿਨ ਨਾਰਸਿਸਸ ਸ਼ਿਕਾਰ ਖੇਡਦਾ ਇੰਨਾ ਜ਼ਿਆਦਾ ਥੱਕ ਗਿਆ, ਕਹਿੰਦੇ ਨੇ ਪਾਣੀ ਪੀਣ ਦੇ ਲਈ ਇੱਕੋ ਸ਼ੀਸ਼ੇ ਵਰਗੇ ਸਾਫ਼ ਤਲਾਬ ਦੇ ਕੋਲ ਰੁਕਿਆ। ਪਰ ਉਹਨੂੰ ਨਹੀਂ ਸੀ ਪਤਾ ਇਹ ਸਾਰਾ ਕੁਛ ਉਹਦੇ ਕਰਕੇ ਹੀ ਬਣਿਆ ਗਿਆ। ਜਦੋਂ ਉਹਨੇ ਪਾਣੀ ਪੀਣ ਦੇ ਲਈ ਆਪਣਾ ਸਿਰ ਹੇਠਾਂ ਝੁਕਾਇਆ ਤਾਂ ਪਾਣੀ ਦੇ ਵਿੱਚ ਉਹ ਪਾਣੀ ਦੇ ਵਿੱਚ ਆਪਣਾ ਹੀ ਪ੍ਰਤੀਬਿੰਬ ਵੇਖ ਕੇ ਆਪਣੇ ਆਪ ਦੇ ਉੱਤੇ ਮੋਹਿਤ ਹੋ ਗਿਆ। ਉਹ ਜਿਹੜਾ ਬੜਿਆਂ ਦੇ ਦਿਲ ਤੋੜ ਚੁੱਕਾ ਸੀ, ਉਹ ਜਿਹੜਾ ਹੰਕਾਰ ਦਾ ਮਾਰਿਆ ਸੀ, ਹੋਰ ਕਿਸੇ 'ਤੇ ਨਹੀਂ, ਅੱਜ ਉਹ ਆਪਣੇ ਆਪ ਦੇ ਉੱਤੇ ਹੀ ਮੋਹਿਤ ਹੋ ਗਿਆ। ਉਹਨੂੰ ਪਾਣੀ ਦੇ ਵਿੱਚ ਆਪਣਾ ਪ੍ਰਤੀਬਿੰਬ ਦਿਖਾਈ ਦਿੰਦਾ, ਉਹ ਅੱਗੇ ਹੱਥ ਵਧਾਉਂਦਾ, ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਪਾਣੀ ਹਿੱਲ ਜਾਂਦਾ, ਉਹਦਾ ਅਕਸ ਧੁੰਦਲਾ ਪੈ ਜਾਂਦਾ, ਉਹ ਫਿਰ ਦੁਬਾਰਾ ਤੋਂ ਇੰਤਜ਼ਾਰ ਕਰਦਾ। ਉਹਨੇ ਇੰਨੀ ਸੁੰਦਰਤਾ ਕਦੀ ਨਹੀਂ ਸੀ ਵੇਖੀ, ਉਹਨੇ ਇੰਨਾ ਸੋਹਣਾ ਕੋਈ ਸ਼ਖਸ ਕਦੀ ਨਹੀਂ ਸੀ ਵੇਖਿਆ। ਉਹ ਬਸ ਵੇਂਹਦਾ ਅਤੇ ਵੇਂਹਦਾ ਹੀ ਰਹਿ ਗਿਆ। ਵੈਸੇ ਇੱਥੇ ਕੁਛ ਇੱਕ ਹਵਾਲੇ ਹੋਰ ਵੀ ਮਿਲਦੇ ਨੇ, ਕਹਿੰਦੇ ਨੇ ਕਿ ਜਦੋਂ ਇਹ ਜੰਮਿਆ ਸੀ ਉਸ ਸਮੇਂ ਭਵਿੱਖਬਾਣੀ ਹੋਈ ਸੀ, ਉਸ ਸਮੇਂ ਜਿਹੜੇ ਵੀ ਉਹਨਾਂ ਦੇ ਯੂਨਾਨੀ ਸਮਾਜ ਦੇ ਵਿੱਚ ਭਵਿੱਖਬਾਣੀਆਂ ਕਰਦੇ ਹੋਣਗੇ, ਉਹਨਾਂ ਨੇ ਇਹ ਕਿਹਾ ਸੀ ਕਿ ਜਿੰਨਾ ਚਿਰ ਇਹ ਆਪਣੇ ਆਪ ਤੋਂ ਅਣਜਾਣ ਹੈ, ਜਿੰਨਾ ਚਿਰ ਇਹ ਆਪਣੇ ਆਪ ਨੂੰ ਨਹੀਂ ਜਾਣ ਲੈਂਦਾ, ਆਪਣੇ ਆਪ ਨੂੰ ਨਹੀਂ ਵੇਖ ਲੈਂਦਾ, ਬਸ ਉਹਨਾਂ ਚਿਰ ਦੀ ਚੜ੍ਹਾਈ ਹੈ। ਜਿੱਦਣ ਇਹਨੇ ਆਪਣੇ ਆਪ ਨੂੰ ਵੇਖ ਲਿਆ ਉਸ ਤੋਂ ਬਾਅਦ ਇਹ ਖਤਮ ਹੈ। ਅਤੇ ਅੱਜ ਸ਼ਾਇਦ ਉਹ ਗੱਲ ਸੱਚ ਹੋ ਗਈ। ਕਹਿੰਦੇ ਨੇ ਨਾਰਸੀਸਸ ਉਸ ਜਗ੍ਹਾ ਤੋਂ ਹਿੱਲ ਹੀ ਨਹੀਂ ਪਾਇਆ, ਉਹ ਤਲਾਬ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਗੋਡਿਆਂ ਭਾਰ ਕੋਡਾ ਹੋ ਕੇ ਬੈਠਾ ਰਿਹਾ। ਵਾਰ ਵਾਰ ਉਹ ਜਿਹਨੂੰ ਪਿਆਰ ਕਰਦਾ ਸੀ, ਯਾਨੀ ਕਿ ਆਪਣਾ ਹੀ, ਉਹਦਾ ਅਕਸ ਪਾਣੀ ਦੇ ਵਿੱਚ, ਉਹਨੂੰ ਉਹ ਫੜਨ ਦੀ ਕੋਸ਼ਿਸ਼ ਕਰਦਾ, ਨਿਹਾਰਨ ਦੀ ਕੋਸ਼ਿਸ਼ ਕਰਦਾ, ਫਿਰ ਦੁਬਾਰਾ ਇੰਤਜ਼ਾਰ ਕਰਦਾ ਜਦੋਂ ਪਾਣੀ ਹਿੱਲ ਜਾਂਦਾ, ਅਤੇ ਇਸੇ ਤਰ੍ਹਾਂ ਦੇ ਨਾਲ ਉੱਥੇ ਹੀ ਬੈਠੇ ਨੇ ਦਮ ਤੋੜ ਦਿੱਤਾ। ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਕਿ ਇਹ ਮੈਂ ਹੀ ਹਾਂ, ਇਹ ਮੇਰਾ ਹੀ ਅਕਸ ਹੈ, ਅਤੇ ਮੈਂ ਆਪਣੇ ਆਪ ਦੇ ਉੱਤੇ ਮੋਹਿਤ ਹੋਇਆ ਫਿਰਦਾ। ਹਿੱਲ ਨਾ ਸਕਿਆ ਉੱਥੋਂ, ਖਾਣਾ ਪਾਣੀ ਨਾ ਖਾਧਾ, ਪਾਣੀ ਨਾ ਪੀ ਸਕਿਆ, ਨੀਂਦ ਨਾ ਲੈ ਸਕਿਆ, ਰਾਤ ਸੌਂਦਾ ਵੀ ਨਾ ਕਿ ਕਿਤੇ ਇਹ ਕਿਤੇ ਚੱਲਿਆ ਨਾ ਜਾਵੇ, ਨਾ ਉਹ ਕਿਤੇ ਜਾਂਦਾ, ਨਾ ਇਹ ਕਿਤੇ ਜਾਂਦਾ। ਹੌਲੀ ਹੌਲੀ ਸਰੀਰ ਇਹਦਾ ਵੀ ਕਮਜ਼ੋਰ ਪੈ ਗਿਆ, ਅਤੇ ਇੱਕੋ ਵਾਂਗੂ ਆਖਿਰਕਾਰ ਇਹਨੇ ਵੀ ਦਮ ਤੋੜ ਦਿੱਤਾ। ਵੈਸੇ ਕਈ ਤਾਂ ਇੱਦਾਂ ਵੀ ਲਿਖਦੇ ਨੇ ਕਿ ਇੱਕੋ ਉਸ ਸਮੇਂ ਉਸ ਜਗ੍ਹਾ 'ਤੇ ਮੌਜੂਦ ਸੀ, ਦਰਖਤ ਦੇ ਉੱਲੇ ਖੜ੍ਹ ਕੇ ਉਹ ਸਾਰਾ ਕੁਛ ਵੇਖੀ ਅਤੇ ਖੁਸ਼ ਹੋਈ ਕਿ ਜਿੱਦਾਂ ਮੈਂ ਇਹਦੇ ਪਿਆਰ ਦੇ ਵਿੱਚ ਤੜਫੀ ਸੀ, ਅੱਜ ਇਹ ਵੀ ਮੇਰੇ ਪਿਆਰ ਦੇ ਵਿੱਚ ਤੜਫਿਆ। ਇਸ ਤਰੀਕੇ ਦੇ ਨਾਲ ਈਕੋ ਅਤੇ ਨਾਰਸੀਸਸ ਦੋਵਾਂ ਦਾ ਅੰਤ ਹੋ ਗਿਆ। ਕਹਿੰਦੇ ਨੇ ਜਿਹੜੀ ਜਗ੍ਹਾ ਦੇ ਉੱਤੇ ਨਾਰਸੀਸਸ ਦੀ ਮੌਤ ਹੋਈ ਸੀ, ਉਸੇ ਜਗ੍ਹਾ ਦੇ ਉੱਤੇ ਇੱਕ ਸੁੰਦਰ ਫੁੱਲ ਹੋ ਗਿਆ, ਅਤੇ ਇਸੇ ਫੁੱਲ ਦਾ ਨਾਂ ਨਾਰਸੀਸਸ, ਯਾਨੀ ਕਿ ਆਪਾਂ ਆਪਣੇ ਹਿਸਾਬ ਦੇ ਨਾਲ ਕਹਿ ਲਈਏ ਤਾਂ ਨਰਗਿਸ ਦਾ ਫੁੱਲ। ਪਾਣੀ ਦੇ ਕੰਢੇ ਸਿਰ ਝੁਕਾਈ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਖੜ੍ਹਾ ਰਹਿੰਦਾ, ਆਪਣੇ ਪ੍ਰਤੀਬਿੰਬ ਨੂੰ ਪਾਣੀ ਦੇ ਵਿੱਚ ਵੇਖਦਾ ਰਹਿੰਦਾ। ਪਤਾ ਨਹੀਂ ਫੁੱਲ ਨੂੰ ਵੇਖ ਕੇ ਕਹਾਣੀ ਘੜੀ ਗਈ ਜਾਂ ਕਹਾਣੀ ਦੇ ਵਿੱਚੋਂ ਫੁੱਲ ਨਿਕਲਿਆ। ਖੈਰ, ਇਹ ਪੁਰਾਣੇ ਸਮਾਜ ਦੇ ਵਿੱਚੋਂ ਕਹਾਣੀਆਂ ਸਾਨੂੰ ਇੱਦਾਂ ਦੀਆਂ ਹੀ ਮਿਲਦੀਆਂ ਨੇ, ਪਰ ਉਹਦੇ ਵਿੱਚੋਂ ਆਪਾਂ ਵੇਖਣਾ ਵਾ ਵੀ ਕੱਢਣਾ ਕੀ ਹੈ। ਇਹ ਕਹਾਣੀਆਂ ਚਾਹੇ ਸੱਚੀਆਂ ਸਾਨੂੰ ਨਹੀਂ ਲੱਗਦੀਆਂ, ਇਤਿਹਾਸ ਲੱਗਦੀਆਂ ਨੇ, ਪਰ ਇਹਨਾਂ ਕਹਾਣੀਆਂ ਦੇ ਵਿੱਚੋਂ ਰਸ ਜ਼ਰੂਰ ਆਉਂਦਾ ਸੁਣਨ ਵਾਲੇ ਨੂੰ। ਇਨਸਾਨ ਦੀ ਅੰਦਰ ਦੀ ਬਿਰਤੀ ਜ਼ਰੂਰ ਪਤਾ ਲੱਗਦੀ ਹੈ। ਕਈ ਕਹਿੰਦੇ ਨੇ ਕਿ ਕਹਾਣੀਆਂ ਇਸ ਕਰਕੇ ਬਣਾ ਦਿੱਤੀਆਂ ਜਾਂਦੀਆਂ ਜਦੋਂ ਇਨਸਾਨ ਦੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਕਿ ਆਹ ਪਹਾੜਾਂ ਦੇ ਵਿੱਚ ਗੂੰਜ ਕਿਉਂ ਆਉਂਦੀ ਆ, ਅਤੇ ਫਿਰ ਜਿਹੜੇ ਕ੍ਰੀਏਟਿਵ ਦਿਮਾਗ ਸੀ ਉਹ ਫਿਰ ਉਸ ਪਿੱਛੇ ਇੱਕ ਕਹਾਣੀ ਘੜ ਲੈਂਦੇ। ਖੈਰ, ਅਲੱਗ ਅਲੱਗ ਤਰੀਕੇ ਦੇ ਨਾਲ ਇਸ ਸਭ ਕੁਛ ਨੂੰ ਬਿਆਨ ਕੀਤਾ ਜਾਂਦਾ, ਪਰ ਆਪਾਂ ਇਹ ਵੇਖਣਾ ਇਸ ਕਹਾਣੀ ਦੇ ਵਿੱਚ ਕਿਹੜੀ ਗੱਲੋਂ ਦੋਵੇਂ ਮਾਰੇ ਗਏ। ਵੇਖਿਆ ਜਾਵੇ ਤਾਂ ਨਾਰਸੀਸਸ ਦੇ ਮਨ ਦੇ ਉੱਤੇ ਹੰਕਾਰ, ਜੇ ਰੱਬ ਨੇ ਤੁਹਾਨੂੰ ਸੁਹਾਪਣ ਦੇ ਦਿੱਤਾ, ਸੋਹਣਾਪਣ ਦੇ ਦਿੱਤਾ, ਜੇ ਰੱਬ ਨੇ ਤੁਹਾਨੂੰ ਪੈਸਾ ਦੇ ਦਿੱਤਾ, ਜੇ ਰੱਬ ਨੇ ਤੁਹਾਨੂੰ ਅਮੀਰ ਘਰ ਦੇ ਵਿੱਚ ਭੇਜ ਹੀ ਦਿੱਤਾ, ਦੂਸਰਿਆਂ ਦੇ ਨਾਲੋਂ ਕੁਛ ਮੰਨ ਲਓ ਵੱਖਰਾ ਦੇ ਦਿੱਤਾ, ਤਾਂ ਫਿਰ ਮਨ ਦੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਜਾਂ ਫਿਰ ਸ਼ਾਇਦ ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਕਿ ਇਨਸਾਨ ਜਦੋਂ ਵੀ ਮਾਰਿਆ ਜਾਂਦਾ ਉਹਦੇ ਪਿੱਛੇ ਕਾਰਨ ਉਹ ਆਪ ਹੀ ਹੁੰਦਾ। ਬਹੁਤ ਸਾਰੀਆਂ ਇੱਦਾਂ ਦੇ ਕਹਾਣੀਆਂ ਇਦਾਂ ਦੇ ਹਵਾਲੇ ਸਾਨੂੰ ਮਿਲ ਜਾਂਦੇ ਆ ਜਿਹਦੇ ਵਿੱਚ ਕਿਸੇ ਦੇ ਮਾਰਿਆ ਇਨਸਾਨ ਨਹੀਂ ਮਰਦਾ, ਨਾਰਸਿਸ ਆਪਣੇ ਮਾਰਿਆ ਆਪੇ ਮਰਿਆ, ਉਹਨੂੰ ਆਪਣੇ ਆਪ ਨੇ ਮਾਰਿਆ। ਅਤੇ ਵੈਸੇ ਵੇਖਿਆ ਜਾਵੇ ਤਾਂ ਇਨਸਾਨ ਦੀ ਕਹਾਣੀ ਵੀ ਇਹੋ ਹੀ ਆ। ਇਨਸਾਨ ਜਦੋਂ ਵੀ ਮਰਦਾ ਉਹ ਆਪਣੀ ਕਰਤੂਤੀ ਮਰਦਾ। ਕਿਸੇ ਵੀ ਬੰਦੇ ਨੂੰ ਤੁਸੀਂ ਵੇਖ ਲਓ, ਜੇ ਕੋਈ ਲੱਖ ਕਵੇ ਮੰਡੀ ਡੁੱਬ ਗਈ, ਕਾਰੋਬਾਰ ਤਾਂ ਚਲਾ ਗਿਆ, ਪਰ ਵੇਖਿਆ ਜਾਵੇ ਤਾਂ ਇਨਸਾਨ ਦੇ ਆਪਣੇ ਗਲਤ ਲਏ ਗਏ ਫੈਸਲੇ ਹੁੰਦੇ ਆ ਜਿਹਦੀ ਵਜ੍ਹਾ ਦੇ ਕਰਕੇ ਉਹ ਕੰਗਾਲ ਹੁੰਦਾ। ਚਾਹੇ ਉਹ ਪੜ੍ਹਾਈ ਲਿਖਾਈ ਹੋਵੇ, ਚਾਹੇ ਫਿਰ ਉਹ ਪਰਿਵਾਰਿਕ ਪੱਧਰ ਦੇ ਉੱਤੇ ਹੀ ਬੰਦਾ ਫੇਲੀਅਰ ਹੋਵੇ, ਉੱਥੇ ਵੀ ਵੇਖਿਆ ਜਾਵੇ ਤਾਂ ਉਹਦੀ ਗਲਤੀ ਕੋਈ ਨਾ ਕੋਈ ਆਪਣੀ ਨਿਕਲੂਗੀ। ਚਾਹੇ ਉਹ ਬੱਚਿਆਂ ਨੂੰ ਲੈ ਕੇ ਲੈ ਗਏ ਫੈਸਲੇ ਹੋਣ, ਚਾਹੇ ਆਪਣੇ ਆਪ ਨੂੰ ਲੈ ਕੇ ਲੈ ਗਏ ਫੈਸਲੇ ਹੋਣ, ਚਾਹੇ ਫਿਰ ਆਪਣੇ ਕੈਰੀਅਰ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੰਦ ਕਿਸੇ ਵੀ ਪਾਸਿਓਂ ਫੜ ਲਓ, ਕੁੱਲ ਮਿਲਾ ਕੇ ਹਰ ਇੱਕ ਫੇਲੀਅਰ ਦੇ ਪਿੱਛੇ ਇਨਸਾਨ ਦੀ ਆਪਣੀ ਹੀ ਗਲਤੀ ਨਿਕਲਦੀ ਹੈ। ਆਪਣਾ ਹੀ ਹੰਕਾਰ, ਗਲਤ ਲੈ ਗਏ ਫੈਸਲੇ ਉਹੀ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ। ਬਿਲਕੁਲ ਉੱਦਾਂ ਜਿੱਦਾਂ ਨਾਰਸਿਸਸ ਆਪਣੀ ਸੁੰਦਰਤਾ ਦੇ ਨਸ਼ੇ ਦੇ ਵਿੱਚ ਦੂਸਰਿਆਂ ਨੂੰ ਐਵੇਂ ਟਿੱਚ ਸਮਝਦਾ ਰਿਹਾ, ਅਤੇ ਜੇ ਉਹਨੂੰ ਮਾਰਿਆ ਤਾਂ ਮਾਰਿਆ ਉਹਨੂੰ ਆਪਣੇ ਆਪ ਨੇ। ਕਿਸੇ ਨੂੰ ਲੱਗਦਾ ਹੋਊਗਾ ਸੁਣ ਕੇ ਕਿ ਉਹ ਆਪਣੀ ਮੂਰਖਤਾ ਦੀ ਭੇਟ ਚੜ੍ਹ ਗਿਆ, ਪਰ ਨਹੀਂ, ਉਹ ਆਪਣੀ ਹੰਕਾਰ ਦੀ ਭੇਟ ਚੜ੍ਹਿਆ। ਜਾਂ ਫਿਰ ਇੱਦਾਂ ਕਹਿ ਲਓ ਕਿ ਇਨਸਾਨ ਇੱਕ ਇੱਦਾਂ ਦੀ ਸ਼ੈ ਜਿਹੜਾ ਸਿਰਫ ਪਿਆਰ ਆਪਣੇ ਆਪ ਨੂੰ ਹੀ ਕਰਦਾ। ਜਿੱਥੇ ਵੀ ਕਿਤੇ, ਜਿੱਦਾਂ ਵੀ ਕਿਤੇ ਕੋਈ ਕਿਸੇ ਵੀ ਕਿਸਮ ਦਾ ਮੌਕਾ ਬਣਦਾ, ਅਸੀਂ ਹਮੇਸ਼ਾ ਹੀ ਵੇਖਦੇ ਹਾਂ ਕਿ ਇਨਸਾਨ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਉਹ ਲੋਕ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਲੋਕ ਜਿਹੜੇ ਸਾਡੀ ਬਹੁਤ ਕਦਰ ਕਰਦੇ ਨੇ, ਆਪਾਂ ਅਕਸਰ ਹੀ ਵੇਖਦੇ ਹਾਂ ਕਿ ਉਹਨਾਂ ਨੂੰ ਆਪਾਂ ਫੋਰ ਗਰੰਟਿਡ ਲੈਂਦੇ ਹਾਂ। ਇਹਦੀ ਕਿਹੜੀ ਗੱਲ ਹੈ, ਇਹਨੇ ਤਾਂ ਇੱਥੇ ਰਹਿਣਾ, ਜੇ ਮੈਂ ਠੁਕਰਾ ਵੀ ਦਿੱਤਾ ਇਹਨੇ ਤਾਂ ਮੇਰੇ ਮਗਰ ਮਗਰ ਹੀ ਆਉਣਾ, ਜੇ ਮੈਂ ਚਾਰ ਬੋਲ ਮੰਦੇ ਬੋਲ ਵੀ ਦਿੱਤੇ ਇਹਨੇ ਅਗਲੇ ਦਿਨ ਆਪ ਖੁਦ ਮਾਫ਼ੀ ਮੰਗ ਲੈਣੀ ਹੈ, ਕਿਉਂਕਿ ਇਹ ਮੇਰੇ ਤੋਂ ਬਗੈਰ ਨਹੀਂ ਰਹਿ ਸਕਦਾ, ਕਿਉਂਕਿ ਇਹ ਮੇਰੇ ਤੋਂ ਬਗੈਰ ਨਹੀਂ ਰਹਿ ਸਕਦੀ, ਕਿਉਂਕਿ ਇਹ ਮੇਰੇ 'ਤੇ ਨਿਰਭਰ ਆ, ਪੈਸੇ ਨੂੰ ਲੈ ਕੇ, ਮੇਰੇ ਅਹੁਦੇ ਨੂੰ ਲੈ ਕੇ ਮੇਰੇ 'ਤੇ ਨਿਰਭਰ, ਮੇਰੇ ਹੁਸਨ ਨੂੰ ਲੈ ਕੇ ਮੇਰੇ 'ਤੇ ਨਿਰਭਰ ਹੈ, ਮੇਰੀ ਸਿਆਣਪ ਨੂੰ ਲੈ ਕੇ ਇਹ ਮੇਰੇ 'ਤੇ ਨਿਰਭਰ ਹੈ, ਮੇਰੇ ਸਮਾਜ ਦੇ ਵਿੱਚ ਜੋ ਰੁਤਬੇ ਨੇ ਉਸ ਨੂੰ ਲੈ ਕੇ ਮੇਰੇ 'ਤੇ ਨਿਰਭਰ ਹੈ। ਅਤੇ ਅੱਜ ਕੱਲ੍ਹ ਤਾਂ ਹੋਰ ਵੀ ਇੱਕ ਕੰਮ ਤੁਰ ਪਿਆ, ਮੇਰੀ ਸੋਸ਼ਲ ਮੀਡੀਆ ਦੇ ਉੱਤੇ ਧਾਕ ਨੂੰ ਲੈ ਕੇ, ਮੇਰੇ ਦਬਦਬੇ ਨੂੰ ਲੈ ਕੇ, ਮੇਰੇ ਵਧੇ ਫੋਲੋਅਰਸ ਨੂੰ ਲੈ ਕੇ ਇਹ ਮੇਰੇ ਉੱਤੇ ਨਿਰਭਰ ਹੈ। ਇਹਨਾਂ ਸਾਰੇ ਨਸ਼ਿਆਂ ਦੇ ਵਿੱਚ ਚੂਰ ਇਨਸਾਨ ਦੂਸਰੇ ਦੀ ਭਾਵਨਾਵਾਂ ਨੂੰ ਸਮਝ ਹੀ ਨਹੀਂ ਪਾਉਂਦਾ, ਅਤੇ ਆਖਿਰਕਾਰ ਅੰਤ ਇਹ ਹੁੰਦਾ ਕਿ ਉਹ ਇਕੱਲਾ ਰਹਿ ਜਾਂਦਾ। ਉਹ ਜਿਹੜਾ ਪਿਆਰ ਉਹਨੂੰ ਕਦੀ ਸੱਚਾ ਪਿਆਰ ਲੱਗਦਾ ਹੀ ਨਹੀਂ, ਉਹ ਨਿਮਰਤਾ ਜਿਹੜੀ ਕਦੀ ਉਹਨੂੰ ਨਿਮਰਤਾ ਲੱਗੀ ਨਹੀਂ, ਉਹ ਹਮੇਸ਼ਾ ਜਦੋਂ ਵੀ ਦਿਲ ਤੋੜਦਾ ਉਹਨਾਂ ਦਾ ਤੋੜਦਾ ਜਿਹੜੇ ਸਭ ਤੋਂ ਵੱਧ ਉਹਦੇ ਲਈ ਕਰਦੇ ਨੇ। ਹੰਕਾਰ ਇੰਨਾ ਸਿਰ ਚੜ੍ਹ ਜਾਂਦਾ ਕਿ ਆਪਾਂ ਵੇਖਦੇ ਹੀ ਹਾਂ ਇਨਸਾਨ ਸਾਰਿਆਂ ਦੇ ਨਾਲੋਂ ਕੱਟ ਕੇ ਰਹਿ ਜਾਂਦਾ, ਸਾਰਿਆਂ ਦੇ ਨਾਲੋਂ ਦੂਰ ਰਹਿ ਜਾਂਦਾ, ਅਤੇ ਫਿਰ ਅਖੀਰ ਦੇ ਵਿੱਚ ਉਹ ਆਪਣੇ ਆਪ ਦੇ ਨਾਲੋਂ ਵੀ ਕੱਟ ਕੇ ਰਹਿ ਜਾਂਦਾ। ਇੱਦਾਂ ਦੀਆਂ ਸਮਾਜ ਦੇ ਵਿੱਚ ਅੱਜ ਵੀ ਅਨੇਕਾਂ ਹੀ ਐਗਜ਼ਾਮਪਲਾਂ ਆਪਾਂ ਵੇਖਦੇ ਹਾਂ। ਸੋ ਕੁੱਲ ਮਿਲਾ ਕੇ ਚਾਹੀਦਾ ਕੀ ਹੈ ਕਿ ਜਿਹੜੇ ਲੋਕ ਸਾਡੀ ਕਦਰ ਕਰਦੇ ਨੇ, ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਦੱਸਣਾ ਆਉਂਦਾ ਹੋਵੇ, ਜਾਂ ਫਿਰ ਜਿਹੜਾ ਤਰੀਕਾ ਤੁਹਾਨੂੰ ਪਸੰਦ ਆ ਉਸ ਤਰੀਕੇ ਦੇ ਨਾਲ ਉਹ ਬਿਆਨ ਕਰਨਾ ਜਾਣਦੇ ਹੋਣ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਪਿਆਰ ਤੁਹਾਡੇ ਲਈ ਸਹੀ ਨਹੀਂ, ਸੱਚਾ ਨਹੀਂ। ਜੇ ਤੁਹਾਡੇ ਨਾਲ ਕੋਈ ਪਿਆਰ ਕਰਦਾ, ਤੁਹਾਡਾ ਕੋਈ ਸਤਿਕਾਰ ਕਰਦਾ, ਤਾਂ ਸਾਡਾ ਫਰਜ਼ ਬਣਦਾ ਉਹਦੀ ਕਦਰ ਕਰਨੀ। ਜ਼ਰੂਰੀ ਨਹੀਂ ਕਿ ਹਰ ਇੱਕ ਦੇ ਨਾਲ ਸਾਡੀ ਗੂੜੀ ਸਾਂਝ ਹੋ ਜੂਗੀ, ਪਰ ਜੇਕਰ ਆਪਾਂ ਕਿਸੇ ਨੂੰ ਮਨਾ ਵੀ ਕਰਨਾ ਤੇ ਉਹਦੇ ਲਈ ਵੀ ਸਾਡੇ ਕੋਲ ਵਾਜਬ ਸ਼ਬਦਾਵਲੀ ਸਲੀਕਾ ਚਾਹੀਦਾ ਹੁੰਦਾ। ਜ਼ਰੂਰੀ ਨਹੀਂ ਕਿ ਕਿਸੇ ਨੂੰ ਦਿਲ ਤੋੜ ਕੇ ਹੀ ਆਪਣੇ ਨਾਲੋਂ ਵੱਖਰਾ ਕਰਨਾ। ਸੋ ਸ਼ਾਇਦ ਇਹ ਸਲੀਕੇ ਨੇ ਜਿਹੜੇ ਇਨਸਾਨ ਨੂੰ ਸਿੱਖ ਲੈਣੇ ਚਾਹੀਦੇ ਆ। ਇਹਨਾਂ ਸਲੀਕਿਆਂ ਦੇ ਕਰਕੇ ਇਨਸਾਨ ਇਨਸਾਨ ਤੋਂ ਦੂਰ ਹੁੰਦਾ, ਫਿਰ ਆਪਣੇ ਆਪ ਤੋਂ ਦੂਰ ਹੁੰਦਾ, ਫਿਰ ਟੁੱਟ ਜਾਂਦਾ ਅਤੇ ਫਿਰ ਖਤਮ ਹੋ ਜਾਂਦਾ। ਅਤੇ ਸ਼ਾਇਦ ਇਹ ਕਹਾਣੀਆਂ ਇਨਸਾਨ ਦੀ ਅੰਦਰ ਦੀ ਬਿਰਤੀ ਨੂੰ ਹੀ ਪ੍ਰਗਟਾਉਂਦੀਆਂ ਨੇ। ਅਤੇ ਦੂਸਰੇ ਪਾਸਿਓਂ ਜੇਕਰ ਆਪਾਂ ਉੱਧਰੋਂ ਵੀ ਝਾਤੀ ਮਾਰ ਲਈਏ, ਅਤੇ ਜੇਕਰ ਕਿਸੇ ਦੇ ਉੱਤੇ ਮਨ ਆ ਵੀ ਜਾਵੇ, ਇੰਨਾ ਕੁ ਜ਼ਿਆਦਾ ਕਿਸੇ ਦੇ ਪਿੱਛੇ ਪਿੱਛੇ ਨਾ ਫਿਰੋ ਕਿ ਆਪਣੀ ਕਦਰ ਹੀ ਗਵਾ ਲਓ। ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਸੈਲਫ ਰਿਸਪੈਕਟ। ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡੀਆਂ ਬਾਉਂਡਰੀਜ਼ ਕੀ ਨੇ, ਸਾਡਾ ਦਾਇਰਾ ਕੀ ਆ, ਅਸੀਂ ਆਪਣੇ ਆਪ ਦੀ ਇੱਜ਼ਤ ਕਿਵੇਂ ਬਣਾ ਕੇ ਰੱਖਣੀ ਆ। ਕੁੱਲ ਮਿਲਾ ਕੇ ਸਾਨੂੰ ਸਲੀਕਾ ਸਿੱਖਣਾ ਚਾਹੀਦਾ ਇਸ ਸਮਾਜ ਦੇ ਵਿੱਚ ਵਿਚਰਨ ਦੇ ਲਈ। ਉਨੀ ਕੁ ਗੱਲ ਜਿਹਦੇ ਨਾਲ ਸਾਡਾ ਆਪਣੇ ਆਪ ਦਾ ਅਭਿਮਾਨ ਬਣਿਆ ਰਹੇ, ਸਨਮਾਨ ਆਪਣੀਆਂ ਨਜ਼ਰਾਂ ਦੇ ਵਿੱਚ ਬਣਿਆ ਰਹੇ। ਇਹੋ ਜਿਹੀ ਕੋਈ ਗੱਲ ਇਨਸਾਨ ਕਿਸੇ ਦੂਸਰੇ ਦੇ ਨਾਲ ਨਾ ਕਰੇ ਜਿਹਦੇ ਨਾਲ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਆਪ ਹੀ ਡਿੱਗ ਪਵੇ, ਅਤੇ ਫਿਰ ਇੱਕੋ ਦੇ ਵਾਂਗੂ ਜਾ ਕੇ ਪਹਾੜੀਆਂ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਵੇ। ਕੁੱਲ ਮਿਲਾ ਕੇ ਇਹ ਕਹਾਣੀਆਂ ਜ਼ਿੰਦਗੀ ਜੀਉਣ ਦੇ ਸਲੀਕੇ ਨੇ ਜਿਹੜੇ ਇਨਸਾਨ ਸਾਰੀ ਜ਼ਿੰਦਗੀ ਸਿੱਖਦੇ ਰਹਿੰਦੇ। ਕਈ ਵਾਰ ਇੱਦਾਂ ਜ਼ਰੂਰ ਹੁੰਦਾ ਕਿ ਇੱਦਾਂ ਦੀਆਂ ਕਹਾਣੀਆਂ ਸੁਣ ਕੇ ਉਹ ਸਲੀਕਾ ਆਪਾਂ ਅਪਣਾ ਜ਼ਰੂਰ ਲੈਂਦੇ ਹਾਂ। ਸ਼ਾਇਦ ਇਸ ਪਾਸੇ ਨੂੰ ਇਹ ਕਹਾਣੀਆਂ ਜ਼ਰੂਰ ਹੈਲਪ ਕਰ ਦਿੰਦੀਆਂ ਨੇ। ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਹੋ ਸਕਦਾ ਕੋਈ ਗਲਤੀ ਰਹਿ ਗਈ ਹੋਵੇ, ਕੁਛ ਨਾ ਥੋੜ੍ਹੇ ਲੈਣ ਦੇ ਵਿੱਚ ਸਮੱਸਿਆ ਆਈ ਹੋਵੇ। ਕੁੱਲ ਮਿਲਾ ਕੇ ਜੋ ਵੀ ਊਣਤਾਈ ਰਹੀ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫ਼ੀ। ਆਸ ਕਰਦਾ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਆਪਣੀ ਫੀਡਬੈਕ ਜ਼ਰੂਰ ਤੁਸੀਂ ਸਾਡੇ ਤੱਕ ਭੇਜਦੇ ਰਿਹਾ ਕਰੋ। ਹੋਰ ਕਹਾਣੀਆਂ ਜਿਹੜੀਆਂ ਤੁਸੀਂ ਮਿਸ ਕਰ ਗਏ ਹੋ ਪਿਛਲੀਆਂ, ਉਹ ਤੁਸੀਂ ਸੁਣਨ ਦੇ ਲਈ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ, ਐਪਲੀਕੇਸ਼ਨ ਦੇ ਉੱਤੇ ਪੋਡਕਾਸਟ 'ਤੇ, ਐਪਲੀਕੇਸ਼ਨ ਦੇ ਉੱਤੇ ਤੁਸੀਂ ਹੁਣ 24 ਘੰਟੇ ਸਾਡਾ ਨਿਰੰਤਰ ਕਹਾਣੀਆਂ ਵਾਲਾ ਚੈਨਲ ਵੀ ਸੁਣ ਸਕਦੇ ਹੋ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Vairabhi Toyota, the smart choice.
6: ਚਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਹਾਂਜੀ, 1674 ਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: Hi, this is Abbas Khan and you're listening to Hanji Radio 167 4 AM.

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, this is Ayushman Khurana and you're listening to Radio Hanji.

0: imagination is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਦਿਨਾ ਦਿਨਾ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਰੇਡੀਓ।
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਹਾਜ਼ਰ ਹਾਂ। ਇਸ ਅਗਲੇ ਹਿੱਸੇ ਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ 'ਤੇ ਗੱਲਾਂ ਬਾਤਾਂ ਹੁੰਦੀਆਂ ਨੇ, ਤੁਹਾਡੀਆਂ ਵੀ ਪੈਂਦੀਆਂ ਨੇ ਸਾਂਝਾ। ਸਾਂਝਾ ਪਾਉਣ ਦੇ ਲਈ ਸਾਡੇ ਨੰਬਰ ਨੇ 0444-07-1674 ਅਤੇ 93-56-0-340। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ।
1: ਹਾਂਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ।
0: ਅੱਜ ਦਿਨ ਬੁੱਧਵਾਰ ਦਾ ਅਤੇ 16 ਤਰੀਕ ਅੱਜ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਕੁਛ ਵਿਸ਼ੇ ਵਸਤੂ ਦੇ ਉੱਤੇ ਗੱਲਾਂ ਬਾਤਾਂ ਕਰੀਏ, ਜਾਣ ਲੈਂਦੇ ਹਾਂ ਕਿ ਕੀ ਤੁਹਾਡੇ ਹਾਲ ਚਾਲ ਨੇ। ਸੋ ਆਪਣੀ ਜੁੜਤ ਜਿਹੜੀ ਆ ਉਹ ਤੁਸੀਂ ਮੈਸੇਜਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ ਅਤੇ ਉਸ ਤੋਂ ਬਾਅਦ ਕੌਲਾਂ ਦੇ ਰਾਹੀਂ ਬਣਾ ਕੇ ਰੱਖ ਸਕਦੇ ਹੋ, ਪਰ ਫਿਲਹਾਲ ਥੋੜ੍ਹਾ ਜਿਹਾ ਇੰਤਜ਼ਾਰ। ਜਦੋਂ ਆਪਾਂ ਲਾਈਨਾਂ ਓਪਨ ਕਰਦੇ ਹਾਂ ਫਿਰ ਤੁਸੀਂ ਕਰਿਓ ਕੌਲ ਅਤੇ ਫਿਰ ਤੁਸੀਂ ਰੱਖਿਓ ਆਪਣੇ ਵਿਚਾਰ। ਫਿਲਹਾਲ ਤੁਸੀਂ ਆਪਣੇ ਸੜਕਾਂ ਦੇ ਹਾਲ ਚਾਲ ਤੁਸੀਂ ਦੱਸੋ ਵੀ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ, ਕੀ ਸੜਕਾਂ ਦੇ ਉੱਤੇ ਗਹਿਮਾ ਗਹਿਮੀ ਚੱਲ ਰਹੀ ਆ, ਕਿ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਪਹਿਲਾਂ ਦੇ ਨਾਲੋਂ ਸੜਕਾਂ ਦੇ ਉੱਤੇ ਥੋੜ੍ਹੀ ਜਿਹੀ ਰੌਣਕ ਘੱਟ ਗਈ ਆ। ਬਹੁਤ ਸਾਰੇ ਲੋਕ ਇਹ ਚਰਚਾ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸੜਕਾਂ ਦੇ ਉੱਤੇ ਪਹਿਲਾਂ ਵਰਗੀ ਰੌਣਕ ਨਹੀਂ ਰਹੀ। ਖੈਰ ਉਹਨੂੰ ਕਿਸੇ ਪਾਸੇ ਜੋੜ ਜੋੜ ਕੇ ਵੇਖਿਆ ਜਾ ਰਿਹਾ, ਮਹਿੰਗਾਈ, ਛੁੱਟੀਆਂ, ਨੌਕਰੀਆਂ, ਘਰੋਂ ਕੰਮ ਕਰਨਾ, ਹੋਰ ਬਹੁਤ ਸਾਰਾ ਕੁਛ। ਪਰ ਵੇਖਣ ਵਾਲੀ ਚੀਜ਼ ਇਹ ਹੈ ਕਿ ਜਿਹੜੇ ਨਿੱਤ ਸੜਕਾਂ ਦੇ ਉੱਤੇ ਰਹਿੰਦੇ ਨੇ ਉਹ ਕੀ ਸੋਚਦੇ ਨੇ। ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਿ ਤੁਹਾਨੂੰ ਇਸ ਟਾਈਮ ਸੜਕਾਂ ਦੇ ਉੱਤੇ ਵਿਚਰਦਿਆਂ ਕੀ ਲੱਗਦਾ, ਕਿ ਵਾਕਈ ਟ੍ਰੈਫਿਕ ਘਟੀ ਹੈ, ਘਟੀ ਹੋਊਗੀ ਅਤੇ ਕਿਤੇ ਉਹ ਕਹਿੰਦੇ ਹੁੰਦੇ ਵੀ ਸਮੁੰਦਰ 'ਚੋਂ ਕਿਤੇ ਚਾਰ ਬੂੰਦਾਂ ਨਿਕਲ ਗਈਆਂ ਹੋਣਗੀਆਂ, ਕੋਈ ਏਡਾ ਵੱਡਾ ਕੋਈ ਖਾਸ ਫਰਕ ਪੈਂਦਾ ਨਹੀਂ ਆ, ਪਰ ਪੈਂਦਾ ਆ ਅਤੇ ਕਿੰਨਾ ਕੁ ਪੈਂਦਾ ਵਾ, ਕਿੰਨਾ ਕੁ ਪਿਆ ਵਾ, ਉਹਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ। ਫਿਲਹਾਲ ਜੋ ਸਾਡੇ ਕੋਲ ਕੁਛ ਅਗਲੀਆਂ ਗਲੇਰੀਆਂ ਜਾਣਕਾਰੀਆਂ ਨੇ ਉੱਧਰ ਨੂੰ ਆਪਾਂ ਵੱਧਦੇ ਹਾਂ। ਹੋਰ ਭਾਈ ਕੀ ਨਵੀਂ ਤਾਜ਼ੀ ਆ?
1: ਹਾਂ, ਸੜਕਾਂ ਦੀ ਗੱਲ ਕਰ ਲਈਏ, ਸਵੇਰੇ ਟ੍ਰੈਫਿਕ ਠੀਕ ਸੀਗਾ, ਫਰੀ ਫਲੋਇੰਗ ਸੀਗਾ। ਮੈਨੂੰ ਲੱਗਦਾ ਮੁਸ਼ਕਲ ਉਦੋਂ ਆਉਂਦੀ ਆ ਜਦ ਕੋਈ ਇੱਕ ਅੱਧੀ ਗੱਡੀ ਕਿਤੇ ਕਾਰ ਕੂਰ ਸਾਈਡ 'ਤੇ ਖਰਾਬ ਹੋ ਜੇ ਅਤੇ ਮੁੜ ਕੇ ਫਿਰ ਉਹ ਡੇਢ ਡੇਢ ਦੋ ਦੋ ਘੰਟੇ ਉਹ 40 ਦਾ ਜ਼ੋਨ ਬਣਾ ਦਿੰਦੇ ਆ ਤਾਂ ਉਹ ਚਾਰੇ ਪੰਜੇ ਲੇਨਾਂ ਹੀ ਖੜ੍ਹ ਜੇ ਜਾਂਦੀਆਂ, ਜਿਵੇਂ ਮੁਨੈਸ਼ ਦੀ ਗੱਲ ਕਰਾਂ। ਪਰ ਜੇ ਟ੍ਰੈਫਿਕ ਚੱਲਦਾ ਰਹੇ ਤਾਂ ਚੱਲਦਾ ਰਹਿੰਦਾ। ਅਤੇ ਦੂਜਾ ਇਹ ਵੀ ਆ, ਹੁਣ ਜੇ ਡੀਜ਼ਲ ਅੱਜ 260-265 ਨੂੰ ਪਵਾਇਆ ਤਾਂ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਝੱਲਦੇ ਲੋਕ ਇਹ ਵੀ ਸੋਚਦੇ ਹੋਣੇ ਆ ਜੇ ਕਿਤੇ ਸਰਦਾ ਤਾਂ ਸਾਰ ਲਈਏ।
0: ਹਾਂ ਨਹੀਂ, ਓਵਰਆਲ ਜਿਹਾ ਵੈਸੇ ਕਹਿ ਲਓ ਕਿ ਇਹ ਨਾ ਉੱਦਾਂ ਦੀ ਚੀਜ਼ ਆ, ਜਿੱਦਾਂ ਮੰਨ ਲਓ ਤੁਹਾਡੇ ਘਰ ਧੀ ਪੁੱਤ ਵੱਡਾ ਹੁੰਦਾ, ਬਾਹਰੋਂ ਕੋਈ ਆਉਂਦਾ ਅਤੇ ਉਹ ਦੱਸਦਾ ਵੀ ਇਹ ਪਹਿਲਾਂ ਨਾਲੋਂ ਲੰਮਾ ਹੋ ਗਿਆ, ਪਰ ਤੁਹਾਨੂੰ ਰੋਜ਼ ਤੁਸੀਂ ਕਿਉਂਕਿ ਵੇਂਦੇ ਹੋ ਤੁਹਾਨੂੰ ਨਹੀਂ ਇਹ ਪਤਾ ਲੱਗਦਾ ਵੀ ਉਹ ਮੋਟਾ ਹੋ ਗਿਆ, ਪਤਲਾ ਹੋ ਗਿਆ ਜਾਂ ਲੰਮਾ ਹੋ ਗਿਆ, ਤੁਹਾਨੂੰ ਉਹਨਾਂ ਪਤਾ ਨਹੀਂ ਲੱਗਦਾ। ਪਰ ਓਵਰਆਲ ਜਿਹੜਾ ਮੰਨ ਲਓ ਹਫ਼ਤੇ ਕੁ ਬਾਅਦ ਨਿਕਲਦਾ ਬੰਦਾ ਉਹ ਨੋਟ ਕਰਦਾ ਵੀ ਆ ਯਾਰ ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਪੈ ਗਿਆ,
1: ਜਿਵੇਂ ਅੱਜ ਮੈਂ ਨੋਟ ਕੀਤਾ ਵੀ ਟ੍ਰੈਫਿਕ ਥੋੜ੍ਹਾ ਜਿਹਾ ਘੱਟ ਸੀ।
0: ਸੋ ਇਹ ਸ਼ਾਇਦ ਸਾਰੇ ਨੋਟ ਕਰ ਰਹੇ ਹੋਣ, ਕਿਉਂਕਿ ਹੁਣ ਆਹ ਗੱਲ ਚੱਲੀ ਹੈ ਅਤੇ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਅਤੇ ਮੈਨੂੰ ਲੱਗਾ ਵੀ ਹਾਂ ਥੋੜ੍ਹਾ ਜਿਹਾ ਬਹੁਤ ਜਾ, ਕਿਉਂਕਿ ਹਾਲਾਂਕਿ ਮੈਂ ਬਹੁਤ ਜ਼ਿਆਦਾ ਲੰਮੀ ਡਰਾਈਵ ਤਾਂ ਇੱਥੋਂ ਨਹੀਂ ਕਰਨੀ ਹੁੰਦੀ, ਪਰ ਇੰਨੀ ਕੁ ਦੇ ਵਿੱਚੋਂ ਮੈਂ ਹਾਂ ਮਤਲਬ ਕਹਿ ਸਕਦਾ ਵੀ ਹਾਂ ਠੀਕ ਹੈ, ਸ਼ਾਇਦ ਹੈਗਾ ਫਰਕ, ਜੇ ਨਹੀਂ ਵੀ ਆ ਤਾਂ ਵਧਿਆ ਤਾਂ ਨਹੀਂ
1: ਜੀ,
0: ਇੰਨਾ ਕੁ ਜ਼ਰੂਰ ਆ। ਬਾਕੀ ਗਾਂ ਛੁੱਟੀਆਂ 'ਚ ਪਤਾ ਲੱਗ
1: ਜੂ, ਅੰਦਾਜ਼ੇ ਇੱਦਾਂ ਲਾਉਂਦੇ ਆ ਵੀ ਸ਼ੋਪਿੰਗ ਸੈਂਟਰ 'ਚ ਪਾਰਕਿੰਗ ਸੌਖੀ ਮਿਲ ਗਈ ਸੀ, ਅੱਗੇ ਮਿਲਦੀ ਨਹੀਂ ਹੁੰਦੀ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਦਾ ਅਸਰ ਤਾਂ ਰਹਿੰਦਾ। ਪਰ ਬੰਦਾ ਇਹ ਭੁੱਲ ਜਾਂਦਾ ਵੀ ਪਿਛਲੀ ਵਾਰ ਮੈਂ ਸ਼ੁੱਕਰਵਾਰ ਨੂੰ ਆਇਆ ਸੀ, ਸੋਮਵਾਰ ਨੂੰ ਆਇਆ ਸੀ, ਇਸ ਵਾਰ ਬੁੱਧਵਾਰ ਨੂੰ ਆਇਆ। ਆਪਣੇ ਮਨ ਨੂੰ ਵੀ ਢਾਰਸ ਜਿਹਾ ਬਣਾਉਣ ਨੂੰ ਹੁੰਦਾ ਵੀ ਨਹੀਂ ਯਾਰ ਅੱਜ ਮੈਂ 10 ਮਿੰਟ ਪਹਿਲਾਂ ਨਿਕਲ ਆਇਆ ਸੀ, ਹੋ ਸਕਦਾ 10 ਮਿੰਟ ਬਾਅਦ 'ਚੋਂ ਨਿਕਲਦਾ ਤਾਂ ਟ੍ਰੈਫਿਕ ਦਾ ਹਾਲ ਉਹੀ ਹੋਣਾ ਸੀ। ਜਿੱਥੇ ਸਵਾਲ ਨੇ ਉੱਥੇ ਜਵਾਬ ਵੀ ਆਪਣੇ ਆਪ ਨੂੰ ਬੰਦਾ ਆਪ ਹੀ ਦੇ ਲੈਂਦਾ।
0: ਆ ਬਿਲਕੁਲ ਬੜੇ ਫਰਕ ਤਾਂ ਜ਼ਰੂਰ ਨੇ, ਪਰ ਇੱਕ ਵੱਡਾ ਫਰਕ ਜਿਹੜਾ ਤੁਸੀਂ ਹੁਣ ਪਾਰਕਿੰਗ ਦੀ ਗੱਲ ਕੀਤੀ ਆ ਅਤੇ ਵੱਡਾ ਫਰਕ ਇਹ ਵੀ ਨਜ਼ਰ ਆ ਰਿਹਾ ਵਾ, ਹੋ ਸਕਦਾ ਤੁਸੀਂ ਆਪਣੇ ਆਸ ਪਾਸ ਸ਼ੋਪਿੰਗ ਸੈਂਟਰਾਂ ਦੇ ਵਿੱਚ ਵੇਖਿਆ ਹੋਵੇ। ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਜਿਹੜੇ ਵੀ ਸਾਡੇ ਬਨਿੰਗਸ ਹੋ ਗਏ ਜਾਂ ਆਪਣੇ ਵੱਡੇ ਸ਼ੋਪਿੰਗ ਸੈਂਟਰ ਨੇ ਉਹਨਾਂ 'ਚ ਤਾਂ ਚਲੋ ਪਹਿਲਾਂ ਹੀ ਕਈਆਂ ਦੇ ਵਿੱਚ, ਕਈਆਂ 'ਚ ਹੁਣ ਹੋ ਗਿਆ, ਜਾਂ ਫਿਰ ਜਿਹੜੇ ਛੋਟੇ ਵੀ ਈਵਨ ਸੁਪਰ ਮਾਰਕੀਟ ਨਿੱਕੀਆਂ ਨਿੱਕੀਆਂ ਨੇ ਉਹਨਾਂ ਦੇ ਬਾਹਰ ਵੀ ਤੁਸੀਂ ਵੇਖਿਆ ਹੋਊਗਾ ਬੋਰਡ ਲੱਗਣੇ ਸ਼ੁਰੂ ਹੋ ਗਏ ਆ ਉੱਥੇ ਪਾਰਕਿੰਗ। ਪਹਿਲਾਂ ਜਿੱਥੇ ਤੁਹਾਨੂੰ ਖੁੱਲ੍ਹੀ ਡੁੱਲੀ ਸਾਰੇ ਦਿਨ ਦੀ ਮਤਲਬ ਬਿਨਾਂ ਕਿਸੇ ਖਰਚੇ ਦੇ ਮਿਲਦੀ ਸੀ, ਹੁਣ ਬਹੁਤਿਆਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਵੀ ਇੱਥੇ ਸਿਰਫ ਤੁਹਾਨੂੰ 3 ਘੰਟੇ ਦੀ ਪਾਰਕਿੰਗ ਮਿਲੂਗੀ, ਉਸ ਤੋਂ ਬਾਅਦ ਪਰਚੀ ਲੱਗਣੀ ਸ਼ੁਰੂ ਹੋ ਗਈ
1: ਜੀ।
0: ਸੋ ਇਹ ਵੀ ਚੀਜ਼ਾਂ ਜਿਹੜੀਆਂ ਬਦਲਦੇ ਰੁਝਾਨ ਆਪਾਂ ਵੇਖ ਰਹੇ ਹਾਂ ਆਪਣੇ ਸ਼ਹਿਰ ਦੇ, ਅਤੇ ਹੋ ਸਕਦਾ ਕਿ ਤੁਹਾਡਾ ਇਸ ਪੱਖੋਂ ਧਿਆਨ ਹਾਲੇ ਪਿਆ ਜਾਂ ਨਹੀਂ ਪਿਆ, ਕਿਉਂਕਿ ਤੁਸੀਂ ਮੰਨ ਲਓ 15-20 ਮਿੰਟ 'ਚ ਜਾਂਦੇ ਹੋ, ਭੱਜੇ ਭੱਜੇ ਆ ਜਾਂਦੇ, ਪਰ ਤੁਸੀਂ ਜੇ ਐਂਟਰੀ ਦੇ ਉੱਤੇ ਧਿਆਨ ਦਿਓਗੇ ਅਤੇ ਫਿਰ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਲੱਗਾ ਬੋਰਡ ਹਾਲੇ ਜਾਂ ਨਹੀਂ ਲੱਗਾ। ਉਹਦੇ ਵੀ ਠੇਕੇ ਦੇ ਦਿੱਤੇ ਗਏ ਨੇ, ਉੱਧਰੋਂ ਵੀ ਹੁਣ ਐਕਸਟਰਾ ਬੋਝ ਪੈਣਾ ਸ਼ੁਰੂ ਹੋਊਗਾ।
1: ਨਾਲ ਦੂਜਾ ਤੁਸੀਂ ਟ੍ਰੇਨ ਸਟੇਸ਼ਨਾਂ ਦਾ ਜੇ ਦੇਖੋ ਲੋਕ, ਕਿਉਂਕਿ ਜਦ ਮਹਿੰਗਾਈ ਦੀ ਮਾਰ ਹੇਠ ਹੁੰਦੇ ਆ ਤਾਂ ਫਿਰ ਟ੍ਰੇਨਾਂ ਜਾਂ ਪਬਲਿਕ ਟਰਾਂਸਪੋਰਟ ਵਰਤਣੀ ਸ਼ੁਰੂ ਕਰ ਦਿੰਦੇ ਆ। ਜੇ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਤਾਂ ਹੁਣ ਉੱਥੇ ਵੀ ਕਾਰਾਂ ਪਾਰਕ ਹੁੰਦੀਆਂ ਆਪਣਾ ਕਰਬ ਸਾਈਡ 'ਤੇ ਹੈ ਨਾ, ਘਾਹ ਘੂ 'ਤੇ ਚੜਾ ਚੜੂ ਕੇ, ਕਿਉਂਕਿ ਜਿਹੜਾ ਮੇਨ ਸਟ੍ਰੀਮ ਕਾਰ ਪਾਰਕ ਬਣਿਆ ਉਹ ਪੂਰਾ ਹੀ ਨਹੀਂ ਪੈ ਰਿਹਾ। ਸੋ ਇਹ ਥੋੜ੍ਹੀਆਂ ਥੋੜ੍ਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦਾ ਅਸਰ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ 'ਤੇ ਪੈਂਦਾ। ਬਾਕੀ ਸੋਸ਼ਲ ਮੀਡੀਆ, ਅਖਬਾਰਾਂ, ਖ਼ਬਰਾਂ, ਉਹਦੇ 'ਚ ਚੌਥੇ ਕੁ ਦਿਨ ਆ ਜਾਂਦਾ RBI ਨੇ ਚੇਤਾਵਨੀ ਦੇ ਦਿੱਤੀ ਹੈ ਜੀ, ਬਿਗ ਫੋਰ ਬੈਂਕਸ ਨੇ ਕਹਿਤਾ ਆਉਣ ਵਾਲੇ ਦਿਨ ਗਲੂਮੀ ਹੋਣਗੇ, ਆਉਣ ਵਾਲੇ 14 ਦਿਨਾਂ 'ਚ ਇਹ ਹੋ ਜਾਣਾ, 15 ਦਿਨ 'ਚ ਉਹ ਹੋ ਜਾਣਾ, 17 ਦਿਨਾਂ 'ਚ ਆਹ ਹੋ ਜਾਣਾ। ਉਸ ਕਿਸਮ ਦੀਆਂ ਖ਼ਬਰਾਂ ਦੀ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਭਰਮਾਰ।
0: ਬਿਲਕੁਲ, ਕੱਲ੍ਹ ਦੇ ਦਿਨ ਹੀ ਆਪਾਂ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਤੁਹਾਡੇ ਨਾਲ ਖ਼ਬਰ, ਸ਼ਾਇਦ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਹੋ ਗਈ ਕਿ ਇੰਟਰਸਟ ਰੇਟਾਂ ਦੀ ਤੁਸੀਂ ਗੱਲ ਕੀਤੀ ਹੈ, ਅਤੇ ਇੰਟਰਸਟ ਰੇਟ ਇਸ ਟਾਈਮ ਦੇ ਉੱਤੇ ਜਿੰਨੇ ਵੀ ਵਿਕਸਿਤ ਦੇਸ਼ ਨੇ, ਪੱਛਮੀ ਦੇਸ਼ ਜਿਹੜੇ ਆ, ਉਹਨਾਂ ਸਾਰਿਆਂ ਦੇ ਵਿੱਚੋਂ ਆਸਟ੍ਰੇਲੀਆ ਸਭ ਤੋਂ ਮੋਰੀ ਆ, ਮਤਲਬ ਨੋਟ ਲਿਵੇਬਲ ਸਿਟੀ, ਉਹ ਵਾਲਾ ਗੱਲਾਂ ਬਾਤਾਂ 'ਤੇ ਚਲੋ ਹੁਣ ਸੁਣਨ ਨੂੰ ਆਪਾਂ ਨੇ ਆਮ ਹੋ ਗਿਆ ਆਪਣੇ ਲਈ, ਪਰ ਸਭ ਤੋਂ ਵੱਧ ਇੰਟਰਸਟ ਰੇਟ ਲਾਉਣ ਦੇ ਵਿੱਚ।
1: ਨਾਲ ਦੂਜਾ ਇਹ ਵੀ ਆ ਵੀ ਜੇ ਪਰ ਕੈਪੀਟਲ ਇਨਕਮ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਮੇਰਾ ਖਿਆਲ ਦੂਜੇ ਨੰਬਰ 'ਤੇ ਹਾਂ ਦੁਨੀਆ 'ਚ, ਵੀ ਹਰ ਬੰਦਾ ਇੰਨੇ ਲੱਖ ਡਾਲਰ ਦਾ ਮਾਲਕ ਆ। ਪਰ ਜੇ ਡਾਟੇ ਨੂੰ ਦੂਜੇ ਪਾਸਿਓਂ ਘੁਮਾ ਕੇ ਦੇਖੋਗੇ ਫਿਰ ਆ ਜਾਣਾ ਇੱਕ ਖ਼ਬਰ ਤੁਹਾਨੂੰ ਪੜ੍ਹਨ ਨੂੰ ਮਿਲਣੀ ਆ ਵੀ ਐਲਬਨੀ ਸਰਕਾਰ ਨੇ ਜਿਹੜਾ ਆਹ ਪਿੱਛੇ ਜੇ ਤਬਦੀਲੀਆਂ ਲਿਆਂਦੀਆਂ ਉਹਦੇ ਨਾਲ ਜੀ $35 billion ਰੀਅਲ ਸਟੇਟ ਦਾ ਲੋਕਾਂ ਦਾ ਵਾਈਪ ਆਊਟ ਹੋ ਗਿਆ ਜਿਹੜੇ ਮਕਾਨ ਮਾਲਕ ਸੀਗੇ। ਸੋ ਜਿਸ ਕਿਸਮ ਦਾ ਡਾਟਾ ਉਸ ਕਿਸਮ ਦੀਆਂ ਗੱਲਾਂ, ਜਾਂ ਜਿਸ ਕਿਸਮ ਦੀਆਂ ਗੱਲਾਂ ਉਸ ਕਿਸਮ ਦਾ ਡਾਟਾ, ਤੁਹਾਡੀਆਂ ਅੱਖਾਂ ਮੂਹਰੇ ਆਉਣ ਲੱਗ ਜਾਣਾ।
0: ਇਹ ਵੀ ਕਮਾਲ ਦੀ ਗੱਲ ਹੈ, ਵੇਖ ਲਓ ਤੁਸੀਂ 35 million ਵਾਈਪ ਆਊਟ ਹੋ ਗਿਆ, 50 million ਜਾਂ ਫਿਰ 10 billion ਵਟ ਐਵਰ ਜੋ ਵੀ ਫਿਗਰਸ ਹੋਣ, ਉਹ ਵੇਖ ਲਓ ਤੁਸੀਂ ਮਾਰਕੀਟ ਦੇ ਵਿੱਚੋਂ ਆਪਣੇ ਆਪ ਹੀ ਵਾਈਪ ਆਊਟ ਹੋ ਗਿਆ। ਕਿੱਦਾਂ ਵੀ ਮੰਨ ਲਓ ਤੁਹਾਡੇ ਘਰ ਹੀ ਫੋਰ ਐਗਜ਼ਾਮਪਲ ਕੋਈ 100 ਘਰ ਨੇ, ਅਤੇ 100 ਘਰਾਂ ਦੀ ਕੀਮਤ ਘੱਟ ਗਈ ਅਤੇ ਮਾਰਕੀਟ ਦੇ ਵਿੱਚੋਂ ਇੰਨਾ ਵਾਈਪ ਆਊਟ ਹੋ ਗਿਆ, ਆਪੇ ਹੀ ਉਹ ਪਤਾ ਨਹੀਂ ਕਿੱਥੋਂ ਹਵਾ ਦੇ ਵਿੱਚੋਂ ਹੀ ਆ ਕੇ ਫੇਰ ਵਿੱਚ ਪੈ ਗਿਆ, ਬਾਹਰ ਹੋ ਗਿਆ। ਖੈਰ ਇਹ ਹੋਣਗੇ ਤਾਂ ਇਹਦੇ ਪਿੱਛੇ ਜ਼ਰੂਰ ਲੌਜਿਕ, ਪਰ ਮੈਂ ਇਹ ਵਾਰ ਵਾਰ ਕਹਿੰਦਾ ਹੁੰਦਾ ਵੀ ਮੇਰੀ ਸਮਝ ਤੋਂ ਇਹ ਪਰੇ ਨੇ, ਮੈਂ ਵਾਰ ਵਾਰ ਸਮਝਣ ਦੀ, ਪੜ੍ਹਨ ਦੀ, ਸੁਣਨ ਦੀ ਕੋਸ਼ਿਸ਼ ਕਰਦਾ, ਪਰ ਕੁੱਲ ਮਿਲਾ ਕੇ ਫੇਰ ਘੁੰਮ ਘੁੰਮਾ ਕੇ ਉੱਥੇ ਹੀ ਆ ਜਾਂਦਾ ਵੀ ਇਹ ਤੁਸੀਂ ਇੱਕ ਮਨ ਨੂੰ ਤਸੱਲੀ ਜਿਹੀ ਦੇ ਕੇ ਬੈਠੇ ਹੁੰਦੇ ਵੀ ਤੁਹਾਡਾ ਘਰ ਅਤੇ $1 million ਅਤੇ ਅਗਲੇ ਦਿਨ ਤੁਸੀਂ ਉੱਠਦੇ ਹੋ ਜਾਂ ਫਿਰ ਅਗਲੇ ਮਹੀਨੇ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਉਹ ਤੁਹਾਡਾ ਵਹਿਮ ਹੀ ਹੈ ਤਾਂ ਫਿਰ ਸੁਪਨਾ ਹੀ ਹੈ ਨਾ। ਉਹ ਮਿਲੀਅਨ ਨਹੀਂ, ਉਹ ਜੀ ਹੁਣ ਉਹ 9 ਰਹਿ ਗਿਆ, ਲੱਖ ਵਿੱਚ ਰਾਤੋਂ ਰਾਤ ਉੱਡ ਗਿਆ, ਥੋੜ੍ਹਾ ਥੋੜ੍ਹੀ ਆ। ਸੋ ਇਹ ਆ ਸੱਚਾਈ ਮਾਰਕੀਟ ਦੀ, ਜਿਹਦੇ ਨਾਲ ਸਾਨੂੰ ਉਲਝਾ ਕੇ ਫਸਾ ਕੇ ਰੱਖਿਆ ਜਾਂਦਾ। ਸੋ ਇਹ ਉਹ ਸਾਰੀਆਂ ਚੀਜ਼ਾਂ ਉਦੋਂ ਮਨਫੀ ਹੋ ਜਾਂਦੀਆਂ ਨੇ ਜਦੋਂ ਆਪਾਂ ਇਸ ਸਭ ਕੁਛ ਨੂੰ ਇੱਦਾਂ ਲੈਂਦੇ ਹਾਂ ਵੀ ਸ਼ੁਕਰੀਆ ਚੱਲ ਇਸ ਦੇਸ਼ 'ਤੇ ਆ ਕੇ ਬੈਠੇ ਹਾਂ। ਫਿਰ ਹੁਣ ਹੋ ਗਿਆ ਵੀ ਹੁਣ ਅਸੀਂ ਧਰਤੀ ਦੀ ਕਿਸੇ ਚੰਗੀ ਥਾਂ ਦੇ ਉੱਤੇ ਆਪਾਂ ਆਏ ਹਾਂ, ਯਾਨੀ ਕਿ ਆਸਟ੍ਰੇਲੀਆ ਇੱਕ ਸੁਪਨਾ ਤੇ ਹਰ ਕੋਈ ਇਹ ਸੋਚਦਾ ਵੀ ਚਲੋ ਠੀਕ ਆ ਆਪਾਂ ਆਏ ਤਾਂ ਹੈਗੇ ਹਾਂ ਉੱਥੋਂ ਨਾਲੋਂ ਤੇ ਫਿਰ ਵੀ ਚੰਗੇ ਆ, ਪਰ ਹੌਲੀ ਹੌਲੀ ਉਹ ਸੋਚ ਜਿਹੜੀ ਆ ਉਹ ਤੁਹਾਡੀ ਪਾਸੇ ਨੂੰ ਹੋਈ ਜਾਂਦੀ ਹੈ ਅਤੇ ਹੋਰ ਹੋਰ ਚੀਜ਼ਾਂ ਜਿਹੜੀਆਂ ਦਿਮਾਗ ਦੇ ਉੱਤੇ ਤੁਹਾਡੇ ਹੋਰ ਹਾਵੀ ਹੋਈ ਜਾਂਦੀਆਂ। ਅਤੇ ਫਿਲਹਾਲ ਇਹਨੀ ਦਿਨੀ ਰੌਲਾ ਜਿਹੜਾ ਵਾ ਉਹ ਵੀਜ਼ਿਆਂ ਦਾ ਵੀ ਆ, ਤੰਗ ਪਰੇਸ਼ਾਨ ਹੋਰ ਜ਼ਿਆਦਾ ਕੱਲ੍ਹ ਨੂੰ ਅਤੇ ਕਿੰਨਾ ਕੁ ਕੀਤਾ ਜਾਂਦਾ ਇਸ ਚੀਜ਼ ਦੇ ਉੱਤੇ ਵੀ ਰੌਲੇ ਪੈ ਰਹੇ ਨੇ ਵੀ ਜੇ ਕਿਤੇ ਸਰਕਾਰ ਬਦਲ ਗਈ ਅਤੇ ਪੋਲੀਨ ਹੈਂਸਨ ਆ ਗਈ ਅਤੇ ਫਿਰ ਪਤਾ ਨਹੀਂ ਕੀ ਹੋ ਜਾਣਾ, ਉਹਨਾਂ ਵੱਲੋਂ ਵੱਖਰੇ ਬਿਆਨ ਲਾਏ ਜਾਂਦੇ ਨੇ। ਅਤੇ ਪਰ ਹੁਣ ਮੌਜੂਦਾ ਸਰਕਾਰ ਸ਼ਾਇਦ ਇਹ ਵੇਖ ਰਹੀ ਆ ਕਿ ਲੋਕ ਉਹਦੇ ਬਿਆਨ ਪਸੰਦ ਕਰ ਰਹੇ ਨੇ ਅਤੇ ਆਪਾਂ ਉਹਦੇ ਤੋਂ ਪਹਿਲਾਂ ਹੀ ਕੋਈ ਨਾ ਕੋਈ ਇੱਦਾਂ ਦਾ ਵਿਚਾਰ ਦੇ ਦਈਏ, ਜਾਂ ਫਿਰ ਜਿਹੜੇ ਲੋਕ ਦੂਸਰੇ ਪਾਸੇ ਬੈਠੇ ਨੇ ਉਹਨਾਂ ਨੂੰ ਸਰਕਾਰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ, ਯਾਨੀ ਕਿ ਕਾਊਂਟਰ ਦੇ ਉੱਤੇ ਆਉਂਦੀ ਆ ਜਾਂ ਫਿਰ ਉਹਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਆ, ਇਹ ਹੁਣ ਕਹਿੰਦੇ ਨੇ ਵੀ ਸਰਕਾਰ ਵੀ ਤਿਆਰੀਆਂ ਦੇ ਵਿੱਚ ਨੇ। ਕੀ ਅਪਡੇਟਸ ਨੇ
1: ਅੱਗੇ? ਇੱਕ ਪਰਿਭਾਸ਼ਾ ਦਿੰਦੇ ਹੁੰਦੇ ਆ ਵੀ ਸਿਆਸਤ ਜਾਂ ਪੋਲੀਟਿਕਸ ਕਿਹਨੂੰ ਕਹਿੰਦੇ ਆ। ਪੋਲੀਟੀਸ਼ੀਅਨ ਦਾ ਧਰਮ ਹੁੰਦਾ ਉਹਨੇ ਅਮੀਰ ਨੂੰ ਕਹਿਣਾ ਮੈਂ ਤੈਨੂੰ ਗਰੀਬ ਤੋਂ ਬਚਾਊਂ, ਗਰੀਬ ਨੂੰ ਕਹਿਣਾ ਹੋਊ ਅਤੇ ਮੈਂ ਤੈਨੂੰ ਅਮੀਰ ਤੋਂ ਬਚਾਊਂ। ਇਸ ਲਈ ਜਿਸ ਕਿਸਮ ਦੀ ਹਵਾ ਵਗਦੀ ਆ ਉਹਨੇ ਉਸ ਹਵਾ ਨੂੰ ਭਾਂਪਣਾ, ਜਾਂ ਜਿਹੜੇ ਇਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਆ ਉਹਨਾਂ ਨੇ ਇਹਨਾਂ ਨੂੰ ਦੱਸਣਾ ਬਈ ਦੇਸ਼ ਵਿੱਚ ਇਸ ਕਿਸਮ ਦੀਆਂ ਰਾਵਾਂ ਪ੍ਰਚਲਿਤ ਨੇ, ਕਿਉਂ ਨਾ ਆਪਾਂ ਇਸ ਬਿਨਾਂ 'ਤੇ ਜਿਹੜਾ ਲੋਕਾਂ ਦਾ ਸੈਂਟੀਮੈਂਟ ਆ ਉਹਨੂੰ ਕੈਸ਼ ਕਰੀਏ ਤਾਂ ਕਿ ਸਾਡੀ ਸਰਕਾਰ ਬਣੀ ਰਹਿ ਜਾਵੇ। ਜਿਹੜਾ ਆਪਾਂ ਸਵੇਰੇ ਚੁਟਕਲਾ ਸਾਂਝਾ ਕਰਦੇ ਸੀ, ਹੈ ਤਾਂ ਉਹ ਦੁੱਖ ਦੀ ਰਾਗ ਲੋਕਾਂ ਦੀ। ਇੱਕ ਔਰਤ ਸੀ, ਉਹਦੇ 3 ਪੁੱਤ ਸੀ। ਇੱਕ ਪੁੱਤ ਨੂੰ ਸ਼ੇਰ ਚੱਕ ਕੇ ਲੈ ਗਿਆ ਅਤੇ ਉਹ ਵਿਚਾਰਾ ਬੜਾ ਰੋਈ, ਹੈ ਨਾ, ਅਤੇ ਮੁੜ ਕੇ 2 ਹਫ਼ਤੇ ਬਾਅਦ ਦੂਜੇ ਪੁੱਤ ਨੂੰ ਵੀ ਚੱਕ ਕੇ ਲੈ ਗਿਆ। ਅਤੇ ਪਿੰਡ ਦਾ ਕੋਈ ਭਲਾ ਮਾਣਸ ਕਹਿੰਦਾ ਵੀ ਤੂੰ ਇਹ ਥਾਂ ਛੱਡ ਕੇ ਕਿਉਂ ਨਹੀਂ ਚਲੀ ਜਾਂਦੀ? ਉਹ ਕਹਿੰਦੀ ਭਾਈ ਮੈਂ ਛੱਡਦੀ ਤਾਂ ਨਹੀਂ, ਇੱਥੋਂ ਦਾ ਰਾਜਾ ਚੰਗਾ। ਸੋ ਜਿਹੜਾ ਰਾਜ ਪ੍ਰਬੰਧ ਆ ਉਹ ਜੇ ਚੰਗਾ ਹੋਵੇ ਤਾਂ ਲੋਕਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਨਾ ਜਾਣਾ ਪਵੇ। ਆਪਾਂ ਇਸ ਮੁਲਕ 'ਚ ਇਸ ਲਈ ਆਏ ਕਿਉਂਕਿ ਸਾਨੂੰ ਆਪਣੇ ਉਸ ਮੁਲਕ ਵਿੱਚ ਨਿਆਂ ਪ੍ਰਬੰਧ ਕਹਿ ਲਓ, ਖੁਸ਼ਹਾਲੀ ਦਾ ਪੱਧਰ ਕਹਿ ਲਓ, ਹੈ ਨਾ, ਉਹ ਚੰਗਾ ਨਹੀਂ ਲੱਗਿਆ। ਅਸੀਂ ਪ੍ਰੋਸਪੈਰਿਟੀ ਲਈ, ਵਧੀਆ ਸੁੱਖ ਸੁਵਿਧਾਵਾਂ ਲਈ ਦੂਜੇ ਮੁਲਕਾਂ 'ਚ ਜਾਂਦੇ ਹਾਂ ਜਾਂ ਮਾਈਗ੍ਰੇਸ਼ਨ ਕਰਦੇ ਹਾਂ। ਕਿਸੇ ਦਾ ਮੌਸਮ ਸਖਤ ਹੋ ਸਕਦਾ, ਕਿਤੇ ਤੁਹਾਡੇ ਰਹਿਣ ਸਹਿਣ ਦੇ ਪ੍ਰਬੰਧ ਚੰਗੇ ਹੋ ਸਕਦੇ ਆ। ਹੁਣ ਜਦ ਆਪਾਂ ਇਸ ਮੁਲਕ 'ਚ ਆਏ ਸੀ, ਸਾਡੇ ਖੁਸ਼ੀ ਦੇ ਪੈਮਾਨੇ ਸਮੇਂ ਸਮੇਂ 'ਤੇ ਬਦਲਦੇ ਰਹਿੰਦੇ ਆ। ਜਿਹੜਾ ਕੋਈ ਵਿਦਿਆਰਥੀ ਵੀਜ਼ੇ 'ਤੇ ਆਉਂਦਾ, ਉਹਨੂੰ ਲੱਗਦਾ ਵੀ ਯਾਰ ਜਦ ਮੈਂ ਪੱਕਾ ਹੋ ਜਾਊਂਗਾ ਤਾਂ ਕਿੰਨੀਆਂ ਬਹਾਰਾਂ, ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ। ਪਰ ਉਹ ਸਭ ਰੈਲੇਟਿਵ ਆ,
0: ਇੱਕ ਆਸ,
1: ਹੈ ਨਾ। ਉਹ ਅੱਗੇ ਉਹ ਪੁਰਾਣੇ ਕਿਸੇ ਨਾਈਟ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ, ਜਦੋਂ ਬਜ਼ੁਰਗ ਹੋਇਆ ਨਾ, ਅਤੇ ਉਹਨੂੰ ਕਹਿੰਦੇ ਵੀ ਇਹਦਾ ਸਿਰ ਕਲਮ ਕਰ ਦਿਓ। ਜਦ ਆਪਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਬਹਾਰਾਂ ਜਿਉਂ ਲੈਂਦੇ ਹਾਂ ਜਾਂ ਜੋ ਚੀਜ਼ ਚਾਹੁੰਦੇ ਹੁੰਦੇ ਹਾਂ ਜ਼ਿੰਦਗੀ 'ਚ ਪਾ ਲੈਂਦੇ ਹਾਂ, ਉਹ ਜਦ ਪੌੜੀਆਂ ਚੜ੍ਹ ਕੇ ਉੱਤਰ ਥੜਾ ਜਿਹਾ ਸੀ ਜਿੱਥੇ ਉਹਦਾ ਸਿਰ ਕਲਮ ਕੀਤਾ ਜਾਣਾ ਸੀ, ਅਤੇ ਉਹ ਨਾਲਦਿਆਂ ਨੂੰ ਕਹਿੰਦਾ ਨਾ, ਸੈਨਿਕਾਂ ਨੂੰ ਕਹਿੰਦਾ, ਯਾਰ ਮੈਨੂੰ ਮਾੜਾ ਜਿਹਾ ਮੋਢਾ ਮਾਢਾ ਫੜ ਕੇ ਸਹਾਰਾ ਜਿਹਾ ਦੇ ਕੇ ਚੜ੍ਹਾ ਤਾ ਦਓ। ਜਦ ਕਹਿੰਦਾ ਗਲ ਵੱਡਿਆ ਗਿਆ, ਫਿਰ ਤਾਂ ਮੈਂ ਆਪੇ ਰੁੜ ਕੇ ਆ ਜਾਣਾ। ਮਤਲਬ ਤੁਹਾਡੇ ਮਨ ਦੀ ਅਵਸਥਾ ਉਹ ਜਿਹੀ ਹੋ ਜਾਂਦੀ ਆ। ਜਦ ਉਹਨੂੰ ਗੰਡਾਸਾ ਦਿਖਾਇਆ, ਕਹਿੰਦੇ ਇਹ ਤੈਨੂੰ ਪਤਾ ਕੀ ਚੀਜ਼ ਆ? ਕਹਿੰਦਾ ਯਾਰ ਇਹ ਤਾਂ ਬੜੀ ਕਮਾਲ ਦੀ ਚੀਜ਼ ਆ, ਇਹਦੇ ਨਾਲ ਤਾਂ ਦੁੱਖ ਕੱਟੇ ਜਾਂਦੇ ਆ ਸਾਰੇ ਤੁਹਾਡੇ। ਜਦੋਂ ਬੰਦੇ ਕੋਲ ਸਾਰਾ ਕੁਛ ਹੁੰਦਾ, ਉਹ ਉੱਦਾਂ ਦੇ ਬਿਆਨਬਾਜ਼ੀਆਂ ਦਿੰਦਾ। ਅਤੇ ਜਿੰਨੇ ਹੁਣ ਆ ਵਿਦਿਆਰਥੀ ਵੀਜ਼ੇ ਵਾਲੇ ਆ, ਜਿਹੜੇ ਔਖੇ ਆ, ਤੰਗ ਆ, ਪਰੇਸ਼ਾਨ ਆ, ਉਹਨਾਂ ਨੂੰ ਲੱਗਦਾ ਜੇ ਯਾਰ ਇਹ ਲੋਕ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ, ਪੀ ਆਰ ਹੋਣੇ ਆ।
0: ਨਹੀਂ ਚਲੋ, ਖੈਰ ਆਈ ਥਿੰਕ ਬਹੁਤ ਸ਼ਾਇਦ ਇਸ ਚੀਜ਼ ਤੋਂ ਉੱਭਰ ਵੀ ਆਏ ਹੋਣਗੇ। ਪਰ ਗੱਲ ਇਹ ਹੈ ਕਿ ਜਦੋਂ ਕੋਈ ਇੱਦਾਂ ਦੀ ਗੱਲਬਾਤ ਤੁਰਦੀ ਆ, ਤਾਂ ਜ਼ਰੂਰੀ ਨਹੀਂ ਕਿ ਸਿਰਫ ਜਿਹੜਾ ਬੰਦਾ ਉਸ ਰਾਹ ਦੇ ਉੱਤੇ ਜਾਂ ਸਟੂਡੈਂਟ ਹੈ, ਸਿਰਫ ਉਹਦਾ ਹੀ ਮਨ ਦੁੱਖਦਾ। ਹਰ ਕੋਈ ਜਿਹੜਾ ਵੀ ਬੰਦਾ ਕਿਸੇ ਪ੍ਰਤੀ ਦਰਦ ਰੱਖਦਾ ਵਾ, ਉਹ ਇਹ ਚੀਜ਼ ਜ਼ਰੂਰ ਸੋਚਦਾ ਵੀ ਯਾਰ ਆਹ ਤਾਂ ਧੱਕਾ ਨਾ ਹੋਣ।
1: ਕਿਸੇ ਦਾ ਭੈਣ ਭਾਈ ਆ, ਕਿਸੇ ਦਾ ਕੋਈ ਯਾਰ ਦੋਸਤ ਆ, ਜਿਹੜਾ ਹੁਣ ਮਾਈਗ੍ਰੈਂਟ ਨੇਚਰ ਦੇ ਬੰਦੇ ਆ ਜਾਂ ਜਿਹੜੇ ਆਪ ਭੱਜ ਕੇ ਬੱਸ ਚੜ੍ਹੇ ਸੀ, ਹੈ ਨਾ, ਅਤੇ ਉਹ ਦਰਦ ਪਛਾਣਦੇ ਆ ਕਿਉਂਕਿ ਉਹਨਾਂ ਨੇ ਉਹ ਦਰਦ ਹੰਢਾਇਆ ਹੋਇਆ ਆਮ ਤੌਰ 'ਤੇ ਬਹੁਤਿਆਂ ਨੇ। ਪਰ ਜਿਹੜੇ ਇਸ ਦੇਸ਼ 'ਚ 3-4 ਪੁਸ਼ਤਾਂ ਤੋਂ ਰਹਿ ਰਹੇ ਆ, ਚਿੱਟੀ ਚੰਮ ਦੇ ਲੋਕ ਆ, ਹੈ ਨਾ, ਉਹਨਾਂ ਨੂੰ ਉਹ ਦਰਦ ਉਸ ਢੰਗ ਨਾਲ ਮਹਿਸੂਸ ਨਹੀਂ ਹੁੰਦਾ। ਉਹ ਸੈਲਫਿਸ਼ ਹੋ ਕੇ ਸੋਚਦੇ ਆ, ਉਹ ਕਹਿੰਦੇ ਨਹੀਂ ਨਹੀਂ ਜੀ, ਜੇ ਤੁਸੀਂ ਇੱਦਾਂ ਨਹੀਂ ਸੋਚਦੇ ਇਹਦਾ ਮਤਲਬ ਤੁਸੀਂ ਆਸਟ੍ਰੇਲੀਅਨ ਹੋ ਹੀ ਨਹੀਂ ਸਕਦੇ, ਤੁਸੀਂ ਅਸਲ ਮਾਨਿਆਂ 'ਚ ਆਸਟ੍ਰੇਲੀਅਨ ਨਹੀਂ। ਉਹਨਾਂ 'ਚ ਆਸਟ੍ਰੇਲੀਅਨ ਹੋਣ ਦੇ ਪੈਮਾਨੇ ਹੋਰ ਨੇ। ਇਸ ਕਰਕੇ ਤੁਸੀਂ ਸੋਸ਼ਲ ਮੀਡੀਆ 'ਤੇ ਜਦ ਇਸ ਕਿਸਮ ਦੀ ਖਬਰ ਪਾਈ ਜਾਂਦੀ ਆ, ਹੋ ਸਕਦਾ ਉੱਥੇ IT ਸੈੱਲਾਂ ਦੀ ਵੀ ਭਰਮਾਰ ਹੋਵੇ, ਜਾਂ ਤੁਸੀਂ ਉਹਨਾਂ ਲੋਕਾਂ ਦੇ ਪ੍ਰੋਫਾਈਲ ਜਿਹੜੇ ਗੰਦੀਆਂ ਗਾਲਾਂ ਕੱਢਦੇ, ਰੇਸਿਜ਼ਮ ਫੈਲਾਉਂਦੇ ਆ ਨਾ। ਬਈ ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਇਸ ਮੁਲਕ ਦਾ ਵੀਜ਼ਾ ਕਿਵੇਂ ਲੈ ਸਕਦਾ, ਥੱਲੇ 100 ਗਾਲ ਕੱਢ ਦਿੰਦੇ, ਜਿੱਥੇ ਹੈਗਾ ਉੱਥੇ ਰਹਿ। ਪਰ ਉਹ ਬੰਦਿਆਂ ਦੇ ਜਦ ਤੁਸੀਂ ਪ੍ਰੋਫਾਈਲ ਖੋਲ੍ਹ ਕੇ ਦੇਖਦੇ ਹੋ, ਜਾਂ ਤਾਂ ਉਹ ਲੌਕ ਹੁੰਦੇ ਆ, ਬਲੌਕ ਹੁੰਦੇ ਆ, ਜਾਂ ਉਹਨਾਂ ਨੇ ਪ੍ਰੋਟੈਕਟ ਕੀਤੇ ਹੁੰਦੇ ਆ, ਅਤੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਹ ਪ੍ਰੋਫਾਈਲ ਆਇਆ ਕਿੱਥੋਂ ਆ। ਅਤੇ ਹੁਣ ਇਹੋ ਜਿਹੀ ਹੋਈ ਇੱਕ ਖਬਰ ਜਿਹੜੀ 7 ਨੇ ਪਾਈ ਆ, ਉਹਦੇ ਥੱਲੇ ਵੀ ਮੈਂ ਕਮੈਂਟਰੀ ਲੋਕਾਂ ਦੀ ਪੜ੍ਹਦਾ ਸੀ। ਇੱਕ ਅੰਦੇਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਜਿਹੜੇ ਸਾਡੇ ਨੇ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਜੇ ਉਹ ਸ਼ੁੱਕਰ ਸ਼ਨਿਚਰਵਾਰ ਨੂੰ ਅਮਰੀਕਾ ਜਾਂਦੇ ਆ, ਅਤੇ ਉਦੋਂ ਪਹਿਲਾਂ ਕੱਲ੍ਹ ਵੀਰਵਾਰ ਨੂੰ, ਥਰਸਡੇ ਨੂੰ, ਕੋਈ ਨਾ ਕੋਈ ਅਨਾਊਂਸਮੈਂਟ ਸਰਕਾਰ ਵੱਲੋਂ ਆ ਸਕਦੀ ਆ। 7 ਦਾ ਇੱਕ ਸੀਨੀਅਰ ਪੱਤਰਕਾਰ ਆ, ਉਹਨੂੰ ਕਿਸੇ ਸੀਨੀਅਰ ਮੰਤਰੀ ਨੇ ਦੱਸਿਆ
0: ਸੋਰਸਿਸ ਦੇ ਵਾਲੇ ਨਾਲ।
1: ਹਾਂਜੀ, ਹੁਣ ਉਹ ਨੋਬਡੀ ਨੋਜ਼ ਕਿ ਉਹ ਕਿੰਨੇ ਕੁ ਪੁਖਤਾ ਪੱਧਰ 'ਤੇ, ਕਿਉਂਕਿ ਲਾਸਟ ਟਾਈਮ 'ਤੇ ਵੀ ਜਦ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਾ ਸੀ ਹੋਮ ਅਫੇਅਰ ਮਿਨਿਸਟਰ ਨੇ, ਲਾਸਟ ਮਿੰਟ 'ਤੇ ਵੀ ਟਾਲਾ ਵੱਟ ਲਿਆ ਗਿਆ ਸੀ, ਇਹ ਕਹਿ ਕੇ ਕਿ ਸਰਕਾਰ ਕੈਬਨਿਟ ਅੰਦਰ ਖਾਤੇ ਆਪਸ 'ਚ ਗੱਲਾਂ ਬਾਤਾਂ ਕਰ ਰਹੀ ਆ ਵੀ ਕਿਹੜੇ ਕਿਹੜੇ ਲੋਕਾਂ 'ਤੇ, ਕਿਹੜੇ ਕਿਹੜੇ ਵੀਜ਼ਿਆਂ 'ਤੇ ਸ਼ਿਕੰਜਾ ਕੱਸਿਆ ਜਾਣਾ। ਪਰ ਉਸ ਸੰਬੰਧੀ ਉਮੀਦ ਜ਼ਾਹਰ ਕੀਤੀ ਜਾ ਸਕਦੀ ਆ ਕਿ ਕੱਲ੍ਹ ਨੂੰ ਇਸ ਸੰਬੰਧੀ ਕੋਈ ਅਨਾਊਂਸਮੈਂਟ ਆਉਣੀ ਆ, ਕਿਉਂਕਿ ਪੌਲੀਨ ਹੈਨਸਨ 7.5 ਲੱਖ ਬੰਦੇ ਨੂੰ ਘਟਾਉਣ ਦੀ ਗੱਲ ਕਹਿ ਰਹੀ ਆ ਅਗਲੇ 3 ਸਾਲਾਂ ਦੌਰਾਨ। ਅਜੇ ਤੱਕ ਉਹਦਾ ਕੋਈ ਵਜੂਦ, ਕੋਈ ਨਾਂ ਨਿਸ਼ਾਨ ਨਹੀਂ ਆ, ਪਰ ਜਿਸ ਕਿਸਮ ਨਾਲ ਉਹਨੇ ਆ ਜਿਮਨੀ ਚੋਣਾਂ ਜਿੱਤ ਰਹੀ ਆ, ਜਾਂ ਜਿਸ ਕਿਸਮ ਨਾਲ ਉਹਦਾ ਪ੍ਰਭਾਵ ਆਸਟ੍ਰੇਲੀਆ ਦੇ ਲੋਕਾਂ 'ਤੇ, ਜੇ ਆਪਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਤਾਂ ਉਹ ਬਣਦਾ ਦਿਸਦਾ ਨਜ਼ਰ ਆ ਰਿਹਾ, ਜਿਹਨੂੰ ਲੈ ਕੇ ਸਰਕਾਰ ਚਿੰਤਤ ਆ। ਅਤੇ ਕੋਲੀਸ਼ਨ ਜਿਹੜੀ ਆ, ਲਿਬਰਲ ਪਾਰਟੀ ਆ, ਨੈਸ਼ਨਲਜ਼ ਨੇ, ਉਹ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਨਹੀਂ ਆ ਸਕੇ ਕਿ ਸਰਕਾਰ ਨੂੰ ਉਹ ਬਰਾਬਰ ਦੀ ਟੱਕਰ ਦੇ ਸਕਣ। ਇਸ ਕਰਕੇ ਹੁਣ ਆਸਟ੍ਰੇਲੀਆ 'ਚ ਤਿੰਨ ਪਾਰਟੀ ਵਾਲਾ ਜਾਦੂ ਮੰਤਰ ਚੱਲ ਰਿਹਾ, ਲੇਬਰ, ਕੋਲੀਸ਼ਨ ਅਤੇ ਵਨ ਨੇਸ਼ਨ। ਇਹਨਾਂ ਤਿੰਨਾਂ ਦਾ ਮਾਈਗ੍ਰੇਸ਼ਨ ਜਾਂ ਜਿਹੜੀਆਂ ਪ੍ਰਵਾਸ ਨੀਤੀਆਂ ਨੇ ਉਹਦੇ ਨੂੰ ਲੈ ਕੇ ਲੋਕਾਂ ਨੂੰ ਆਪਣੇ ਵੱਲ ਰਿਝਾਉਣ ਦਾ ਇਸ ਵੇਲੇ ਕੋਸ਼ਿਸ਼ ਕੀਤੀ ਜਾ ਰਹੀ ਆ, ਤਹੱਈਆ ਕੀਤਾ ਜਾ ਰਿਹਾ। ਸਰਕਾਰ ਇਹ ਕਹਿ ਰਹੀ ਆ ਵੀ ਅਸੀਂ 3 ਲੱਖ ਤੋਂ ਘਟਾ ਕੇ 2,25,000 ਦੇ ਆਸ ਪਾਸ ਨੈੱਟ ਮਾਈਗ੍ਰੇਸ਼ਨ ਨੂੰ ਲਿਆ ਸਕਦੇ ਹਾਂ, ਪਰ ਉਹ ਕਿਵੇਂ ਪੋਸੀਬਲ ਆ? ਬ੍ਰਿਜਿੰਗ ਵੀਜ਼ੇ 'ਤੇ ਬੜੇ ਲੋਕ ਨੇ, ਉਹ ਵੀ ਲੋਕਾਂ ਨੂੰ ਚੁਭਦੇ ਆ। ਜਿਹੜੇ ਆਸਟ੍ਰੇਲੀਆ 'ਚ ਵਿਦਿਆਰਥੀ ਵੀਜ਼ੇ 'ਤੇ ਲੋਕ ਆਉਂਦੇ ਆ ਉਹਨਾਂ ਦੇ ਨਾਲ ਬੱਚੇ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪਤੀ ਪਤਨੀ ਪਾਰਟਨਰ ਆਉਂਦੇ ਆ, ਮੁੜ ਕੇ ਉਹ ਪਾਰਟਨਰ ਨੇ ਜਿਹੜੇ ਉਹਨਾਂ ਦਾ ਫਿਰ ਸਟੂਡੈਂਟ ਵੀਜ਼ਾ ਪਾ ਦਿੱਤਾ ਜਾਂਦਾ। ਬਹੁਤ ਸਾਰੇ ਲੋਕ ਆਸਟ੍ਰੇਲੀਆ 'ਚ ਇਹੋ ਜਿਹੇ ਆ ਜਿਹੜੇ 8-8, 10-10 ਸਾਲ ਤੋਂ ਜਿਹਨਾਂ ਦਾ ਕੁਛ ਬਣ ਨਹੀਂ ਰਿਹਾ, ਕਿਉਂਕਿ ਕਿਤੇ ਨਾ ਕਿਤੇ ਮਨ 'ਚ ਤਾਂ ਇਹੀ ਹੁੰਦਾ ਵੀ ਯਾਰ PR ਲੈਣੀ ਹੈ, ਇੰਨੇ ਪੈਸੇ ਲੱਗ ਗਏ, ਜ਼ਿੰਦਗੀ ਦੇ ਇੰਨੇ ਸਾਲ ਲੱਗ ਗਏ। ਚਾਹੇ ਅਸੀਂ ਆਪਣੇ ਵਿਦਿਆਰਥੀ ਵੀਜ਼ੇ ਦੀ ਐਪਲੀਕੇਸ਼ਨ 'ਤੇ ਇਹ ਲਿਖ ਕੇ ਆਉਂਦੇ ਹਾਂ ਕਿ ਆਸਟ੍ਰੇਲੀਆ ਅਸੀਂ ਮਹਿਜ਼ ਪੜ੍ਹਾਈ ਕਰਨ ਜਾ ਰਹੇ ਹਾਂ ਅਤੇ ਸਾਡਾ ਉੱਥੇ ਪੱਕੇ ਤੌਰ 'ਤੇ ਵਸਨੀਕ ਬਣਨ ਦਾ ਕੋਈ ਇਰਾਦਾ ਨਹੀਂ ਆ, ਪਰ ਮਕਸਦ ਬਹੁਤੇ ਲੋਕਾਂ ਦਾ ਇਹੀ ਹੁੰਦਾ ਇੱਥੇ ਪੱਕੇ ਤੌਰ 'ਤੇ ਵਸਨੀਕ ਬਣਨਾ। ਅਤੇ ਉਸ ਆਸ ਵਿੱਚ ਲੋਕ ਫਿਰ ਵੀਜ਼ੇ ਵਧਾਈ ਜਾਂਦੇ ਆ, ਵੱਖੋ ਵੱਖਰੀ ਕਿਸਮ ਦੇ ਕੋਰਸ ਲੈਂਦੇ ਆ, ਕਿਉਂਕਿ ਐਜ਼ ਏ ਮਾਈਗ੍ਰੇਸ਼ਨ ਏਜੰਟ ਮੈਨੂੰ ਵੀ ਹੁਣ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਸੁਣਨ ਦਾ ਮੌਕਾ ਮਿਲਦਾ। ਸਰਕਾਰ ਦਾ ਕੀ ਆ, ਜਿਹੜੀਆਂ ਵਧੀਆ ਹਾਈ ਫਾਈ ਪੜ੍ਹਾਈਆਂ ਨੇ ਉਹਦੇ 'ਚ PR-ਾਂ ਦੇ ਚਾਂਸ ਹੈ ਨਹੀਂ ਗੇ। ਜਿਹੜੇ ਆ ਸਰਟੀਫਿਕੇਟ 3, ਸਰਟੀਫਿਕੇਟ 4 ਕੋਰਸ ਨੇ ਕੰਸਟਰਕਸ਼ਨ ਦੇ, ਕੋਈ ਪਲੰਬਰ ਆ, ਕੋਈ ਕੈਬਨਿਟ ਮੇਕਰ ਆ, ਕੋਈ ਕਾਰਪੈਂਟਰ ਆ, ਇਹਨਾਂ ਦੇ ਵੀਜ਼ੇ ਬ੍ਰਿਕਲੇਅਰ ਵਾਲਿਆਂ ਦੇ ਠਾਹ ਠਾਹ ਕਰਕੇ 65-70 ਪੁਆਇੰਟਾਂ 'ਤੇ ਲੱਗੀ ਜਾਂਦੇ ਆ। ਅਤੇ ਜੇ ਉੱਥੋਂ ਆਸਟ੍ਰੇਲੀਆ ਦਾ ਵੀਜ਼ਾ ਇਹਨਾਂ 'ਚ ਲਾਉਣਾ ਹੋਵੇ ਤਾਂ ਵੀਜ਼ਾ ਮਿਲਦਾ ਕੋਈ ਨਹੀਂ। ਸੋ ਵਿਦਿਆਰਥੀਆਂ ਕੋਲ ਆਪਸ਼ਨ ਕੀ ਹੁੰਦੀ ਆ ਕਿ ਕਿਵੇਂ ਨਾ ਕਿਵੇਂ ਜਹਾਜ਼ ਦੀ ਬਾਰੀ ਨੂੰ ਹੱਥ ਪੈ ਜੇ, ਇੱਥੇ ਆ ਜਾਈਏ, ਅਤੇ ਮੁੜ ਕੇ ਫਿਰ ਜਿਹੜਾ ਉਹ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਆ ਉਹ ਬੜੀ ਦੇਰ ਤੱਕ ਲੋਕਾਂ ਨੇ ਆਪਣਾ AQF ਲੈਵਲ ਕੋਰਸ ਦਾ ਲੈਵਲ ਸੇਮ ਰੱਖਣ ਲਈ ਵਰਤਿਆ। ਮੰਨ ਲਓ ਬੈਚਲਰਸ ਦੀ ਪੜ੍ਹਾਈ 'ਚ ਬੱਚਾ ਆਇਆ, ਸਰਟੀਫਿਕੇਟ 3-4 ਕਰਕੇ ਨਾਲ ਉਹਦੀ COE ਵੱਡੇ ਕੋਰਸ ਦੀ ਲੈ ਲਈ ਵੀ ਮੈਂ ਕੱਲ੍ਹ ਨੂੰ ਇਹ ਕਰੂੰ, ਮੁੜ ਕੇ ਮੇਰਾ ਜੀ ਵੀਜ਼ਾ ਮੁੱਕ ਗਿਆ ਅਤੇ TR ਪਾ ਦਿੱਤੀ। ਸੋ ਉਹਨੂੰ ਇੱਕ ਜ਼ਰੀਆ, ਇੱਕ ਢੰਗ ਤਰੀਕਾ, ਜੇ ਉਹ 25,000-30,000 ਬੱਚੇ ਕੋਲ COE ਸੀ ਤਾਂ ਪੜ੍ਹਦੇ ਤਕਰੀਬਨ 5-10,000 ਹੀ ਸੀਗੇ ਉਹ, ਕਿਉਂਕਿ ਜਾਨੂੰ ਵੀਜ਼ਾ ਮੁੱਕ ਜਾਂਦਾ ਸੀ। ਸੋ ਸਰਕਾਰ ਨੇ ਹੁਣ ਘੱਟੋ ਘੱਟ ਉਹ ਕੋਰਸ ਤਾਂ ਕਹਿ ਹੀ ਦਿੱਤਾ ਵੀ ਅਸੀਂ ਬੰਦ ਕਰਨ ਲੱਗੇ ਹਾਂ, ਇਹਨੂੰ ਵੀਜ਼ਾ ਹੋਪਿੰਗ ਲਈ ਵਰਤਿਆ ਜਾ ਰਿਹਾ ਨਾ ਕਿ ਪੜ੍ਹਨ ਲਈ ਵਰਤਿਆ ਜਾ ਰਿਹਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਰਕਾਰ ਦੀ ਮਨਸ਼ਾ ਜ਼ਾਹਰ ਹੁੰਦੀ ਆ ਕਿ ਉਹ ਇਹਨਾਂ ਚੀਜ਼ਾਂ 'ਤੇ ਸ਼ਿਕੰਜਾ ਕਸਣਗੇ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਸੀ ਜਿਹੜੇ ਉਹ ਆ ਜਾਂਦੇ ਸੀ ਇਹਨਾਂ ਕੋਲ, ਹੁਣ ਉਹਨਾਂ ਦੇ ਵਿਜ਼ਟਰ ਵੀਜ਼ੇ ਨੂੰ ਲੈ ਕੇ ਵੀ ਸਵਾਲੀਆਂ ਨਿਸ਼ਾਨ ਨੇ। ਅੱਗੇ 3 ਸਾਲ ਦਾ ਵਿਜ਼ਟਰ ਵੀਜ਼ਾ ਦੇ ਦਿੱਤਾ ਜਾਂਦਾ ਸੀ ਰਣਜੋਤ, 18 ਮਹੀਨੇ 'ਚ 12 ਮਹੀਨੇ ਮਾਪੇ ਰਹਿ ਸਕਦੇ ਸੀ, ਹੁਣ ਬਹੁਤ ਸਾਰੇ ਕੇਸਾਂ 'ਚ ਸਿਰਫ ਅਤੇ ਸਿਰਫ 3 ਮਹੀਨੇ ਦਾ 6 ਮਹੀਨੇ ਦਾ ਵੀਜ਼ਾ ਮਿਲ ਰਿਹਾ। ਅਤੇ ਉੱਤੇ ਬਹੁਤ ਸਾਰੇ ਲੋਕਾਂ ਦੇ 8503 ਕੰਡੀਸ਼ਨ ਜਿਹਨੂੰ ਨੋ ਫਰਦਰ ਸਟੇ ਕਹਿੰਦੇ ਆ ਉਹ ਲਾ ਦਿੱਤੀ ਜਾਂਦੀ ਤਾਂ ਕਿ ਤੁਸੀਂ ਆਸਟ੍ਰੇਲੀਆ ਜਾ ਕੇ ਆਪਣਾ ਵੀਜ਼ਾ ਨਾ ਵਧਾ ਸਕੋ। ਕੁਛ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਕਿ ਸਰਕਾਰ ਦੀ ਮਨਸ਼ਾ ਕੀ ਆ, ਕਿਸ ਪਾਸੇ ਨੂੰ ਜਾ ਰਹੀ ਆ। ਅੱਗੇ ਮਾਪੇ ਆਉਂਦੇ ਸੀ ਇੱਥੇ, 67 ਸਾਲ ਦੀ ਉਮਰ ਹੁੰਦੀ ਸੀ, ਫੈਮਿਲੀ ਬੈਲੈਂਸ ਟੈਸਟ ਮੀਟ ਕਰਦੇ ਸੀ ਆਰਾਮ ਨਾਲ ਪੇਰੈਂਟ ਵੀਜ਼ਾ ਪਾ ਕੇ, ਜਦ ਤੱਕ ਉਹਨਾਂ ਦੇ ਪੇਰੈਂਟ ਵੀਜ਼ਾ 30-35 ਸਾਲ ਆਉਣਾ ਨਹੀਂ ਬ੍ਰਿਜਿੰਗ ਵੀਜ਼ੇ 'ਤੇ ਆਸਟ੍ਰੇਲੀਆ ਰਹੀ ਜਾਂਦੇ ਸੀ। ਪਰ ਹੁਣ ਸਰਕਾਰ ਨੂੰ ਲੱਗਦਾ ਕਿ ਇੱਦਾਂ ਤਾਂ ਬਹੁਤ ਦੁਨੀਆ ਇੱਥੇ ਆਜੂਗੀ ਜਾਂ ਆ ਚੁੱਕੀ ਆ, ਹੁਣ ਘੱਟੋ ਘੱਟ 4 ਲੱਖ ਬੰਦਾ ਇਸ ਵੇਲੇ ਇੱਦਾਂ ਦਾ ਹੀ ਤੁਰਿਆ ਫਿਰਦਾ ਜਿਹੜਾ ਬ੍ਰਿਜਿੰਗ ਏ 'ਤੇ ਆ, ਜਿਹਨੇ ਕਿਸੇ ਨਾ ਕਿਸੇ ਕਿਸਮ ਦਾ ਵੀਜ਼ਾ ਪਾਇਆ ਹੋਇਆ ਜਾਂ ਜਿਹਦਾ ਕੇਸ ਟ੍ਰਾਈਬਿਊਨਲ 'ਚ ਆ, ਫੈਡਰਲ 'ਚ ਆ, ਜਾਂ ਜੋ ਕਿਸੇ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਆ। ਇੱਕ ਵੀਜ਼ੇ ਦਾ ਫੈਸਲਾ ਆਉਂਦਾ ਉਹ ਦੂਜਾ ਵੀਜ਼ਾ ਪਾ ਦਿੰਦੇ ਆ, ਦੂਜੇ ਦਾ ਆਉਂਦਾ ਤੀਜਾ ਪਾ ਦਿੰਦੇ ਆ। ਸਰਕਾਰ ਨੂੰ ਲੱਗਦਾ ਕਿ ਇਹਨਾਂ ਲੋਕਾਂ ਦੀ ਮਨਸ਼ਾ ਉਹ ਨਹੀਂ ਆ, ਇਹ ਮਹਿਜ਼ ਇੱਥੇ ਰਹਿਣ ਲਈ ਕਿਵੇਂ ਨਾ ਕਿਵੇਂ ਜਾਇਜ਼ ਨਜਾਇਜ਼ ਹੱਥਕੰਡੇ ਵਰਤੇ ਜਾ ਰਹੇ ਆ, ਅਤੇ ਉਸ ਕਿਸਮ ਦੇ ਲੂਪ ਹੋਲ ਲੱਭੇ ਵੀ ਜਾਂਦੇ ਆ, ਮਾਈਗ੍ਰੇਸ਼ਨ ਏਜੰਟ ਵੱਲੋਂ ਲੋਕਾਂ ਨੂੰ ਦੱਸੇ ਜਾਂਦੇ ਆ ਜਾਂ ਉਹ ਹੁੰਦੇ ਆ ਸਰਕਾਰ ਦੇ, ਅਤੇ ਉਹਨਾਂ ਨੂੰ ਬੰਦ ਕਰਨ ਦੀਆਂ ਵੀ ਤਿਆਰੀਆਂ ਨੇ। ਆਉਣ ਵਾਲੇ ਦਿਨ, ਆਉਣ ਵਾਲੇ 1-2 ਮਹੀਨੇ ਬੜੇ ਕਰੂਸ਼ਲ ਨੇ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜੋ ਇੱਥੋਂ ਦੇ ਪੱਕੇ ਵਸਨੀਕ ਨਹੀਂ।
0: ਹੁੰਦਾ ਹੀ ਆ, ਸਰਕਾਰ ਨੂੰ ਇੱਕ ਆਪਣੇ ਜਦੋਂ ਪ੍ਰੈਸ਼ਰ ਬਣ ਜਾਂਦਾ ਜੋ ਕਿ ਹੁਣ ਮਾਹੌਲ 'ਚੋਂ ਬਣਿਆ, ਸਪੈਸ਼ਲੀ ਜਦੋਂ ਕੋਈ ਵਿਰੋਧੀ ਧਿਰ ਉੱਦਾਂ ਦਾ ਕੋਈ ਫੈਸਲਾ ਕਰ ਰਹੀ ਹੈ, ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਮਸਲਾ ਇੱਥੇ ਨਹੀਂ ਹੈ। ਜੇ ਸਰਕਾਰ ਨੇ ਕੁਛ ਇਸ ਸੰਬੰਧ ਵਿੱਚ ਆਪਣੇ ਪੈਰ ਪੱਕੇ ਕਰਨੇ ਆ। ਅਤੇ ਇਸ ਟਾਈਮ ਦੇ ਉੱਤੇ ਬਹੁਤੇ ਲੋਕਾਂ ਦੀ ਸਮੱਸਿਆ ਇਹ ਆ ਵੀ ਉਹਨਾਂ ਦੇ ਚੁੱਲ੍ਹੇ ਬੰਦ ਹੋ ਰਹੇ ਆ, ਚੁੱਲ੍ਹੇ ਠੰਡੇ ਹੋ ਰਹੇ ਆ। ਸੋ ਉਸ ਪਾਸੇ ਨੂੰ ਜੇਕਰ ਸੋਚਣ, ਕੋਈ ਪ੍ਰੋਪਰਟੀ ਦਾ ਜਿਹੜਾ ਲੋਕਾਂ ਦਾ ਮੰਦਾ ਪਿਆ ਵਾ ਉਸ ਪਾਸੇ ਨੂੰ ਜੇ ਕਿਤੇ ਸੋਚਣ, ਲੋਕਾਂ ਦੀਆਂ ਨੌਕਰੀਆਂ ਦਾ ਸੋਚਣ, ਉਹ ਸਾਰਾ ਕੁਛ ਜਿਹੜਾ ਉਹ ਸਾਈਡ ਲਾਈਨ ਦੇ ਉੱਤੇ ਹੋ ਗਿਆ, ਜੋ ਕਿ ਲੋਕਾਂ ਦੀ ਅਸਲ ਪੀੜ ਆ। ਮੈਨੂੰ ਨਹੀਂ ਲੱਗਦਾ ਕਿ ਮਾਈਗ੍ਰੇਸ਼ਨ ਮਾਈਗ੍ਰੇਸ਼ਨ ਕਰਕੇ ਕੋਈ ਪੋਲੀਨ ਹੈਂਸਨ ਬਹੁਤ ਵਧੀਆ। ਹਾਂ, 1% ਤੱਕ ਇੱਕ ਹੱਦ ਤੱਕ ਗ੍ਰਾਫ ਕਿਤੇ ਨਾ ਕਿਤੇ ਸੁਧਰ ਰਿਹਾ ਹੋਊਗਾ, ਕਿਤੇ ਕਿਸੇ ਇੱਕ ਇਲਾਕੇ ਤੱਕ ਜਾਂ ਫਿਰ ਜਿਹੜੇ ਹੁਣ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਵੇਖ ਰਹੇ ਉੱਥੋਂ ਤੱਕ। ਪਰ ਜਦੋਂ ਆਪਾਂ ਸ਼ਹਿਰੀ ਇਲਾਕਿਆਂ ਦੀ ਆਪਾਂ ਗੱਲ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਸਰਕਾਰ ਨੂੰ ਇਸ ਪਾਸੇ ਨੂੰ ਸੋਚਣਾ ਚਾਹੀਦਾ, ਜਿੱਥੇ ਸਰਕਾਰ ਇਹ ਵਾਅਦਾ ਕਰਕੇ ਅਤੇ ਆਪਣਾ ਗ੍ਰਾਫ ਉੱਚਾ ਕਰਕੇ ਆਈ ਹੀ ਕਿ ਆਪਾਂ ਘਰ ਬਣਾਵਾਂਗੇ, ਆਪਾਂ ਇੰਨੇ ਲੱਖ ਘਰ ਬਣਾਵਾਂਗੇ, ਆਈ ਥਿੰਕ 2 ਲੱਖ ਹੀ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਬਣਾਉਣੇ ਸੀ, ਜਿਹੜੇ ਲੋਕ ਆਪ ਬਣਾ ਰਹੇ ਸੀ ਆਪਣੇ ਪੱਲਿਓ, ਉਹ ਵੀ ਬੰਦ ਕਰਾਤੇ, ਉਹਨਾਂ ਦਾ ਵੀ ਚੁੱਲ੍ਹਾ ਬੰਦ ਕਰਾਤਾ, ਬੇੜੇ ਕਰਕ ਕਰਾਤੇ, ਬਿਲਡਰ ਰੋਂਡ ਹੈ, ਰੀਅਲ ਸਟੇਟ ਵਾਲੇ ਰੋਂਡ ਹੈ, ਜਿਨ੍ਹਾਂ ਨੇ ਇਨਵੈਸਟ ਕੀਤਾ ਸੀ ਉਹ ਰੋਂਡ ਹੈ। ਸੋ ਆਈ ਥਿੰਕ ਜੇਕਰ ਕੋਈ ਵੀ ਨੁਮਾਇੰਦਾ ਕਿਤੇ ਕੋਈ ਸੁਣਦਾ ਕਰਦਾ ਤਾਂ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਦਾ ਧਿਆਨ ਦਿਵਾਉਣ ਦੀ ਲੋੜ ਆ। ਆਹ ਚੀਜ਼ਾਂ ਦੇ ਨਾਲ ਕੁਛ ਨਹੀਂ ਹੋਣ ਵਾਲਾ, ਇਹਦੇ ਨਾਲ ਤਾਂ ਉਲਟਾ ਸਗੋਂ ਹੋਰ ਸਰਕਾਰ ਇੱਕ ਪੱਖ ਨੂੰ, ਇੱਕ ਖਿੱਤੇ ਨੂੰ ਤਾਂ ਗਵਾ ਹੀ ਚੁੱਕੀ ਆਪਣੇ ਖਾਤੇ 'ਚੋਂ, ਅਤੇ ਦੂਸਰੇ ਨੂੰ ਵੀ ਗਵਾਊਗੀ, ਕਿਉਂਕਿ ਇਹ ਵੀ ਉਹੋ ਜਿਹੇ, ਉਹ ਵੀ ਉਹੋ ਜਿਹੇ, ਤਾਂ ਚਲੋ ਫਿਰ ਠੀਕ ਹੈ, ਫਿਰ ਉਹੋ ਹੀ ਚੰਗੇ ਫਿਰ ਇਹਦੇ ਨਾਲੋਂ, ਕਿਉਂਕਿ ਇੱਕ ਚੀਜ਼ ਜਿਹੜੀ ਆ ਮਾਰਕੀਟ ਦੇ ਵਿੱਚ ਬੜੀ ਸੋਹਣੀ ਜਚਾਈ ਜਾ ਰਹੀ ਹੈ ਇਸ ਟਾਈਮ ਦੇ ਉੱਤੇ, ਉਹ ਇਹ ਆ ਕਿ ਹੋਰ ਨਹੀਂ ਕੁਛ ਤਾਂ ਪਲੀਨ ਹੈਂਸਨ ਵਰਗੀ ਕਿਤੇ ਆ ਕੇ ਅਤੇ ਕਿਤੇ ਕਾਰੋਬਾਰਾਂ ਨੂੰ ਤਾਂ ਠੀਕ ਕਰ ਦੂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ BJP ਆਉਣ ਵਾਲੀ ਸੀ ਅਤੇ ਲੋਕ ਇਹ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਸੀ, ਜਾਂ ਵਪਾਰੀ ਬੰਦਾ ਵਾ ਹੋਰ ਨਹੀਂ ਕੁਛ ਤਾਂ ਬਿਜ਼ਨਸ ਦਾ ਤਾਂ ਕੁਛ ਕਰੂਗਾ ਨਾ, ਉਹਨੇ ਸਭ ਤੋਂ ਪਹਿਲਾਂ ਬਿਜ਼ਨਸ ਹੀ ਜਿਹੜੇ ਬਾਅਦ 'ਚੋਂ ਵਪਾਰੀ ਸਭ ਤੋਂ ਵੱਧ ਤੰਗ ਨੇ ਇਸ ਟਾਈਮ। ਸੇਮ ਇੱਥੇ ਵੀ ਉਹ ਕਹਾਣੀ ਆ, ਦੁਨੀਆ ਭਰ ਦੇ ਵਿੱਚ ਸਾਰਾ ਕੁਛ ਉਹੋ ਹੀ ਆ, ਕਿਤੇ ਕੋਈ ਫਰਕ ਨਹੀਂ ਪੈਂਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਉੱਤੇ ਥੱਲੇ ਹੁੰਦੀਆਂ, ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ। ਬੜੇ ਵਹਿਮ ਭਰਮ, ਪਰ ਇੱਕ ਚੀਜ਼ ਕੋਮਨ ਜਿਹੜੀ ਜ਼ਰੂਰ ਆਪਾਂ ਵੇਖ ਸਕਦੇ ਹਾਂ ਅੱਗੇ ਵਧਣ ਤੋਂ ਪਹਿਲਾਂ, ਉਹ ਆ ਸੋਸ਼ਲ ਮੀਡੀਆ ਦਾ ਪ੍ਰਭਾਵ। ਜਿਹੜੇ ਤਰੀਕੇ ਦੇ ਨਾਲ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਨੇ, ਵਿਖਾਈਆਂ ਜਾਂਦੀਆਂ ਨੇ, ਹੌਲੀ ਹੌਲੀ ਸਾਡੇ ਦਿਮਾਗ ਉਸ ਢੰਗ ਦੇ ਨਾਲ ਤਿਆਰ ਕੀਤੇ ਜਾਂਦੇ ਨੇ, ਉਹ ਦੁਨੀਆ ਭਰ ਦੇ ਵਿੱਚ ਸੇਮ ਹੋ ਗਿਆ। ਭਾਵੇਂ ਤੁਸੀਂ ਇੰਡੀਆ 'ਚ ਵੇਖ ਲਓ, ਅਮੈਰੀਕਾ 'ਚ ਤੁਸੀਂ ਵੇਖ ਲਿਆ, ਹੋਰ ਦੇਸ਼ਾਂ ਦਾ ਚਲੋ ਆਪਾਂ ਖਬਰਾਂ 'ਚ ਸੁਣਦੇ ਰਹਿੰਦੇ ਹਾਂ, ਹੁਣ ਆਸਟ੍ਰੇਲੀਆ ਦਾ ਵੇਖ ਲਓ।
1: ਤੁਸੀਂ ਆਪਣੇ ਦਿਮਾਗ ਦੇ ਹੀ ਦੇਖੀਏ, ਆਪਾਂ ਅਲੋਗਰਿਥਮ ਸਾਨੂੰ ਕਿੱਦਾਂ ਉਸੇ ਤਰ੍ਹਾਂ ਦੀਆਂ ਚੀਜ਼ਾਂ ਦਿਖਾ ਦਿਖਾ ਕੇ ਉਸ ਚੀਜ਼ 'ਤੇ ਪੱਕਾ ਕਰ ਦਿੰਦਾ।
0: ਬਿਲਕੁਲ, ਇਹੀ ਪ੍ਰੋਬਲਮ ਹੈ। ਸੋ ਹੁਣ ਆਪਾਂ ਅੱਗੇ ਵੱਧਦੇ ਹਾਂ ਅਗਲੇ ਹਿੱਸੇ 'ਚ ਵਧਣ ਤੋਂ ਪਹਿਲਾਂ, ਉਹ ਚੀਜ਼ਾਂ ਜਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਕੁਛ ਇੱਕ ਜਿਨ੍ਹਾਂ ਤੋਂ ਭੱਜੇ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਹਾਂ, ਅਤੇ ਜਦੋਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਕਿਉਂ ਆਏ ਹਾਂ, ਤਾਂ ਬਹੁਤ ਸਾਰੇ ਕਾਰਨ ਉਹਦੇ ਕੋਲ ਹੁੰਦੇ ਨੇ। ਉਹ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਇਹ ਵੀ ਆ ਵੀ ਉੱਥੇ ਨਾ ਕੋਈ ਸਿਸਟਮ ਨਹੀਂ ਆ, ਕਰਪਸ਼ਨ ਬਹੁਤ ਹੈ, ਰਿਸ਼ਵਤਖੋਰੀ ਬਹੁਤ ਆ, ਇਸ ਵਜ੍ਹਾ ਕਰਕੇ ਆਪਾਂ ਇੱਕ ਚੰਗੇ ਦੇਸ਼ ਦੇ ਵਿੱਚ ਆਏ ਹਾਂ। ਸੋ ਉਸ ਚੰਗੇ ਜਿਹੜੇ ਭਵਿੱਖ ਦੇ ਲਈ ਜਿਹੜਾ ਫਿਰ ਆ ਕੇ ਚਲੋ ਇਹ ਆ ਵੀ ਦੁੱਖ ਤਕਲੀਫਾਂ ਦੇ ਨਾਲ ਲਾਈਫ ਦੇ ਵਿੱਚ ਚੱਲਦੀਆਂ ਰਹਿੰਦੀਆਂ, ਦੁੱਖ ਆ ਅਤੇ ਤੁਹਾਡੀ ਇਹਦਾ ਮਤਲਬ ਵੀ ਜਿੰਦੀ ਜਾਨ ਹੈ, ਜ਼ਿੰਦਗੀ ਚੱਲ ਰਹੀ ਆ। ਸੋ ਉਹਦੇ ਵਿੱਚੋਂ ਜਿਹੜੀ ਇੱਕ ਰਿਸ਼ਵਤਖੋਰੀ ਆ, ਅੱਜ ਉਹਦੇ ਉੱਤੇ ਆਪਾਂ ਗੱਲ ਕਰਾਂਗੇ, ਜਿਹੜੀ ਆਪਾਂ ਨੂੰ ਲੱਗਦਾ ਵੀ ਸਾਡੇ ਦੇਸ਼ਾਂ ਦੇ ਵਿੱਚ ਬਹੁਤ ਆ, ਇਸ ਕਰਕੇ ਆਪਾਂ ਇੱਥੇ ਆਏ। ਅਤੇ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਹ ਵੀ ਇੱਥੇ ਤਾਂ ਬਿਲਕੁਲ ਹੀ ਨਹੀਂ ਆ ਉਹ ਚੀਜ਼ਾਂ, ਅਤੇ ਬਾਹਰਲੇ ਦੇਸ਼ਾਂ 'ਚ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ, ਜਿੰਨੇ ਵੀ ਬਾਹਰਲੇ ਦੇਸ਼ ਆਪਾਂ ਮੰਨ ਲੈਂਦੇ ਹਾਂ। ਕਿਉਂਕਿ ਜਦੋਂ ਆਪਾਂ ਇੰਡੀਆ ਬੈਠੇ ਹੁੰਦੇ ਹਾਂ ਅਤੇ ਉੱਥੇ ਬੈਠੇ ਹਾਂ, ਇਹ ਲੱਗਦਾ ਵੀ ਜਿੰਨੇ ਵੀ ਇੱਥੋਂ ਬਾਹਰ ਨੇ ਉਹ ਸਾਰੇ ਬਾਹਰਲੇ ਦੇਸ਼ ਨੇ, ਜਾਂ ਫਿਰ ਇਹ ਲੱਗਦਾ ਵੀ ਜਿੱਥੇ ਵੀ ਚਿੱਟੇ ਚਿੱਟੇ ਲੋਕ ਰਹਿੰਦੇ ਨੇ ਉਹ ਸਾਰੇ ਬਾਹਰਲੇ ਦੇਸ਼ ਨੇ। ਅਤੇ ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਯੂਰਪ ਦੇ ਦੇਸ਼, ਸੋ ਇਹਨਾਂ ਨੂੰ ਆਪਾਂ ਬਾਹਰਲੇ ਦੇਸ਼ ਮੰਨ ਕੇ ਅਤੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਥੇ ਕਰਪਸ਼ਨ ਘੱਟ ਆ, ਰਿਸ਼ਵਤਖੋਰੀ ਘੱਟ ਆ। ਸੋ ਮੁੱਕਦੀ ਗੱਲ ਅੱਜ ਆਪਾਂ ਰਿਸ਼ਵਤਖੋਰੀ 'ਤੇ ਗੱਲ ਕਰਾਂਗੇ, ਪਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆ ਕੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਆਪਾਂ ਕਰਾਂਗੇ। ਤੁਹਾਡਾ ਕਦੀ ਕੋਈ ਵਾਹ ਵਾਸਤਾ ਰਿਸ਼ਵਤ ਦੇ ਨਾਲ ਪਿਆ ਹੋਵੇ, ਜਾਂ ਤੁਸੀਂ ਕੋਈ ਕੰਮ ਕਦੀ ਰਿਸ਼ਵਤ ਦੇ ਕੇ ਕਰਵਾਇਆ ਹੋਵੇ, ਅਤੇ ਜਾਂ ਫਿਰ ਕਿਸੇ ਰਿਸ਼ਵਤਖੋਰ ਦੇ ਤੁਸੀਂ
1: ਤਰੱਕੀ,
0: ਹਾਂ ਤਰੱਕੀ ਹੁੰਦੀ ਵੇਖੀ ਹੋਵੇ, ਉਹਦੇ ਧੱਕੇ ਚੜ੍ਹੇ ਹੋ, ਜਾਂ ਉਹਦਾ ਹਸ਼ਰ ਵੇਖਿਆ ਹੋਵੇ। ਸੋ ਅੱਜ ਦੇ ਦਿਨ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ, ਪਰ ਆ ਕੇ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ, ਰਿਵਰਸਟਨ ਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਹਾਂਜੀ ਰੇਡੀਓ
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
7: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
10: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
10: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਗੱਲਬਾਤ ਆਪਾਂ ਅੱਜ ਕਰਾਂਗੇ ਰਿਸ਼ਵਤ ਦੇ ਬਾਰੇ 16 ਤਰੀਕ ਅੱਜ ਸਤੰਬਰ ਦਾ ਮਹੀਨਾ ਤੇ ਅੱਜ ਦਿਨ ਬੁੱਧਵਾਰ ਦਾ ਤੇ ਹੁਣ ਇਸ ਹਿੱਸੇ ਦੇ ਵਿੱਚ ਫੋਨ ਲਾਈਨਾਂ ਸਾਡੀਆਂ ਆਨ ਹੋ ਚੁੱਕੀਆਂ ਨੇ ਤੇ ਤੁਸੀਂ ਵੀ ਸਾਂਝ ਪਾ ਸਕਦੇ ਹੋ ਰਿਸ਼ਵਤ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਬ੍ਰਾਈਬ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜੇ ਤੁਹਾਡਾ ਵੀ ਕਦੇ ਕਿਸੇ ਸਰਕਾਰੀ ਅਧਿਕਾਰੀ ਦੇ ਨਾਲ ਕਿਸੇ ਕਰਮਚਾਰੀ ਦੇ ਨਾਲ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਨਾਲ ਕਿਸੇ ਪੋਲੀਟੀਸ਼ੀਅਨ ਦੇ ਨਾਲ ਕਿਤੇ ਨਾ ਕਿਤੇ ਇੱਕ ਵਾਹ ਵਾਸਤਾ ਪਿਆ ਹੋਵੇ ਕਦੇ ਕੋਈ ਪੈਸਾ ਦੇਣਾ ਪਿਆ ਹੋਵੇ ਕਦੇ ਕੋਈ ਤੋਹਫਾ ਦੇਣਾ ਪਿਆ ਹੋਵੇ ਜਾਂ ਫਿਰ ਹੁਣ ਤਾਂ ਸਾਡੇ ਵਿੱਚ ਆਮ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਭਾਅ ਦੇ ਵਿੱਚ DNA ਦੇ ਵਿੱਚ ਬਹਿ ਗਈਆਂ ਨੇ ਕਿ ਆਪਾਂ ਇੱਦਾਂ ਦਾ ਕੁਛ ਕਰਨਾ ਅਤੇ ਅਗਲਾ ਨਾ ਵੀ ਮੰਗੇ ਅਤੇ ਤਾਂ ਵੀ ਆਪਾਂ ਸਮਝ ਲੈਂਦੇ ਹਾਂ ਵੀ ਇਹਨੂੰ ਕੁਛ ਨਾ ਕੁਛ ਦੇਣਾ ਹੀ ਪੈਣਾ ਉਹਨੂੰ ਆਪਣੀ ਨੌਕਰੀ ਤੋਂ ਬਲੈਦਾ ਤਨਖਾਹ ਤੋਂ ਬਲੈਦਾ ਕੁਛ ਨਾ ਕੁਛ ਦੇਣਾ ਪੈਣਾ ਨਹੀਂ ਤਾਂ ਕੰਮ ਇੱਥੇ ਹੋਣਾ ਨਹੀਂ ਆ ਇੱਦਾਂ ਦੇ ਸਿਸਟਮ 'ਚੋਂ ਆਪਾਂ ਆਏ ਹਾਂ ਸੋ ਉਸੇ ਸਿਸਟਮ ਦੀ ਅੱਜ ਆਪਾਂ ਗੱਲ ਕਰਾਂਗੇ ਅਤੇ ਇਹ ਵੀ ਗੱਲ ਕਰਾਂਗੇ ਕਿ ਕੀ ਇੱਥੇ ਉਹ ਚੀਜ਼ਾਂ ਨਹੀਂ ਆ ਜਾਂ ਇੱਥੇ ਵੀ ਤੁਹਾਡਾ ਵਾਹ ਵਾਸਤਾ ਕਦੀ ਪਿਆ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬੜੀ ਮਿਹਰਬਾਨੀ ਰਣਜੋਤ ਕਿਉਂਕਿ ਆਪਾਂ ਥੋੜ੍ਹੀ ਜਿਹੀ ਭੂਮਿਕਾ ਤਾਂ ਬੰਨ ਹੀ ਦਿੱਤੀ ਹੈ ਨਾਲ ਇੱਕ ਬੇਨਤੀ ਵੀ ਆ ਕਈ ਵਾਰ ਨਾ ਤੁਹਾਡਾ ਵਾਹ ਵਾਸਤਾ ਕਿਸੇ ਨਾਲ ਪਿਆ ਹੁੰਦਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਿਸੇ ਨਾਂ ਨਾਲ ਸੋ ਕਿਰਪਾ ਕਰਿਓ ਉਹ ਨਾਂ ਆਪਾਂ ਔਨ ਏਅਰ ਨਾ ਲਈਏ ਅਤੇ ਇਹਨੂੰ ਗੋਲ ਮੋਲ ਢੰਗ ਨਾਲ ਕਹਿ ਦਿਉ ਭਾਵਾਂ ਦੱਸ ਦਿਓ ਕਿਉਂਕਿ ਪਤਾ ਹੀ ਹੁੰਦਾ ਉਹ ਸਾਡੇ ਲਈ ਡਿਫੈਂਡ ਕਰਨਾ ਔਖਾ ਹੋ ਜਾਂਦਾ ਕਿਉਂਕਿ ਉਹਦਾ ਕਈ ਵਾਰ ਕੋਈ ਪੁਖਤਾ ਸਬੂਤ ਨਹੀਂ ਹੁੰਦਾ ਆਈ ਅੰਡਰਸਟੈਂਡ ਕਿ ਤੁਹਾਡੀ ਉਹ ਭਾਵਨਾ ਤੁਹਾਡੇ ਨਾਲ ਉਹ ਚੀਜ਼ ਹੋਈ ਵਾਪਰੀ ਆ ਪਰ ਉਹਨੂੰ ਜੇ ਥੋੜ੍ਹਾ ਜਨਰਲਾਈਜ਼ ਢੰਗ ਨਾਲ ਦੱਸ ਦਈਏ ਕਿਉਂਕਿ ਆਪਾਂ ਸਹੇ ਨੂੰ ਨਹੀਂ ਪਹੇ ਨੂੰ ਰੋਂਦੇ ਹਾਂ
0: ਬਿਲਕੁਲ
1: ਆਪਾਂ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹਾਂ ਭ੍ਰਿਸ਼ਟਾਚਾਰੀ ਦੀ ਗੱਲ ਕਰ ਰਹੇ ਹਾਂ ਕਿ ਕੀ ਇਹ ਦੇਸ਼ਾਂ ਨੂੰ ਘੁਣ ਵਾਂਗੂ ਖਾ ਜਾਂਦਾ ਕਿਉਂਕਿ ਸਾਡੇ ਮੁਲਕ ਵਿੱਚ ਭਾਰਤ ਵਿੱਚ ਤਾਂ ਇਹ ਬਹੁਤ ਵੱਡੀ ਸਮੱਸਿਆ ਅਤੇ ਉਹ ਸਿਸਟਮ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਅਸੀਂ ਇੱਥੇ ਆਉਂਦੇ ਹਾਂ ਅਤੇ ਅਕਸਰ ਇੱਥੇ ਇਹ ਗੱਲ ਕਹੀ ਸੁਣੀ ਜਾਂਦੀ ਆ ਕਿ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਇਮਾਨਦਾਰੀ ਦੀ ਰੋਟੀ ਖਾਣੀ ਬੜੀ ਸੌਖੀ ਆ ਜਦਕਿ ਭਾਰਤ ਵਿੱਚ ਬਹੁਤ ਸਾਰੇ ਅਦਾਰੇ ਇਹੋ ਜਿਹੇ ਨੇ ਜਿਹਦੇ ਵਿੱਚ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਚਾਹੋ ਵੀ ਤਾਂ ਚਾਹ ਕੇ ਵੀ ਕਰ ਨਹੀਂ ਸਕਦੇ ਤੁਹਾਡੀਆਂ ਬਦਲੀਆਂ ਕੀਤੀਆਂ ਜਾਂਦੀਆਂ ਤੁਹਾਡੇ 'ਤੇ ਜ਼ੋਰ ਪਾਇਆ ਜਾਂਦਾ ਆਪਾਂ ਕੋਰਟ ਕਚਹਿਰੀਆਂ ਪੁਲਿਸ ਪਟਵਾਰੀ ਹੈ ਨਾ ਬਹੁਤ ਸਾਰੇ ਲੋਕ ਕਹਿੰਦੇ ਯਾਰ ਭਾਰਤ ਰਹਿਣ ਨੂੰ ਤਾਂ ਜੀਅ ਕਰਦਾ ਪਰ ਉੱਥੋਂ ਦਾ ਜਿਹੜਾ ਸਿਸਟਮ ਆ ਉਹ ਉਹੋ ਜਿਹੇ ਦਾ ਉਹੋ ਜਿਹਾ ਹੀ ਆ ਭਾਰਤ ਉਨੀ ਦੇਰ ਤੱਕ ਹੀ ਚੰਗਾ ਲੱਗਦਾ ਜਦ ਤੱਕ ਤੁਹਾਡਾ ਪਟਵਾਰੀ ਪੁਲਿਸ ਕੋਰਟ ਕਚਹਿਰੀ ਨਾਲ ਵਾਹ ਵਾਸਤਾ ਨਹੀਂ ਪੈਂਦਾ ਜਦ ਉਹ ਪੈ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਕਿਸ ਭਾਅ ਵਹਿੰਦੀ ਆ ਅਤੇ ਤੁਸੀਂ ਪਰੇਸ਼ਾਨ ਹੋ ਕੇ ਉਸ ਮੁਲਕ 'ਚੋਂ ਵਾਪਸ ਆਉਂਦੇ ਹੋ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਸਰਵੇ ਹੁੰਦੇ ਆ 80-90% ਭਾਰਤੀ ਲੋਕ ਇਹ ਸਮਝਦੇ ਆ ਕਿ ਜੇ ਤੁਸੀਂ ਆਪਣਾ ਕੰਮ ਸਹੀ ਢੰਗ ਨਾਲ ਵੀ ਕਰਾਉਣਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਯੋਗ ਅਯੋਗ ਢੰਗ ਨਾਲ ਜਾਂ ਤਾਂ ਸਿਫਾਰਿਸ਼ ਲਾਉਣੀ ਪੈਂਦੀ ਆ ਜਾਂ ਕਿਸੇ ਨੂੰ ਰਿਸ਼ਵਤ ਜਾਂ ਵੱਡੀ ਇਹ ਖਵਾਉਣੀ ਪੈਂਦੀ ਆ ਕੋਈ ਪੈਸੇ ਕੋਈ ਤੋਹਫਾ ਕੋਈ ਜਾਇਜ਼ ਨਜਾਇਜ਼ ਢੰਗ ਨਾਲ ਕੰਮ ਕਰਵਾਉਣਾ ਪੈਂਦਾ ਜਾਂ ਕਹਿ ਲਓ ਉਹਨਾਂ ਲੋਕਾਂ ਦੇ ਕੰਮ ਹੁੰਦੇ ਤੁਸੀਂ ਵੇਖਦੇ ਹੋ ਅਤੇ ਪਰੇਸ਼ਾਨ ਹੁੰਦੇ ਹੋ ਵੀ ਯਾਰ ਜੇ ਅੱਜ 4 ਪੈਸੇ ਹੁੰਦੇ ਤਾਂ ਸਾਡਾ ਮੁੰਡਾ ਅੱਜ ਭਰਤੀ ਹੋ ਜਾਂਦਾ ਜਾਂ ਅਫਸਰ ਲੱਗ ਜਾਂਦਾ ਜਾਂ ਸਾਡਾ ਫਲਾਨਾ ਕੰਮ ਰੁਕਿਆ ਸੀ ਉਹ ਹੋ ਜਾਂਦਾ ਅਤੇ ਗਰੀਬ ਲੋਕ ਹੁਣ ਪਾਕਿਸਤਾਨ 'ਚ ਵੀ ਹਾਲ ਇਹੀ ਆ ਉਹ ਅਕਸਰ ਸ਼ੇਅਰ ਸੁਣਦਾ ਹੁੰਦਾ ਮੈਂ ਜੇਬ ਖਾਲੀ ਹੋ ਤਾਂ ਚਪੜਾਸੀ ਅੰਦਰ ਨਹੀਂ ਜਾਣੇ ਦਿੱਤਾ ਧਾਂਦਲੀ ਕੀ ਸ਼ਿਕਾਇਤ ਵੀ ਬੜੀ ਮੁਸ਼ਕਿਲ ਹੈ ਮਤਲਬ ਲੋਕ ਇੰਨੇ ਹੱਦ ਤੱਕ ਪਰੇਸ਼ਾਨ ਹੋ ਜਾਂਦੇ ਆ ਵੀ ਸ਼ਿਕਾਇਤ ਕਰਨੀ ਵੀ ਤਾਂ ਕਿਹਦੇ ਕੋਲ
0: ਫਿਰ ਇੱਕ ਜਿਹੜਾ ਬੰਦਾ ਉਸੇ ਸੇਮ ਲਾਈਨ ਦੇ ਵਿੱਚ ਲੱਗਾ ਵਾ ਇੱਕ ਰਿਸ਼ਵਤਖੋਰ ਦੂਸਰੇ ਰਿਸ਼ਵਤਖੋਰ ਦੀ ਕਿੱਦਾਂ ਸ਼ਿਕਾਇਤ ਵੀ ਕਿੱਦਾਂ ਲਓ ਕਿਉਂਕਿ ਅੰਦਰੋਂ ਅੰਦਰੀ ਉਹ ਤਾਂ ਜਸਟੀਫਾਈ ਕਰਕੇ ਬੈਠਾ ਹੁੰਦਾ ਨਾ ਵੀ ਵੇਖੋ ਤਨਖਾਹ ਨਾ ਕੀ ਬਣਦਾ ਵਾ ਜਦੋਂ ਭਰਤੀ ਹੋਏ ਹਾਂ 1,00,000 ਇੰਨੇ ਕਰੋੜ ਲੱਗ ਗਏ ਸੀ ਹੁਣ ਉਹ ਵੀ ਤਾਂ ਪੂਰੇ ਕਰਨੇ ਨੇ ਆਮ ਲੋਕਾਂ ਤੋਂ ਹੀ ਅਤੇ ਉੱਥੇ ਨਾ ਫਿਰ ਇੱਕ ਫਰਕ ਹੋਰ ਵੀ ਪੈ ਜਾਂਦਾ ਆਪਣੇ ਉੱਥੇ ਕੰਮਾਂ ਦੇ ਵਿੱਚ ਅਸੀਂ ਆਪ ਵੀ ਕਾਣੇ ਕਾਣੇ ਅਤੇ ਹੋਰ ਕਾਣੇ ਹੋਣੇ ਸ਼ੁਰੂ ਹੋ ਜਾਂਦੇ ਹਾਂ ਸਾਡੇ ਕੋਲ ਕਾਗਜ਼ ਪੱਤਰ ਉੱਥੇ ਪ੍ਰੋਪਰ ਨਹੀਂ ਹੁੰਦੇ ਸਾਡੇ ਕੋਲ ਪ੍ਰੋਪਰ ਉੱਥੇ ਦਸਤਾਵੇਜ਼ ਨਾ ਹੋਣ ਦੇ ਕਰਕੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਗਲਤ ਹੀ ਕੁਛ ਕਰਵਾਉਂਦੇ ਹੁੰਦੇ ਹਾਂ ਅਸੀਂ ਆਪ ਕਾਣੇ ਹੁੰਦੇ ਹਾਂ ਇਸ ਕਰਕੇ ਵੀ ਸਾਨੂੰ ਇਹ ਹੁੰਦਾ ਵੀ ਲੈ ਦੇ ਕੇ ਹੋ ਜਾਂਦਾ ਅਤੇ ਉਹ ਜ਼ਿਆਦਾ ਵਧੀਆ ਹੁਣ ਤਾਂ ਉਹ ਹਾਲਾਤ ਹੋ ਗਏ ਨੇ ਕਿ ਹੁਣ ਆਪਾਂ ਕਈ ਵਾਰ ਇੱਦਾਂ ਮਹਿਸੂਸ ਕਰਦੇ ਹਾਂ ਜਾਂ ਤੁਸੀਂ ਵੀ ਸਾਰਿਆਂ ਨੇ ਕੀਤਾ ਹੋਊਗਾ ਕਿ ਇੱਥੇ ਕੋਈ ਕੰਮ ਸਾਡਾ ਜਦੋਂ ਫਸਦਾ ਤਾਂ ਅਸੀਂ ਆਪ ਮੁਹਾਰੇ ਕਹਿੰਦੇ ਹਾਂ ਵੀ ਉੱਥੇ ਚੰਗਾ ਸੀ ਆਹ ਦੇ ਕੇ ਤਾਂ ਹੋ ਜਾਣਾ ਸੀ ਇੱਥੇ ਐਵੇਂ ਨਜਾਇਜ਼ ਹੀ ਹੁਣ ਇੱਥੇ ਮੰਨ ਲਓ ਕਈ ਜਿਹੜੇ ਨੇ ਉਹ ਹੁਣ ਤੁਹਾਨੂੰ ਉਹ ਨਹੀਂ ਤੁਹਾਡੇ ਕੋਲ ਮੰਗ ਸਕਦੇ ਜਾਂ ਨਹੀਂ ਮੰਗਦੇ ਪਰ ਉਹ ਤੁਹਾਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਚਲੋ ਵਜ੍ਹਾ ਅਲੱਗ ਅਲੱਗ ਹਰ ਇੱਕ ਦੀਆਂ ਹੁੰਦੀਆਂ ਨੇ ਕਿਸੇ ਵੇਲੇ ਕੋਈ ਕੰਮ ਚੋਰ ਹੁੰਦਾ ਵਾ ਕਿਸੇ ਵੇਲੇ ਕੋਈ ਜਾਣ ਕੇ ਤੁਹਾਨੂੰ ਤੁਹਾਨੂੰ ਲੱਗਦਾ ਤੁਹਾਡੇ ਨਾਲ ਵਿਤਕਰਾ ਕਰ ਰਿਹਾ ਜਾਂ ਵਾਟ ਐਵਰ, ਪਰ ਉਹ ਤੁਹਾਨੂੰ ਲਮਕਾ ਹੀ ਇੰਨਾ ਕੁ ਦਿੰਦਾ ਕਿਉਂਕਿ ਸਹੀ ਢੰਗ ਦੇ ਨਾਲ ਵੀ ਤੁਹਾਨੂੰ ਇੰਨਾ ਕੁ ਜ਼ਿਆਦਾ ਲਮਕਾਇਆ ਜਾ ਸਕਦਾ ਹੁੰਦਾ ਵੀ ਤੁਸੀਂ ਖਿੱਝ ਕੇ ਪਿੱਛੇ ਹਟ ਜਾਂਦੇ ਹੋ। ਕਈ ਜਦੋਂ ਤੁਹਾਡੇ ਇੱਦਾਂ ਦੇ ਐਕਸਪੀਰੀਅੰਸ ਹੁੰਦੇ ਆ ਫਿਰ ਕਈ ਵਾਰੀ ਆਪ ਹੀ ਆਪਾਂ ਕਹਿੰਦੇ ਹਾਂ ਇਹਦੇ ਨੂੰ ਉਹਦੇ ਉੱਥੇ ਚੰਗਾ ਸੀ ਆ ਪੈਸੇ ਦੇ ਕੇ ਕਰਵਾ ਲੈਣਾ ਹੈ।
1: ਇਹਦੇ ਵੀ ਦੋ ਪੱਖ ਨੇ ਕਿਉਂਕਿ ਦਿੱਲੀ 'ਚ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਬਣੀ ਨਾ, ਪਹਿਲਾਂ ਬੜੀ ਸਖਤੀ ਜੀ ਹੁੰਦੀ ਸੀ ਅਤੇ ਲੋਕਾਂ ਨੂੰ ਪੁੱਛਦੇ ਸੀ ਯਾਰ ਹੁਣ ਕਿਵੇਂ ਆ, ਉਹ ਉਦੋਂ ਤਾਂ ਪੁਰਾਣੇ ਚੰਗੇ ਸੀ, ਚਾਰ ਪੈਸੇ ਲੈ ਕੇ ਕੰਮ ਹੋ ਤਾਂ ਜਾਂਦਾ ਸੀ, ਹੁਣ ਨਾ ਕੰਮ ਕਰਦੇ ਆ ਨਾ ਪੈਸੇ ਲੈਂਦੇ ਆ ਅਤੇ ਮੁੜ ਕੇ ਫੇਰ ਹੈ ਨਾ, ਕਿਉਂਕਿ ਸਰਕਸ 'ਚ ਘੋੜੀ ਓਨੀ ਕੁ ਦੇਰ ਨੱਚਦੀ ਆ ਜਦ ਤੱਕ ਰਿੰਗ ਮਾਸਟਰ ਮੂਹਰੇ ਹੁੰਦਾ, ਪਹਿਲੇ ਪੰਜ ਚਾਰ ਹਫ਼ਤਾ ਦੋ ਹਫ਼ਤੇ ਦੋ ਚਾਰ ਮਹੀਨੇ ਬਾਅਦ ਫਿਰ ਆਲਮ ਉਹੀ ਹੋ ਜਾਂਦਾ ਕਿਉਂਕਿ ਬਿਊਰੋਕਰੈਸੀ ਨਹੀਂ ਬਦਲੀ, ਮਾਇੰਡ ਸੈੱਟ ਨਹੀਂ ਬਦਲਿਆ, ਸਿਸਟਮ ਨਹੀਂ ਬਦਲਿਆ ਅਤੇ ਸਰਕਾਰਾਂ ਬਦਲਣ ਨਾਲ ਕੀ ਹੁੰਦਾ। ਅਤੇ ਅਕਸਰ ਲੋਕ ਸਵਾਲ ਇਹ ਕਰਦੇ ਆ ਵੀ ਇਹ ਸਿਸਟਮ ਉੱਪਰੋਂ ਠੀਕ ਹੋਵੇ ਜਾਂ ਜਿਹੜੀ ਗੱਲ ਤੁਸੀਂ ਕੀਤੀ ਵੀ ਬੰਦਾ ਆਪ ਕਾਣਾ ਹੁੰਦਾ, ਬੰਦੇ ਦਾ ਕੰਮ ਨਹੀਂ ਹੋ ਰਿਹਾ ਹੁੰਦਾ, ਉਹ ਉਸ ਥਾਂ 'ਤੇ ਉਹਦਾ ਕਬਜ਼ਾ ਵੀ ਆ, ਉਹਦੀ ਕੰਧ ਕੀਤੀ ਹੋਈ ਆ, ਉਹਦੇ ਬਾਵਜੂਦ ਪਟਵਾਰੀ ਹੈ ਨਾ ਕਾਗਜ਼ਾਂ 'ਚ ਜਾਂ ਕਹਿ ਲਓ ਹੈ ਨਾ ਸਿਸਟਮ ਹੀ ਇੱਦਾਂ ਦਾ ਬਣਾ ਦਿੱਤਾ ਗਿਆ ਵੀ ਧੱਕੇ ਖਾਈ ਜਾਓ, ਰੋਜ਼ ਆਈ ਜਾਓ ਜਾਈ ਜਾਓ ਅਤੇ ਪਰਨਾਲਾ ਉੱਥੇ ਦਾ ਉੱਥੇ ਰਹਿਣਾ। ਅਤੇ ਉਹ ਹਰਿਆਣਵੀ ਬਜ਼ੁਰਗ ਆ, ਉਹ ਕਹਿੰਦਾ ਹੁੰਦਾ ਕਹਿੰਦਾ ਸਰਦਾਰ ਜੀ ਇਹ ਉੱਪਰੋਂ ਹੀ ਠੀਕ ਹੋਣਾ, ਥੱਲਿਓਂ ਠੀਕ ਨਹੀਂ ਹੋਣਾ, ਗਰੀਬ ਆਦਮੀ ਦੇ ਵਸ ਦਾ ਰੋਗ ਨਹੀਂ, ਜੇ ਸਿਰ ਗਿੱਲਾ ਹੋਵੇ ਨਾ ਹੈ ਨਾ ਅਤੇ ਪਿੰਡਾ ਜਿੰਨਾ ਮਰਜ਼ੀ ਪੂੰਝ ਲਓ ਫਿਰ ਗਿੱਲਾ ਹੋ ਜਾਣਾ, ਇਹ ਉੱਪਰਲੇ ਪਾਸਿਓਂ ਜਦ ਤੱਕ ਹੈ ਨਾ ਵੱਡੀ ਰਿਸ਼ਵਤਖੋਰੀ ਨਹੀਂ ਬੰਦ ਹੁੰਦੀ, ਗਰੀਬ ਆਦਮੀ ਨੂੰ ਤਾਂ ਕੰਮ ਹੋ ਨਹੀਂ ਰਹੇ। ਉਹਨੇ ਜੇ ਹੁਣ ਲਾਇਸੈਂਸ ਬਣਾਉਣਾ ਅਤੇ ਉਹਨੂੰ ਚਾਹੀਦਾ ਅਤੇ 100-150 ਬੰਦੇ ਦੀ ਲਾਈਨ ਆ ਅਤੇ ਉਹ ਸ਼ਾਮ ਦੇ 3 ਵਜੇ ਤੱਕ 20 ਬੰਦਿਆਂ ਦੇ ਬਣਨੇ ਆ ਅਤੇ ਬਾਕੀ 80 ਬੰਦਿਆਂ ਨੇ ਬੱਸ ਫੜ ਕੇ ਫਿਰ ਘਰ ਮੁੜਨਾ, ਉਹਨੂੰ ਇਹ ਆ ਵੀ ਮੇਰਾ 100-200 ਬਣ ਕੇ ਮੇਰਾ ਗੇੜਾ ਬਚ ਜੇ ਜਾਂ ਮੇਰਾ ਕੁਛ ਹੋ ਜੇ ਕਿਸੇ ਢੰਗ ਨਾਲ ਮੇਰਾ ਇਹ ਕੰਮ ਹੋ ਜੇ,
0: ਉਹ ਮੰਨ ਕੇ ਬੈਠਾ ਵਾ।
1: ਹਾਂਜੀ, ਇਸ ਕਰਕੇ ਇਹ ਦੁਤਰਫਾ। ਪਰ ਆਪਾਂ ਗੱਲ ਇਹਨੂੰ ਆਸਟ੍ਰੇਲੀਆ 'ਤੇ ਵੀ ਲੈ ਕੇ ਆਵਾਂਗੇ, ਡਾਟਾ ਵੀ ਦੱਸਾਂਗੇ ਕਰਪਸ਼ਨ ਇੰਡੈਕਸ 'ਚ ਭਾਰਤ ਕਿੱਥੇ ਖੜ੍ਹਾ ਅਤੇ ਆਸਟ੍ਰੇਲੀਆ ਕਿੱਥੇ ਖੜ੍ਹਾ, ਕਿਹੜੇ ਮੁਲਕ ਨੇ ਜਿੱਥੇ ਰਿਸ਼ਵਤਖੋਰੀ ਵੱਢੀ ਜਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਨਕੇਲ ਪਾਉਣ ਲਈ ਕਿਸ ਕਿਸਮ ਦੇ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਅਤੇ ਉੱਥੇ ਉਹ ਘਟੀ ਵੀ, ਕਿਉਂਕਿ ਜਿਹੜਾ ਤੰਤਰ ਆ ਨਾ ਜਿਹੜਾ ਲਾਗੂ ਤਾਂ ਉਹਨਾਂ ਨੇ ਕਰਨੇ ਆ, ਕਾਨੂੰਨ ਬਣਾ ਦਿੱਤੇ ਜਾਂਦੇ ਆ। ਹੁਣ ਭਾਰਤ ਵਿੱਚ ਵੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਮੱਦ ਫਲਾਨੀ 2011 ਦੇ ਤਹਿਤ ਹੈ ਨਾ 10 ਰੁਪਈਏ 5 ਰੁਪਈਏ ਲੈਣੇ ਵੀ ਜੁਰਮ ਆ। ਆ ਪਿੱਛੇ ਜੇ ਇੱਕ 200 ਰੁਪਈਏ ਦਾ ਕੇਸ ਸੀ ਕਿਸੇ ਕਲਰਕ ਖਿਲਾਫ਼ ਰਿਸ਼ਵਤਖੋਰੀ ਦਾ, 21 ਸਾਲ ਕੇਸ ਚੱਲਿਆ ਉਹ ਹੈ ਨਾ। ਇਹੋ ਜਿਹੀਆਂ ਮਤਲਬ ਸੁਣਨ 'ਚ ਵੀ ਆਉਂਦੀਆਂ ਗੱਲਾਂ
0: ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਤੁਸੀਂ ਭਾਰਤ ਦਾ ਕਾਨੂੰਨ ਪੜ੍ਹਦੇ ਹੋ ਨਾ, ਚਾਹੇ ਉਹ ਟ੍ਰੈਫਿਕ ਦੇ ਸੰਬੰਧ ਵਿੱਚ ਆਪਾਂ ਪਿਛਲੇ ਦਿਨ ਗੱਲ ਕਰ ਰਹੇ ਹਾਂ ਉਹਦਾ ਮੈਂ ਵੇਖਿਆ, ਭਾਵੇਂ ਤੁਸੀਂ ਇਹਦਾ ਹੁਣ ਆਪਾਂ ਰਿਸ਼ਵਤ ਦੀ ਗੱਲ ਕਰ ਰਹੇ ਇਹਦਾ ਆਪਾਂ ਵੇਖਿਆ, ਹਰ ਇੱਕ ਕਾਨੂੰਨ ਜਿਹੜਾ ਵਾ ਉਹ ਇੱਥੋਂ ਨਾਲੋਂ ਅਤੇ ਹੋਰ ਬੜੇ ਦੇਸ਼ਾਂ ਦੇ ਨਾਲੋਂ ਇੰਡੀਆ 'ਚ ਸਗੋਂ ਸਖ਼ਤ ਆ
1: ਜੀ।
0: ਪਰ ਫਿਰ ਵੀ ਉਹ ਚੀਜ਼ਾਂ ਜਿਹੜੀਆਂ ਕੋਈ, ਇਹਦਾ ਮਤਲਬ ਇਹ ਵੀ ਇਕੱਲਾ ਕਾਨੂੰਨ ਬਣਾਉਣ ਦੇ ਨਾਲ ਕੋਈ ਕੁਛ ਨਹੀਂ ਹੋਣ ਲੱਗਾ,
1: ਕਿਉਂਕਿ ਉਹਨੂੰ ਲਾਗੂ ਕਰਨ ਵਾਲਾ ਜਿਹੜਾ ਤੰਤਰ ਆ ਉਹ ਜੇ ਆਪ ਰਲਿਆ ਹੋਇਆ ਹੈ ਨਾ, ਉਹ ਤਦਬੀਰ ਬਤਾਊ ਤੋਂ ਜੇ ਛੂਟ ਜਾਣੇ ਕਿ ਰਿਸ਼ਵਤ ਲੈ ਕੇ ਫਸਾ ਹੈ ਰਿਸ਼ਵਤ ਦੇ ਕੇ ਛੂਟ ਜਾ,
0: ਉਹੀ ਗੱਲ ਹੋ ਗਈ।
1: ਮਤਲਬ ਜਾਣੀ ਕਰੋਗੇ ਵੀ ਕੀ ਤੁਸੀਂ ਹੈ ਨਾ,
0: ਉਹ
1: ਫਿਰ ਤਰੀਕੇ ਉਦਾਂ ਦੇ ਆ।
0: ਉਹੀ ਗੱਲ ਆ ਜਾਂਦੀ ਹੈ ਨਾ, ਜਿਹੜਾ ਬੰਦਾ ਜਿਹੜੀ ਘੋੜੇ 'ਤੇ ਸਵਾਰ ਆ ਉਹਨੂੰ, ਹੁਣ ਜਿਹੜਾ ਘੋੜ ਸਵਾਰ ਆ ਉਹਨੂੰ ਘੋੜ ਸਵਾਰ ਦੀਆਂ ਮੁਸ਼ਕਲਾਂ ਪਤਾ, ਜਿਹੜਾ ਪੈਦਲ ਜਾ ਰਿਹਾ ਉਹਨੂੰ ਪੈਦਲ ਵਾਲੇ ਦੀਆਂ ਪਤਾ, ਹੁਣ ਰਿਸ਼ਵਤਖੋਰ ਨੂੰ ਰਿਸ਼ਵਤਖੋਰ ਦੇ ਹੱਕ ਦੇ ਵਿੱਚ ਥੋੜ੍ਹਾ ਜਿਹਾ ਤਰਸ ਆਉਣਾ। ਸੋ ਇਹ ਇਸ ਕਰਕੇ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ, ਨਾਲੇ ਜਦੋਂ ਬਹੁਤ ਚਿਰਾਂ ਤੋਂ ਉਹ ਚੀਜ਼ ਹੋ ਰਹੀ ਹੋਵੇ ਤਾਂ ਫਿਰ ਆਪਾਂ ਉਹਨੂੰ ਇੱਕ ਹਿੱਸਾ ਮੰਨ ਲੈਂਦੇ। ਹੁਣ ਆਪਾਂ ਭਾਵੇਂ ਇੱਥੋਂ ਜਾਂਦੇ ਹਾਂ ਅਤੇ ਇੱਥੋਂ ਜਾ ਕੇ ਵੀ ਆਪਾਂ ਇਹੋ ਭਾਲਦੇ ਹਾਂ ਵੀ ਦਵਾ ਦਾ ਕੋਈ ਪੈਸਾ ਪੁਸਾ ਦੇ ਕੇ ਤਾਂ ਕੰਮ ਕਰਾ ਲਈਏ। ਹੁਣ ਆਪਾਂ ਨੇ ਇੱਥੇ ਆਉਣ ਪਿੱਛੇ ਕਿੰਨਿਆਂ ਕੁ ਨੂੰ ਰਿਸ਼ਵਤ ਦਿੱਤੀ ਹੋਊਗੀ ਜਾਂ ਕਿੰਨਿਆਂ ਨੇ ਮੰਗੀ ਹੋਊਗੀ, ਕਿਉਂਕਿ ਉਹਦੇ ਵਿੱਚ ਵੀ ਨਾ ਕੈਟੇਗਰੀਆਂ ਨੇ। ਵੇਖੋ ਰਿਸ਼ਵਤਖੋਰਾਂ ਦੀਆਂ ਵੀ ਕੈਟੇਗਰੀਆਂ ਨੇ, ਉਹ ਇੱਕ ਤਾਂ ਉਹ ਆ ਵੀ ਜਿਹੜਾ ਤੁਹਾਨੂੰ ਖੱਜਲ ਜਿਹਾ ਕਰਦਾ ਵਾ ਵੀ ਅਗਲਾ ਆਪੇ ਸਮਝ ਜਾਵੇ ਹੈ ਨਾ, ਇੱਕ ਉਹ ਆ ਜਿਹੜਾ ਤੁਹਾਨੂੰ ਅੱਗੇ ਕਿਸੇ ਇੰਪਲੋਈ ਦੇ ਰਾਹੀਂ ਜਿੱਦਾਂ ਚਪੜਾਸੀ ਹੋ ਗਿਆ ਪੀਅਨ ਹੋ ਗਿਆ ਉਹਦੇ ਰਾਹੀਂ ਉਹ ਤੁਹਾਡੇ ਤੱਕ ਗੱਲਬਾਤ ਪਹੁੰਚਾਉਂਦਾ ਵੀ ਇੰਨੇ ਕੁ ਦੇ ਜਾਂ ਮੈਨੂੰ ਦੇ, ਆਪ ਨਹੀਂ ਉਹ ਸਿੱਧਾ ਆਉਂਦਾ ਮੈਨੂੰ ਦੇ ਮੈਂ ਆ ਕੇ ਕਰਾ ਕੇ ਲਿਆਉਂਦਾ। ਇੱਕ ਉਹ ਆ ਜਿਹੜਾ ਤੁਹਾਨੂੰ ਸਿੱਧਾ ਹੀ ਮੰਗ ਲੈਂਦਾ, ਬੇਸ਼ਰਮੀ ਦੀ ਇੱਕ ਮਤਲਬ ਇਹ ਵੀ ਇੱਕ ਹੱਦ ਹੈਗੀ ਆ, ਉਹ ਸਿੱਧਾ ਹੀ ਤੁਹਾਨੂੰ ਮੰਗ ਲੈਂਦਾ ਵੀ ਤੁਸੀਂ ਤਾਂ ਮਤਲਬ ਕੰਮ ਕਰਾ ਕੇ ਗਾਂਹ ਜਾਣਾ, ਇਹਦਾ ਤੁਹਾਨੂੰ ਇੰਨਾ ਫਾਇਦਾ ਹੋਣਾ, ਜਾਂ ਮੈਂ ਸਿੱਧਾ ਸਿੱਧਾ ਜਾਵਾਂ ਤਾਂ ਇੰਨੇ ਦਿਨ ਤੁਹਾਡੇ ਲੱਗਣੇ ਆ, ਜੇ ਮੈਂ ਅੱਜ ਹੀ ਕਰਾ ਦਾਂ ਤਾਂ ਪਰ ਮੇਰਾ ਕੀ ਫਾਇਦਾ। ਫਿਰ ਕਈ ਸਿੱਧਾ ਵੀ ਮੰਗ ਲੈਂਦੇ ਆ,
1: ਸਹੀ
0: ਹੈ ਨਾ, ਸਿੱਧਾ ਵੀ ਮੰਗ ਲੈਣਗੇ ਵੀ ਹਾਂਜੀ ਤੁਸੀਂ ਆ ਚੀਜ਼ ਲੈਣ ਵਾਲੀ ਆ। ਅੱਛਾ ਇੱਕ ਹੋਰ ਫੋਰਮ ਆ, ਕਈ ਉਹਨੂੰ ਇਸ ਤਰੀਕੇ ਦੇ ਨਾਲ ਮੰਗਦੇ ਆ ਵੀ ਜਿੱਦਾਂ ਸੌਰਟ ਆਫ ਉਹ ਪੈਸਾ ਨਹੀਂ ਆਪਣੇ ਲਈ ਮੰਗ ਰਹੇ ਪਰ ਤੁਹਾਡੇ ਕੋਲੋਂ ਕੋਈ ਚੰਗਾ ਕੰਮ ਕਰਵਾ ਰਹੇ ਆ, ਹੈ ਨਾ। ਫੋਰ ਐਗਜ਼ਾਮਪਲ ਤੁਹਾਨੂੰ ਉਹ ਕਹਿਣਗੇ ਆਹ ਦਫ਼ਤਰ ਦਾ ਏ ਸੀ ਖਰਾਬ ਹੋਇਆ, ਪਰ ਅਸੀਂ ਇੱਥੇ ਸਾਰੀ ਤੁਹਾਡੀ ਗਰਮੀ 'ਚ ਆਪਾਂ ਬੈਠੇ ਰਹਿੰਦੇ ਹਾਂ, ਆਹ ਪੱਖਾ ਲੈ ਦਿਓ, ਹੈ ਨਾ। ਇੱਦਾਂ ਦੇ ਕਈ ਤੁਹਾਡੇ ਨਾਲ ਕਈ ਹੋਏ ਹੋਣਗੇ। ਜਿੱਦਾਂ ਮੈਂ ਇੱਕ ਯਾਦ ਆ ਮੈਨੂੰ, ਸੋ ਉਹਨੇ ਸ਼ਰੇਆਮ ਇਹਨੇ ਕਿਹਾ ਵੀ ਆਪ ਤਾਂ ਬੜੇ ਸੋਹਣੇ ਕੱਪੜੇ ਪਾਏ ਤੁਸੀਂ, ਕਿੰਨੇ ਕੁ ਦਾ? ਅਤੇ ਮੈਂ ਜੀ ਮਤਲਬ ਇੰਨੇ ਕੁ ਦਾ ਹੋਊਗਾ, ਹੈ ਨਾ। ਉਦੋਂ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਬ੍ਰੈਂਡਿਡ ਬ੍ਰੁਡਿਡ ਜਿਹੜੀਆਂ ਨੇ ਉਹ ਜਿੰਨੀਆਂ ਕੁ ਵੀ ਹੁੰਦੀਆਂ ਸੀ ਬੰਦਾ ਉਸ ਹਿਸਾਬ ਦੇ ਨਾਲ ਦੱਸਦਾ ਵੀ ਸ਼ਾਇਦ ਮਤਲਬ ਪਤਾ ਨਹੀਂ ਇੰਪ੍ਰੈਸ ਹੋਣ ਲੱਗਿਆ। ਅਤੇ ਠੀਕ ਹੈ ਫਿਰ ਇਹੋ ਜਿਹਾ ਕੱਲ੍ਹ ਇੱਕ ਲੈ ਕੇ ਆ ਜਾਓ ਫਿਰ, ਮਤਲਬ
1: ਤਰੀਕੇ
0: ਆ ਉਹਨਾਂ ਨੂੰ, ਹਰ ਇੱਕ ਬੰਦਾ ਅਲੱਗ ਅਲੱਗ
1: ਨੂੰ ਕਿੱਦਾਂ ਦਾ ਕੀ ਗੱਲ ਕਹਿਣੀ ਆ। ਇਹੀ ਜੇ ਕੋਈ ਸਾਈਕਲ ਵਾਲਾ ਹੁਣ ਅੱਗੇ ਪੁਲਿਸ ਵਾਲੇ ਬਦਨਾਮ ਸੀ ਵੀ ਜਿਹੜੇ ਕਾਰਾਂ ਵਾਲੇ ਆ ਉਹਨਾਂ ਨੂੰ ਰੋਕਦੇ ਨਹੀਂ ਕਿਉਂਕਿ ਉਹ ਪਹੁੰਚ ਵਾਲੇ ਲੋਕ ਨੇ, ਜਿਹੜਾ ਵਿਚਾਰਾ ਬਿਹਾਰੀ ਮਜ਼ਦੂਰ ਸ਼ਾਮ ਨੂੰ ਫੈਕਟਰੀ 'ਚੋਂ ਆਇਆ ਉਹਦੇ ਕੋਲ ਪਤਾ ਵੀ ਉਹਦਾ ਅਧੀਆ ਵੀ ਹੋ ਲੈਣਾ ਜੇਬ 'ਚ ਨੇਪੇ 'ਚ ਦਿੱਤਾ ਹੋਇਆ,
0: ਜਿਹਦਾ
1: ਸਭ ਤੋਂ ਵੱਧ ਆਪਣੇ ਪੁਲਿਸ ਬਦਨਾਮ ਸੀ। ਅਤੇ ਮੁੜ ਕੇ ਫਿਰ ਵਿਜੀਲੈਂਸ ਬਣਾਉਣੀ ਪਈ, ਹੈ ਨਾ। ਜੇ ਆਪਾਂ ਆਪਣੇ ਮੁਲਕਾਂ ਦੀ ਗੱਲ ਕਰੀਏ ਕਿਉਂਕਿ ਆਪਾਂ ਉੱਥੋਂ ਦੇ ਸਤਾਏ ਇੱਥੇ ਆਏ ਹੋਏ ਹਾਂ, ਜਿਵੇਂ ਤੁਸੀਂ ਉਦਾਹਰਣ ਦਿੱਤੀ, ਮੈਂ ਵੀ ਇੱਕ ਹੈ ਨਾ ਡੈਡੀ ਦਾ ਮਕਾਨ ਹੈ ਨਾ ਆਪਣੇ ਨਾਂ ਜਦੋਂ ਕਰਾਉਣਾ ਸੀ, ਕਈ ਸਾਲ ਪੁਰਾਣੀ ਗੱਲ ਆ, ਅਤੇ ਮੈਨੂੰ ਵੀ ਰਣਜੋਤ ਉਹ ਤਿੰਨ ਚਾਰ ਦਿਨ ਮਤਲਬ ਕਦੇ ਆਹ ਲੈ ਕੇ ਆਓ ਜੀ, ਕਦੇ ਉਹ ਲੈ ਕੇ ਆਓ, ਕਦੇ ਟੂਟੀਆਂ ਵਾਲੇ ਦਾ ਬੈਲਾ ਜੀ ਉਹ ਤੋਂ ਸਾਈਨ ਕਰਾ ਕੇ ਲਿਆਓ। ਮੈਂ ਭੋਲਾ ਪੰਛੀ ਹੈ ਨਾ, ਮੈਂ ਰੋਜ਼ ਜਾਇਆ ਕਰਨਾ ਪਿੰਡੋਂ ਲੁਧਿਆਣੇ, ਹੈ ਨਾ, ਕਦੇ ਉਹ ਬਣਾਤਾ, ਕਦੇ ਮੈਂ ਟੂਟੀਆਂ ਵਾਲੇ ਤੋਂ ਸਾਈਨ ਕਰਾ ਲਿਆਉਣੇ, ਕਦੇ ਉਹ। ਅਤੇ ਉਹ ਜਿਹੜਾ ਉਹ ਬਜ਼ੁਰਗ ਸੀ ਕਹਿੰਦਾ ਕਾਕਾ ਮੈਂ ਇੱਕ ਮਿੰਟ ਚਾਹ ਪੀ ਕੇ ਆ, ਜਿਹਨੇ ਮੇਰਾ ਕੰਮ ਕਰਨਾ ਸੀ ਉਹ ਨਾਲ ਉਹਦਾ ਕਲਰਕ ਜਿਹਾ ਬੈਠਾ, ਕਹਿੰਦਾ ਸਰਦਾਰ ਜੀ ਤੁਸੀਂ ਰੋਜ਼ ਆਉਂਦੇ ਹੋ, ਹੈ ਨਾ, ਤੁਹਾਨੂੰ ਕਿਸੇ ਨੇ ਦੱਸਿਆ ਦੁੱਸਿਆ ਨਹੀਂ? ਮੈਂ ਕਿਹਾ ਕੀ? ਮੈਂ ਕਿਹਾ ਵੀ ਉਹਦਾ ਪੇਪਰ ਵਰਕ ਆ ਮੈਂ ਪੂਰਾ ਕਰ ਰਿਹਾ। ਕਹਿੰਦਾ ਪੇਪਰ ਵਰਕ ਨਹੀਂ ਭਾਅ ਜੀ, ਉਹ ਤੁਹਾਤੋਂ ਪੈਸੇ ਭਾੜਦਾ। ਅਤੇ ਮੈਂ ਫਿਰ ਜਦੋਂ ਚਾਹ ਪੀ ਕੇ ਮੁੜਿਆ, ਅਤੇ ਜਾਂ ਉਹਨੇ ਉਹਨੂੰ ਕਿਹਾ ਹੋਣਾ ਵੀ ਐਤਕੀ ਤਾਂ ਇਹਨੂੰ ਦੱਸ ਦੇ ਯਾਰ ਵੀ ਇਹ ਤਿੰਨ ਚਾਰ ਦਿਨ ਹੋ ਗਏ ਆਉਂਦੇ ਨੂੰ, ਵੀ ਉਹਨੇ ਦੱਸਤਾ ਉਹਨੇ ਆਪਣਾ ਕੰਮ ਕਰਤਾ ਮੈਨੂੰ। ਕਹਿੰਦਾ ਵੀ ਕਾਕਾ ਜੀ ਇਹ ਮੇਰਾ ਫਲਾਨਾ ਮੁੰਡਾ ਆਸਟ੍ਰੇਲੀਆ ਬ੍ਰਿਸਬਨ ਰਹਿੰਦਾ ਅਤੇ ਵੱਡਾ ਮੁੰਡਾ ਕਨੇਡਾ ਰਹਿੰਦਾ, ਇੱਥੇ ਤਾਂ ਘੱਟ ਵੱਧ ਹੀ ਹੁੰਦਾ, ਮੈਂ ਚਾਰ ਪੰਜ ਮਹੀਨੇ ਲਈ ਆਉਣਾ, ਬੜੀਆਂ ਉਹਨੇ ਇੱਦਾਂ ਦੀਆਂ ਗੱਲਾਂ ਗੁੱਲਾਂ ਕਰਨੀਆਂ ਨਾ। ਅਤੇ ਫਿਰ ਉਹਨੇ ਮੈਨੂੰ ਦੱਸ ਹੀ ਦਿੱਤਾ ਵੀ ਮੈਂ 12,000 ਰੁਪਈਆ ਲਊਂਗਾ ਅਤੇ ਸਾਰਾ ਕੰਮ ਤੇਰਾ ਕਾਕਾ, ਤੈਨੂੰ ਦੁਬਾਰਾ ਆਉਣ ਦੀ ਲੋੜ ਨਹੀਂ, ਐਵੇਂ ਧੱਕੇ ਖਾਂਦਾ ਫਿਰੀ ਜਾਂਦਾ। ਅਤੇ ਜਿੰਨੇ ਬੰਦਿਆਂ ਦੇ ਪੇਪਰ ਵਰਕ ਆ ਸਾਰਿਆਂ ਦੇ ਸਾਈਨ ਹੋਣੇ ਆ, ਸਭ ਦਾ 2,000 ਆ, ਮੇਰਾ ਇਕੱਲੇ ਦਾ ਨਹੀਂ ਹੈਗਾ,
0: ਇਕੱਲੇ ਥੋੜ੍ਹੀ ਮੈਂ ਖਾਣੇ।
1: ਹਾਂ ਉਹਨੇ ਦੱਸਿਆ, ਮੈਂ ਕਿਹਾ ਵੀ ਉਹ ਬੰਦਿਆਂ ਦੇ ਤਾਂ ਆਲਰੇਡੀ ਸਾਈਨ ਹੋ ਗਏ ਵੀ ਉਹਨਾਂ ਦੇ, ਜਾਂ ਫਿਰ ਮੈਂ ਉਹਨਾਂ ਨੂੰ 2,000 ਇਕੱਲੇ ਇਕੱਲੇ ਨੂੰ ਫੜਾਇਆ ਉਹਨਾਂ, ਨਹੀਂ ਨਹੀਂ ਉਹ ਸਾਡੀ ਆਪਸ ਦੀ ਗੱਲ ਆ ਤੂੰ, ਹੈ ਨਾ,
0: ਸਾਡਾ ਨਾ ਇੱਦਾਂ ਦਾ।
1: ਉਹਨੇ ਮਤਲਬ ਪੈਸੇ ਉਹਨੂੰ ਲਏ ਅਤੇ ਫਿਰ ਉਹਨੇ ਮੇਰਾ ਅੱਧੇ ਘੰਟੇ 'ਚ ਰਣਜੋਤ ਕੰਮ ਕਰਤਾ। ਜਦੋਂ ਮੈਂ ਉਹ ਸਰਟੀਫਿਕੇਟ ਲੈ ਲਿਆ ਫਿਰ ਮੈਂ ਕਿਹਾ, ਮੈਂ ਅੰਕਲ ਜੀ ਮੈਨੂੰ ਪਹਿਲਾਂ ਦੱਸ ਦਿੰਦੇ ਆ ਨਾ ਤਾਂ ਮੇਰੇ 8-10 ਚੱਕਰ ਪਿੰਡੋਂ ਹੈ ਨਾ ਰੋਜ਼ ਆਉਣ ਜਾਣ ਦਾ ਬਚ ਜਾਣਾ ਸੀ। ਪਰ ਮੈਂ ਕਿਹਾ ਤੁਸੀਂ ਚੱਲ ਚੰਗਾ ਮੇਰਾ ਕੰਮ ਕਰਤਾ, ਮੇਰਾ ਫਿਰ ਵੀ ਇਹ ਸਸਤੇ 'ਚ ਹੀ ਹੋ ਗਿਆ। ਪਰ ਯਕੀਨ ਜਾਣਿਓ ਮੈਂ ਡਾਕਟਰ ਹਾਂ, ਕੈਂਸਰ ਦਾ ਸਪੈਸ਼ਲਿਸਟ ਹਾਂ, ਮੇਰੇ ਕਿਸੇ ਯਾਰ ਮਿੱਤਰ ਨੇ ਥੋਤੋਂ ਇਹ ਪੈਸੇ ਲੈ ਲੈਣੇ, ਫਿਰ ਉਹਦੇ ਥੁੱਕ ਨਾ ਲੰਘਿਓ, ਕਾਕਾ ਗੁੱਸਾ ਕਰ ਗਿਆ ਤੂੰ ਤਾਂ ਐਂ ਕਰ ਗਿਆ। ਮੈਂ ਕਿਹਾ ਮੈਂ ਕੈਂਸਰ ਦਾ ਸਪੈਸ਼ਲਿਸਟ, ਰੱਬ ਕਰੇ ਕੋਈ ਇੱਦਾਂ ਦਾ ਤੁਹਾਨੂੰ ਬਿਪਤਾ ਨਾ ਪਵੇ। ਹੁਣ ਜਿੱਦਣ ਕਦੇ ਵੀ ਮੈਨੂੰ ਇਹ ਜ਼ਰੂਰ ਪਤਾ ਵੀ ਜਿੱਦਣ ਕਦੇ ਲੱਤ ਦੁਖਿਆ, ਮੋਢਾ ਦੁਖਿਆ, ਬੀਪੀ ਹੋਇਆ, ਉਹਨੇ ਕਹਿਣਾ ਉਹ ਮੁੰਡਾ ਕਹਿ ਕੇ ਗਿਆ,
0: ਉਹ ਦਿਮਾਗ 'ਚ ਚੱਲਦੀ ਰਹਿਣੀ।
1: ਮਤਲਬ ਜਾਣੀ ਕਰੋਗੇ ਕੀ ਤੁਸੀਂ?
0: ਨਹੀਂ, ਹਰ ਇੱਕ
1: ਤੁਹਾਡੇ ਜਾਇਜ਼ ਕੰਮ ਨਹੀਂ ਜਦੋਂ ਹੁੰਦੇ ਫਿਰ ਤੁਸੀਂ ਤੜਫਦੇ ਹੋ, ਫਿਰ ਤੁਸੀਂ ਦੁਖੀ ਹੁੰਦੇ ਹੋ। ਹੁਣ ਜੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਨਾਲ ਚੰਗਾ ਭਲਾ ਵਿਆਹ ਹੋਇਆ ਅਤੇ ਉਹ ਹੈ ਨਾ ਥੱਲੇ ਦੀ ਤੁਸੀਂ ਫੜਾਉਣ ਲੱਗਿਆ ਮੇਰਾ ਮਿੱਤਰ ਉਹਨੂੰ ਪੈਸੇ, ਹੈ ਨਾ, 5,000 ਰੁਪਈਆ, ਉਹ ਕਹਿੰਦਾ ਕਾਕਾ ਜੀ ਉੱਤੇ ਦੀ ਫੜਾਓ ਜਿਹੜੇ ਦੇਖ ਰਹੇ ਆ ਇਹ ਸਾਰਾ ਇੱਕੋ ਹੀ ਜਗ੍ਹਾ ਜਾਂਦਾ ਪੈਸਾ। ਕਹਿੰਦਾ ਜਿਹੜਾ ਸਾਡਾ ਮਿੱਤਰ ਕੱਚਾ ਜਿਹਾ ਹੋ ਗਿਆ ਨਾ।
0: ਇਹ ਇੱਕ ਹੋਰ ਨਵਾਂ ਤਰੀਕਾ ਵਾ, ਨਵਾਂ ਨਹੀਂ ਮਤਲਬ ਜਿਹੜੇ ਆਪਾਂ ਪਹਿਲਾਂ ਦੱਸੇ ਇਸ ਤੋਂ ਅਲੱਗ ਵਾਲਾ ਆ ਗਿਆ। ਇਹ ਉਹ ਤਰੀਕਾ ਵਾ ਵੀ ਜਦੋਂ ਕੋਈ ਇੱਦਾਂ ਦਾ ਕੰਮ ਆ ਤਾਂ ਉਹਨੂੰ ਇੱਦਾਂ ਨਹੀਂ ਪ੍ਰਤੀਤ ਕਰਾਉਣਾ, ਉਹਨੂੰ ਕਹਿਣਾ ਵੀ ਵਧਾਈ। ਹਾਂ ਸਾਡੇ ਲਈ, ਸਾਡੇ ਲਈ ਤਾਂ ਕੋਈ ਡੱਬਾ ਡੁੱਬਾ ਲਿਆਂਦਾ ਨਹੀਂ ਆ। ਤੁਸੀਂ ਕਹਿੰਦੇ ਹਾਂ ਜੀ ਆਪਾਂ ਡੱਬਾ ਫੜ ਲਿਆਉਂਦੇ ਹਾਂ, ਅਗਲੇ ਕਹਿੰਦੇ ਲੈ ਅਸੀਂ ਹੁਣ ਸ਼ੂਗਰ ਦੇ ਮਰੀਜ਼ ਹਾਂ, ਹੁਣ ਡੱਬੇ ਥੋੜ੍ਹੀ ਜਿਹੇ ਨੂੰ ਖਵਾਓਗੇ ਨਾ, ਜਿਹੜਾ ਤੁਸੀਂ ਉਹ ਵਧਾਈ ਵਧਾਈ ਆਏ, ਹੈ ਨਾ,
1: ਤੁਹਾਡਾ ਕੰਮ ਵਧਿਆ ਤੇ ਸਾਨੂੰ ਵੀ ਵਧਾਓ।
0: ਅਲੱਗ ਅਲੱਗ ਨਾਂ ਨੇ, ਅਲੱਗ ਅਲੱਗ ਨਾਂ ਨੇ ਇਸ ਚੀਜ਼ ਦੇ। ਇੱਦਾਂ ਸਾਡਾ ਕੋਈ ਮਿੱਤਰ ਹੈ ਉਹ ਗੱਲ ਸੁਣਾਵੇ, ਉਹ ਕਹਿੰਦਾ ਵੀ ਉਹਨਾਂ ਨੇ ਲੈਣੇ ਹੀ ਕੋਈ ਬੜਾ ਸਭ ਕਿਤਾਬੀ ਜਿਹਾ ਬੰਦਾ। ਆਪਣੇ ਕਈ ਹੁੰਦੇ ਨਾ ਜਿਹੜੇ ਅੜ ਜਾਂਦੇ ਆ ਵੀ ਨਹੀਂ ਆਪਾਂ ਜਦੋਂ ਸਾਰਾ ਕੁਛ ਸਾਡੇ ਕੋਲ ਹੈਗਾ ਤੇ ਆਪਾਂ ਕਿਉਂ ਪੈਸੇ ਦੇਈਏ ਦਿਸ ਦੈਟ, ਹੈ ਨਾ। ਤੇ ਉਹ ਕਹਿੰਦੇ ਵੀ ਉਹਨਾਂ ਨੇ ਲਾਇਸੈਂਸ ਬਣਾਉਣਾ ਹੈ ਕਿਤੇ, ਤੇ ਉਹ ਕਹਿੰਦਾ ਜੀ ਲੱਗੂਗਾ ਆਈ ਥਿੰਕ 30,000-40,000 ਲਾ ਲਓ, ਹੈ ਨਾ, ਵੀ 30,000 ਲਵਾਂਗੇ। ਤੇ ਉਹ ਕਹਿੰਦਾ ਵੀ ਮੈਂ ਕੋ ਦਵਾਂ, ਸਾਰੇ ਕਾਗਜ਼ ਪੱਤਰ ਮੇਰੇ ਕੋਲ ਹੈਗੇ ਆ, ਅਤੇ ਮੈਂ ਉਹ ਜੋ ਵੀ ਮਤਲਬ ਕਾਰਵਾਈਆਂ ਹੁੰਦੀਆਂ ਨੇ ਥੱਲੇ ਉਠਾਉਣੇ ਜਾ ਇੱਧਰ ਜਾ ਉੱਧਰ ਜਾ ਸਾਰਾ ਕੁਛ ਕਰ ਕਰਵਾ ਕੇ, ਅਤੇ ਫਿਰ ਉਹ ਆਖਰੀ ਜਿਹੜੀ ਅਥਾਰਟੀ ਹੁਣ ਮੇਰੇ ਧਿਆਨ 'ਚ ਨਹੀਂ ਆਉਂਦਾ, ਜਿਹੜੀ ਆਖਰੀ ਅਥਾਰਟੀ ਆ ਉਹਦੇ ਕੋਲੋਂ ਕਿਤੇ ਸਾਈਨ ਕਰਾਉਣਾ ਸੀ ਤਾਂ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਹੋ ਗਏ ਆ ਅਤੇ ਫਿਰ ਉਸੇ ਵਸੀਕੇ ਕੋ ਜਾਂ ਜਿਹੜਾ ਵੀ ਉਹ ਥੱਲੇ ਹੁੰਦੇ ਬੰਦੇ ਕਲਰਕ ਉਹਨਾਂ ਕੋਲ ਚਲੇ ਗਿਆ ਅਤੇ ਉਹ ਕਹਿੰਦਾ ਵੀ ਬਾਕੀ ਤਾਂ ਸਾਰੇ ਮੈਂ ਕਰ ਲਿਆ ਅਤੇ ਇਹਦਾ ਜਿੰਨੇ ਕੁ ਬਣਦੇ ਆ ਉਹ ਤੂੰ ਲੈ ਕੇ ਅਤੇ ਕਰਵਾ ਲਾ ਅਤੇ ਕਹਿੰਦਾ ਚਲੋ ਠੀਕ ਆ ਕਹਿੰਦਾ ਫਿਰ ਤੁਸੀਂ ਇੱਦਾਂ ਕਰੋ ਵੀ 20,000 ਦਿਓ ਅਤੇ ਕਰਵਾ ਦਿੰਦਾ ਕਹਿੰਦਾ ਸਾਰਾ ਕੰਮ ਤਾਂ ਮੈਂ ਕਰਵਾ ਲਿਆ ਇੱਕੋ ਰਹਿ ਗਿਆ ਕਹਿੰਦਾ ਜਿੱਥੋਂ ਤੁਸੀਂ ਕਰਵਾ ਕੇ ਲੈ ਕੇ ਆਏ ਉਹ ਸਾਰਿਆਂ ਨੇ ਤਾਂ 5-7 ਹੀ ਲੈਣਾ ਸੀ ਮੋਟਾ ਖਰਚਾ ਤਾਂ ਇੱਥੇ ਜਿਹੜਾ ਸਭ ਤੋਂ ਵੱਧ ਵਾਲਾ ਸੀ ਉਹ ਤਾਂ ਇੱਥੇ ਸੀ ਤੁਹਾਡਾ ਸੋ ਬੰਦਾ ਸਾਰਾ ਕੁਛ ਕਰ ਕਰਾ ਕੇ ਖੱਜਲ ਹੋ ਕੇ ਨੈਕਸਟ ਟਾਈਮ ਦੇ ਲਈ ਆਪਣੇ ਪੱਲੇ ਚੀਜ਼ ਬੰਨ੍ਹ ਕੇ ਨਿਕਲਦਾ ਵਾ ਕਿ ਮੈਂ ਗਾਂ ਤੋਂ ਆਪਣਾ ਸਮਾਨ ਨਹੀਂ ਗਵਾਉਣਾ ਹੁਣ ਮੈਂ ਅੱਗੇ ਤੋਂ ਸਿੱਖ ਲਿਆ ਵੀ ਪਹਿਲੇ ਦਿਨ ਹੀ ਮੈਂ ਜਾ ਕੇ ਪੁੱਛਣਾ ਵੀ ਕਿੱਦਾਂ ਇਸ ਸਾਰੇ ਸਿਸਟਮ ਦੇ ਵਿੱਚ ਇੱਕ ਬੰਦਾ ਜਿਹੜਾ ਮੈਨੂੰ ਲੱਗਦਾ ਜ਼ਿਆਦਾ ਸੌਖਾ ਰਹਿੰਦਾ ਜਾਂ ਆਪਣੇ ਆਪ ਨੂੰ ਵਿਨਰ ਗਿਣਦਾ ਉਹ ਕਿਹੜਾ ਜਿਹੜਾ ਪੈਂਦਿਆਂ ਹੀ ਇਹ ਲੱਭਦਾ ਵੀ ਇਸ ਦਫ਼ਤਰ ਦੇ ਆਲੇ ਦੁਆਲੇ ਕਿਹੜਾ ਬੰਦਾ ਵਾ ਉਹ ਲਾਈਨ 'ਚ ਖਲੋਤਾ ਉਹ ਚੀਜ਼ ਓਬਜ਼ਰਵ ਕਰਦਾ ਅਤੇ ਉਹਦੇ ਕੋਲ ਸਿੱਧਾ ਜਾਂਦਾ
1: ਅਤੇ ਪਿੰਡੋਂ ਵੀ ਤੁਸੀਂ ਕਈ ਵਾਰ ਉਹੋ ਜਿਹਾ ਬੰਦਾ ਜਗਾੜੂ ਜਿਹਾ ਨਾਲ ਲੈ ਕੇ ਜਾਂਦੇ ਹੋ ਵੀ ਇਹਨੂੰ ਪਤਾ
0: ਲੱਭ ਕੇ
1: ਸਿਸਟਮ ਕਿੱਦਾਂ ਚੱਲਦਾ
0: ਲੱਭ ਕੇ ਤੁਰਦੇ
1: ਸਾਡੇ ਸਿਸਟਮ ਸਿਸਟਮ ਨੂੰ ਨਹੀਂ ਕਿਹਾ ਜਾਂਦਾ ਇੱਦਾਂ ਦੀਆਂ ਚੀਜ਼ਾਂ ਨੂੰ ਸਿਸਟਮ ਕਿਹਾ ਜਾਂਦਾ ਵੀ ਇਹ ਸਿਸਟਮ ਬਣਿਆ
0: ਇਹ ਸਿਸਟਮ ਨੂੰ ਜਾਣਦਾ ਸੋ ਦੋ ਤਿੰਨ ਤਰੀਕੇ ਜਿਹੜੇ ਇੱਥੇ ਵੀ ਆ ਜਾਂਦੇ ਆ ਦੋ ਤਿੰਨ ਕਿਸਮਾਂ ਇੱਥੇ ਵੀ ਆ ਜਾਂਦੀਆਂ ਇੱਕ ਤਾਂ ਹੁਣ ਤੱਕ ਦੀ ਗੱਲਬਾਤ ਤੋਂ ਆਪਾਂ ਇਹ ਆਈਡੀਆ ਲਾ ਲਿਆ ਵੀ ਇੱਕ ਤਾਂ ਉਹ ਨੇ ਜਿਹੜਾ ਮੰਨ ਲਓ ਮੇਰਾ ਵਾਜਬ ਕੰਮ ਹੈ ਬਿਲਕੁਲ ਸਹੀ ਹੈ ਜਿੱਦਾਂ ਤੁਸੀਂ ਵਿਆਹ ਵਾਲੀ ਗੱਲ ਕੀਤੀ ਹੈ ਸਰਟੀਫਿਕੇਟ ਮੈਂ ਇਸ਼ੂ ਕਰਾਉਣਾ ਕੋਈ ਜਨਮ ਦਾ ਸਰਟੀਫਿਕੇਟ ਲੈਣਾ ਕੋਈ ਮੌਤ ਦਾ ਸਰਟੀਫਿਕੇਟ ਲੈਣਾ ਜਾਂ ਕੋਈ ਸਕੂਲ ਦਾ ਸਰਟੀਫਿਕੇਟ ਲੈਣਾ ਯਾਨੀ ਕਿ ਜਿੰਨੇ ਵੀ ਕੰਮ ਜਿਹੜੇ ਬਿਲਕੁਲ ਜਾਇਜ਼ ਨੇ ਤੁਸੀਂ ਕੁਛ ਵੀ ਗਲਤ ਨਹੀਂ ਕਰਵਾ ਰਹੇ ਪਰ ਉਹਦੇ ਲਈ ਵੀ ਤੁਹਾਨੂੰ ਰਿਸ਼ਵਤ ਦੇਣੀ ਪੈਂਦੀ ਹੈ ਇੱਕ ਉਹ ਆ ਜਿਹੜਾ ਸਾਨੂੰ ਪਤਾ ਵਾ ਵੀ ਸਾਡੇ 'ਚ ਕੋਈ ਕਮੀ ਪੇਸ਼ੀ ਹੈਗੀ ਆ ਕਾਗਜ਼ ਪੱਤਰ ਸਾਡਾ ਕੋਈ ਥੁੜਦਾ ਵਾ ਅਤੇ ਪਰ ਅਸੀਂ ਕਰਵਾਉਣਾ ਰਿਸ਼ਵਤ ਦੇ ਨੁਕਸਾਨ ਫਿਰ ਇਹ ਹੁੰਦੇ ਨੇ ਸਿਸਟਮ ਦੇ ਵਿੱਚ ਕਿ ਉਸ ਆੜ ਦੇ ਵਿੱਚ ਫਿਰ ਗਲਤ ਕੰਮ ਵੀ ਹੋਣ ਲੱਗ ਪੈਂਦੇ ਨੇ ਸਿਰਫ ਇੱਕ ਫਰਕ ਪੈਂਦਾ ਵੀ ਉੱਥੇ ਭਾੜਾ ਵੱਧ ਜਾਂਦਾ ਸੋ ਇਹ ਫਰਕ ਪੈਂਦਾ ਵਾ ਇਹ ਨੁਕਸਾਨ ਹੁੰਦਾ ਵਾ ਕਿ ਉਹਦੇ ਨਾਲ ਹੋ ਸਕਦਾ ਕਿਸੇ ਹੱਕਦਾਰ ਦਾ ਹੱਕ ਮਾਰਿਆ ਜਾਵੇ ਅਤੇ ਜਿਹੜਾ ਨਹੀਂ ਹੱਕ ਜਿਹਦਾ ਬਣਦਾ ਗਲਤ ਜਿਹਦੇ ਕੋਲ ਪੇਪਰ ਨਹੀਂ ਵੀ ਹੈਗੇ ਉਹ ਵੀ ਤੁਹਾਡਾ ਜਿਹੜਾ ਉਹ ਬਣ ਕੇ ਬਹਿ ਜੂਗਾ ਜਿੱਦਾਂ ਸਾਡੇ ਸਮੇਂ ਹੁੰਦਾ ਸੀ ਬਹੁਤ ਸਾਰੇ ਜਿਹੜੇ ਸੁਤੰਤਰਤਾ ਸੈਨਾਨੀਆਂ ਦੇ ਗਾਂ ਪੁੱਤ ਪੋਤਰੇ ਬਣੇ ਹੁੰਦੇ ਸੀ ਕੀਤਾ ਕੁਛ ਵੀ ਨਹੀਂ
1: ਇੱਧਰ ਪੰਜਾਬੀ ਕਹਿੰਦੇ ਰੂਰਲ ਦਾ ਸਰਟੀਫਿਕੇਟ ਲੂਲਰ ਦਾ ਸਰਟੀਫਿਕੇਟ ਬਣਾਉਣ ਵਾਲਾ ਹੈ ਨਾ
0: ਹਾਂ ਪਰ ਉਹਨਾਂ ਦੇ ਬੈਕਗਰਾਊਂਡ 'ਚ ਕੁਛ ਨਹੀਂ ਹੁੰਦਾ ਸੋ ਇਹ ਦੋ ਤਿੰਨ ਚੀਜ਼ਾਂ ਨੇ ਫਿਰ ਇੱਕ ਮਿਕਸਚਰ ਵੀ ਆ ਜਾਂਦਾ ਸ਼ਾਇਦ ਕਈ ਵਾਰੀ ਆਪਾਂ ਮਤਲਬ ਮੰਨ ਲਓ 90% ਠੀਕ ਹੁੰਦੇ ਹਾਂ ਇੱਕ ਅੱਧਾ ਸਰਟੀਫਿਕੇਟ ਕਿਤੇ ਹੁੰਦਾ ਸਾਡੇ ਕੋਲ ਪਰ ਅਸੀਂ ਘਰ ਭੁੱਲ ਆਏ ਹਾਂ ਸੋ ਬੜੀ ਤਰ੍ਹਾਂ ਦੇ ਰੂਪ ਰੰਗ ਨੇ ਪਰ ਸ਼ਾਇਦ ਤੁਹਾਨੂੰ ਚੇਤਾ ਵੀ ਨਾ ਹੋਵੇ ਕਿ ਕੋਈ ਕੰਮ ਤੁਸੀਂ ਉੱਥੇ ਕਰਵਾਇਆ ਹੋਵੇ ਤੁਸੀਂ ਸਹੀ ਹੋ ਗਲਤ ਹੋ ਕੋਈ ਫਰਕ ਨਹੀਂ ਪੈਂਦਾ ਅਤੇ ਬਿਨਾਂ ਕਿਸੇ ਰਿਸ਼ਵਤ ਦੇ ਹੋ ਗਿਆ ਹੋਵੇ ਇੱਦਾਂ ਦੀ ਐਗਜ਼ਾਮਪਲ ਸ਼ਾਇਦ ਤੁਹਾਨੂੰ ਅੱਜ ਕੱਲ੍ਹ ਘੱਟ ਹੀ ਵੇਖਣ ਨੂੰ ਮਿਲੂਗੀ ਖਾਸ ਤੌਰ ਦੇ ਉੱਤੇ ਉੱਥੇ ਇੱਥੇ ਆਪਾਂ ਫੇਰ ਆਉਂਦੇ ਹਾਂ ਅਤੇ ਤੁਹਾਡੇ ਕੋਲ ਵੀ ਆਪਾਂ ਜਾਣਦੇ ਹਾਂ ਅਤੇ ਹੁਣ ਆਪਾਂ ਨਾਲ ਆਪਣੇ ਕੋਲਰ ਵੀ ਲੈਂਦੇ ਅਤੇ ਇਹਨਾਂ ਕੋਲੋਂ ਵੀ ਜਾਣਦੇ ਹਾਂ ਰਿਸ਼ਵਤ ਦੇ ਬਾਰੇ ਕੀ ਤੁਹਾਡਾ ਵਾਹ ਵਾਸਤਾ ਪਿਆ 104 ਤੁਸੀਂ ਆਉਂਦੇ ਹੋ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹੈਲੋ
0: ਹਾਂਜੀ ਹਾਂਜੀ
1: ਕੌਣ ਬੋਲ ਰਿਹਾ
2: ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਭਾਈ ਮੈਂ ਪਹਿਲੀ ਵਾਰ ਕਾਲ ਕਰ ਰਿਹਾ
1: ਕੀ ਬਾਤ ਹੈ ਜੀ ਆਇਆਂ
2: ਟੌਪਿਕ ਵਧੀਆ ਲੱਗਾ ਜੀ ਤੁਹਾਡਾ ਤੇ ਮੈਂ ਆਪਾਂ ਗੱਲ ਚੱਲ ਰਹੀ ਜਿੱਦਾਂ ਰਿਸ਼ਵਤ ਬਾਰੇ ਤੇ ਇੰਡੀਆ ਤਾਂ ਆਪਾਂ ਦੇਖਿਆ ਹੀ ਆ ਵੀ ਸਭ ਨਾਲ ਹੁੰਦਾ ਹੀ ਏਦਾਂ ਵੀ ਜਿੱਥੇ ਕਿਤੇ ਵੀ ਆਪਾਂ ਜਾਂਦੇ ਹਾਂ ਤੇ ਆਪਾਂ ਨੂੰ ਸਭ ਕਿਤੇ ਲੋੜ ਪੈਂਦੀ ਆ ਰਿਸ਼ਵਤ ਦੀ ਜਾਂ ਆਪਾਂ ਨੂੰ ਏਦਾਂ ਦੇ ਬੰਦੇ ਮਿਲਦੇ ਹੀ ਆ ਤੇ ਮੈਂ ਇੱਥੇ ਦੀ ਸਟੋਰੀ ਇੱਕ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਮੈਂ ਆਪਣਾ ਡਰਾਈਵਿੰਗ ਸਕੂਲ ਦੀ ਸਟੋਰੀ ਹੈ ਜੀ ਇੱਕ ਮੈਂ ਪਿਛਲੇ 4-5 ਸਾਲਾਂ ਤੋਂ ਚਲੋ ਡਰਾਈਵ ਕਰ ਰਿਹਾ ਸੀ 4-5 ਸਾਲ ਪੁਰਾਣੀ ਸਟੋਰੀ ਹੈ ਤੇ ਮੈਂ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣ ਲਈ ਗਿਆ ਸੀ ਕਿਤੇ ਤੇ ਉੱਥੇ ਜਾ ਕੇ ਵੀ ਲਾ ਲਓ ਉਹਨਾਂ ਨੇ ਸਵੇਰ ਤੋਂ ਮੇਰੇ ਨਾਲ ਸਟਾਰਟ ਕਰਤੀ ਉਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਵੀ ਬੇਸ ਜਿਹਾ ਬਣਾਉਣਾ ਵੀ ਹਾਂ ਏਦਾਂ ਕਰਕੇ ਮੈਂ ਲਾਇਸੈਂਸ ਬਣਵਾਏ ਆ ਪਹਿਲਾਂ ਏਦਾਂ ਤੇ ਵੀ ਮੈਨੂੰ ਉਹ ਫਲਾਣਾ ਬੰਦਾ ਮੇਰਾ ਮਾਨ ਥਾਨ ਕਰਕੇ ਗਿਆ ਮੈਨੂੰ ਕੋਈ ਬਲੂ ਲੇਬਲ ਦੇ ਕੇ ਗਿਆ ਮੈਨੂੰ ਏਦਾਂ
1: ਠੀਕ ਹੈ
2: ਹਾਂਜੀ ਹਾਂਜੀ ਤੇ ਮੈਂ ਚਲੋ ਕੋਈ ਗੱਲ ਨੀ ਠੀਕ ਹੈ ਚਲੋ ਮੈਂ ਹਮੀ ਭਰਦਾ ਰਿਹਾ ਮੈਂ ਕਿਹਾ ਚਲੋ ਪੈਸੇ ਲਾਏ ਆ ਹੁਣ ਦਿਨ ਕੱਢਣਾ ਸਾਰਾ ਇਹਨਾਂ ਨਾਲ
0: ਆਪਣਾ ਬੰਦਾ ਸੀ
1: दूसरा
0: कहूगा मैं सारा कुछ तो है मेरे को कदे लिए
2: ਪਿਛਲੇ 4-5 ਸਾਲਾਂ ਤੋਂ ਆਲਰੇਡੀ ਕੰਮ ਕਰ ਰਿਹਾ ਸੀਗਾ ਤੇ ਰੋਜ਼ ਸੜਕਾਂ ਤੇ ਰਹਿੰਦੇ ਹਾਂ ਤੇ ਮੈਨੂੰ ਪਤਾ ਸੀਗਾ ਵੀ ਕੀ ਮੈਂ ਸਹੀ ਕਰ ਰਿਹਾ ਗਲਤ ਕਰ ਰਿਹਾ ਜਾਂ ਕੀ ਕਰ ਰਿਹਾ ਤੇ ਉਹਨਾਂ ਨੇ ਲਾ ਲਓ ਵੀ ਦੇਣੇ ਆਪਣੇ ਪੂਰੀ ਸਟੋਰੀ ਆਪਣੀ ਪਰਸਨਲ ਲਾਈਫ ਜੇ ਉਹ ਮੈਂ ਫਾਈਨੈਂਸ਼ਲੀ ਤੰਗ ਆ ਇਹ ਜੋਬ ਮੈਂ ਖੁਸ਼ ਨਹੀਂ ਆ ਵੈਸੇ ਕਰ ਰਿਹਾ ਆ
0: ਬੰਦਾ ਕੁਛ ਨਹੀਂ
2: ਹਾਂਜੀ ਬਣਦਾ ਕੁਛ ਨਹੀਂ ਆ ਘਰ ਔਖਾ ਚੱਲਦਾ ਆ ਏਦਾਂ ਜੇ ਉਹ
1: ਤੇ ਚਲੋ ਮੈਂ
2: ਪੂਰੀ ਭੂਮਿਕਾ ਬੰਨੀ ਉਹਨਾਂ ਨੇ ਰਸਤੇ ਚ ਬੰਦਾ ਕੋਈ ਹੋਰਨ ਹੁਰਨ ਮਾਰ ਮਾਰ ਕੇ ਹੱਥ ਖੜਾ ਕਰ ਰਿਹਾ ਉਹਨੂੰ ਵੀ ਇਹ ਬੰਦੇ ਦਾ ਮੈਂ ਲਾਇਸੈਂਸ ਬਣਵਾਇਆ ਤੇ ਮੇਰੇ ਕੋਲ ਆਇਆ ਸੀ ਤੇ ਮੈਨੂੰ ਬਾਅਦ ਚ ਬੋਤਲ ਦੇ ਕੇ ਗਿਆ ਜਾਂ ਫਿਰ ਮਾਣ ਥਾਨ ਕਰਕੇ ਗਿਆ ਮੈਂ ਸੁਣੀ ਹੁੰਦਾ ਸੀ ਚਲੋ ਠੀਕ ਆ ਆਲ ਗੁੱਡ ਆ ਤੇ ਫਿਰ ਉਹਨਾਂ ਨੂੰ ਚਲੋ ਰਸਤੇ ਚ ਰੋਕੇ ਅਸੀਂ ਬ੍ਰੇਕ ਲਈ ਲੰਚ ਵਗੈਰਾ ਕੀਤਾ ਤੇ ਮੈਂ ਆਪ ਅੱਗੇ ਹੋ ਕੇ ਚਲੋ ਮੈਂ ਕਿਹਾ ਜਿੱਦਾਂ ਦਾ ਮੈਨੂੰ ਬੰਦਾ ਲੱਗਦਾ ਸੀ ਮੈਨੂੰ ਹੀ ਲੋੜ ਆ ਵੀ ਮੈਂ ਆਪ ਅੱਗੇ ਹੋ ਕੇ ਲੰਚ ਮੈਂ ਕਰਵਾ ਦਵਾਂ ਤੇ ਖੋਰੇ ਇਸੇ ਚ ਖੁਸ਼ ਹੋ ਕੇ ਚੱਲੇ ਥੋੜਾ ਜਿਹਾ ਜੈਨੂਨ ਰਵੇ ਚਲੋ ਉਹਨਾਂ ਨੇ ਵੀ ਕੋਈ ਏਦਾਂ ਨੀ ਖੁਸ਼ ਹੋਏ ਚਲੋ ਆਲ ਗੁੱਡਾ ਵੀ ਚਲੋ ਸਹੀ ਚੱਲ
0: ਰੋਟੀ ਜ਼ਰੂਰੀ ਨੀ ਹੁੰਦੀ ਇਹੋ ਜਿਹੇ ਬੰਦੇ ਲਈ
2: ਰੋਟੀ ਨਾਲ ਹੈਗੀ ਸੀ ਉਹਨਾਂ ਕੋਲ ਮੈਂ ਉਹ ਕਹਿੰਦਾ ਚਲੋ ਉਹ ਫਿਰ ਵੀ ਠੀਕ ਹੈ ਕੋਈ $10-20 ਕਿੱਡੀ ਗੱਲ ਹੁੰਦੀ ਹੈ ਚਲੋ ਆਪਾਂ ਆਪ ਅੱਗੇ ਹੋ ਕੇ
1: ਆਵੇ ਮਤਲਬ ਬਲੂ ਲੈਵਲ ਰੋਟੀ ਨਾ ਹੋਵੇ
2: ਹਾਂ ਹਾਂ ਤੇ ਐਟ ਦੀ ਐਂਡ ਫਿਰ ਵੀ ਜਦੋਂ ਟੈਸਟ ਕਲੀਅਰ ਹੋ ਗਿਆ ਸਾਰਾ ਟਰੱਕ ਪਾਰਕ ਕਰਤਾ ਆ ਕੇ ਵੀ ਹੁਣ ਆਲ ਕਲੀਅਰ ਆ ਮੈਨੂੰ ਕਹਿੰਦੇ ਹਾਂਜੀ ਦੱਸੋ ਕਿੱਦਾਂ ਲੱਗਾ ਤੁਹਾਨੂੰ ਵੀ ਮੈਂ ਕਿਹਾ ਜੀ ਮੈਨੂੰ ਤਾਂ ਸਹੀ ਲੱਗਾ ਮੈਂ ਕੋਈ ਗਲਤੀ ਨੀ ਕੀਤੀ ਵੀ ਪਾਸ ਆ ਹਨਾ ਤੇ ਕਹਿੰਦੇ ਦੇਖ ਲਾ ਮੈਂ ਕਿਹਾ ਹਾਂ ਠੀਕ ਆ ਵੀ ਮੇਰੇ ਅਕੋਰਡਿੰਗ ਤਾਂ ਸਾਰਾ ਕੁਛ ਸਹੀ ਸੀਗਾ ਤੇ ਕਰਦੇ ਕਰਾਉਂਦੇ ਉਹਨਾਂ ਨੇ ਕਹਿੰਦੇ ਨਹੀਂ ਇੱਕ ਗਲਤੀ ਸੀਗੀ ਤੇਰੀ ਮੈਂ ਕਿਹਾ ਕਿੱਥੇ ਕਹਿੰਦੇ ਤੂੰ ਇੱਦਾਂ ਕਰਕੇ ਉਹ ਫਲਾਣੇ ਰਾਊਂਡ ਬਾਊਟ ਤੋਂ ਗਿੱਪੇ ਨੀ ਦਿੱਤਾ ਜਾਂ ਇੱਦਾਂ ਨੀ ਕੀਤਾ ਚੱਲ ਦੇਖ ਲਾ ਵੀ ਉਹੀ ਕਹਾਣੀ ਜੀ ਬਣਾ ਕੇ ਵੀ ਤੂੰ ਕੀ ਕਰੇਗਾ ਮੇਰੇ ਲਈ
0: ਮੈਨੂੰ ਵੀ ਫਾਇਦਾ
2: ਹਾਂ ਮੈਂ ਕਿਹਾ ਭਾਈ ਮੈਂ ਚਲੋ ਜੋ ਸਰਦਾ ਹੋਇਆ ਤੂੰ ਨਿਮਾਨ ਤਾਨ ਕਰ ਦੂੰਗਾ ਮੈਂ ਬਲੂ ਲੇਵਲ ਦੇਖ ਲਾਂਗੇ ਜਾਂ ਆਪਾਂ ਉਦਾਂ ਕੋਈ ਪ੍ਰੋਗਰਾਮ ਬਣਾ ਲਵਾਂਗੇ ਕੋਈ ਗੱਲ ਨੀ ਆਪਾਂ ਰਿਕਾਰਡਿੰਗ ਹੁੰਦੀ ਆ ਨਾਲ ਰੱਖੀ ਜਦੋਂ ਆਪਣਾ ਟੈਸਟ ਲੈਂਦੇ ਆ ਵੀ ਉਹ ਏਦਾਂ ਨੀ ਆ ਵੀ ਉਹ ਕੋਈ ਚੀਜ਼ ਸਕਿੱਪ ਕਰ ਸਕਦੇ ਆ ਜਾਂ ਉਹ ਉਦਾਂ ਹੀ ਮਤਲਬ ਵੀ ਮੇਰੇ ਤੇ ਕੋਈ ਫੇਵਰ ਕਰ ਸਕਦੇ ਆ ਜਾਂ ਏਦਾਂ ਕੋਈ ਏਡਾ ਵੱਡਾ ਨੀ ਹੁੰਦਾ ਕੁਛ ਮੈਨੂੰ ਵੀ ਪਤਾ ਸੀਗਾ ਤੇ ਚਲੋ ਮੈਂ ਉਹਨਾਂ ਨੂੰ ਹਮੀ ਭਰ ਕੇ ਤੇ ਚਲੋ ਪਹੁੰਚ ਗਏ ਜਾਂਦੇ ਹੋਏ ਫਿਰ ਮੈਨੂੰ ਇੱਦਾਂ ਇਸ਼ਾਰਾ ਜਿਹਾ ਕਰਕੇ ਗਏ ਮੈਂ ਕਿਹਾ ਭਾਜੀ ਮੈਨੂੰ ਨੰਬਰ ਦੇ ਦੋ ਮੈਂ ਤੁਹਾਨੂੰ ਦੁਬਾਰਾ ਫੋਨ ਕਰੂੰਗਾ ਤੇ ਕਰਕੇ ਚੱਲ ਗਿਆ ਮੈਂ ਮਤਲਬ ਉਹ ਬੰਦੇ ਦਾ ਮੈਂ ਉੱਦਾਂ ਦੇਖਿਆ ਵੀ ਆਪਣਾ ਪੰਜਾਬੀ ਵੀਰ ਹੋ ਕੇ ਤੇ ਉਹਨੂੰ ਕੀ ਏਦਾਂ ਦੀਆਂ ਵੀ 100-200 ਜਾਂ ਕਿਸੇ ਤੋਂ ਵੀ ਜਿੰਨਾ ਹਰਕਤਾਂ ਵੀ ਮੈਂ ਕੁਛ ਨਾ ਕੁਛ ਆਪਣਾ ਫਾਇਦਾ ਕਿਸੇ ਚੋਂ ਕੱਢ ਲਵਾਂ
1: ਸਮਟਾਈਮ ਯੂ ਫੀਲ ਸ਼ੌਕ
2: ਹਾਂਜੀ ਮੈਨੂੰ ਬਹੁਤ ਅਜੀਬ ਲੱਗਾ ਵੀ ਜੇ ਉਹਦੀ ਥਾਂ ਤੇ ਮੈਂ ਉਸੇ ਡਰਾਈਵਿੰਗ ਸਕੂਲ ਚ ਪਹਿਲਾਂ ਗੋਰਿਆਂ ਨਾਲ ਮੈਂ 2 ਲਾਇਸੈਂਸ ਬਣਾ ਚੁੱਕਿਆ ਸੀ ਤੇ ਉਹ ਬਿਲਕੁਲ ਜੈਨੂਇਨ ਬੰਦੇ ਤੇ ਮੈਂ ਉਹੀ ਦੇਖਦਾ ਵੀ ਆਪਣੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਆਪਣੇ ਬਲੱਡ ਚ ਹੀ ਇਹ ਗੱਲਾਂ ਵੀ ਜੋ ਆਪਣੇ 100-200 ਵੀ ਕਿਸੇ ਪਾਸੇ ਆਪਾਂ ਕਿਸੇ ਅਹੁਦੇ ਤੇ ਵੀ ਹੈਗੇ ਆ ਤਾਂ ਆ ਜਾਣ ਐਕਸਟਰਾ ਤਾਂ ਉਹ ਚੰਗੇ ਲੱਗਦੇ ਆ ਉਹਨਾਂ ਨੂੰ
1: ਉੱਪਰ ਦੀ ਕਮਾਈ
2: ਹਾਂਜੀ ਆਪਣੇ ਵਰਗਾ ਦੇਖਦਾ ਵੀ ਮੈਂ

0: ਪਰੇਸ਼ਾਨੀ ਹੁੰਦੀ ਆ, ਬੈਕ ਗੱਡੀ ਲਾਉਣੀ, ਰਿਵਰਸ ਕਰਨੀ ਤੇ ਹਨਾ, ਗਿਵ ਵੇ ਸਾਈਨ, ਸਕੂਲ ਜ਼ੋਨ 40 ਤੋਂ 42 ਤੇ ਨਾ ਜਾਣਾ, 43 ਤੇ ਜਾਣਾ, ਉਹ ਰਿਸ਼ਵਤਖੋਰੀ ਦਾ ਢੰਗ ਇਸ ਤਰ੍ਹਾਂ ਦਾ ਕਿ ਉਹ ਸਕੂਲ ਵਾਲੇ ਤੁਹਾਨੂੰ $1,000 ਦਾ ਪੈਕੇਜ ਦੇ ਦਿੰਦੇ ਆ ਤੇ ਉਹਨਾਂ ਦੀ ਅੰਦਰ ਅੱਟੀ ਸੱਟੀ ਆ, ਮਤਲਬ ਜਾਣੀ ਉਹ $1,000 ਦੇ ਤੁਹਾਨੂੰ ਲੈਸਨ ਦੇਣੇ ਆ ਉਹਨਾਂ ਨੇ ਦੋ ਤਿੰਨ, ਤੇ ਉਹ ਰੂਟਾਂ ਤੇ ਲੈ ਜਾਣਾ ਵੀ ਇੱਥੋਂ ਇੱਥੋਂ ਦੀ ਤੈਨੂੰ ਲੈ ਕੇ ਜਾਣਗੇ, ਤੇ ਉਸ $1,000 ਚੋਂ ਉਹ ਜਿਹੜਾ ਅੰਦਰ ਇੰਸਟਰਕਟਰ ਆ ਜਿਹਨੇ ਪਾਸ ਫੇਲ ਕਰਨਾ, ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦੀ ਅੱਗੇ ਅੱਟੀ ਸੱਟੀ ਉਹਦੇ ਨਾਲ ਆ $1,000 ਚੋਂ,
1: ਉਹਦੇ ਨਾਲ ਵੀ ਸਿੱਧਾ,
0: ਤੇ ਉਹਨੇ ਕਹਿਣਾ ਕੋਈ ਨੀ ਹੁਣ ਬਿਨਾਂ ਚਿੰਤਾ ਦੇ ਤੂੰ ਚਲੀ ਜਾ, ਟੈਸਟ ਦੇ ਦੇ, ਕੋਈ ਪ੍ਰੋਬਲਮ ਨਹੀਂ ਹੈ, ਤੇ ਉਹਨੂੰ ਦੱਸ ਦੀ ਵੀ ਮੈਂ ਫਲਾਣੇ ਬੰਦੇ ਨੇ ਟ੍ਰੇਨ ਕੀਤੀ ਹੋਈ ਆ ਤੇ ਮੈਨੂੰ ਸਾਰੇ ਰੂਲ ਰੈਗੂਲੇਸ਼ਨ ਪਤਾ। ਤੁਸੀਂ ਦੇਖੋ ਇਹ ਜਿਹੜੀਆਂ ਕਾਰਾਂ ਚਲਾਉਣ ਵਾਲਾ ਕੰਮ ਕਿੱਡਾ ਜਾਨ ਜੋਖਮ ਵਾਲਾ, ਜ਼ਰੂਰੀ ਨਹੀਂ ਕਿ ਤੁਸੀਂ ਆਪਦੀ ਜਾਨ ਜੋਖਮ 'ਚ ਪਾਉਣੀ ਹੈ, ਤੁਸੀਂ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹੋ। ਜੇ ਮੰਨ ਲਓ ਭਾਅ ਜੀ ਹੁਣੀ ਹੁਣ ਟਰੱਕ ਚਲਾਉਂਦੇ ਆ ਨਾ, B-double ਆ ਜਾਂ ਇਹ ਟ੍ਰੇਨ ਨਾਲ ਲੈ ਕੇ ਤੁਰਦੇ ਆ, ਅਤੇ ਜੇ ਉਹ ਜਾਇਜ਼ ਨਜਾਇਜ਼ ਢੰਗ ਨਾਲ ਲਾਇਸੈਂਸ ਬਣਿਆ ਹੋਊਗਾ ਰਿਸ਼ਵਤਖੋਰੀ ਨਾਲ, ਉਹਦਾ ਸਾਨੂੰ ਸੜਕ 'ਤੇ ਕਿੰਨਾ ਨੁਕਸਾਨ ਆ। ਅਤੇ ਰਿਸ਼ਵਤਖੋਰੀ ਤੁਸੀਂ ਇਹ ਦੇਖੋ ਵੀ ਉਹ $100-200 ਐਜ਼ ਏ ਕਮਿਊਨਿਟੀ, ਐਜ਼ ਏ ਭਾਈਚਾਰਾ, ਐਜ਼ ਐਨ ਆਸਟ੍ਰੇਲੀਅਨ, ਐਜ਼ ਏ ਹਿਊਮਨ ਬੀਂਗ ਸਾਡਾ ਕਿੰਨਾ ਨੁਕਸਾਨ ਹੋ ਰਿਹਾ।
1: ਸ਼ਾਇਦ ਇਸੇ ਕਰਕੇ ਪਹਿਲਾ ਜਿਹੜਾ ਕਹਿੰਦੇ, ਥੈਂਕ ਯੂ ਭਾਈ ਤੁਹਾਡਾ, ਥੈਂਕ ਯੂ ਕਾਲ,
2: ਥੈਂਕ ਯੂ
1: ਜੀ। ਸੋ ਇਸੇ ਕਰਕੇ ਨਾ ਪੁਰਾਣਾ ਜਿਹੜਾ ਕਹਿੰਦੇ ਸਿਸਟਮ ਸੀ ਨਾ, ਜਿੱਦਾਂ ਰੋਮਨ ਸਮਾਜ ਦੇ ਵਿੱਚੋਂ ਕਈ ਇੱਦਾਂ ਦੀਆਂ ਐਗਜ਼ਾਮਪਲਾਂ ਮਿਲਦੀਆਂ ਨੇ ਕਿ ਜਿਹਦੇ ਜਿਹੜਾ ਇੱਦਾਂ ਰਿਸ਼ਵਤਖੋਰੀ ਦੇ ਵਿੱਚ ਫੜਿਆ ਜਾਂਦਾ ਸੀ ਉਹਦਾ ਨੱਕ ਵੱਢ ਦਿੱਤਾ ਜਾਂਦਾ ਹੈ, ਤਾਂ ਕਿ ਪਤਾ ਲੱਗੇ, ਸਾਰੇ ਸਮਾਜ ਨੂੰ ਪਤਾ ਲੱਗੇ ਵੀ ਨੱਕ ਵੱਢਾ ਮਤਲਬ ਇਹ ਰਿਸ਼ਵਤਖੋਰੀ, ਕਿਉਂਕਿ ਨਿੱਕੀ ਕਿਸੇ ਵੇਲੇ ਬਹੁਤ ਨਿੱਕੀ ਗੱਲ ਹੋ ਸਕਦੀ ਹੈ ਜਾਂ ਆਪਾਂ ਵੀ ਬੜੀ ਛੋਟੀ ਸਮਝ ਲੈਂਦੇ ਹਾਂ। ਹੁਣ ਜਿੱਦਾਂ ਤੁਸੀਂ ਕਾਰਾਂ ਦੀ ਐਗਜ਼ਾਮਪਲ ਦਿੱਤੀ ਹੈ, ਘਰਾਂ 'ਤੇ ਆ ਜਾਓ, ਘਰਾਂ 'ਚ ਵੀ ਅੱਜ ਕੱਲ੍ਹ ਇਹੋ ਕੁਛ ਹੋ ਰਿਹਾ, ਮਤਲਬ ਪੈਸਾ ਪੂਸਾ ਥੋੜ੍ਹਾ ਬਹੁਤਾ ਲੈ ਕੇ ਆ, ਸਰਟੀਫਿਕੇਟ ਦੇ ਤਾ, ਉਹ ਸਰਟੀਫਿਕੇਟ ਦੇ ਤਾ, ਪਾਸ ਕਰਤਾ, ਘਰ ਨਹੀਂ ਵੀ ਕੰਪਲਾਇੰਸ ਕਲੀਅਰ ਤਾਂ ਵੀ ਅਗਲੇ ਨੂੰ ਫੜਾ ਤਾ, ਹੁਣ ਉਹ ਕੁਛ ਵੀ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ। ਹੁਣ ਮੈਂ ਕਈ ਸੈਰ ਕਰਦਿਆਂ ਤੁਰੇ ਫਿਰਦੇ ਮੈਂ ਵੇਖਦਾ ਵਾਂ ਜਾਂ ਆਉਂਦੇ ਜਾਂਦੇ ਵੇਖੀਦਾ, ਚੰਗੇ ਭਲੇ ਘਰ ਮਹਿਲਾਂ ਵਰਗੇ ਤੇੜਾ ਹੀ ਤੇੜਾ, ਉਹ ਪਤਾ ਹੀ ਨਹੀਂ ਲੱਗਦਾ ਵੀ ਹੁਣ ਉਹ ਤੇੜਾਂ ਦਾ ਮਤਲਬ ਵੀ ਥੱਲੇ ਉਹ ਸਿਸਟਮ ਹਿੱਲਿਆ ਵਾ, ਪਤਾ ਨਹੀਂ ਕਿੱਥੋਂ ਕਿਹੜੇ ਵੇਲੇ ਕੀ ਹੋ ਜਾਣਾ, ਅਗਲੇ ਦੇ ਇੰਨੇ ਪੈਸੇ ਸਾਰੀ ਉਮਰ ਦੀ ਕਮਾਈ।
0: ਤੁਹਾਡੇ ਯਾਦ ਆ ਇੱਕ ਵਾਰ ਆਪਾਂ ਟਰੈਕਿੰਗ 'ਤੇ ਟੋਪਿਕ ਕੀਤਾ ਸੀਗਾ ਅਤੇ ਉਹਦੇ 'ਚ ਕਿਸੇ ਦਾ ਫੋਨ ਆਇਆ ਸੀ ਆਪਾਂ ਨੂੰ ਬਈ ਜਿਹੜੇ ਆਪਣੇ ਔਡਰ ਊਡਰ ਚੱਕਣੇ ਆ ਜਾਂ ਕੋਂਟਰੈਕਟ ਲੈਣੇ ਆ, ਉਹ ਕੋਂਟਰੈਕਟ ਦੇਣ ਵਾਲੇ ਬੰਦੇ ਨੂੰ ਘੜੀਆਂ, ਰੋਲੈਕਸ ਵਾਚਾਂ ਅਤੇ ਕੀ ਕੁਛ ਦਿੱਤਾ ਜਾਂਦਾ ਵੀ ਕੋਂਟਰੈਕਟ ਬਣਿਆ ਰਹਿ ਜੇ ਜਾਂ ਮਿਲ ਜੇ, ਉੱਥੇ ਰਿਸ਼ਵਤਖੋਰੀ ਦਾ ਢੰਗ ਤਰੀਕਾ ਇਹ ਆ।
1: ਹਰ ਇੱਕ ਤਰੀਕੇ ਵੱਖਰੇ ਆ। ਵੇਖੋ ਇੱਕ
0: ਰੋਇਲ ਕਮਿਸ਼ਨ ਬੈਠਣ ਨੂੰ ਫਿਰਦਾ ਆਸਟ੍ਰੇਲੀਆ 'ਚ, ਯੂਨੀਅਨਸ ਦਾ ਸਾਰਾ, ਲੇਬਰ ਪਾਰਟੀ ਦਾ, ਉਹਨਾਂ ਨਾਲ ਕਿਵੇਂ ਰਲਗੱਡ ਹੋਣਾ, ਕਰਪਸ਼ਨ ਦੇ ਕਿੱਡੇ ਕੁ ਦੋਸ਼ ਲੱਗ ਚੁੱਕੇ ਆ, ਆਈ ਬੈਕ ਕਮੇਟੀਆਂ ਬਣੀਆਂ ਹੋਈਆਂ, ਕਮਿਸ਼ਨਸ ਬੈਠਦੇ ਆ ਤਾਂ ਕਿ ਪਤਾ ਲਾਇਆ ਜਾ ਸਕੇ, ਅਤੇ ਸਰਕਾਰੀ ਪੱਧਰ ਦੇ ਨੁਮਾਇੰਦੇ ਕਹਿੰਦੇ ਆ ਸਾਨੂੰ ਪਤਾ ਹੀ ਨਹੀਂ ਵੀ ਇਹ ਰਿਸ਼ਵਤ ਕਿੱਦਾਂ ਦਿੱਤੀ ਗਈ ਅਤੇ ਕਿੱਦਾਂ ਲਈ ਗਈ, ਪਾਰਟੀਆਂ ਨੂੰ ਕਾਰਪੋਰੇਟ ਘਰਾਣੇ ਕਿੱਦਾਂ ਫੰਡ ਕਰਦੇ ਆ ਆਪਣੀਆਂ ਪਾਲਿਸੀਆਂ ਨੂੰ ਲਾਗੂ ਕਰਨ ਲਈ। ਹੁਣ ਆ ਪੌਲੀਨ ਹੈਨਸਨ 'ਤੇ ਗੈਸ ਨਾਲ ਸੰਬੰਧਿਤ ਪਾਲਿਸੀ ਆ, ਕੁਛ ਉੱਦਾਂ ਦੇ ਇਲਜ਼ਾਮ ਲੱਗੇ ਆ ਜੀਨਾ ਰਾਇਨ ਹਾਰਟ ਨਾਲ, ਉਹਦੀ ਕਲੋਜ਼ਨੈਸ ਆ, ਸੋ ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਪੋਲਿਸੀ ਮੇਕਰਸ 'ਤੇ। ਅਤੇ ਆਸਟ੍ਰੇਲੀਆ 'ਚ ਤੁਸੀਂ ਇਹ ਕਹਿੰਦੇ ਲੋਕ ਅਕਸਰ ਸੁਣੋਗੇ ਇੱਥੇ ਰਿਸ਼ਵਤ ਹੈਗੀ ਆ ਪਰ ਹੋਰ ਕਿਸਮ ਦੀ ਆ ਜਾਂ ਪ੍ਰਤੱਖ ਰੂਪ 'ਚ ਦਿਖਦੀ ਨਹੀਂ ਕਈ ਵਾਰ।
1: ਵੇਖੋ ਪ੍ਰਤੱਖ 'ਚ ਤਾਂ ਨਹੀਂ ਦਿਖਦੀ ਕਿਉਂਕਿ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਆਪਾਂ ਕਰਪਸ਼ਨ ਦੇ ਨਾਲ ਨਾ ਦੋ ਚਾਰ ਹੋਏ ਹਾਂ। ਆਪਾਂ ਇੰਡੀਆ 'ਚ ਮੰਨ ਲਓ ਪੰਜਾਬ 'ਚ ਤੁਸੀਂ ਸਕੂਟਰ ਲੈ ਕੇ ਨਿਕਲੇ ਹੋ, ਗੱਡੀ ਲੈ ਕੇ ਨਿਕਲੇ ਹੋ, ਅਤੇ ਤੁਹਾਨੂੰ ਦਿਮਾਗ 'ਚ ਹੁੰਦਾ ਵਾ ਵੀ ਅੱਜ ਕਿਸੇ ਨਾ ਕਿਸੇ ਨੇ ਟੱਕਰ ਲੈਣਾ, ਤੁਸੀਂ ਸਾਈਡ ਦੇ ਉੱਤੇ ਉਤਲੀ ਜੇਬ 'ਚ ਕੁਛ ਨਾ ਕੁਛ ਪਾ ਕੇ ਨਿਕਲਦੇ ਹੋ ਕਿਉਂਕਿ ਤੁਸੀਂ, ਤੁਹਾਨੂੰ ਅੰਡਰਸਟੂਡ ਆ। ਇੱਥੇ ਅਸਲ ਦੇ ਵਿੱਚ ਕਰਪਸ਼ਨ ਇੱਦਾਂ ਦੀ ਨਹੀਂ ਆ ਵੀ ਤੁਸੀਂ ਗਏ ਹੋ ਅਤੇ ਚੌਂਕ 'ਚ ਤੁਹਾਨੂੰ ਛਪਾਈ ਨੇ ਘੇਰ ਲੈਣਾ, ਤੁਹਾਨੂੰ ਪੈਸੇ ਦੇਣੇ ਪੈਣੇ। ਆਮ ਬੰਦੇ ਨੂੰ ਛੋਟੇ ਲੈਵਲ ਦੇ ਉੱਤੇ ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤਦਿਆਂ ਇੱਦਾਂ ਰਿਸ਼ਵਤ ਨਹੀਂ ਦੇਣੀ ਪੈਂਦੀ, ਇਸ ਕਰਕੇ ਸਾਨੂੰ ਲੱਗਦਾ ਵੀ ਇੱਥੇ ਰਿਸ਼ਵਤ ਨਹੀਂ ਹੈਗੀ। ਸੋ ਇਹ ਇੰਨਾ ਕੁ ਫਰਕ ਆ, ਅਦਰਵਾਈਜ਼ ਆਪਾਂ ਵਿਕਸਿਤ ਤੋਂ ਵਿਕਸਿਤ ਸੱਭਿਅਤਾਵਾਂ ਆਪਾਂ ਵੇਖ ਲਈਏ। ਹੁਣ ਇਹਦੇ ਉੱਤੇ ਚਾਣਕਿਆ ਦੀ ਇੱਕ ਕੋਟ ਆ, ਉਹ ਕਹਿੰਦਾ ਵੀ ਜਿੱਦਾਂ ਜੀਭ ਦੀ ਨੋਕ ਦੇ ਉੱਤੇ ਮੰਨ ਲਓ ਤੁਸੀਂ ਅੱਗੇ ਸ਼ਹਿਦ ਲਾਇਆ ਵਾ ਹੈ ਨਾ, ਜਾਂ ਫਿਰ ਤੁਸੀਂ ਜ਼ਹਿਰ ਰੱਖਿਆ ਹੋਵੇ, ਤਾਂ ਇਹ ਹੋ ਹੀ ਨਹੀਂ ਸਕਦਾ ਵੀ ਤੁਸੀਂ ਚੱਖੋ ਨਾ। ਉਹ ਗੱਲ ਇਸ ਲਈ ਉਹਨੇ ਕਹੀ ਸੀ ਕਿ ਉਹ ਕਹਿੰਦਾ ਹੈ ਕਿ ਇਹ ਚੀਜ਼ ਲਗਭਗ ਨਾਮੁਮਕਿਨ ਆ ਵੀ ਤੁਸੀਂ ਸਰਕਾਰੀ ਮੁਲਾਜ਼ਮ ਹੋ ਅਤੇ ਸਰਕਾਰੀ ਖਜ਼ਾਨੇ 'ਚੋਂ ਪੈਸੇ ਨਾ ਤੁਸੀਂ ਖਾਓ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਫਾਇਦਾ ਨਾ ਉਹਦਾ ਚੁੱਕੋ। ਇਹ ਹੋ ਹੀ ਨਹੀਂ ਸਕਦਾ, ਇਹ ਉੱਦਾਂ ਵਾ ਜਿੱਦਾਂ ਤੁਸੀਂ ਜੀਭ ਦੀ ਟਿੱਪ ਦੇ ਉੱਤੇ ਜ਼ਹਿਰ ਜਾਂ ਸ਼ਹਿਦ ਰੱਖਿਆ ਵਾ ਅਤੇ ਤੁਸੀਂ ਕਹੋ ਵੀ ਨਹੀਂ ਮੈਂ ਖਾਣਾ ਨਹੀਂ ਜਾਂ ਮੈਂ ਖਾ ਨਹੀਂ ਸਕਦਾ। ਇਹ ਉੱਦਾਂ ਦੀ ਬੇਟ ਆ ਜਿਹੜੀ ਬੜੀ ਔਖੀ ਆ ਇਨਸਾਨ ਨੂੰ ਇਹਦੇ ਉੱਤੋਂ ਰੋਕਣਾ।
0: ਹੋਲੀ ਵੀ ਖੇਲੇ ਔਰ ਰੰਗ ਵੀ ਹਾਸਿਲ ਨਾ ਹੋਈਏ ਮੁਮਕਿਨ ਨਹੀਂ, ਭੁੱਖੇ ਸ਼ੇਰ ਮੂਹਰੇ ਮਾਸ ਛੱਟੋਗੇ, ਹਿਊਮਨ ਬੀਂਗ ਦਾ ਕਹਿੰਦੇ ਡਿਜ਼ਾਇਨ ਆ, ਕਿਉਂਕਿ ਕਰਪਸ਼ਨ ਉਹਦੇ ਮਨ 'ਚ ਕਿਵੇਂ ਨਾ ਕਿਵੇਂ

0: ਹੋਣੀ ਆ। ਅੱਗੇ ਉਹ ਹੈਰੀ ਟਰੂਮੈਨ ਦਾ ਇੱਕ ਕੋਟ ਹੁੰਦਾ ਸੀ, ਪਰ ਉਹ ਪੋਲੀਟੀਸ਼ੀਅਨਸ ਨੂੰ ਟਾਰਗੇਟ ਬਹੁਤ ਕਰਦਾ ਸੀ। ਉਹ ਕਹਿੰਦਾ, ਸ਼ੋ ਮੀ ਏ ਮੈਨ ਦੈਟ ਗੈਟਸ ਰਿਚ ਬਾਏ ਬੀਇੰਗ ਏ ਪੋਲੀਟੀਸ਼ੀਅਨ ਐਂਡ ਆਈ ਵਿਲ ਸ਼ੋ ਯੂ ਏ ਕਰੁੱਕ। ਕੋਈ ਸਿਆਸਤਦਾਨ ਆ ਜਿਹੜਾ ਜਿਹਦੇ ਕੋਲ ਦਿਨਾਂ 'ਚ ਹੀ ਅਮੀਰ ਹੋ ਗਿਆ ਹੈ ਨਾ, ਉਹਨੇ ਅੰਦਰੋਂ ਸਰਕਾਰੀ ਅਹੁਦੇ ਦਾ ਜਾਇਜ਼ ਨਜਾਇਜ਼ ਵਰਤੋਂ ਦਾ ਵਰਤੋਂ ਪਿਛਲੇ 20 ਸਾਲਾਂ 'ਚ ਉਹਨੇ ਲੱਖ ਰੁਪਈਆ ਸਾਲ ਬਣਾਇਆ, ਹੁਣ ਉਹ 1 ਕਰੋੜ ਰੁਪਈਆ ਬਣਾ ਰਿਹਾ, ਕਿੱਥੋਂ ਆ ਰਿਹਾ? ਜਿਹੜੇ ਆ ਜਾਇਜ਼ ਨਜਾਇਜ਼ ਢੰਗ ਨਾਲ ਕਮਿਸ਼ਨ ਨੇ ਯਾਰਾਂ ਦੀਆਂ ਮਹਿਫਲਾਂ 'ਚ ਆਪਾਂ ਬੈਠਦੇ ਹਾਂ ਸ਼ਾਮ ਨੂੰ ਹੈ ਨਾ, ਜੇ ਕਿਸੇ ਬੰਦੇ ਦਾ ਲੌਕ ਖੋਲ੍ਹਣਾ ਤਾਂ ਪੈਗ ਪ੍ਰੋਗਰਾਮ ਹੈ ਨਾ, ਬੰਦਾ ਐਨ ਜਮਾਂ ਹੀ ਸੰਤਰੇ ਦੀ ਫਾੜੀਆਂ ਕੋਲ ਦਿਲ ਖੋਲ੍ਹ ਕੇ ਧਰ ਦਿੰਦਾ। ਤੁਸੀਂ ਦੇਖਿਆ ਹੋਊਗਾ ਪੰਜਾਬੀ ਕਮਿਊਨਿਟੀ 'ਚ ਬਹੁਤ ਆਮ ਜੀ ਗੱਲ ਆ। ਵੈਸੇ ਵੀ ਉਹ ਇਹਨੂੰ ਸ਼ੇਖੀ ਸਮਝਦੇ ਆ ਵੀ ਅਸੀਂ ਇਹ ਕੰਟਰੈਕਟ ਕਿੱਦਾਂ ਲਿਆ ਸੀ, ਆਪਣਾ ਬੰਦਾ ਬਾਈ ਕੌਂਸਲ 'ਚ ਟੈਂਡਰ ਪੈਣੇ ਆ, ਉਹਨੇ ਸਾਨੂੰ ਦੱਸ ਦੇਣਾ ਵੀ ਇਹ ਟੈਂਡਰ ਇੰਨੇ 'ਚ ਪੈਂਦਾ, ਆਪਾਂ 2 ਰੁਪਈਏ ਪਾ ਕੇ ਘੱਟ ਪਾ ਦੇਣਾ, ਆਪਾਂ ਨੂੰ ਮਿਲ ਜਾਣਾ ਬਾਈ
1: ਜਾਂ ਕਿਹੜੇ ਇਲਾਕੇ 'ਚ ਫਾਇਦਾ।
0: ਹਾਂ, ਅਤੇ ਨਾਲੇ ਆਹ ਤੁਸੀਂ ਅਕਸਰ ਸੁਣੋਗੇ ਇੱਧਰ ਨੂੰ ਬਾਈ ਫੈਲਣਾ, ਇਹ ਇੱਧਰ ਨੂੰ ਇੱਧਰ ਨੂੰ ਵਧਣਾ, ਪਲਾਟ ਕੱਟੇ ਜਾਣੇ ਇੱਧਰ ਨੂੰ, ਪਹਿਲਾਂ ਹੀ ਆਪਾਂ ਥਾਂ ਲੈ ਕੇ ਰੱਖੀ ਹੋਈ ਆ। ਮਤਲਬ ਇਹ ਕਿਸੇ ਨਾ ਕਿਸੇ ਰੂਪ 'ਚ, ਮਤਲਬ ਇਹਦਾ ਢੰਗ ਤਰੀਕਾ ਰੂਪ ਹੋਰ ਹੋ ਸਕਦਾ, ਪਰ ਇਹ ਹਰੇਕ ਦੇਸ਼ 'ਚ ਕੁਛ ਨਾ ਕੁਛ ਹੈਗਾ। ਅਤੇ ਬੜੇ ਘੱਟ ਲੋਕ ਨੇ ਜਿਹੜੇ ਹੱਥ ਖੜਾ ਕਰਕੇ ਕਹਿ ਸਕਦੇ ਆ ਵੀ ਮੈਂ ਤਮਾਮ ਉਮਰ ਨਾ ਰਿਸ਼ਵਤ ਦਿੱਤੀ ਆ ਨਾ ਰਿਸ਼ਵਤ ਲਈ ਆ। ਬੈਰੀ ਓ ਫੈਰਲ ਸੀ ਨਿਊ ਸਾਊਥ ਵੇਲਸ ਦਾ ਪ੍ਰੀਮੀਅਰ, ਇੱਕ ਸ਼ਰਾਬ ਦੀ ਬੋਤਲ ਬਦਲੇ ਉਹਨੇ ਅਸਤੀਫਾ ਦਿੱਤਾ ਸੀ। ਕੱਦ ਕਰਤੂਤ ਹੈਗੇ ਆ ਲੋਕ ਜਿਹੜੇ ਹੌਸਲੇ ਨਾਲ ਹੈ ਨਾ ਕਹਿ ਸਕਦੇ ਆ ਵੀ ਯਾਰ ਆਹ ਮੈਂ ਕੰਮ ਗਲਤ ਕੀਤਾ ਅਤੇ ਮੈਂ ਇਹਦੇ ਲਈ ਰਿਸਪੋਂਸੀਬਿਲਟੀ ਲੈਂਦਾ।
1: ਕੁਛ ਵੀ ਆਈ ਥਿੰਕ ਕੈਟੇਗਰੀਆਂ ਨੇ ਨਾ, ਕੋਈ ਵੇਖੋ ਕੋਈ ਇੱਕ ਹੱਦ ਤੱਕ ਖਾਧੇ ਪੈਸੇ ਨੂੰ ਮੰਗੇ ਪੈਸੇ ਨੂੰ ਉਹ ਐਡਾ ਗਲਤ ਨਹੀਂ ਸਮਝਦਾ, ਇੱਕ ਹੱਦ ਤੋਂ ਤਾਂ ਟੱਪ ਗਿਆ ਅਤੇ ਫਿਰ ਉਹ ਸਮਝੋ। ਕੋਈ ਉਸ ਕੰਮ ਕੀਤੇ ਦੇ ਨਾਲ ਕੁਛ ਅੱਗੇ ਗਲਤ ਵਾਪਰ ਗਿਆ, ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਡਰੱਗ ਦੇ ਉੱਤੇ ਕੋਈ ਲੱਗ ਗਿਆ ਜਾਂ ਕੋਈ ਵੱਡਾ ਇੰਸੀਡੈਂਟ ਵਾਪਰ ਗਿਆ, ਉਹਦੀ ਜ਼ਮੀਰ ਝੰਜੋੜੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਆ ਕਿ ਡਿਪੈਂਡ ਕਰਦਾ ਕਿੱਡਾ ਕਿੱਡਾ ਕਿਸੇ ਦਾ ਪੈਮਾਨਾ ਵਾ, ਕਦੋਂ ਛਲਕਦਾ ਵਾ। ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਇੱਕ ਦੂਸਰੇ ਦੇ ਉੱਤੇ ਬਹੁਤ ਇਨਸਾਨ ਗੱਲਾਂ ਬਾਤਾਂ ਕਰਦਾ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਸਾਰੇ ਕੁਛ ਨਾ ਕੁਛ ਕਿਸੇ ਨਾ ਕਿਸੇ ਕਿਸਮ ਦੇ ਕਰਪਸ਼ਨ ਕਰ ਹੀ ਰਹੇ ਹੁੰਦੇ। ਪਰ ਇੱਕ ਹੋਰ ਹੈਰਾਨੀ ਦੀ ਗੱਲ ਇਹ ਆ ਵੀ ਸਾਰੇ ਅਰਦਾਸਾਂ ਵੀ ਕਰ ਰਹੇ ਹੁੰਦੇ, ਰੱਬਾ ਸਾਡੇ ਘਰ ਹਰਾਮ ਦੀ ਕਮਾਈ ਨਾ ਆਵੇ, ਹੱਕ ਹਲਾਲ ਦੀ ਕਮਾਈ ਸਾਡੇ ਘਰਾਂ ਦੇ ਵਿੱਚ ਆਵੇ, ਤੰਦਰੁਸਤੀ ਬਣੀ ਰਹੇ, ਬੱਚਿਆਂ ਨੂੰ ਆਪਾਂ ਹਰਾਮ ਦੀ ਕਮਾਈ ਨਹੀਂ ਖਵਾਉਣੀ। ਸਾਰੀ ਦੁਨੀਆ ਇਹ ਅਰਦਾਸਾਂ ਕਰਦੀ ਹੈ, ਪਰ ਫਿਰ ਹਰਾਮ ਦੀ ਕਮਾਈ ਹਿਸਾਬ ਲਾਓ ਵੀ ਜਾਂਦੀ ਕਿੱਥੇ ਆ। ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ, ਤੁਸੀਂ ਉਹਨਾਂ ਚਿਰ ਹਿਸਾਬ ਲਾਓ ਵੀ ਜਾਂਦੀ ਕਿੱਥੇ। ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ, ਮਾਫ਼ੀ ਚਾਹੁੰਦੇ, ਬ੍ਰੇਕ ਤਾਂ ਸਮਾਂ ਹੋ ਗਿਆ, ਤੁਸੀਂ ਹੋਲਡ 'ਤੇ ਬਣੇ ਰਹੋ। ਰੇਡੀਓ ਹਾਂਜੀ 1674 ਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNCs apply. License 184812.
10: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰੀਏ ਪ੍ਰੋਗਰਾਮ ਦੇ ਇਸ ਆਖਰੀ ਪੜਾਅ ਦੇ ਵਿੱਚ ਆਪਾਂ ਅਤੇ ਤੁਹਾਡੀਆਂ ਕਾਲਸ ਹੋਲਡ ਦੇ ਉੱਤੇ ਰੱਖਣ ਦੇ ਲਈ ਮਾਫ਼ੀ ਚਾਹੁੰਦੇ ਹਾਂ ਥੋੜ੍ਹੀ ਇਸ ਦੇਰੀ ਦੇ ਲਈ ਅਤੇ ਧੰਨਵਾਦ ਤੁਹਾਡਾ ਇਸ ਪੇਸ਼ੈਂਸ ਨੂੰ ਬਣਾਈ ਰੱਖਣ ਦੇ ਲਈ ਗੱਲਾਂ ਬਾਤਾਂ ਸਾਡੀਆਂ ਅੱਜ ਰਿਸ਼ਵਤ ਦੇ ਉੱਤੇ ਚੱਲ ਰਹੀਆਂ ਨੇ ਅਤੇ ਸਾਡੇ ਕੋਲ ਇਸ ਹਿੱਸੇ ਦੇ ਵਿੱਚ ਤਿੰਨ ਕਾਲਰ ਨੇ ਅਤੇ ਕਾਫ਼ੀ ਸਾਰੇ ਮੈਸੇਜ ਨੇ ਅਤੇ ਹੋ ਸਕਦਾ ਕਿ ਆਪਾਂ ਸਿਰਫ ਇਹੋ ਹੀ ਭੁਗਤਾ ਸਕੀਏ ਮੇਰੇ ਨਾਲ ਡਾਕਟਰ ਪ੍ਰੀਤਿੰਦਰ ਕਰੇਵਾ
1: ਜੀ ਮਿਹਰਬਾਨੀ ਰਣਜੋਤ ਅਤੇ ਮੈਂ ਉਮੀਦ ਕਰਦਾ ਕਿ ਸਭ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਬ੍ਰੇਕ ਤੋਂ ਪਹਿਲਾਂ ਰਿਸ਼ਵਤਖੋਰੀ ਦੀ ਆਪਾਂ ਗੱਲਬਾਤ ਕਰਦੇ ਸੀ ਮਤਲਬ ਇੰਨੀ ਕੁ ਕਾਮਨ ਹੋ ਚੁੱਕੀ ਜੇ ਆਪਾਂ ਜਿਵੇਂ ਕਿਸੇ ਨੂੰ ਕਹੀਏ ਨਾ ਬਾਈ ਯਾਰ ਝੂਠ ਕਾਹਤੇ ਬੋਲਦਾ ਕਹਿੰਦਾ ਕਿਉਂ ਮੈਂ ਰੋਟੀ ਨਹੀਂ ਖਾਂਦਾ ਮਤਲਬ ਕਿਸੇ ਨਾ ਕਿਸੇ ਰੂਪ 'ਚ ਤੁਸੀਂ ਉਹਨੂੰ ਇੰਨਾ ਕੁ ਜਨਰਲਾਈਜ਼ ਕਰ ਲਿਆ ਹੁੰਦਾ ਵੀ ਯਾਰ ਇਹ ਤਾਂ ਆਮ ਜੀ ਗੱਲ ਆ ਖਾਸ ਤੌਰ 'ਤੇ ਭਾਰਤ ਦੀ ਗੱਲ ਕਰੀਏ ਪਰ ਜਦ ਆਪਾਂ ਆਸਟ੍ਰੇਲੀਆ 'ਚ ਆਉਂਦੇ ਹਾਂ ਸਾਨੂੰ ਲੱਗਦਾ ਵੀ ਇਹ ਲੁਕਵੇਂ ਪੱਧਰ 'ਤੇ ਆ ਜਾਂ ਕਹਿ ਲਓ ਤੁਹਾਡਾ ਵਾਹ ਵਾਸਤਾ ਘੱਟ ਪੈਂਦਾ ਤੁਸੀਂ ਹਲਕਾ ਜਿਹਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਮਿਊਨ ਮਹਿਸੂਸ ਕਰਦੇ ਹੋ ਵੀ ਸ਼ੁਕਰ ਆ ਯਾਰ ਉਸ ਸਿਸਟਮ ਨਾਲੋਂ ਇੱਥੇ ਆ ਗਏ ਹਾਂ ਹਾਂ ਇੱਥੇ ਜਦੋਂ ਕਹਿੰਦਾ ਜੀ ਉਹ ਫਲਾਨਾ 15 ਬਿਲੀਅਨ ਦੀ ਡੀਲ ਹੋਈ ਸੀ ਉਹ 'ਚ 1 ਬਿਲੀਅਨ ਰਿਸ਼ਵਤ ਖਾ ਗਿਆ ਬੰਦਾ ਕਹਿੰਦਾ ਯਾਰ ਡਾਇਰੈਕਟਲੀ ਮੇਰਾ ਸਿੱਧੇ ਤੌਰ 'ਤੇ ਮੇਰੀ ਜੇਬ 'ਚੋਂ ਨਹੀਂ ਗਏ ਸਾਰੇ ਆਸਟ੍ਰੇਲੀਆ ਦੀ ਜੇਬ 'ਚੋਂ ਹੀ ਗਏ ਅਤੇ ਬੰਦਾ ਆਪਣਾ ਮਨ ਸਮਝਾ ਲੈਂਦਾ ਟਿਕਾ ਲੈਂਦਾ
0: ਪਰ ਹੋਰ ਹੋਰ ਵੀ ਤਰੀਕੇ ਨੇ ਇੱਥੇ ਆਪਾਂ ਨੂੰ ਲੱਗਦਾ ਪਰ ਜਿਹਦਾ ਜਿਹਦਾ ਜਿੱਦਾਂ ਜਿੱਦਾਂ ਵਾਹ ਵਾਸਤਾ ਪੈਂਦਾ ਫੋਰ ਐਗਜ਼ਾਮਪਲ ਇੱਥੇ ਕਿੱਦਾਂ ਨੇ ਤਰੀਕੇ ਰਿਸ਼ਵਤ ਲੈਣ ਦੇ ਜ਼ਿਆਦਾਤਰ ਆਪਣੇ ਲੋਕਾਂ ਦੇ ਵਿੱਚ ਇਹ ਨਹੀਂ ਵੀ ਆਪਣੇ ਲੋਕਾਂ ਦੇ ਵਿੱਚ ਹੀ ਹੈ ਮੈਂ ਤੇ
1: ਚਲੋ ਆਪਾਂ ਆਪਣੇ ਲੋਕਾਂ ਦਾ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਸਾਨੂੰ ਸੁਣਨ ਸਮਝਣ ਵਾਲੇ ਪੰਜਾਬੀ ਲੋਕ ਨੇ ਅਤੇ ਸਾਡਾ ਡਾਇਰੈਕਟਲੀ ਉਹਨਾਂ ਨਾਲ ਵਾਹ ਵਾਸਤਾ ਪੈਂਦਾ ਤਾਂ ਅਸੀਂ ਤਰਕ ਦਲੀਲ ਦੇ ਆਧਾਰ 'ਤੇ ਇਹੋ ਜਿਹੀ ਕੁਛ ਦੇਖਿਆ ਹੁੰਦਾ ਜਾਂ ਕੁਛ ਸੁਣਿਆ ਹੁੰਦਾ ਸਿੱਧੇ ਜਾਂ ਸਿੱਧੇ ਰੂਪ 'ਚ ਸਾਡੇ ਲਈ ਗੱਲ ਕਰਨਾ ਆਸਾਨ ਆ ਕਿ ਸਾਡੇ ਲੋਕਾਂ 'ਚ ਇੱਦਾਂ ਹੁੰਦਾ
0: ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਇਨਸਾਨ ਆ ਉੱਥੇ ਇਹੀ ਇੱਦਾਂ ਦਾ ਕੁਛ ਨਾ ਕੁਛ ਨਮੋਸ਼ੀ ਕਿਉਂਕਿ ਪੈਸਾ ਕਹਿੰਦੇ ਜਦੋਂ ਦਾ ਦੁਨੀਆਂ ਦੇ ਉੱਤੇ ਇੰਟਰੋਡਿਊਸ ਹੋਇਆ ਉਦੋਂ ਤੋਂ ਲੈ ਕੇ ਲਾਲਚ ਬੰਦੇ ਦੇ ਅੰਦਰ ਆ ਅਤੇ ਇਹ ਕਦੀ ਵੀ ਇਨਫ ਨਹੀਂ ਹੁੰਦਾ ਜਿੰਨਾ ਵੀ ਆਪਾਂ ਕਮਾਉਂਦੇ ਹਾਂ ਉਸ ਤੋਂ ਵਧੇਰੇ ਸਾਨੂੰ ਚਾਹੀਦਾ ਹੁੰਦਾ ਸਾਰੇ ਆਪਾਂ ਇੱਕੋ ਗੱਡੀ 'ਚ ਸਵਾਰ ਰਹੇ ਹਾਂ ਹਾਂ ਸੋ ਰੱਬ ਕਰੇ ਕਿ ਆਪਾਂ ਇਹੋ ਜਿਹੇ ਕਿਸੇ ਕੰਮ 'ਚ ਨਾ ਹੋਈਏ ਜਿੱਥੇ ਆਪਾਂ ਨੂੰ ਇੱਦਾਂ ਦਾ ਕੁਛ ਕਰਨਾ ਪਵੇ ਨਹੀਂ ਤਾਂ ਜੇ ਤੁਸੀਂ ਹੋਵੋਗੇ ਤਾਂ ਕਿਤੇ ਨਾ ਕਿਤੇ ਤੁਸੀਂ ਜਿਹੜਾ ਡੁੱਬ ਕੇ ਨਿਕਲੋਗੇ ਇੱਦਾਂ ਨਹੀਂ ਤੁਸੀਂ ਗਿੱਲੇ ਤਾਂ ਹੋਣਾ ਹੀ ਹੋਣਾ ਵਾ ਹੁਣ ਇੱਥੇ ਕਿੱਦਾਂ ਵਾ ਇੱਕ ਤਰੀਕਾ ਹੋਰ ਵੀ ਹੈ ਇੱਥੇ ਮੰਨ ਲਓ ਤੁਹਾਡੇ ਕੋਲੋਂ ਕੋਈ ਨਾ ਕੋਈ ਆਪਣਾ ਕੰਮ ਕਰਨ ਦੇ ਲਈ ਜੋਬ ਜਿਹੜੀ ਉਹ ਫੜ ਲਈ ਜਾਊਗੀ ਕਿਉਂਕਿ ਸਾਨੂੰ ਬਰੀਕੀਆਂ ਨਹੀਂ ਪਤਾ ਹੁੰਦੀਆਂ ਵੀ ਉਸ ਕੰਮ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਇਨਵੋਲਵ ਨੇ ਕਿਹੜੀਆਂ ਕਿਹੜੀਆਂ ਨਹੀਂ ਆ ਜਿੰਨਾ ਚਿਰ ਤੁਹਾਨੂੰ ਨਹੀਂ ਪਤਾ ਹੁੰਦਾ ਇੱਕ ਲੰਬਸਮ ਤੁਹਾਨੂੰ ਮੰਨ ਲਓ $1,000 ਦੀ ਤੁਹਾਨੂੰ ਕਿਸੇ ਨੇ ਕੋਟੇਸ਼ਨ ਦੇ ਦਿੱਤੀ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਅਕਸਰ ਹੀ ਕਿ ਤੁਹਾਨੂੰ ਹਫ਼ਤੇ ਕੁ ਬਾਅਦ ਜਾਂ ਫਿਰ ਮਹੀਨੇ ਬਾਅਦ ਜੋ ਵੀ ਉਸ ਕੰਮ ਦੀ ਮਿਆਦ ਹੈ ਉਸ ਤੋਂ ਬਾਅਦ ਤੁਹਾਨੂੰ ਫਿਰ ਇੱਕ ਵਾਰੀ ਫੋਨ ਆਊਗਾ ਜਾਂ ਫਿਰ ਇੱਕ ਵਾਰੀ ਇਨਵੋਇਸ ਆਊਗੀ ਵੀ ਆਹ 200 ਸੈਪਰੇਟ ਪੇ ਕਰ ਦਿਓ ਇਹ ਇਸ ਚੀਜ਼ ਦਾ ਕਿਉਂਕਿ ਇਹਦੇ ਵਿੱਚ ਆ ਫਲਾਣਾ ਬੰਦਾ ਵੀ ਇਨਵੋਲਵ ਹੈ ਫਲਾਣਾ ਡਿਪਾਰਟਮੈਂਟ ਵੀ ਇਨਵੋਲਵ ਹੈ ਠੀਕ ਆ ਤੁਸੀਂ ਪਹਿਲਾਂ ਪਾ ਦਿੰਦੇ ਹੋ ਫਿਰ ਤੁਹਾਨੂੰ ਹੌਲੀ ਹੌਲੀ ਉਸ ਚੀਜ਼ ਦੇ ਉੱਤੇ ਲੈ ਕੇ ਆਉਂਦਾ ਜਾਂਦਾ ਵੀ ਇੱਕ ਉੱਦਾਂ ਦੀ ਹੋਰ ਤੁਹਾਨੂੰ ਭੇਜੀ ਜਾਂਦੀ ਹੈ ਇਹ ਆਮ ਮੈਂ 2-3 ਥਾਂ ਐਕਸਪੀਰੀਅੰਸ ਕਰ ਲਿਆ ਉਹ ਤੁਹਾਨੂੰ ਫਿਰ ਭੇਜੀ ਜਾਂਦੀ ਆ ਵੀ ਉਹ ਜਿਹੜੇ ਪੈਸੇ ਸੀ ਇਨੀਸ਼ੀਅਲ ਫਿਰ ਤੁਸੀਂ ਉਦੋਂ ਗੱਲ ਕਰਦੇ ਹੋ ਵੀ ਇਹ ਹੁਣ ਵਾਰ ਵਾਰ ਕਦੇ ਆਈ ਜਾਂਦੇ ਆ ਉਹ ਕਹਿੰਦੇ ਆ ਜੀ ਉਹ ਜਿਹੜੀ ਇਨੀਸ਼ੀਅਲ ਤੁਹਾਨੂੰ ਆਪਾਂ $1,000 ਕਿਹਾ ਸੀ ਨਾ ਉਹ ਤਾਂ ਸੀ ਸਾਡੀ ਫੀਸ ਆਹ ਬਾਕੀ ਸਾਰੇ ਜਿਹੜੇ ਨੇ ਔਨ ਟੋਪ ਆਫ ਲੱਗਣੇ ਆ ਪਰ ਜਿੱਦਾਂ ਜਿੱਦਾਂ ਤੁਸੀਂ ਉਸ ਕੰਮ ਦੇ ਵਿੱਚ
1: ਤਾਰਾ ਮਾਰ ਕੇ ਬਰੀਕ ਜਿਹਾ ਲਿਖਿਆ ਵੀ ਹੁੰਦਾ ਕੰਡੀਸ਼ਨ ਅਪਲਾਈਏ
0: ਨਹੀਂ ਉਹ ਵੀ ਨਹੀਂ ਕੁਛ ਨਹੀਂ ਤੁਸੀਂ ਹੌਲੀ ਹੌਲੀ ਜਿੱਦਾਂ ਜਿੱਦਾਂ ਉਸ ਕੰਮ ਦੇ ਵਿੱਚ ਬਰੀਕੀ 'ਚ ਜਾਈ ਜਾਂਦੇ ਹੋ ਤੁਹਾਨੂੰ ਇਹ ਪਤਾ ਲੱਗਦਾ ਕਿਉਂਕਿ ਤੁਹਾਡੀ ਲੈਕ ਆਫ ਨੌਲੇਜ ਸੀ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਜਦੋਂ ਇਨੀਸ਼ੀਅਲੀ ਕੋਟੇਸ਼ਨ ਲਈ ਅਤੇ ਉਹਦੇ ਵਿੱਚ ਬਰੀਕੀ 'ਚ ਲਿਖਾ ਲਓ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਇਨਵੋਲਵ ਹੋਣਗੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਹੋਣਗੀਆਂ ਕਿਉਂਕਿ ਇਸ ਚੀਜ਼ ਤੋਂ ਇਸ ਸਮਾਜ ਦੇ ਵਿੱਚ ਇਸ ਦੇਸ਼ ਦੇ ਵਿੱਚ ਇਹ ਵੇਖ ਲਿਆ ਜਾਂਦਾ ਵੀ ਇਹ ਬੰਦਾ ਅਨਾੜੀ ਆ ਇਹਨੂੰ ਨਹੀਂ ਪਤਾ ਅਤੇ ਉਸ ਤੋਂ ਬਾਅਦ ਕਿਉਂਕਿ ਉਹ ਚੀਜ਼ਾਂ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਹੁੰਦੀਆਂ ਮਾੜੀ ਗੱਲ ਇਹ ਕਿ ਬਹੁਤ ਸਾਰੇ ਕੰਮ ਇੱਦਾਂ ਦੇ ਨੇ ਜਿਨ੍ਹਾਂ ਦਾ ਕੋਈ ਤੈਅ ਮੁੱਲ ਨਹੀਂ ਹੈਗਾ ਇੱਥੇ ਖਾਸ ਤੌਰ ਉੱਤੇ ਸਰਵਿਸਿਸ ਦਾ ਉਹ ਸਰਵਿਸ ਤੁਹਾਨੂੰ ਇੱਕ ਬੰਦਾ ਜਿਹੜਾ 1,000 ਦੀ ਵੀ ਦੇ ਰਿਹਾ ਦੂਸਰਾ ਤੁਹਾਨੂੰ 5,000 ਦੀ ਵੀ ਦੇ ਰਿਹਾ ਬੜੀਆਂ ਇੱਦਾਂ ਦੀਆਂ ਸਰਵਿਸ
1: ਕਹੂਗਾ ਜੀ ਇਹ ਕੋਈ 10 ਸਾਲ ਦਾ ਐਕਸਪੀਰੀਅੰਸ ਹੈ ਐਕਸਪਰਟ
0: ਕਿਉਂ ਹੀ ਇੱਦਾਂ ਦਾ ਕੋਈ ਇੰਡਸਟਰੀ ਦਾ ਕੋਈ ਮਾਪਦੰਡ ਨਹੀਂ ਹੈਗਾ ਬੜੀਆਂ ਇੰਡਸਟਰੀਜ਼ ਨੇ ਇੱਦਾਂ ਦੀਆਂ
1: ਤੁਸੀਂ ਬੈਂਕਾਂ ਦਾ ਹੀ ਦੇਖ ਲਓ ਜਿੰਨਾ ਮਰਜ਼ੀ ਵਿਆਜ ਦਰ ਤੈਅ ਕਰਨ ਕੋਈ ਹੈ ਹੀ ਨਹੀਂ ਮਤਲਬ
0: ਉਹ ਤਾਂ ਫਿਰ ਵੱਡੇ ਵਾਲਾ ਹੋ ਗਿਆ ਨਾ ਕੰਮ ਆ ਜਿਹੜੀਆਂ ਆਮ ਸਾਨੂੰ
1: ਈਵਨ ਮਾਈਗ੍ਰੇਸ਼ਨ ਇੰਡਸਟਰੀ 'ਚ ਦੇਖ ਲਓ, ਮੈਂ ਐਜ਼ ਏ ਮਾਈਗ੍ਰੇਸ਼ਨ ਏਜੰਟ ਮਤਲਬ ਵਿਚਰਦਾ, ਇੱਕੋ ਹੀ ਕੰਮ ਦਾ 500 ਵੀ ਹੋ ਸਕਦਾ, 5,000 ਵੀ ਹੋ ਸਕਦਾ। ਜਿੰਨਾ ਵੱਧ ਡਰਾਇਆ ਜਾਊਗਾ, ਧਮਕਾਇਆ ਜਾਊਗਾ ਵੀ ਤੈਂ ਤੈਂ ਡਿਪੋਰਟ ਹੋ ਜਾਣਾ, ਤਿਆ ਹੋ ਜਾਣਾ, ਉਨੇ ਪੈਸੇ ਵਧੀ ਜਾਣੇ।
0: ਜਿੰਨੀਆਂ ਵੀ ਸਰਵਿਸਿਜ਼ ਨੇ,
1: ਜਾਂ ਕਹਿ ਲਓ ਜਿੰਨਾ ਮਾਈਗ੍ਰੇਸ਼ਨ ਏਜੰਟ ਜਿਉਂ ਜਿਉਂ ਪੁਰਾਣੀ ਸ਼ਰਾਬ ਵਾਂਗੂ ਐਕਸਪੀਰੀਅੰਸ ਹੋਈ ਜਾਂਦਾ, ਉਹਨੂੰ ਪਤਾ ਲੱਗੀ ਜਾਂਦਾ ਵੀ ਇਹ ਪੈਸੇ ਕਿਵੇਂ ਈਂਠਣੇ ਆ ਜਾਂ ਕਢਾਉਣੇ ਆ ਜਾਂ,
0: ਜਾਂ ਫਿਰ ਜਿੰਨਾ ਉਹਦੇ ਕੋਲ ਰਸ਼ ਵਧੀ ਜਾਂਦਾ।
1: ਹਾਂ ਚਲੋ, ਹੁਣ ਅਸੀਂ ਕਹਿਣਾ ਵੀ ਅੱਛਾ ਮਾਈਗ੍ਰੇਸ਼ਨ ਇੰਡਸਟਰੀ ਨਹੀਂ, ਸਭ ਕਿਤੇ ਇਹ ਹਾਲ ਆ। ਮੈਂ ਤਾਂ ਕਹਿ ਰਿਹਾ ਕਿਉਂਕਿ ਉਹ ਹੈ ਨਾ, ਮੈਂ ਦੇਖਦਾ ਰੋਜ਼ ਇਹੋ ਜਿਹਾ ਕੁਛ।
0: ਯਾਰ ਆਪਾਂ ਕਈ ਵਾਰੀ ਅੱਕ ਕੇ ਵੀ ਕਹਿ ਦਿੰਦੇ ਹਾਂ ਨਾ ਵੀ ਯਾਰ ਚਾਰ ਵੱਧ ਲੈ ਲਈ, ਸਾਡਾ ਨਿਬੇੜਦੇ ਹੁਣ, ਸਾਡਾ ਫਿਨਿਸ਼ ਕਰਦੇ ਹੁਣ।
1: ਸਹੀ,
0: ਕਿਉਂ ਸਾਨੂੰ ਲਮਕਾਇਆ ਹੈ ਨਾ, ਸਾਨੂੰ ਉਹ ਆਟੋਮੈਟਿਕਲੀ ਦਿਮਾਗ 'ਚ ਆਉਂਦੀ ਹੈ ਚੀਜ਼।
1: ਬਹੁਤ ਸਾਰੇ ਹੈਗੇ ਇੱਦਾਂ ਦੇ ਸ਼ੋਭੇ, ਇੱਦਾਂ ਦੇ
0: ਜਿੱਥੇ ਵੀ ਬਹੁਤ
1: ਸਿੱਧੇ ਰੂਪ 'ਚ, ਜਿਵੇਂ ਪੰਜਾਬ 'ਚ ਨਹੀਂ ਉੱਕਾ ਪੁੱਕਾ ਕਰਦੇ ਪੁਲਿਸ ਵਾਲੇ ਨੂੰ, ਕਹਿੰਦੇ ਆਹ ਚੱਕ 50 ਰੁਪਏ ਹੋਰ, ਚੀਕਾਂ ਵੀ ਤਾਂ ਹੀ ਮਾਰਨੀਆਂ। ਉਹ ਉੱਕਾ ਪੁੱਕਾ ਮਤਲਬ ਜਿਹੜਾ ਅਸੀਂ ਕਹਿੰਦੇ ਹੁੰਦਾ ਵੀ ਭਾਈ ਆਹ ਮੈਂ 1,000 ਲੈ ਲਿਆ, ਇਹ ਹੁਣ ਟਰਮਸ ਐਂਡ ਕੰਡੀਸ਼ਨ ਇਹੀ ਆ ਵੀ ਇਹ ਉੱਕਾ ਪੁੱਕਾ ਸਾਰੇ ਤੇਰੇ ਕੋਲ ਆ ਗਈ,
0: ਤੁਸੀਂ ਮਤਲਬ ਕਲੀਅਰ ਕਰ ਲਓ ਉਹ ਚੀਜ਼ ਹੈ ਨਾ। ਸੋ ਨੋ ਹਿਡਨ, ਆਪਾਂ ਕਈ ਵਾਰੀ ਸੁਣਿਆ ਹੋਊਗਾ ਡੀਲ, ਨੋ ਹਿਡਨ ਕੋਸਟ ਇਨਵੋਲਵ ਥੱਲੇ ਲਿਖਿਆ ਹੁੰਦਾ, ਪਰ ਜਿੱਥੇ ਨਹੀਂ ਆ ਉੱਥੇ ਇਹ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਥੇ ਵੀ ਰਹਿੰਦਿਆਂ ਵਿਚਰਦਿਆਂ ਸਾਨੂੰ ਸਿੱਖਣੀਆਂ ਪੈਣਗੀਆਂ। ਨਹੀਂ ਤਾਂ ਇੱਥੇ ਤਰੀਕੇ ਵੱਖਰੇ ਨੇ, ਰਿਸ਼ਵਤਖੋਰਾਂ ਦੀ ਇੱਥੇ ਵੀ ਨਹੀਂ ਘਾਟ, ਬੇਈਮਾਨਾਂ ਦੀ ਇੱਥੇ ਵੀ ਨਹੀਂ ਘਾਟ। 645 ਤੁਸੀਂ ਆਉਣੇ ਹੋ ਜੀ।
1: ਹਾਂਜੀ, ਆਵਾਜ਼ ਆ ਰਹੀ ਹੈ
2: ਤੁਹਾਡੀ? 645 ਸਤਿ
0: ਸ੍ਰੀ ਅਕਾਲ ਜੀ,
2: ਪ੍ਰੋਗਰਾਮ ਵਧੀਆ ਕਰਦੇ ਹੋ ਹਮੇਸ਼ਾ ਦੀ ਤਰ੍ਹਾਂ ਤੁਸੀਂ ਵਧੀਆ, ਚਲੋ ਹਨਾ,
0: ਮੇਰਾ
2: ਕੰਮ ਤੁਹਾਨੂੰ ਤਰੱਕੀਆਂ ਬਖਸ਼ੇ। ਤੇ ਬਾਈ ਜੀ, ਮੈਂ ਸੁਣ ਤਾਂ ਪ੍ਰੋਗਰਾਮ ਸ਼ੁਰੂ ਤੋਂ, ਆਪਾਂ ਜ਼ਿਆਦਾ ਨਾ ਉਰੇ ਦੀ ਰਿਸ਼ਵਤਖੋਰੀ ਦੀ ਗੱਲ ਕਰ ਰਹੇ ਹੋ ਕਿ ਆਪਾਂ ਨਾਲ ਇੰਡੀਆ ਵਾਲੀ ਵੀ ਚੱਕ ਰਹੇ ਹੋ ਤੁਸੀਂ ਨਾਲ, ਆਪਾਂ ਉੱਥੇ ਵੀ
0: ਨਹੀਂ ਸ਼ੁਰੂ ਤੋਂ ਫਿਰ ਸੁਣਿਆ ਨੀ ਤੁਸੀਂ
1: ਇਨਸਾਨਾਂ ਦੀ ਕਰ ਰਹੇ ਹੋ ਵੈਸੇ, ਕਿਉਂਕਿ ਹਾਂਜੀ ਇਨਸਾਨਾਂ ਦੀ ਗੱਲ ਕਰ ਰਹੇ ਹਾਂ ਵੀ ਅਸੀਂ ਉੱਥੇ ਵੀ ਆਹੀ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਆਏ ਹਾਂ, ਇੱਥੇ ਵੀ ਮੁਸ਼ਕਲਾਂ ਤਾਂ ਉਹੀ ਨੇ, ਪਰ ਇੱਥੇ ਥੋੜ੍ਹਾ ਜਿਹਾ ਰੂਪ ਵੱਖੋ ਵੱਖਰਾ ਹੋ ਜਾਂਦਾ।
0: ਕਿਤੇ ਕਿਸਮਾਂ ਬਦਲ ਜਾਂਦੀ ਦੁਨੀਆ ਦੇ ਕਿਸੇ ਵੀ ਹਿੱਸੇ ਦੀ ਤੁਸੀਂ ਕਰੋ,
1: ਤੁਸੀਂ ਆਪਣੀ ਮਤਲਬ ਗੱਲ ਕਦੋਂ ਕਰਦੇ ਹਾਂ ਨਾ ਵੀ ਮੈਂ ਦੇਖੀ ਇਹ ਚੀਜ਼ ਪਿੰਡੇ ਹੰਡਾਈ ਆ ਜਾਂ ਹੁੰਦੀ ਵੇਖੀ ਆ ਕੋਈ ਉਦਾਹਰਣ ਜਾਂ ਐਗਜ਼ਾਮਪਲ, ਉਦਾਂ ਦੇ ਅਸੀਂ ਸਵਾਲ ਕੀਤਾ ਸੀ। ਹਾਂਜੀ
2: ਹਾਂਜੀ, ਮੈਂ ਪਹਿਲਾਂ ਤਾਂ ਇਹ ਗੱਲ ਕਹੂੰਗਾ, ਇੱਕ ਤਾਂ ਜਿਹੜੇ ਤੁਹਾਨੂੰ ਜਾਣਦੇ ਆ ਤੇ ਮੈਨੂੰ ਜਾਣਦੇ ਆ, ਠੀਕ ਆ, ਮੇਰੇ ਰਿਸ਼ਤੇਦਾਰ ਜਾਂ ਜਿਹੜੇ ਮੇਰੀ ਜਾਣ ਪਹਿਚਾਣ ਦੇ, ਚਾਹੇ ਉਹ ਪੁਲਿਸ ਚ ਨੇ ਚਾਹੇ ਉਹ ਕਿਸੇ ਹੋਰ ਕਿੱਤੇ ਚ ਨੇ, ਉਹ ਇਮਾਨਦਾਰ ਨੇ। ਇਕੱਲੇ ਇੱਕ ਇਹ ਆਪਾਂ ਨਾ ਹੈਗੇ ਤਾਂ ਉਹ ਇਨਸਾਨ ਆਪਣੇ ਚ ਹੀ ਆਉਂਦੇ ਨੇ, ਆਪਣੇ ਜਾਣਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਬੇਈਮਾਨ ਹੁੰਦੇ ਨੇ। ਇੱਕ ਕਹਾਵਤ ਵੀ ਆ ਕਹਿੰਦੇ, ਜਿਹਦਾ ਹੱਥ ਨਾ ਲੱਗੇ ਬਸ ਉਹ ਬੰਦਾ ਇਮਾਨਦਾਰ ਆ, ਜਿਹਦਾ ਹੱਥ ਲੱਗ ਗਿਆ ਉਹ ਬੰਦਾ ਬੇਈਮਾਨ ਆ। ਮੈਂ ਸਾਰੇ ਵੀ ਕੁਛ ਕਿੱਤੇ ਆਪਣੇ ਹੈਗੇ ਨੇ ਜਿੱਦਾਂ ਇਮਾਨਦਾਰ ਬਹੁਤ ਘੱਟ ਗਏ, ਬਹੁਤ ਘੱਟ ਗਏ, ਪੁਲਿਸ ਚ ਵੀ ਲੱਭਣਗੇ ਇੱਕ ਅੱਧਾ ਹੋਊਗਾ, ਪਰ ਉਹ ਕੋਈ ਆਪਣੇ ਲਈ ਇਮਾਨਦਾਰ ਹੋ ਸਕਦਾ, ਇਹ ਜ਼ਰੂਰੀ ਨਹੀਂ ਕਿ ਉਹ ਦੂਜੇ ਬੰਦੇ ਲਈ ਵੀ ਇਮਾਨਦਾਰ ਹੋਵੇ, ਠੀਕ ਆ। ਤੇ ਦੂਸਰੀ, ਇਕੱਲੀ ਪੈਸੇ ਦੀ ਹੀ ਰਿਸ਼ਵਤਖੋਰੀ ਨਹੀਂ ਹੁੰਦੀ, ਜਾਣ ਪਹਿਚਾਣ ਦੀ ਵੀ ਰਿਸ਼ਵਤਖੋਰੀ ਹੁੰਦੀ ਆ। ਕੰਮ ਜਿਹੜਾ ਨਹੀਂ ਹੋਣ ਵਾਲਾ ਹੁੰਦਾ, ਸਿਰਫ ਉਹ ਆਪਾਂ ਨੂੰ ਬੰਦਾ ਜਾਣਦਾ ਹੁੰਦਾ, ਆਪਾਂ ਟਿਕ
0: ਨਹੀਂ, ਉਹ ਸਿਫਾਰਿਸ਼ ਹੁੰਦੀ, ਰਿਸ਼ਵਤ ਨਹੀਂ ਹੁੰਦੀ, ਉਹ ਸਿਫਾਰਿਸ਼ ਕਹਿੰਦੇ ਉਹਨੂੰ ਆਪਾਂ।
2: ਗਲਤ ਬੇਈਮਾਨੀ ਤਾਂ ਉਹ ਵੀ ਹੁੰਦੀ ਆ, ਪਰ
0: ਆਪਾਂ ਉਹਦੇ ਫਿਰ ਅਲੱਗ ਪਰਤਾਂ ਖੁੱਲਣੀਆਂ ਸ਼ੁਰੂ ਹੋ ਜਾਣੀਆਂ। ਆਪਾਂ ਅੱਜ ਰਿਸ਼ਵਤ ਤੱਕ ਰਹੀ ਹੈ ਆਪਾਂ, ਉਹ ਇੱਕ ਅਲੱਗ ਸ਼ੁਰੂ ਹੋ ਜਾਂਦਾ।
2: ਪਰ ਕਿਸੇ ਵੀ ਆਪਾਂ ਦੇਖੀਏ ਨਾ, ਫਿਰ ਵੀ ਕੁਰੇ ਸਕੂਨ ਤਾਂ ਹੈ ਜੀ, ਆਪਾਂ ਚਾਹੇ ਹੋਸਪਿਟਲ ਚ ਜਾਈਏ, ਚਾਹੇ ਥਾਣਿਆਂ ਚ ਜਾਈਏ, ਚਾਹੇ ਕਿਤੇ ਵੀ ਜਾਈਏ, ਥੋੜਾ ਜਿਹਾ ਉਰੇ ਰਾਹਤ ਹੈ, ਉਰੇ ਹੈਗੀਆਂ ਨੇ ਰਿਸ਼ਵਤ ਜਿਹੜੇ ਆ ਕਿ ਕਾਮਨ ਬੰਦੇ ਨੂੰ ਇਫੈਕਟ ਘੱਟ ਕਰਦੀਆਂ ਨੇ। ਮੇਰਾ ਵੀ ਇੱਕ ਐਕਸਪੀਰੀਅੰਸ ਹੈਗਾ ਗਾ, ਪਰ ਉਹ ਮੈਂ ਕੋਈ ਅਟੈਂਸ਼ਨਲੀ ਮਤਲਬ ਕਿ ਉਹ ਬੰਦੇ ਨੂੰ ਕੋਈ ਰਿਸ਼ਵਤ ਨਹੀਂ ਦਿੱਤੀ ਸੀ। ਅਸੀਂ ਪੜ੍ਹਦੇ ਹੁੰਦੇ ਸੀ, ਲਾਸਟ ਮੰਥ ਸੀ ਪੜ੍ਹਾਈ ਦਾ, ਤੇ ਅਸੀਂ ਹੋ ਗਏ ਸਸਪੈਂਡ ਕਿਉਂਕਿ ਪਲੈਜਰਿਜ਼ਮ ਪੈ ਗਿਆ ਅਸਾਈਨਮੈਂਟਾਂ ਦਾ। ਕਹਿੰਦੇ ਵੀ ਤੁਸੀਂ ਲਾਸਟ ਵੀਕ ਚ, ਅਸੀਂ ਆਖਿਆ ਵੀ ਹੁਣ ਸਾਨੂੰ ਕੀ ਸਸਪੈਂਡ ਕਰੋਗੇ ਤੁਸੀਂ, ਸਟੱਡੀ ਤਾਂ ਫਿਨਿਸ਼ ਹੋ ਗਈ। ਚਲੋ ਜੀ, ਸਟ੍ਰੈਸ ਤਾਂ ਹੁੰਦੀ ਆ ਵੀ ਕਰਿਆ ਕੀ ਜਾਵੇ, ਕਿਸੇ ਨੇ ਬੰਦੇ ਨੇ ਦੱਸਿਆ ਵੀ ਫਲਾਨੇ ਬੰਦੇ ਨੂੰ ਮਿਲ ਕੇ ਵੇਖੋ। ਮੈਂ ਉਹਦੇ ਕੋਲੇ ਗਿਆ, ਕਹਿੰਦਾ ਮੈਨੂੰ ਪਤਾ, ਗੋਰਾ ਸੀ ਜੀ, ਤੇ ਮੈਨੂੰ ਕਹਿੰਦਾ ਵੀ ਹਾਂ ਮੈਨੂੰ ਪਤਾ, ਤੂੰ ਐਂ ਕਰੀ ਵੀ ਮੈਨੂੰ 9 ਵਜੇ ਨਾ ਫਲਾਨੇ ਕੈਫੇ ਤੇ ਮਿਲੀ। ਮੈਂ ਕਿਹਾ ਠੀਕ ਆ ਬਈ, ਮੈਂ ਕਿਹਾ ਚਲੋ ਦੇਖਦਾ ਜੀ ਕੀ ਹੈ। ਤੇ ਅਸੀਂ ਗਏ, ਕਾਫੀ ਕੋਈ ਪੀਤੀ, ਤੇ ਮੈਨੂੰ ਕਹਿੰਦਾ ਵੀ ਕੰਮ ਤਾਂ ਮੈਨੂੰ ਪਤਾ ਵੀ ਤੇਰਾ ਕੀ ਆ, ਵੀ ਐਂ ਕਰਕੇ ਵੀ ਤੁਸੀਂ ਸਸਪੈਂਡ ਹੋਗੇ ਤੇ ਤੁਹਾਨੂੰ ਡਿਗਰੀ ਚਾਹੀਦੀ ਹੈਗੀ ਵੀ ਮਿਲ ਜੂਗੀ ਤੈਨੂੰ। ਮੈਂ ਕਿਹਾ ਵੀ ਮੈਂ ਕੀ ਕਰਾਂ ਤੇਰੇ ਲਈ। ਤੇ ਉਹ ਕਹਿੰਦਾ, ਉਹਨੇ ਮੈਨੂੰ ਕੇਸ ਜਿਹਾ ਕੱਢ ਕੇ ਦਿਖਾਇਆ, ਕੋਈ ਹੈਗਾ ਸੀ ਉਹਦੇ ਕੋਲੇ, ਕਹਿੰਦਾ ਮੈਨੂੰ ਆਹ ਇੱਕ ਫਲਾਨੇ ਬੰਦੇ ਨੇ ਦਿੱਤਾ ਸੀ। ਮੈਂ ਕਿਹਾ ਅੱਛਾ ਠੀਕ ਆ, ਮੈਂ ਕਿਹਾ ਕੋਈ ਗੱਲ ਨੀ, ਚਲੋ ਮੈਂ ਵੀ ਕੁਛ ਲਿਆਊਂਗਾ। ਤੇ ਮੈਂ ਉਹਨੂੰ $100 ਦੀ ਵਾਈਨ ਦੀ ਬੋਤਲ ਆਪਦੇ ਨੀ ਪੂਰਾ, ਤੇ ਉਹਨੂੰ ਉਹਨੇ ਅਗਲੇ ਦਿਨ ਮੇਰੇ ਨਾਮ ਤੇ ਮੇਰੀ ਡਿਗਰੀ ਇਸ਼ੂ ਕਰਤੀ। ਨਾ ਮੈਨੂੰ ਦੁਬਾਰੇ ਅਸਾਈਨਮੈਂਟ ਦੇਣ ਦੀ ਲੋੜ ਪਈ, ਤੇ ਨਾ ਹੀ ਮੈਨੂੰ ਸਸਪੈਂਡ ਵਾਲੇ ਆਊਟ ਆਫ ਦਾ ਬਾਕਸ, ਪਤਾ ਨੀ ਕਿੱਦਾਂ ਕੀਤਾ ਕਿਵੇਂ ਨਹੀਂ, ਤੇ ਸੁੱਖ ਨਾਲ ਸਾਰਾ ਕੁਛ ਹੋ ਗਿਆ। ਉਦੋਂ ਮੈਂ ਫਸਿਆ ਹੋਇਆ ਸੀ, ਮੈਂ ਕਹਾਂ ਵੀ ਹਾਂ ਮੈਂ ਕੋਈ ਮੈਂ ਆਪਾਂ ਉਹੀ ਨਾ ਵੀ ਜਿਹੜਾ ਬੰਦਾ ਫਸਿਆ ਹੁੰਦਾ ਜੇ ਕੱਲ ਅੱਜ ਦੀ ਡੇਟ ਚ ਮੈਂ ਇਮਾਨਦਾਰ ਹਾਂ ਕਿਉਂਕਿ ਮੇਰੇ ਕੋਈ ਇਹੋ ਜਿਹੇ ਕੰਮ ਹੈ ਹੀ ਨੀ। ਇਮਾਨਦਾਰ ਇਹ ਵੀ ਚੀਜ਼ ਨਾ ਬੋਥ ਹੈਂਡਸ ਆ ਨਾ, ਆਪਾਂ ਇੱਕ ਹੈਂਡ ਨੀ ਨਾ, ਇੱਕ ਜਿਹੜਾ ਬੰਦਾ ਕੁਰਸੀ ਤੇ ਬੈਠਾ ਉਹ ਬੇਈਮਾਨ ਨੀ ਨਾ, ਜਿਹੜਾ ਦੂਜਾ ਕੰਮ ਲੈ ਕੇ ਆ ਉਹ ਵੀ ਬੰਦਾ ਬੇਈਮਾਨ ਆ। ਹੁਣ ਜਦੋਂ ਮੇਰੇ ਕੰਮ ਸਹੀ ਸਹੀ ਨੇ ਤਾਂ ਉਰੇ ਦੇ ਹਿਸਾਬ ਨਾਲ ਤਾਂ ਮੈਨੂੰ ਲੋੜ ਹੀ ਨੀ ਸੀ ਜੇ ਮੈਂ ਪਾਸ ਹੋ ਜਾਂਦਾ। ਤੇ ਇਹ ਆਪਣੇ ਆਲੇ ਦੁਆਲੇ ਨੇ ਲੋਕ, ਆਪਾਂ ਵੀ ਮਤਲਬ ਕਿ ਮੈਂ ਕਹਾਂ ਵੀ ਮੈਂ ਹਾਂ ਮੈਨੂੰ ਲੱਗਦਾ ਮੈਂ ਅੱਜ ਦੀ ਡੇਟ ਚ ਇਮਾਨਦਾਰ ਹਾਂ, ਪਰ ਜੇ ਸਿਚੁਏਸ਼ਨ ਰੱਬ ਨਾ ਕਰੇ ਉੱਥੇ ਉਦੋਂ ਕੀ ਹੋ ਜੇ ਕੀ ਕੀ ਨਹੀਂ ਕੁਛ ਕਹਿ ਨੀ ਸਕਦੇ ਜੀ। ਜੇ ਇੰਨੀ ਸਾਰੇ ਇਮਾਨਦਾਰ ਹੋਣ ਤਾਂ ਦੁਨੀਆਂ ਬਹੁਤ ਸੁਖੀ ਵੱਸਦੀ ਹੋਵੇ ਤੇ ਇਹ ਚੱਕਰ ਨਾ ਹੋਣ। ਆਪਣੇ ਬਹੁਤ ਇੱਥੇ ਲੋਕ ਆਪਣੇ ਸੁਣਦੇ ਹੋਣੇ, ਮੈਂ ਵੀ ਉਹਨਾਂ ਚੋਂ ਹਾਂ, ਠੀਕ ਆ। ਤੇ ਆਪਣੇ ਆਲੇ ਦੁਆਲੇ ਆਪਣੇ ਵੀਰ ਭਾਈ ਨੇ ਜਿਹੜੇ ਇੰਡੀਆ ਚ ਵੀ ਰਿਸ਼ਵਤ ਲੈਂਦੇ ਨੇ, ਜਿਹੜੇ ਉਰੇ ਵੀ ਚਲੋ ਜਿਵੇਂ ਲਾਇਸੈਂਸ ਲੈਣ ਦੇ ਲਈ ਜਾਂ ਜਿੱਦਾਂ ਤੁਸੀਂ ਕਹਿੰਦੇ ਹੋ ਕੋਰਟ ਕਰਨ ਦੇ ਲਈ, ਉਹ ਆਪਣੇ ਚ ਉੱਠੇ ਹੋਏ ਨੇ ਤੇ ਆਪਾਂ ਵੀ ਉਨੀ ਜ਼ਿੰਮੇਵਾਰ ਇਹ ਚੀਜ਼ਾਂ ਦੇ।
0: ਨਹੀਂ ਬਿਲਕੁਲ ਜੀ ਹੁੰਦਾ ਤੇ ਸਾਰਾ ਕੁਛ ਵੇਖੋ ਜਦੋਂ ਆਪਾਂ ਬਹੁਤ ਜ਼ਿਆਦਾ ਥੈਂਕ ਯੂ ਬਹੁਤ ਜ਼ਿਆਦਾ ਆਪਾਂ ਬਰੀਕੀ 'ਚ ਚੱਲ ਜਾਂਦੇ ਹਾਂ ਤੇ ਫਿਰ ਉੱਥੇ ਤੇ ਇਹ ਵੀ ਕਹਿ ਦਿੱਤਾ ਜਾਂਦਾ ਵਾ ਵੀ ਉਨਾ ਹੀ ਦੋਸ਼ੀ ਦੇਣ ਵਾਲਾ ਜਿੰਨਾ ਦੋਸ਼ੀ ਲੈਣ ਵਾਲਾ, ਕਿਉਂਕਿ ਉਹਨੂੰ ਤੁਸੀਂ ਆਦਤ ਪਾਈ ਹੈ। ਪਰ ਗੱਲ ਇਹ ਆ ਕਿ ਪ੍ਰੈਕਟੀਕਲੀ ਜਿਹੜੇ ਬੰਦੇ ਦਾ ਵਾਹ ਵਾਸਤਾ ਪੈ ਜਾਂਦਾ ਉਹ ਫਿਰ ਜਾਣਦਾ ਵਾ ਵੀ ਇਸ ਸਿਸਟਮ 'ਚੋਂ ਨਿਕਲਣਾ ਕਿੱਦਾਂ, ਇਹ ਕਿੱਡਾ ਗੰਦਾ ਵਾ, ਕਿੱਦਾਂ ਕਹਿ ਦੇਣਾ ਸੌਖਾ ਵਾ ਅਤੇ ਕਿੰਨਾ ਕਰਨਾ ਔਖਾ। ਕਿਉਂਕਿ ਸਭ ਤੋਂ ਪਹਿਲੀ ਸ਼ਰਤ ਫਿਰ ਇਹ ਆ ਵੀ ਆਪਾਂ ਆਪ ਆਪਣੇ ਕਾਗਜ਼ਾਂ ਪ੍ਰਤੀ ਕਾਗਜ਼ਾਂ ਪੱਤਰਾਂ ਪ੍ਰਤੀ
1: ਆਪਾਂ ਵਿਕਟਮ ਜਿਹਾ ਬਣ ਕੇ ਕਈ ਵਾਰ ਕਹਿੰਦੇ ਆ ਵੀ ਯਾਰ ਮੈਂ ਕੰਮ ਮੇਰਾ ਹੋਣਾ ਨਹੀਂ ਤੇ ਕਰਵਾ ਲਈਏ ਕਿਵੇਂ ਨਾ ਕਿਵੇਂ,
0: ਕਿਉਂਕਿ ਆਪਾਂ 100% ਕਦੀ ਵੀ ਆਪਣਾ ਉਸ ਕੰਮ ਦੇ ਲਈ ਮੰਨ ਲਓ ਕਾਗਜ਼ ਪੱਤਰ ਇਕੱਠਾ ਕੀਤਾ ਨਹੀਂ ਹੁੰਦਾ, ਆਪਾਂ ਦਿੱਤਾ ਹੀ ਨਹੀਂ ਹੁੰਦਾ ਆਪਣਾ 100%, ਉਹ ਸਾਰੇ ਰੂਲ ਰੈਗੂਲੇਸ਼ਨ ਜੋ ਵੀ ਅਸੀਂ ਪੜ੍ਹੇ ਹੀ ਨਹੀਂ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਪੂਰੇ ਕੀਤੇ ਨਹੀਂ ਹੁੰਦੇ, ਮੀਟ ਕੀਤੀਆਂ ਨਹੀਂ ਹੁੰਦੀਆਂ ਕੰਡੀਸ਼ਨਾਂ,
1: ਜਾਂ ਕਹਿ ਲਓ ਹੋ ਹੀ ਨਹੀਂ ਸਕਦਾ। ਜਿਵੇਂ ਹੁਣ ਇਹ ਦੱਸਦੇ ਸੀ ਵੀ ਹਨਾ ਉਹ ਮੈਂ ਲਾਸਟ ਵੀਕ ਰਹਿੰਦਾ ਸੀ ਮੇਰਾ ਇੱਕ, ਅਤੇ ਉਹ ਕਹਾਣੀ ਪੈ ਹੀ ਨਹੀਂ ਸੀ ਸਕਦੀ ਜੇ ਉਹ ਨਾ ਕਰਦੇ, ਅਤੇ ਉਹ 2 ਸਾਲ ਵੇਸਟ ਜਾਂਦੇ। ਫਿਰ ਬੰਦਾ ਆਪਣੇ ਆਪ ਨੂੰ ਕਨਵਿੰਸ ਕਰਦਾ ਵੀ ਯਾਰ 2 ਸਾਲ ਇੰਨਾ ਪੈਸਾ ਸਮਾਂ ਖਰਾਬ ਹੁੰਦਾ ਤਾਂ ਕਿਉਂ ਨਾ ਜੇ ਐਂ ਕੰਮ ਹੁੰਦਾ ਤਾਂ ਕਰਾ ਲਿਆ ਜਾਵੇ।
0: ਉਹ ਤਾਂ ਉਹਨਾਂ ਨੂੰ ਵੀ ਪਤਾ ਵਾ ਵੀ ਸਿੱਧਾ ਸਿੱਧਾ ਜਿਹੜਾ ਵਾ ਇੱਦਾਂ ਕਰਕੇ ਤਾਂ ਹੋਏ ਨਾ, ਬਾਕੀ ਹੋਰ ਕੁਛ ਨਾ ਕਰੇ ਤੁਹਾਡਾ ਜਿਹੜਾ ਇਹ ਬੰਦੇ ਨੇ ਨਾ, ਇੱਕ ਹੋਰ ਇਹਨਾਂ ਦੀ ਪ੍ਰੋਬਲਮ ਹੁੰਦੀ ਹੈ, ਇਹ ਮੁੜ ਕੇ ਖਿੱਚ ਕੇ ਤੁਹਾਨੂੰ ਹੋਰ ਜ਼ਿਆਦਾ ਲਮਕਾਉਂਦੇ ਆ, ਕਿਉਂਕਿ ਕੋਈ ਨਾ ਕੋਈ ਤਾਂ ਘੁੰਡੀ ਹਰ ਇੱਕ ਦੇ ਹੱਥ 'ਚ ਹੁੰਦੀ ਹੈ। ਅੱਛਾ ਇੱਕ ਹੋਰ ਕਿਸਮ ਇਹਦੇ ਵਿੱਚ ਹੁੰਦੀ ਆ, ਤਰੀਕਾ ਹੁੰਦਾ ਵਾ ਰਿਸ਼ਵਤਖੋਰੀ ਦਾ, ਉਹ ਜਿਹਦੇ ਕਰਕੇ ਆਪਾਂ ਇਹ ਪੈਸਾ ਦੇਣ ਲਈ ਮਜਬੂਰ ਹੋ ਜਾਂਦੇ। ਸਾਰਾ ਕੁਛ ਤੁਹਾਡਾ ਠੀਕ ਹੁੰਦਾ, ਓਕੇ ਹੁੰਦਾ ਸਭ ਕੁਛ, ਪਰ ਉਹਦਾ ਪ੍ਰੋਸੈਸਿੰਗ ਟਾਈਮ ਸ਼ੋਰਟ ਕਰਨ ਦੇ ਲਈ ਵੀ ਆਪਾਂ ਪੈਸੇ ਦੇ ਦਿੰਦੇ ਵੀ ਆਪਾਂ ਛੇਤੀ ਛੇਤੀ ਯਾਰ ਹੁਣ ਮੰਨ ਲਓ ਅਸੀਂ
1: ਕੋਈ ਚੀਜ਼ 2 ਮਹੀਨੇ 'ਚ ਮਿਲਣੀ ਆ ਉਹ ਹਫ਼ਤੇ 'ਚ ਰਿਲੀਜ਼ ਕਰਨੀ,
0: ਝਟਪਟ ਹੋ ਜਾਏ ਯਾਰ ਸਾਡਾ।
1: ਵੈਸੇ ਤਾਂ ਸਰਕਾਰੀ ਪੱਧਰ 'ਤੇ ਉਹ ਪ੍ਰਿਓਰਿਟੀ ਫੀਸ ਰੱਖ ਲਈ ਆ ਉਹਨਾਂ ਨੇ ਵੀ, ਕਿਉਂਕਿ ਲੋਕਾਂ ਨੇ ਹਟਣਾ ਤਾਂ ਹੈ ਨਹੀਂ, ਉਹਨੂੰ ਪ੍ਰਿਓਰਟਾਈਜ਼ ਕਰਨ ਨੂੰ
0: ਉਹਨਾਂ ਉਸ ਰੂਪ 'ਚ ਲੈ ਲਈ ਆ।
1: ਹਾਂ
0: ਉਹ ਜਦੋਂ ਸਰਕਾਰੀ ਚੱਲ ਜਾਂਦੀ ਆ ਤੇ ਫਿਰ ਆਪਾਂ ਕਹਿੰਦੇ ਅੱਛਾ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਿੱਦਾਂ ਹੁਣ ਵੀਰ ਹੋਰਾਂ ਵੀ ਗੱਲ ਇੱਥੋਂ ਸ਼ੁਰੂ ਕੀਤੀ ਆ ਵੀ ਆਪਾਂ ਇੰਡੀਆ ਦੀ ਗੱਲ ਕਰਨੀ ਜਾਂ ਇੱਥੋਂ ਦੀ ਆਪਾਂ ਕਰ ਰਹੀ ਹਾਂ ਜਾਂ ਸਾਨੂੰ ਹਾਲੇ ਵੀ ਇਹ ਲੱਗਦਾ ਵਾ ਵੀ ਸ਼ਾਇਦ ਇੱਥੇ ਹੈ ਹੀ ਨਹੀਂ ਆ ਜਾਂ ਬਾਕੀ ਦੇਸ਼ਾਂ 'ਚ ਇੱਕ ਸਮਾਂ ਹੀ ਕਹਿੰਦੇ ਜਦੋਂ ਯੂਰੋਪੀਅਨ ਦੇਸ਼ ਜਦੋਂ ਬਾਹਰ ਨਿਕਲੇ ਨਾ ਵਪਾਰ ਕਰਨ ਦੇ ਲਈ, ਇੰਗਲੈਂਡ ਵਾਲੀਆਂ ਕੰਪਨੀਆਂ ਬਾਹਰ ਨਿਕਲੀਆਂ ਜਰਮਨ ਜਾਂ ਹੋਰ, ਅਤੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉੱਥੇ ਉਹ ਰਿਸ਼ਵਤ ਦੇ ਕੇ ਕੋਈ ਕੰਮ ਕਰਾਉਂਦੇ ਸੀ ਉਹ ਟੈਕਸ ਡਿਡਕਟੇਬਲ ਸੀ, ਉਹ ਨਾਲ ਕਹਿੰਦੇ ਉਦੋਂ ਦੀਆਂ ਜਿਹੜੀਆਂ ਟੈਕਸ ਰਿਟਰਨਾਂ ਨੇ ਉਹਨਾਂ ਦੇ ਵਿੱਚ ਉਹ ਦੱਸਦੇ ਸੀ ਵੀ ਅਸੀਂ ਫਲਾਣੇ ਦੇਸ਼ ਦੇ ਵਿੱਚ ਆਹ ਇੰਨੇ ਪੈਸੇ ਰਿਸ਼ਵਤ ਦੇ ਦਿੱਤੇ ਅਤੇ ਉਹ ਤੁਸੀਂ ਟੈਕਸ 'ਚ ਕਲੇਮ ਕਰ ਸਕਦੇ ਸੀ।
1: ਈਸਟ ਇੰਡੀਆ ਕੰਪਨੀਆਂ ਜਦੋਂ ਆਈ ਆ ਹਨਾ ਰਾਜਿਆਂ ਮਹਾਰਾਜਿਆਂ ਨੂੰ ਸੋਨੇ ਦੀਆਂ ਮੋਹਰਾਂ ਦੇਤੀਆਂ, ਆਹ ਦਿੱਤਾ ਉਹ ਦਿੱਤਾ ਤਾਂ ਕਿ ਡੀਲ ਡਨ ਹੋ ਜੇ, ਸੌਦਾ ਤੈਅ ਹੋ ਜੇ।
0: ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਦਾਂ ਦੇ ਹਾਂ ਤਾਂ ਬਾਕੀ ਇੱਦਾਂ ਦੇ, ਬਾਕੀ ਇਹ ਆ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਤੌਰ ਤਰੀਕੇ ਜੇ ਉਹਨਾਂ ਨੇ ਇਹ ਵੇਖ ਲਿਆ ਵੀ ਯਾਰ ਮਤਲਬ ਬੰਦਾ ਰੌਲਾ ਪਾਉਣ ਨਾਲ ਜੋਗਾ ਨਾ ਹੋਵੇ, ਬਿਲਕੁਲ ਸਾਹਮਣੇ ਪ੍ਰਤੱਖ ਨਾ ਦਿਖਦੀ ਹੋਵੇ ਅਤੇ ਇਹਦੇ ਨਾਲ ਵੀ ਸਰਦਾ।
1: ਮਤਲਬ ਤੁਸੀਂ ਪੁਰਾਣੀਆਂ ਸੱਭਿਅਤਾ ਚਲੇ ਜਾਓ, ਰੋਮਨ ਸੱਭਿਅਤਾ ਚਲੇ ਜਾਓ, ਉਹ ਸਿੰਡੀਕੇਟ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਉਹ ਖਰੀਦ ਲਏ ਜਾਂਦੇ ਸੀਗੇ, ਜਿਹੜਾ ਉਹਨਾਂ ਨੇ ਬਣਾਈ ਹੋਈ ਸੀ ਇੱਕ ਕੌਂਸਲ ਬਣਾਈ ਹੋਈ ਸੀ ਇੱਕ ਸਿੰਡੀਕੇਟ ਟਾਈਪ ਵੀ ਇਹ ਗਵਰਨ ਕਰੂਗੀ ਰਾਜੇ ਨੂੰ, ਉਹ ਹੁਣ ਜਿਹੜੇ ਵੱਲ ਵੱਧ ਪੈਸੇ ਸੋਨੇ ਦੀਆਂ ਮੋਹਰਾਂ ਉਹ ਰਾਜੇ ਦਾ ਜੋ ਡਿਸੀਜਨ ਲੈਂਦਾ ਸੀ ਕਿਸੇ 'ਤੇ ਚੜ੍ਹਾਈ ਕਰਨੀ ਤੋਂ ਫੇਵਰ ਕਰ ਦਿੰਦੇ ਸੀ ਨਹੀਂ ਰਿਜੈਕਟ ਕਰ ਦਿੰਦੇ ਸੀ, ਰਾਣੀਆਂ ਪੈਸੇ ਦੇ ਕੇ ਆਉਂਦੀਆਂ ਸੀ ਜਾਂ ਉਹਨਾਂ ਨਾਲ ਸੰਬੰਧ ਸਥਾਪਿਤ ਕਰਦੀਆਂ ਸੀ। ਇਹ ਮਤਲਬ ਹਿਊਮਨ ਮਾਈਂਡ ਦੀ ਜਿਹੜੀ ਕਰਪਸ਼ਨ ਆ ਇਹ ਬੜੇ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਆ, ਇਹਦੇ ਰੂਪ ਬਸ ਬਣਦੇ ਵਿਗੜਦੇ ਰਹਿੰਦੇ ਆ।
0: ਮੁੱਢਕ ਦੀਮੋ ਕਹਿ ਲਓ ਤੁਸੀਂ ਮੁੱਢਕ ਦੀਮੋ। ਕਹਿੰਦੇ ਭਾਅ ਜੀ ਤੋਂ 3.5 ਮਹੀਨੇ ਹੋ ਗਏ ਆ ਪਾਸਪੋਰਟ ਕਹਿੰਦੇ ਰੀਨਿਊ ਲਈ ਭੇਜਿਆ ਸੀ ਅਤੇ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ ਅਤੇ ਨਾ ਕੋਈ ਫੋਨ ਚੁੱਕਦੇ ਆ ਅਤੇ ਨਾ ਹੀ ਕੋਈ ਆਨਸਰ ਕਰਦੇ ਆ, ਅਤੇ ਜਦੋਂ VFS ਦੀ ਅਪੁਆਇੰਟਮੈਂਟ ਲੈਣੀ ਸੀ ਤਾਂ ਕੋਈ ਕਹਿੰਦੇ ਕਿ ਅਪੁਆਇੰਟਮੈਂਟ ਨਹੀਂ ਮਿਲ ਰਹੀ ਸੀ ਅਤੇ ਉਸਦੇ ਲਈ ਕਹਿੰਦੇ ਕਿ ਬਾਹਰੋਂ ਕਿਸੇ ਤੋਂ ਅਪੁਆਇੰਟਮੈਂਟ ਲੈ ਕੇ ਪੈਸੇ ਦੇ ਕੇ ਵੀ ਐੱਫ ਐੱਸ ਦੇ ਥਰੂ ਪਾਸਪੋਰਟ ਭੇਜਿਆ ਬਟ ਕਹਿੰਦੇ ਕਿ ਉਹ ਇੰਡੀਅਨ ਅੰਬੈਸੀ ਦੇ ਵਿੱਚ ਪਿਆ ਵਾ ਸਾਢੇ ਤਿੰਨ ਮਹੀਨੇ ਹੋ ਗਏ ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਮੈਰਿਜ ਸਰਟੀਫਿਕੇਟ ਬਣਾਉਣਾ ਸੀ ਪੰਜਾਬ ਵਾਲੇ 25,000 ਮੰਗਦੇ ਸੀ ਅਤੇ ਪਿੰਡ ਦਾ ਸਰਪੰਚ 5,000 ਮੰਗਦਾ ਸੀ ਅਤੇ ਤਹਿਸੀਲਦਾਰ 20,000 ਮੰਗਦਾ ਸੀ ਕੁੱਲ ਮਿਲਾ ਕੇ ਅਤੇ 30,000 ਤੋਂ 35,000 ਦਾ ਖਰਚਾ ਸੀ ਰਾਜਸਥਾਨ ਦੇ ਵਿੱਚ ਸਿਰਫ 30 ਰੁਪਏ 'ਚ ਕਰਵਾ ਲਿਆ ਮੈਂ ਜਾ ਕੇ ਕਿਉਂਕਿ ਮੇਰੀ ਵਾਈਫ ਪੰਜਾਬ ਤੋਂ ਹੈ ਅਤੇ ਮੈਂ ਰਾਜਸਥਾਨ ਤੋਂ ਅਤੇ ਨਾਲ ਸਰਪੰਚ ਵਿਆਹ ਖਾ ਕੇ ਗਏ ਫਿਰ ਵੀ ਕਹਿੰਦੇ ਨੇ ਕਿ 5,000 ਮੰਗੀ ਜਾਂਦਾ ਸੀ ਅਤੇ ਸ਼ਗਨ 200 ਰੁਪਈਆ ਪਾ ਕੇ ਗਿਆ ਕੋਈ ਨਹੀਂ ਵੋਟਾਂ ਆਉਣ ਵਾਲੀਆਂ ਨੇ ਵੀਰ ਜੀ ਉਸ ਟਾਈਮ ਦੇ ਉੱਤੇ ਸਰਪੰਚ ਸਾਹਿਬ ਨੂੰ ਯਾਦ ਕਰਾਇਓ ਹੁਣ ਤਾਂ ਕੀ ਕਰਨਾ ਅਤੇ ਥੈਂਕ ਯੂ ਜੀ ਧਰਮ ਜੀ ਤੁਹਾਡਾ ਕੌਲ ਕੱਟੀ ਗਈ ਅੱਛਾ ਕੌਲ ਹਾਂਜੀ ਕੋਈ ਨਹੀਂ ਕਰ ਲਿਓ ਜੇ ਸਮਾਂ ਹੋਇਆ ਫਿਰ ਆਪਾਂ ਜ਼ਰੂਰ ਗੱਲ ਕਰਦੇ ਹਾਂ ਆਸਟ੍ਰੇਲੀਆ 'ਚ ਕਹਿੰਦੇ ਕਿ ਰਿਸ਼ਵਤ ਤਾਂ ਬਹੁਤ ਹੈ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਬੜੇ ਲੈਵਲ 'ਤੇ ਹੁੰਦੀ ਹੈ ਅਤੇ ਬਿਗ ਕਰਪਸ਼ਨ ਇਨ ਪੋਲੀਟਿਕਸ ਕੌਂਸਲਸ ਐਂਡ ਗਿਵਿੰਗ ਟੈਂਡਰਸ ਟੂ ਦੇਅਰ ਲਵ ਵਨਸ ਹਾਂ ਇਹ ਤਾਂ ਚਲੋ ਜੱਗ ਜ਼ਾਹਰ ਹੀ ਨੇ ਕਿੰਨੀਆਂ ਕੌਂਸਲਾਂ ਜਿਹੜੀਆਂ ਰੱਦ ਹੋਈਆਂ ਇਸੇ ਚੱਕਰ 'ਚ ਵਿਟਲ ਸੀ ਕਿੰਨਾ ਚਿਰ ਰੱਦ ਰਹੀ ਅਬ੍ਰਿਮ ਬੈਂਕ ਰੱਦ ਰਹੀ ਇਸੇ ਵਜ੍ਹਾ ਦੇ ਕਰਕੇ ਸੋ ਹੈ ਤਾਂ ਬਹੁਤ ਕੁਛ ਹਾਂ ਪਰ ਸਾਨੂੰ ਨਹੀਂ ਪ੍ਰਭਾਵਿਤ ਕਰਦਾ ਜਾਂ ਫਿਰ ਆਪਾਂ ਨਵੇਂ ਨਵੇਂ ਆਏ ਅਸੀਂ ਹਲੇ ਇੰਨਾ ਡੂੰਘਾ ਨਹੀਂ ਉਤਰੇ ਸਿਸਟਮ 'ਚ ਅਤੇ ਸਾਨੂੰ ਲੱਗਦਾ ਅਸੀਂ ਸਾਰਿਆਂ ਤੋਂ ਭੈੜੇ ਜੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਕਿ ਜਿਹੜੇ ਬੰਦੇ ਰਿਸ਼ਵਤ ਰਹਿੰਦੇ ਆਪਣੇ ਹੀ ਪਰਿਵਾਰਾਂ ਦੇ ਨੇ ਅਤੇ ਸਾਨੂੰ ਦੁੱਖ ਤਾਂ ਲੱਗਦਾ ਸਾਡਾ ਦਾ ਨਹੀਂ ਲੱਗਿਆ ਅਸਲ ਦੇ ਵਿੱਚ ਇਹ ਆਪਣੇ ਡੀ ਐੱਨ ਏ ਤੋਂ ਟਰੈਵਲ ਕਰਦਾ ਅਤੇ ਆਪਾਂ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਫਿਰ ਅਗਲੀਆਂ 3 ਪੀੜ੍ਹੀਆਂ ਲੱਗਣਗੀਆਂ ਕਲੀਨ ਅਪ ਦੇ ਲਈ ਅਤੇ ਮੈਨੂੰ ਇਸ ਗੱਲ ਦੇ ਉੱਤੇ ਮਾਣ ਹੈ ਕਿ ਮੇਰੇ ਡੈਡੀ ਨੇ ਆਡਿਟ ਜਨਰਲ ਚੰਡੀਗੜ੍ਹ 35 ਦੀ ਜੋਬ ਕੀਤੀ ਹੈ ਅਤੇ ਮੈਂ ਹੱਥ ਖੜਾ ਕਰਕੇ ਕਹਿ ਸਕਦਾ ਕਿ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿਆ ਰਿਸ਼ਵਤ ਦਾ ਜਿੱਥੇ ਲੱਖਾਂ ਰੁਪਏ ਹਰ ਰੋਜ਼ ਔਫਰ ਕੀਤੇ ਜਾਂਦੇ ਸੀ ਧੰਨਵਾਦ ਜੀ ਚੰਗੀ ਗੱਲ ਹੈ ਬਹੁਤ ਸੋਹਣਾ ਅਤੇ ਮੈਂ ਕਹਿੰਦੇ ਕਿ ਪੰਜਾਬ ਦੇ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ 13 ਜੋਬ ਕੀਤੀ ਹੈ ਇਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮੈਂ ਸਿਰਫ ਬਾਹਰੋਂ ਨਹੀਂ ਅੰਦਰੋਂ ਵੀ ਦੇਖਿਆ ਇਸ ਵਿਸ਼ੇ ਦਾ ਮੂਲ ਭਾਵ ਇਹ ਹੈ ਕਿ ਤਾੜੀ ਇੱਕ ਹੱਥ ਦੇ ਨਾਲ ਨਹੀਂ ਵੱਜਦੀ ਮਤਲਬ ਆਹ ਜਿਹੜੀ ਲਾਈਨ ਹੈ ਇੱਥੇ ਹੀ ਆਪਾਂ ਆਪਣੇ ਆਪ ਨੂੰ ਜਸਟੀਫਾਈ ਕਰ ਗਏ ਹਾਂ ਸੋ ਮਤਲਬ ਹਰ ਕੋਈ ਆਪਣੇ ਆਪਾਂ ਮਤਲਬ ਟਾਈਪ ਆਫ ਜਿਹੜੀਆਂ ਨੇ ਬ੍ਰਾਈਬਸ ਨੇ ਉਹਦੀ ਆਪਾਂ ਗੱਲ ਕਰ ਚੁੱਕੇ ਹਾਂ ਪਰ ਗਲਤ ਤੇ ਗਲਤ ਰਹੂਗਾ ਜਸਟੀਫਾਈ ਨਹੀਂ ਹੋ ਸਕਦਾ 961 ਤੁਸੀਂ ਆਉਣੇ ਰਹੋ
2: ਤੁਹਾਡੀ ਕਾਫੀ ਪੁਰਾਣੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਸੀਗੀਆਂ ਉਹ ਸੀਗਾ ਸੀਗਾ ਕਿ ਕਹਿੰਦਾ ਇੱਥੇ ਕਹਿੰਦਾ ਜਨਾਨੀਆਂ ਲਿਸ਼ਕਦੀਆਂ ਜਾਂਦੀਆਂ ਤੇ ਬੰਦੇ ਖੜਕਦੇ ਜਾਂਦੇ ਆ ਯਾਰ ਭਾਈ
1: ਇਹ ਬੜੇ ਕਵੀ ਤਬੀਅਤ ਦੇ ਬੰਦੇ ਆ ਨਾ
0: ਇਸ ਸਿਸਟਮ ਨੇ ਤੇ ਰੋਮੀ ਜੀ ਲਿਖੜਾ ਵੀ ਛਡਾਤਾ
1: ਕਹਿੰਦਾ ਕਵਿਤਾ ਉਤਰਨੋਂ ਹਟ ਗਈ ਦਾਰੂ ਚੜ੍ਹਨੋਂ ਹੈ
0: ਹਾਂ ਵੇਖ ਲਓ ਖੜਕ ਖੜਕ ਕੇ ਖੜਕਤੀਆਂ ਖਿੜਕੀਆਂ ਤੇ ਖੜਕੀ ਜਾਂਦਾ ਬੰਦਾ ਵੇਖ ਲਓ
2: ਰਿਸ਼ਵਤ ਹੁਣ ਇੱਥੇ ਰਿਸ਼ਵਤ ਦੇ ਨਾਂ ਥੋੜੇ ਵੱਖਰੇ ਆ ਚਲੋ ਸਾਨੂੰ ਵੀ ਆਪਾਂ ਨੂੰ 20 ਹੋ ਗਏ ਇੱਥੇ ਆਇਆਂ ਨੂੰ ਅੱਧੀ ਜ਼ਿੰਦਗੀ ਇੱਥੇ ਤੇ ਮੇਰਾ ਵੀ ਰੀਸੈਂਟਲੀ ਵਾਹ ਪਿਆ ਜੀ ਤਾਂ ਪਹਿਲਾਂ ਮੈਂ ਜੋਬ ਹੀ ਕਰਦਾ ਸੀਗਾ 3 ਹੋ ਗਏ ਮੈਂ ਆਪਣਾ ਕੰਮ ਸ਼ੁਰੂ ਕੀਤਾ ਸੀਗਾ ਤੇ ਭਾਜੀ ਮੇਰਾ ਨਾ ਕੀ ਕਹਿੰਦਾ ਮੇਨਟੇਨੈਂਸ ਦਾ ਕੰਮ ਸੀਗਾ ਰੀਅਸਟੇਟ ਵਾਲਾ ਠੀਕ ਹੈ ਜੀ ਤੇ ਉਹ ਚ ਚਲੋ ਕੁਛ ਬੰਦੇ ਚੰਗੇ ਜਿਹਨਾਂ ਹਜੇ ਵੀ ਕੰਮ ਕਰ ਰਹੇ ਆ ਉਹ ਚ ਨਾ ਭਾਜੀ ਕਿਉਂਕਿ ਮੈਂ ਨਾ ਕਦੀ ਕਿਸੇ ਨੂੰ ਪੈਸੇ ਤਾਂ ਦੇ ਕੇ ਕੰਮ ਲਿਆ ਆਪਾਂ ਤਾਂ ਨਾ ਹੀ ਕਦੀ ਕਿਸੇ ਕੋਲ ਹਨਾ ਇਹਦਾ ਆਫਰ ਕੀਤੇ ਵੀ ਤੁਹਾਨੂੰ ਮੈਨੂੰ ਭਾਜੀ ਨਾ ਇੱਕ ਦੋ ਜਗ੍ਹਾ ਤੋਂ ਚੰਗਾ ਭਲਾ ਕੰਮ ਚੱਲਦਾ ਜਿੱਦਾਂ ਉਹਨਾਂ ਤੋਂ ਜੋਬਾਂ ਆਉਣੀਆਂ ਘੱਟ ਹੋ ਗਈਆਂ ਤੇ ਉੱਥੋਂ ਫਿਰ ਇੱਕ ਬੰਦਾ ਬੰਦੀਆਂ ਵਿੱਚ ਸਭੋ ਇਨਸਾਨ ਹੀ ਸਮਝੋ ਕੋਈ ਬੀਬੀਆਂ ਵਿੱਚ ਹੀ ਆ ਠੀਕ ਹੈ ਤੇ ਉਹ ਛੱਡ ਗਿਆ ਜੀ ਉਹ ਤੋਂ ਬਾਅਦ ਉਹਨਾਂ ਮੈਨੂੰ ਫੋਨ ਆਇਆ ਬੰਦੇ ਉਹ ਲੇਡੀ ਦਾ ਵੀ ਨਾ ਦੁਬਾਰਾ ਕਿ ਮੈਂ ਹੁਣ ਇੱਥੇ ਨਵੀਂ ਜਗ੍ਹਾ ਕੰਮ ਸ਼ੁਰੂ ਕਰ ਲਿਆ ਤੂੰ ਕੰਮ ਕਰਨਾ ਮੈਂ ਕਿਹਾ ਕੰਮ ਕਰਨ ਹੀ ਆਇਆ ਆਸਟ੍ਰੇਲੀਆ ਕਿਹੜੀ ਗੱਲ ਹਨਾ ਤੇ ਫਿਰ ਮੈਂ ਦੱਸਿਆ ਮੈਂ ਕਿਹਾ ਤੁਹਾਡੀ ਪੁਰਾਣੀ ਜਗ੍ਹਾ ਕਿਉਂਕਿ ਅੱਜ ਕੱਲ੍ਹ ਕਾਲ ਬਹੁਤ ਘੱਟ ਆਉਂਦੀ ਕੀ ਗੱਲ ਹੋ ਗਈ ਫਿਰ ਉਹਨੇ ਮੈਨੂੰ ਦੱਸਿਆ ਉਹ ਕਹਿੰਦੀ ਵੀ ਤੁਸੀਂ ਕਰਦੇ ਨੀ ਸੀ ਏਦਾਂ ਕਿ ਉੱਥੇ ਨਾ ਜਿਹੜੇ ਹੁਣ ਰੀਅਸਟੇਟ ਮੈਨੇਜਰ ਜੀ ਆਪਾਂ ਖੁੱਲ ਕੇ ਗੱਲ ਕਰਦੇ ਕਿਹੜੀ ਗੱਲ ਰੀਅਸਟੇਟ ਰੈਂਟਲ ਪ੍ਰੋਪਰਟੀ ਮੈਨੇਜਰ ਜਿਹੜੇ ਆ
0: ਓਕੇ
2: ਠੀਕ ਹੈ ਜੀ ਹੁਣ ਉਹ ਭਾਜੀ ਜਿੰਨੇ ਵੀ ਟਰੇਡੀ ਆ ਉਹ ਟਰੇਡੀਆਂ ਤੋਂ ਉਹ ਕਹਿੰਦੇ ਕਮਿਸ਼ਨ ਲੈਂਦੇ ਆ 10-15% ਬੰਦੇ ਨਵੇਂ ਰੱਖੇ ਆ ਤੇ ਕਹਿੰਦੇ 10-15% ਉਹ ਆਪਣਾ ਕਮਿਸ਼ਨ ਵਿਚੋਂ ਮੇਰੇ ਵੀ ਖਰਚੇ ਆ ਫਿਰ ਓਦਾਂ ਤਨਖਾਹ ਘੱਟ ਦਿੰਦੇ ਆ ਹਨਾ ਕਰਕੇ ਕਰਨਾ ਪੈਂਦਾ ਇੱਥੇ ਹੁਣ ਸਾਰਾ ਹੀ ਰੈਂਟਰ ਮੈਨੇਜਰ ਦੇਖੋ ਆ ਜਿੰਨੀਆਂ ਪ੍ਰੋਪਰਟੀਆਂ ਮੈਂ ਮੈਨੇਜ ਕਰਨੀ ਆ ਸਾਰਾ ਕੰਮ ਤੁਹਾਨੂੰ ਹੀ ਆਊਗਾ ਤੇ ਮੈਨੂੰ ਚੱਲ ਕਰ ਲੈਂਦੇ ਆ ਮੈਨੂੰ ਕੀ ਆ ਫਿਰ ਹਨਾ ਮੈਂ ਤੇਤੋਂ ਪੈਸੇ ਲੈਣੇ ਆ ਅੱਛਾ ਉਹ ਭਾਜੀ ਮੈਂ ਜੋ 2 ਵਾਰੀ ਇਨਵੋਇਸ ਬਣਾਈ ਨਾ ਤੇ ਮੈਨੂੰ ਤੁਹਾਨੂੰ ਫੀਲ ਜਿਹਾ ਹੋਇਆ ਮੈਂ ਕਿਹਾ ਯਾਰ ਇਹ ਪੈਸੇ ਮੈਂ ਇੱਕੋ ਨੀ ਲੈ ਰਿਹਾ ਐਕਚੁਲੀ ਜੇ ਬੰਦੇ ਨੇ ਪਿੱਛੋਂ ਮਕਾਨ ਦਾ ਮਾਲਕ ਆ ਜਿਹਨੇ ਪੈਸੇ ਦੇਣੇ ਮੈਂ ਉਹ ਤੋਂ ਐਕਸਟਰਾ ਪੈਸੇ ਲੈ ਰਿਹਾ ਵਾ
0: ਉਹਦੀ ਜੇਬ ਚ ਹੋਣੇ
2: ਹਨਾ ਤੇ ਐਂਡ ਆਫ ਦਾ ਡੇ ਉਹਨਾਂ ਦੀ ਜੇਬ ਚ ਹੋਣੇ ਆ ਤੇ ਹੁਣ ਭਾਜੀ ਹੁਣ ਧਰਮ ਸੰਗਤ ਇਹ ਹੈ ਕਿ ਜੇ ਉਹ ਮੈਂ ਨਹੀਂ ਕਰਦਾ ਏਦਾਂ ਤੇ ਫੇਰ ਕੀ ਕਹਿੰਦੇ ਆ ਤੁਹਾਨੂੰ ਕੰਮ ਨੀ ਆਉਂਦਾ ਜੇ ਤੇ ਕੰਮ ਆਉਂਦਾ ਇਹ ਵਿੱਚੋਂ ਹੁਣ ਇਹ ਠੱਗੀਆਂ ਚੋਰੀਆਂ ਹੁਣ ਇਹਦਾ ਕੀ ਕਰੋਗੇ ਭਾਈ
0: ਨਹੀਂ ਇਹਨੂੰ ਨਾ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਚਲੋ ਹੁਣ ਆਪਾਂ ਆਸਟ੍ਰੇਲੀਆ ਤੱਕ ਪਹੁੰਚ ਗਏ ਹਾਂ ਆਸਟ੍ਰੇਲੀਆ 'ਚ ਨਾ ਬੜੇ ਸੋਹਣੇ ਸੋਹਣੇ ਸ਼ਬਦ ਦਿੱਤੇ ਜਾਂਦੇ ਆ ਬੜੀਆਂ ਚੀਜ਼ਾਂ ਨੂੰ ਤੁਸੀਂ ਵੇਖਿਆ ਹੋਊਗਾ ਵੀ ਇਹ ਚੀਜ਼ ਹੈ ਅਤੇ ਇਹੋ ਹੀ ਆ ਪਰ ਤੁਸੀਂ ਉਹਨੂੰ ਜਿਹੜੀ ਆ ਅੱਜ ਕੱਲ੍ਹ ਨਾਂ ਦਿੱਤਾ ਜਾਂਦਾ ਰੈਫਰਲ ਫੀ
2: ਹਾਂਜੀ ਹਾਂਜੀ
0: ਠੀਕ ਆ ਬੜੇ ਸੋਹਣੇ ਸੋਬਰ ਤਰੀਕੇ ਦੇ ਨਾਲ ਉਹ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਆ ਵੀ ਇਹ ਰਿਸ਼ਵਤ ਨਹੀਂ ਸੀ ਇਹ ਰੈਫਰਲ ਫੀ ਸੀ ਹੈ ਨਾ ਸੋ ਤੁਸੀਂ ਵੇਖੋਗੇ ਵੀ ਕਈ ਬੰਦੇ ਹੁਣ ਤੁਹਾਡੀ ਚਲੋ ਇੰਨਾ ਇੰਨਾ ਇੰਨਾ ਇੰਨਾ ਵਧੀਆ ਵਾ ਵੀ ਤੁਹਾਡੇ ਅੰਦਰ ਹਲੇ ਉਹ ਬਚੀ ਹੈ ਚੀਜ਼ ਅਤੇ ਤੁਸੀਂ ਉਹ ਚੀਜ਼ ਆਪ ਮੂੰਹ ਬੋਲ ਕੇ ਦੱਸ ਰਹੇ ਹੋ ਵੀ ਯਾਰ ਮੈਂ ਇਸ ਚੀਜ਼ ਦਾ ਪਾਰਟ ਬਣ ਚੁੱਕਾ ਵਾਂ ਪਰ ਕੌਣ ਬੋਲੂਗਾ ਬਾਕੀ ਹੋਰ ਕੋਈ ਹੋਊਗਾ ਅਤੇ ਉਹ ਇਹ ਜਸਟੀਫਾਈ ਕਰਨ ਦੇ ਲਈ ਸ਼ਬਦ ਲੱਭੂਗਾ ਜਿੱਦਾਂ ਰੈਫਰਲ ਫੀ ਵਰਗੇ ਅਤੇ ਇੱਦਾਂ ਦੇ ਹੋਰ ਵੀ ਮੈਂ ਹੁਣ ਭੁੱਲ ਗਿਆ ਇੱਕ ਦਾ ਸ਼ਬਦ ਹੋਰ ਵੀ ਇੱਦਾਂ ਦਾ ਵਰਤਿਆ ਜਾਂਦਾ ਵਾ ਕਮਿਸ਼ਨ ਦੀ ਥਾਂ ਦੇ ਉੱਤੇ ਰਿਸ਼ਵਤ ਦੀ ਥਾਂ ਦੇ ਉੱਤੇ ਵੀ ਉਹ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਉਹ ਸਿਰਫ ਸ਼ਬਦ ਦੀ ਚੇਂਜ ਕਰਨ ਦੇ ਨਾਲ ਤੁਹਾਨੂੰ ਐਂ ਲੱਗਣ ਲੱਗ ਪੈਂਦਾ ਵੀ ਇਹ ਹੁਣ ਚੀਜ਼ ਠੀਕ ਹੋ ਗਈ ਆ ਹੁਣ ਮੈਂ ਨਹੀਂ ਬਈ ਮੰਨ ਗਿਆ
2: ਔਨ ਟੌਪ ਆਫ ਦੈਟ ਭਾਜੀ ਇਹਨੂੰ ਜਸਟੀਫਾਈ ਕਰਨ ਵਾਸਤੇ ਹੋਰ ਗੱਲ ਕਹੀ ਜਾਂਦੀ ਆ ਉਹ ਕਹਿੰਦੇ ਤੂੰ ਨਾ ਕਰ ਤੂੰ ਨਾ ਕਰੇਗਾ ਹੋਰ ਕਰ ਲੂਗਾ
0: ਇਨਸਾਨ ਵਹਿ ਕਰਦਾ ਤੇ ਇਹੋ ਕੁਛ ਹੀ ਹੈ ਨਾ ਆਪਾਂ ਇਹੋ ਕੁਛ ਕਰਦੇ ਹਾਂ ਗਲਤੀ ਕਰਦੇ ਹਾਂ ਫਿਰ ਉਹਨੂੰ ਜਸਟੀਫਾਈ ਕਰਨ ਦੇ ਲਈ ਆਪਾਂ ਸ਼ਬਦ ਪਾਲਦੇ ਹਾਂ ਇਹੋ ਹੀ ਤੇ ਸਾਡੀ ਸਾਰੀ ਉਮਰ ਦੀ ਡਿਊਟੀ ਇਹੋ ਆ ਸਾਡੀ
2: ਮੈਂ ਕੰਮ ਵਧੀਆ ਕਰਨਾ ਵਾ ਪੈਸੇ ਆਪਣੇ ਹਿਸਾਬ ਦੇ ਲੈਣੇ ਮੈਂ ਕੰਪੀਟ ਕਰਨ ਵਾਸਤੇ ਲੋਕਾਂ ਤੋਂ ਸਸਤਾ ਕਰਕੇ ਤੇ ਮੁੜ ਕੇ ਉਹੋ ਜਿਹਾ ਕੰਮ ਕਰਕੇ ਵੀ ਕੱਲ ਨੂੰ ਫੜੋ ਹੀ ਨੀ ਉੱਥੇ ਵੀ ਫੋਨ ਹੀ ਚੱਕਣਾ ਉਹ ਕੰਮ ਨੀ ਕਰਨਾ ਉਹ ਮੇਰੇ ਅੰਦਰੋਂ ਆਈ ਜਾਂਦੀ ਕਿ ਮੈਂ ਉਹਨੂੰ ਨਾ ਕਰ ਦੇਵਾਂ ਕਿ ਭਾਜੀ ਮੈਂ ਨੀ ਇੱਦਾਂ ਕਰ ਸਕਦਾ ਤੂੰ ਹੋ ਕੇ ਕਰਨਾ ਕਿਉਂਕਿ ਜਦੋਂ ਉਹ ਇਨਵੋਇਸ ਬਣਾਉਂਦਾ ਨਾ ਭਾਜੀ ਉਹ ਮੈਨੂੰ ਲੱਗਦਾ ਜੇ ਹੁਣ ਮੈਂ ਕਿਸੇ ਕੋਲ $700 ਲੈਣਾ ਸੀਗਾ ਠੀਕ ਆ ਉਹਦੇ ਮੈਨੂੰ 10% ਉਹਦੇ ਮੈਨੂੰ $800 ਦੀ ਉਹਦੀ ਇਨਵੋਇਸ ਬਣਾਉਣੀ ਪੈਣੀ ਆ ਫਿਰ ਜਾ ਕੇ ਇਹਨੂੰ ਪਿੱਛੋਂ ਕਮਿਸ਼ਨ ਦੇਣਾ
0: ਫਿਰ ਉਹ ਕਵਰ ਹੋਣਾ ਜਾਂ ਫਿਰ ਕੰਮ ਦੇ ਵਿੱਚ ਤੁਸੀਂ ਕਰੋਗੇ ਹੁਣ ਹਾਂ ਇਹ ਸਾਰੀਆਂ ਚੀਜ਼ਾਂ ਨਾ ਹੁਣ ਜਿੱਦਾਂ ਸਾਨੂੰ ਵੀ ਕਈ ਵਾਰੀ ਐਡ ਆਉਂਦੀ ਆ ਕਿਸੇ ਦੀ ਜਾਂ ਮੰਨ ਲਓ ਕੋਈ ਉਹ ਆਪਣੇ ਇੰਪਲੋਈ ਨੂੰ ਅੱਗੇ ਲਾਉਂਦੇ ਆ ਬੇਸਿਕਲੀ ਅਤੇ ਉਹਨਾਂ ਦਾ ਕੰਮ ਹੈ ਕੰਮ ਆ ਹੈ ਨਾ ਮਾਰਕੀਟਿੰਗ ਜਿਹੜੇ ਵੇਖਦੇ ਆ ਉਹਨਾਂ ਨੂੰ ਅੱਗੇ ਲਾਉਂਦੇ ਆ ਜਾਂ ਫਿਰ ਉਹ ਕਈ ਤਾਂ ਇੱਦਾਂ ਦੇ ਨੇ ਜਿਹੜੇ ਉਹ ਤੁਹਾਨੂੰ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਦਿੰਦੇ ਆ ਵੀ ਅੱਛਾ ਫਿਰ ਸਾਡੇ ਲਈ ਕੀ ਆ ਵਿੱਚ ਅਸੀਂ ਸਾਨੂੰ ਇੰਨਾ ਬਜਟ ਮਿਲਿਆ ਵਾ ਅਸੀਂ ਇਹ ਬਜਟ ਜਿਹੜਾ ਵਾ ਉਹ ਇੱਥੇ ਇੰਡੀਅਨ ਕਮਿਊਨਿਟੀ 'ਚ ਜਾਂ ਮੀਡੀਆ 'ਚ ਆਪਾਂ ਐਥਨਿਕ ਮੀਡੀਆ 'ਚ ਲਾਉਣਾ ਵਾ ਅਤੇ ਉਹ ਸਿੱਧਾ ਹੀ ਦੱਸ ਦਿੰਦੇ ਵੀ ਇੰਨਾ ਬਜਟ ਆ ਇਹਦੇ ਵਿੱਚ ਆਪਾਂ ਕਿੱਥੇ ਲਾਈਏ ਇਹ ਆਪਾਂ ਡਿਸਾਈਡ ਕਰ ਰਹੇ ਹਾਂ ਤੁਸੀਂ ਦੱਸੋ ਕੀ ਬੈਸਟ ਕਰ ਸਕਦੇ ਹੋ ਸੋ ਤਰੀਕੇ ਆ ਕਈ ਵਾਰੀ ਤੁਸੀਂ ਖੁੱਲ੍ਹ ਕੇ ਕਹਿ ਦਿੰਦੇ ਹੋ ਕਈ ਵਾਰੀ ਇਨਡਾਇਰੈਕਟ ਤਰੀਕੇ ਦੇ ਨਾਲ ਪਰ ਕੁੱਲ ਮਿਲਾ ਕੇ ਰੋਮੀ ਜੀ ਮੈਨੂੰ ਇਹ ਲੱਗਦਾ ਸੋਰੀ ਮੈਨੂੰ ਨਾ ਇਹ ਲੱਗਦਾ ਕਿ ਹਰ ਇੱਕ ਚੀਜ਼ ਦਾ ਜਿੱਦਾਂ ਇੱਕ ਅੰਤ ਹੁੰਦਾ ਇਹ ਅੰਤ ਮੈਨੂੰ ਨਾ, ਮੈਂ ਹੁਣ ਜਿੱਦਾਂ ਆਪਣਾ AI ਦਾ ਅੱਜ ਕੱਲ੍ਹ ਮੰਨ ਲਓ ਬਹੁਤ ਰੌਲਾ ਪੈ ਰਿਹਾ ਵੀ AI ਨੂੰ ਬੰਦ ਕਰ ਦਿੱਤਾ ਜਾਵੇ, ਚਲੋ ਖੈਰ ਉਹ ਬਹੁਤ ਉਹਦੇ ਵਿੱਚ ਇਫ ਬਟਸ ਨੇ, ਹੈ ਨਾ, ਵੀ ਬੰਦੇ ਦਾ ਕੰਮ ਰਿਪਲੇਸ ਕਰੂਗੀ। ਅਤੇ ਮੈਨੂੰ ਲੱਗਦਾ ਇਨਸਾਨ ਜਿੱਦਾਂ ਜਿੱਦਾਂ ਇੱਦਾਂ ਦੇ ਕਾਰਨਾਮੇ ਕਰੀ ਜਾਂਦਾ ਵਾ, ਜਿੱਦਾਂ ਜਿੱਦਾਂ ਡਿੱਗਦਾ ਜਾਂਦਾ ਨਾ, ਇੱਕ ਦਿਨ ਆਊਗਾ ਜਿੱਦਣ ਇਨਸਾਨ ਕੋਲ ਕੰਮ ਹੀ ਨਹੀਂ ਰਹਿਣਾ, ਕਿਉਂਕਿ ਮਸ਼ੀਨ ਕਹਿੰਦੇ ਨੇ ਨਹੀਂ ਬਈ ਮੈਂ ਨਹੀਂ ਕਰੂਗੀ, ਉਹਦੇ 'ਚ ਜੋ ਤੁਸੀਂ ਫੀਡ ਕੀਤਾ ਉਹਨੇ ਉਸ ਹਿਸਾਬ ਨਾਲ ਕਰਨਾ। ਹਰ ਕੋਈ ਕੰਪਨੀ ਚਾਹੁੰਦੀ ਆ, ਆਪ ਭਾਵੇਂ ਜੋ ਮਰਜ਼ੀ ਕਰੀ ਜਾਵੇ, ਪਰ ਉਹ ਚਾਹੁੰਦੀ ਆ ਵੀ ਮੇਰੇ ਇੰਪਲੋਈ ਜਿਹੜੇ ਨੇ ਉਹ ਇਮਾਨਦਾਰ ਹੋਣ, ਰਿਸ਼ਵਤਖੋਰ ਨਾ ਹੋਣ। ਅਤੇ ਹੌਲੀ ਹੌਲੀ ਜਦੋਂ ਰਿਪਲੇਸ ਹੁੰਦਾ ਗਿਆ, ਉਹੀ ਬੰਦਾ ਜਿਹੜਾ ਅੱਜ ਬੇਈਮਾਨੀ ਕਰ ਰਿਹਾ ਵਾ, ਰਿਸ਼ਵਤ ਲੈ ਰਿਹਾ, ਕੱਲ ਨੂੰ ਜੇ ਵਿਹਲਾ ਬੈਠਾ ਹੋਊਗਾ ਫਿਰ ਕੀ ਕਰੂਗਾ?
2: ਭਾਈ ਉਹੀ ਗੱਲ ਆ ਨਾ, ਇਹ ਬਹੁਤ ਗਾਂਹ ਤੱਕ ਗੱਲ ਜਾਂਦੀ। ਫਿਰ ਮੈਨੂੰ ਮਿਲ ਕੇ ਮੈਨੂੰ ਕਹਿੰਦੇ ਅੱਛਾ, ਮੈਂ ਕਿਹਾ ਠੀਕ ਆ ਜੀ, ਮੈਂ ਕਿਹਾ ਏਦਾਂ ਕਰੋ ਤੁਸੀਂ ਲੈਣਾ ਵਾ ਫਿਰ ਮੈਨੂੰ ਆਪਣਾ ਅਕਾਊਂਟ ਨੰਬਰ ਦਿਓ, ਮੈਂ ਆਪਣੇ ਬਿਜ਼ਨਸ ਵਿੱਚੋਂ ਤੁਹਾਨੂੰ ਐਜ਼ ਏ ਫੀ ਵਟੈਵਰ ਮੈਂ ਤੁਹਾਨੂੰ
0: ਪਾਊਂਗਾ, ਫੀ ਹੋ
2: ਗਈ। ਮੈਂ ਕਿਹਾ ਵੀ ਜੇ 10% ਮੈਂ 15% ਮੈਂ ਤੁਹਾਨੂੰ ਲੋਡ ਕਰਨਾ ਵਾ, ਉਹ ਕਹਿੰਦੇ ਨਹੀਂ ਕੈਸ਼ ਆ ਉਹਦਾ। ਮੈਂ ਕਿਹਾ ਕੈਸ਼, ਮੈਂ ਕਿਹਾ ਉਹਦਾ ਉੱਪਰ 30% ਟੈਕਸ ਮੈਨੂੰ ਪੈ ਗਿਆ ਮੇਰੀ ਕੰਪਨੀ ਦਾ।
0: ਉਹ ਨਹੀਂ ਨਾ ਵੇਂਦੇ ਬਹੁਤੇ ਜਿਹੜੇ ਨਵੇਂ ਨਵੇਂ ਕੰਮ ਸ਼ੁਰੂ ਕਰਦੇ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ।
2: ਉਹ ਮੈਨੂੰ ਕਹਿੰਦੀ ਉਹ ਸਾਰੇ ਏਦਾਂ ਹੀ ਕਰਦੇ। ਹੁਣ ਭਾਜੀ ਕਹਿੰਦਾ ਕਰਦੇ ਕੀ ਹੋਣਗੇ ਵਿਚਾਰੇ, ਉਦੋਂ ਇਹਨੂੰ ਦੇ ਕੇ ਫਿਰ ਗਾਹ ਟੈਕਸ ਦੀ ਠੱਗੀ ਠੋਰੀ ਕਰਨਗੇ ਜਾਂ ਫਿਰ ਗਾਹ ਕਰਨਗੇ। ਮਤਲਬ ਇੱਕ ਚੀਜ਼ ਤੋਂ ਸ਼ੁਰੂ ਹੋਈ ਤੇ ਕਿੱਥੋਂ ਤੱਕ ਗਈ ਜਾ ਕੇ ਚੀਜ਼, ਹਨਾ? ਕੋਸ਼ਿਸ਼ ਕਰੋ ਕਿ ਜਦੋਂ ਆਉਂਦੀ ਹੈ ਬੰਦਾ ਤੁਸੀਂ ਆਪ ਹਾਇਰ ਕਰੋ, ਇਹਨਾਂ ਥਰੂ ਨਾ ਜਾਓ। ਤੇ ਜਿਹੜੀਆਂ ਭਾਜੀ ਖੋਲ ਹੈਗਾ ਇਹਨਾਂ ਦੇ ਵਿੱਚ ਨਾ, ਕਈ ਆਪ ਨੀ ਪੈਸੇ ਲੈਂਦੇ ਤੇ ਕਈ ਵੱਡੀਆਂ ਕੰਪਨੀਆਂ ਜਿਹੜੇ ਹਜ਼ਾਰ ਪ੍ਰੋਪਰਟੀਆਂ ਮੈਨੇਜ ਕਰਦੀਆਂ ਨਾ, ਉਹਨਾਂ ਨੇ ਭਾਜੀ ਵਿੱਚ ਸੋਫਟਵੇਅਰ ਲਾਏ ਆ। ਉੱਥੇ ਮੇਰੀ ਇੱਕ ਵਾਕਫ ਸੀਗੀ, ਉਹ ਟ੍ਰਾਂਸਫਰ ਹੋ ਕੇ ਉੱਥੇ ਗਈ, ਤੁਹਾਨੂੰ ਮੈਨੂੰ ਪਹਿਲਾਂ ਕਹਿ ਕਹਿੰਦੇ ਰੋਮੀ ਵੀ 10% ਪੈਸੇ ਉੱਤੇ ਪਾ ਲਈ, ਕਿਉਂਕਿ ਜਿੰਨੇ ਯੂਨੀਵਰਸ ਤੋਂ ਭੇਜੀ ਇਹਨਾਂ ਨੇ ਤੈਨੂੰ, ਇਹਨਾਂ ਦਾ ਸਿਸਟਮ ਤੈਨੂੰ ਚੋਂ 10% ਕੱਟ ਕੇ ਭੇਜਦਾ, ਉਹ ਭਾਜੀ 10% ਕੰਪਨੀ ਖਾਈ ਜਾਂਦੀ ਆ।
0: ਵੇਖੋ ਉਹ ਉਹਨਾਂ ਨੇ ਜਿਹੜੇ ਕੱਟਣੇ ਆ ਨਾ, ਉਹ ਰਿਸ਼ਵਤ ਨੀ, ਉਹਨੂੰ ਉਹ ਕਹਿਣਗੇ ਮੈਨੇਜਮੈਂਟ ਫੀਸ।
1: ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਜਿਹੜੀਆਂ ਅਫਰੀਕਾ ਚ ਆਪਣਾ ਨੀ ਸਮਾਜ ਸੇਵੀ ਕੰਮ ਕਰਦੀਆਂ, ਅੱਗੇ ਉਹਨਾਂ ਦਾ ਬੜਾ ਰੌਲਾ ਪਿਆ ਸੀ, 30-40% ਉਹਨਾਂ ਦੀ ਮੈਨੇਜਮੈਂਟ ਫੀਸ ਸੀ। ਜੇ ਤੁਸੀਂ ਕੋਈ ਨਿਆਣਾ ਸਪੋਂਸਰ ਕੀਤਾ ਹੋਇਆ $100 ਮਹੀਨੇ ਦਾ ਦਿੰਦੇ ਹੋ, ਤਾਂ ਉਹਦੇ ਤੱਕ ਵਿਚਾਰੇ ਕੋਲ 60 ਵੀ ਨਹੀਂ ਪਹੁੰਚ ਰਹੇ।
0: ਤੁਸੀਂ ਦੂਰ ਕੀ ਜਾਣਾ, ਤੁਸੀਂ ਆਪਣੀ NGOs ਲਾ ਲਓ, ਇਹ ਵੀ ਤੇ ਇਹੋ ਹੀ ਸਿਸਟਮ ਆ। ਤੁਸੀਂ ਗਲਤ ਕੁਛ ਨਹੀਂ ਕਰ ਰਹੇ, ਪਰ ਉਹਨੂੰ ਮੈਨੇਜ ਕਰਨ ਦੇ ਤੁਸੀਂ ਪੈਸੇ ਕੱਢ ਰਹੇ ਹੋ, ਤੁਹਾਡੀ ਆਪਣੀ ਤੇ ਜੋਬ ਚੱਲ ਹੀ ਰਹੀ ਹੈ ਨਾ।
1: ਥੈਂਕ ਯੂ।
0: ਸੋ ਇਹ ਆ ਸਾਡਾ, ਸਾਡੇ ਸਾਹਮਣੇ ਪਿਆ ਸ਼ੀਸ਼ਾ, ਸਾਡਾ ਆਪਣਾ, ਸਾਡਾ ਸਮਾਜ। ਅਸੀਂ ਸੈਮੀ ਸਾਹਿਬ ਕਹਿੰਦੇ ਨੇ ਕਿ ਐਕਸੀਡੈਂਟ ਹੋਇਆ ਵਾ ਨੇੜੇ ਚੈਟਸਟਨ ਦੇ ਮਨੈਸ਼ ਫਰੀਵੇ ਦੇ ਉੱਤੇ, ਅਤੇ ਇਨਬਾਊਂਡ ਵਾਲੇ ਪਾਸੇ, ਅਤੇ ਕਾਫੀ ਲੌਂਗ ਡਿਲੇ ਨੇ। ਅਤੇ ਇੱਕ ਚੀਜ਼ ਦਾ ਯਾਦ ਰੱਖਿਓ ਕਿ ਆਪਾਂ ਤੁਹਾਡੇ ਨਾਲ 12:45 ਸਾਂਝ ਪਾ ਰਹੇ ਹਾਂ, ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਫਿਰ ਉਸ ਹਿਸਾਬ ਦੇ ਨਾਲ ਲਾ ਲਿਓ। ਧੰਨਵਾਦ ਜੀ। ਸੋਨੂੰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਪਾਸਪੋਰਟ ਇੰਡੀਆ ਜਾ ਕੇ ਸਰੈਂਡਰ ਕਰ ਸਕਦੇ ਹਾਂ ਆਫਟਰ ਸਿਟੀਜ਼ਨਸ਼ਿਪ? ਨਹੀਂ, ਇੰਡੀਆ ਜਾ ਕੇ ਕਿਉਂ ਕਰਨਾ, ਉਹ ਤਾਂ ਇੱਥੇ ਹੀ ਹੋ ਜਾਣਾ। ਕਿਉਂ ਭਾਜੀ?
1: ਉਹ ਤਾਂ ਜਿਹੜਾ ਰੌਲਾ, ਉਹੀ 3 ਮਹੀਨੇ ਵਾਲਾ, ਸਭ ਕੁਛ ਔਚ ਪੌਚ ਹੋਇਆ ਹੋਇਆ, ਇਹਨਾਂ ਦਾ ਕੁਛ ਵੀ ਕਹਿਣ ਨੂੰ ਜੀ ਨਹੀਂ ਕਰਦਾ।
0: ਪਰ ਇਹਨਾਂ ਨੇ ਤਾਂ ਸਰੈਂਡਰ ਹੀ ਕਰਨਾ ਵਾ, ਇਹਨਾਂ ਨੂੰ ਲੋੜ ਥੋੜੀ ਆ।
1: ਅਪੁਆਇੰਟਮੈਂਟ ਲਓ ਜੀ, ਆਹ ਕਰੋ ਉਹ ਕਰੋ, ਉਹ VFS ਦਾ ਰੱਬ ਆਸਰੀ ਆ ਜੀ ਕੰਮ ਅੱਜ ਕੱਲ੍ਹ।
0: ਤੁਸੀਂ ਉਹਦਾ ਇੱਕ ਕੀ ਹੁੰਦਾ, ਕਿੰਨੇ ਚਿਰ 'ਚ ਹੁੰਦਾ, ਉਸ ਤੋਂ ਬਲਹਿਦਾ ਇਹ ਆ ਵੀ ਇੱਕ ਫਾਰਮ ਭਰਨਾ ਵਾ ਤੁਸੀਂ, ਅਤੇ ਤੁਸੀਂ ਆਪਣਾ ਉਹ ਨਾਲ ਫਾਰਮ ਦੇ ਤੁਸੀਂ ਪਾਸਪੋਰਟ ਜਿਹੜਾ ਭੇਜਣਾ, ਉਹਨਾਂ ਨੇ ਅੱਗੋਂ ਪੰਚ ਕਰਕੇ ਜਾਂ ਕੈਂਸਲੇਸ਼ਨ ਦੀ ਮੋਹਰ ਲਾ ਕੇ ਵਾਪਸ ਭੇਜ ਦੇ।
1: ਗੱਲ ਹੀ ਕੁਛ ਨਹੀਂ ਜੀ ਇਹਦਾ, ਛੁਟਕੀਆਂ ਜੀ ਹੋ
0: ਜਾਣਾ ਕਹਿਣ ਨੂੰ ਇੰਨਾ ਨਹੀਂ। ਪਰ ਇਹਨਾਂ ਦਾ ਮਸਲਾ ਬਹੁਤ ਥੋੜ੍ਹੀ ਆ ਵੀ ਕੋਈ ਡੀ ਓਬਲੀਗੇਸ਼ਨ ਥੋੜ੍ਹੀ ਆ ਉਸ ਚੀਜ਼ ਦੀ। ਹਾਂ, ਇੱਕ ਓਬਲੀਗੇਸ਼ਨ ਇਹ ਹੁੰਦੀ ਆ ਵੀ 100-100 ਟਾਈਮ 'ਚ ਤੁਸੀਂ ਸਰੈਂਡਰ ਕਰਨਾ,
1: ਪਹਿਲਾਂ ਅਪੁਆਇੰਟਮੈਂਟ ਲੈ ਕੇ ਕਰਨਾ, ਉਹਦਾ ਰੌਲਾ। ਅਪੁਆਇੰਟਮੈਂਟ ਮਿਲ ਨਹੀਂ ਰਹੀ ਬਹੁਤ ਸਾਰੇ ਲੋਕਾਂ ਨੂੰ
0: ਸਰੈਂਡਰ ਕਰਨ ਦੇ ਲਈ ਵੀ ਅਪੁਆਇੰਟਮੈਂਟ
1: ਕਾਸੇ ਲਈ ਤੁਸੀਂ, ਹੈ ਨਾ, ਜੇ 3 ਬੱਚਿਆਂ ਦਾ ਕਰਨਾ, 3 ਜਣਿਆਂ ਦਾ ਕਰਨਾ, ਐਜ਼ ਏ ਫੈਮਿਲੀ ਤੁਸੀਂ ਅਪੁਆਇੰਟਮੈਂਟ ਨਹੀਂ ਲੈ ਦੇ, 3 ਦੀ ਅਲੱਗ ਅਲੱਗ ਹੋਊਗੀ, ਉਹਦੇ ਪੈਸੇ ਲੱਗਣੇ ਆ ਹਰੇਕ ਦੇ ਪਰ ਹੈਡ।
0: ਓਕੇ, ਤੇ ਜੇ ਨਹੀਂ ਕਰਦੇ, ਤੇ
1: ਜੇ ਨਹੀਂ ਕਰਦੇ
0: ਸਰੈਂਡਰ, ਤੇ ਫਿਰ
1: ਅਨਆਫੀਸ਼ੀਅਲੀ ਤਾਂ ਇਹਨਾਂ ਨੂੰ ਦੱਸ ਸਕਦੇ ਹਾਂ, ਆਫੀਸ਼ੀਅਲੀ ਇੱਥੇ ਕਹਿਣਾ ਵਾਜਬ।
0: ਹਾਂ, ਸੋ ਸਤਿ ਸ਼੍ਰੀ ਅਕਾਲ
1: ਇੰਡੀਆ ਵਾਲੇ, ਬੜੇ ਕਹਿ ਹੁੰਦਾ ਕੋਈ ਨਹੀਂ ਬਾਈ, ਦੇਖੀ ਜਾਓ ਜਿਹੜਾ ਹੋਊ ਫਿਰ।
0: ਸਤਿ ਸ਼੍ਰੀ ਅਕਾਲ, ਅੱਜ ਜਦੋਂ ਹੋ ਹੀ ਨਹੀਂ ਰਿਹਾ ਤੁਹਾਡਾ, ਤਾਂ ਫਿਰ ਕੀ ਕਰੋਗੇ? ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ, ਕਹਿੰਦੇ ਬਾਕੀ ਮੈਂ ਪਤਾ ਕਰਕੇ ਇਹਦੇ 'ਤੇ ਤੁਹਾਨੂੰ ਕੱਲ੍ਹ ਬਥੇਰੇ ਜਾਣਕਾਰੀ ਤੁਹਾਨੂੰ ਦੇ ਦਾਂਗੇ ਆਪਾਂ ਕੀ ਸਟੇਟਸ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ ਦੋਵਾਂ, ਕੋਈ ਇੱਦਾਂ ਦੀ ਕੋਈ ਵੀ ਸਮੱਸਿਆ ਹੁੰਦੀ ਆ ਤਾਂ ਤੁਸੀਂ ਉਹਨੂੰ ਐਜ਼ ਏ ਸਮੱਸਿਆ ਡਿਸਕਸ ਕਰ ਲਿਆ ਕਰੋ, ਫਿਰ ਉਹ ਸੰਬੰਧਿਤ ਅਦਾਰੇ ਨਾਲ ਕੋਈ ਮੇਲ ਪਾ ਕੇ ਗੱਲਬਾਤ ਕਰਕੇ ਕੁੱਕੜ ਆ ਕੇ ਜਾਣਕਾਰੀ ਕੀ ਕਰੰਟ ਸਟੇਟਸ ਹੈ, ਕਿੱਦਾਂ ਵਾਜਬ ਤਰੀਕਾ, ਅਤੇ ਉਹ ਕਈ ਵਾਰੀ ਮਨਮੇਰ ਪਵੇ ਤਾਂ ਆ ਜਾਂਦੇ ਹੁੰਦੇ ਆਂਸਰ, ਬਾਕੀ ਉਹ ਆਏ ਤਾਂ ਆ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ 3 ਸਾਲ ਹੋ ਗਏ ਪਹਿਲਾਂ ਇੰਡੀਆ ਗਏ ਸੀ ਅਤੇ ਮੇਰਾ ਕਹਿੰਦੇ ਟਰਾਂਸਪਲਾਂਟ ਕਰਨਾ ਸੀ ਅਤੇ ਸਾਨੂੰ ਕੋਆਰਡੀਨੇਟਰ ਨੇ 2 ਮਹੀਨੇ ਖੱਜਲ ਖੁਆਰ ਕੀਤਾ ਅਤੇ ਫਾਈਲ ਦੇ ਵਿੱਚ ਜਾਣ ਬੁੱਝ ਕੇ ਨੁਕਸ ਕੱਢੀ ਜਾਂਦੀ ਸੀ ਅਤੇ ਫਿਰ ਸਾਨੂੰ ਨਰਸ ਨੇ ਦੱਸਿਆ ਵੀ ਇਹ ਰਿਸ਼ਵਤ ਭਾਲਦੀ ਆ। ਹਾਂ ਰਿਵਾਰਡਸ, ਹਾਂ ਰਿਵਾਰਡਸ ਵੀ ਇੱਕ ਸ਼ਬਦ ਆ ਇਸ ਚੀਜ਼ ਦੇ ਲਈ। ਸੋ ਨਵੇਂ ਨਵੇਂ ਇਸ ਸਮਾਜ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰਤਾ, ਕਿਉਂਕਿ ਇਹ ਤਾਂ ਇਨਸਾਨ ਦੇ DNA 'ਚ ਨੇ, ਪਰ ਇਹਨਾਂ ਨੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਸੋਹਣਾ ਇੱਕ ਸ਼ੇਪ, ਸੋਹਣਾ ਇੱਕ ਨਾਂ ਦੇ ਦਿੱਤਾ। ਫੋਰ ਐਗਜ਼ਾਮਪਲ ਜੇ ਕਾਨੂੰਨ ਵੀ ਆ, ਜਿਹੜੇ ਕਾਨੂੰਨ ਵੀ ਬਣੇ ਆ ਉਹ ਵੀ ਇੱਕ ਸੋਹਣੇ ਨਾਂ ਨੇ, ਆਪਾਂ ਇੱਕ ਉਹਨੂੰ ਉਸ ਬੰਦਿਸ਼ ਦੇ ਵਿੱਚ ਬੰਨ੍ਹ ਦਿੱਤਾ।
1: ਰਿਵਾਰਡਸ, ਪਰਕ, ਬੋਨਸ ਕੁਛ ਬਣਾਈ ਚੱਲੋ ਇਹਦੇ ਅੱਗੇ ਅੱਗੇ
0: ਕੁਛ ਬਣਾਈ ਜਾਓ ਤੁਸੀਂ ਉਹਨੂੰ ਉਸ ਚੀਜ਼
1: ਨੂੰ। ਹੋ ਸਕਦੀਆਂ ਚੀਜ਼ਾਂ ਗੈਰ ਵਾਜਬ ਵੀ ਹੋ ਸਕਦੀਆਂ, ਮੈਂ ਇਹ ਨਹੀਂ ਕਹਿੰਦਾ ਵੀ ਇਹ ਵਾਜਬ ਨਹੀਂ ਹੁੰਦੀਆਂ। ਆਮ ਤੌਰ 'ਤੇ ਕਈ ਵਾਰ ਨਾ ਉਹ ਸਿਸਟਮ 'ਚ ਉਹ ਚੀਜ਼ ਦੇਣ ਦੀ ਪ੍ਰੋਵੀਜ਼ਨ ਨਹੀਂ ਹੁੰਦੀ। ਜੇ ਉਹ ਹੁਣ ਇੰਪਲੋਈ ਨੂੰ ਸਿੱਧਾ ਪੈਸੇ ਵਧਾ ਕੇ ਦੇਣਗੇ ਤਾਂ ਉਹ ਤਨਖਾਹ 'ਚ ਕੱਟੇ ਜਾਣੇ ਆ ਅਤੇ ਉਹਨੂੰ ਟੈਕਸ ਪੈ ਜਾਣਾ, ਜੇ ਉਹਨੂੰ ਐਜ਼ ਏ ਬੋਨਸ ਦੇਣਗੇ ਤਾਂ ਉਹ ਟੈਕਸ ਤਾਂ ਬਚਾ। ਸੋ ਚੀਜ਼ ਬਣਾਈ ਕਿਸੇ ਹੋਰ ਚੀਜ਼ ਲਈ ਜਾਂਦੀ ਆ, ਪਰ ਉਹਨੂੰ ਵਰਤਿਆ ਕਿਸੇ ਕਈ ਵਾਰ ਹੋਰ ਚੀਜ਼ ਲਈ ਜਾਂਦਾ।
0: ਉਹ ਤੰਗ ਤਰੀਕੇ ਲੂਪ ਹੋਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਤੁਹਾਨੂੰ ਆਪ ਹੀ ਸਿਸਟਮ ਬਣਾ ਕੇ ਦਿੰਦਾ। ਅਤੇ ਇਹ ਪੱਛਮੀ ਸਮਾਜ ਦੀ ਖਾਸੀਅਤ ਹੈ, ਇੱਥੋਂ ਦੇ ਸਿਸਟਮ ਦੀ ਖਾਸੀਅਤ ਆ ਕਿ ਉਸ ਤਰੀਕੇ ਦੇ ਨਾਲ ਤੁਹਾਨੂੰ
1: ਜਿਹੜਾ ਕੁੱਡ ਯੂ ਪਲੀਜ਼ ਲਾਇਆ ਜਾਂਦਾ ਅਤੇ ਤੁਹਾਡਾ ਬੋਸ ਤੁਹਾਨੂੰ ਪੁੱਛਦਾ ਆਈ ਯੂ ਫੀਲਿੰਗ ਆਲ ਰਾਈਟ ਟੁਡੇ, ਉਹਦਾ ਮਤਲਬ ਆ ਬੰਦੇ ਵਾਂਗੂ ਕੰਮ ਕਰ, ਤੇਰੀ ਅੱਜ ਆਊਟਪੁੱਟ ਹੈ ਨਹੀਂ।
0: ਅਤੇ ਬਹਾਦਵਾ ਸਾਹਿਬ ਕਹਿੰਦੇ ਕਿ ਮਾਈ ਫਸਟ ਪ੍ਰੋਗਰਾਮ ਔਨ ਆਲ ਇੰਡੀਆ ਰੇਡੀਓ ਜੰਮੂ, ਅਤੇ ਸਮਾਜਿਕ ਬੁਰਾਈਆਂ ਭ੍ਰਿਸ਼ਟਾਚਾਰ, ਓਕੇ ਆਈ ਪ੍ਰਜੈਂਟਿਡ ਦਿਸ ਟੋਕ ਔਨ ਰੇਡੀਓ ਡਿਊਰਿੰਗ ਮਾਈ ਕਾਲਜ ਡੇਜ਼, ਓਕੇ ਥੈਂਕ ਯੂ ਇੰਡੀਆ, ਅਤੇ ਫਿਰ ਬਹੁਤ ਮਸਾਲਾ ਮਿਲ ਗਿਆ ਹੋਣਾ, ਧੰਨਵਾਦ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਰਕਾਰ ਦੀਆਂ ਚੰਗੀਆਂ ਨੀਤੀਆਂ ਤਾਂ ਪਿਛੜੇ ਇਲਾਕੇ ਨੂੰ ਵੀ ਕਰ ਦਿੰਦੀਆਂ ਨੇ ਆਬਾਦ, ਪਰ ਰਿਸ਼ਵਤ ਖੋੜੀ ਦੀ ਕੌੜ ਹਰ ਇੱਕ ਕਿੱਤੇ ਨੂੰ ਕਰ ਦਿੰਦੀ ਹੈ ਬਰਬਾਦ। ਚੰਗੀਆਂ ਖਾਦਾਂ ਖੁਰਾਕਾਂ ਤਾਂ ਖੇਤਾਂ ਨੂੰ ਕਰ ਦਿੰਦੀਆਂ ਨੇ ਬਾਗੋ ਬਾਗ, ਤਾਂਹੀਓ ਤਾਂ ਰਾਵੀ ਦੇ ਕੰਢੇ ਮੇਰੇ ਪਿੰਡ ਦੇ 8-9 ਫੁੱਟ ਲੰਮੇ ਹੁੰਦੇ ਨੇ ਕਮਾਦ। ਰਿਸ਼ਵਤਖੋਰੀ ਜਨਰਲ ਕੈਟੇਗਰੀ ਵਾਲਿਆਂ ਦਾ ਹੋਇਆ ਸੀ ਚੜ੍ਹਦੀ ਜਵਾਨੀ ਬੁਰਾ ਹਾਲ, ਤਾਂਹੀਓ ਤਾਂ ਘੁੰਮਣ ਵਰਗੇ 2005-2007 ਤੱਕ ਪੰਜਾਬ ਛੱਡ ਕੇ LNT ਪਹੁੰਚ ਗਏ ਸੀ ਫਰੀਦਾਬਾਦ, ਅਤੇ ਜਦੋਂ ਤੱਕ ਇਨਸਾਨ ਦੇ ਸਵਾਸ ਚੱਲਦੇ ਉਦੋਂ ਤੱਕ ਪੈਂਦੇ ਰਹਿਣੇ ਕੋਈ ਨਾ ਕੋਈ ਫਸਾਦ। ਇੱਧਰ ਰਾਵੀ ਦੇ ਕੰਢੇ ਬੀਤਿਆ ਸਧਾਰਨ ਜਿਹਾ ਜੀਵਨ, ਹਰ ਪਲ ਟਰੱਕ ਚਲਾਉਂਦੇ ਘੁੰਮਣ ਨੂੰ ਆਉਂਦਾ ਹੈ ਯਾਦ। ਕਹਿੰਦਾ ਘੁੰਮਣ ਮੇਰੀਆਂ ਕਮਲੀਆਂ ਤਾਂ ਸਿਚੁਏਸ਼ਨ 'ਤੇ ਰਹਿਣਗੀਆਂ ਹਮੇਸ਼ਾ ਹੀ ਨਾ ਬਾਅਦ, ਪਰ ਤੁਸੀਂ ਸਾਰੇ ਮਾਣੋ ਅੱਜ ਸੋਹਣੇ ਮੌਸਮ ਦਾ ਸਵਾਦ। ਧੰਨਵਾਦ ਜੀ ਤੁਹਾਡਾ ਜਸਪ੍ਰੀਤ ਜੀ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਜਦੋਂ ਅਸੀਂ ਕਹਿੰਦੇ ਕਿ ਇੱਥੇ ਆਉਣਾ ਸੀ ਤਾਂ ਮੇਰੇ 2nd year ਦਾ ਸਰਟੀਫਿਕੇਟ ਨਹੀਂ ਸੀ ਆ ਰਿਹਾ, ਅਤੇ ਬਹੁਤ ਵਾਰ ਚੱਕਰ ਲਵਾਉਣ ਦੇ ਉੱਤੇ ਵੀ ਨਹੀਂ ਸੀ ਦੇ ਰਹੇ, ਅਤੇ ਫਿਰ ਕਿਸੇ ਨੇ ਦੱਸਿਆ ਬ੍ਰਦਰ ਨੂੰ, ਕਹਿੰਦੇ ਕਿ 2000 ਦੇ ਦਿਓ ਅਤੇ ਸਰਟੀਫਿਕੇਟ ਮਿਲ ਜਾਊਗਾ, ਅਤੇ ਨੈਕਸਟ ਡੇ ਕੋਈ ਘਰ ਹੀ ਦੇ ਗਿਆ ਸੀ 2000 ਲੈ ਕੇ। ਹਾਂ ਫਿਰ ਇੱਦਾਂ ਹੀ ਆ ਜੀ, ਅਤੇ ਫਿਰ ਹੈ ਹੀ। ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨਾਈਸ ਟੋਪਿਕ, ਮਾਈ ਕੁਐਸਚਨ ਇਜ਼ ਡਿਫਰੈਂਟ ਟੂ ਟੋਪਿਕ ਭਾਜੀ। ਵੈਨ ਨੇਮ ਕੈਨ ਵੀ ਪੁੱਟ ਹਰਪ੍ਰੀਤ ਇਨ ਫੈਮਿਲੀ ਐਂਡ ਸਿੰਘ ਇਨ ਸਰਨੇਮ? ਡੈਫੀਨੇਟਲੀ, ਜੋ ਤੁਹਾਡੀ ਮਰਜ਼ੀ ਆ, ਤੁਸੀਂ ਕੀ ਪਾਉਣਾ ਵਾ ਉਹਦੇ 'ਚ, ਕਿਸੇ ਦਾ ਕੋਈ ਉਹ ਨਹੀਂ ਆ। ਤੁਸੀਂ ਵੇਖਣਾ ਵਾ ਵੀ ਤੁਸੀਂ ਆਪਣਾ ਨਾਂ ਕਿੱਦਾਂ ਪ੍ਰਨਾਊਂਸ ਕਰਾਉਣਾ ਚਾਹੁੰਦੇ ਹੋ, ਸਰਨੇਮ 'ਚ ਕੀ ਰੱਖਣਾ ਚਾਹੁੰਦੇ ਹੋ, ਹਰਪ੍ਰੀਤ 'ਚ ਕੀ ਰੱਖਣਾ ਚਾਹੁੰਦੇ ਹੋ, ਕੰਪਲੀਟਲੀ ਅਪ ਟੂ ਯੂ, ਤੁਸੀਂ ਜੋ ਮਰਜ਼ੀ ਕਰ ਦਿਓ। ਚਲੀਏ ਫਿਰ ਭਾਈ, ਲਈਏ ਇਜਾਜ਼ਤ।
1: ਹਾਂਜੀ, ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਈਏ ਵੀ ਜਿਹੜਾ ਕਰਪਸ਼ਨ ਇੰਡੈਕਸ ਆ ਦੁਨੀਆ ਕਿੱਥੇ ਕੁ ਖੜੀ ਆ, ਡੈਨਮਾਰਕ ਇੱਕ ਇਹੋ ਜਿਹਾ ਮੁਲਕ ਆ ਜਿਹੜਾ ਇਸ ਵੇਲੇ ਕਰਪਸ਼ਨ ਇੰਡੈਕਸ ਆ, ਜਿਹੜਾ ਜਿਹੜੀ ਪਰਸੀਵਡ ਪਬਲਿਕ ਸੈਕਟਰ ਦੀ ਕਰਪਸ਼ਨ ਆ ਉਹਦੇ ਤਹਿਤ ਡੈਨਮਾਰਕ ਪਹਿਲੇ ਨੰਬਰ 'ਤੇ ਆ ਕਰਪਸ਼ਨ ਫਰੀ ਹੋਣ 'ਚ,
0: ਜਿੱਥੇ ਘੱਟ ਆ।
1: ਹਾਂਜੀ, ਕਿਉਂਕਿ ਉਹਨਾਂ ਦਾ ਇੰਡੈਕਸ ਜਿਹੜਾ CPI ਸਕੋਰ ਆ 99 ਅਤੇ ਫਿਨਲੈਂਡ ਦਾ 88 ਆ ਉਹ ਦੂਜੇ ਨੰਬਰ 'ਤੇ ਨੇ, ਸਿੰਗਾਪੁਰ ਦਾ 84 ਆ ਉਹ ਤੀਜੇ 'ਤੇ ਨੇ, ਨਿਊਜ਼ੀਲੈਂਡ ਅਤੇ ਨਾਰਵੇ 81 ਪੁਆਇੰਟਾਂ ਨਾਲ ਚੌਥੇ ਨੰਬਰ 'ਤੇ ਆ, ਸਵੀਡਨ ਅਤੇ ਸਵਿਟਜ਼ਰਲੈਂਡ 80 ਪੁਆਇੰਟਾਂ ਨਾਲ 6ਵੇਂ ਨੰਬਰ 'ਤੇ ਆ, ਅਤੇ ਜੇ ਹੁਣ ਤੁਹਾਡਾ ਨਰਮਕਾਲ ਜਾਂ ਡੋਲ ਦੇਣਾ ਵੀ ਯਾਰ ਆਸਟ੍ਰੇਲੀਆ ਦਾ ਵੀ ਦੱਸ ਦਿਓ, 12ਵੇਂ ਨੰਬਰ 'ਤੇ ਆਸਟ੍ਰੇਲੀਆ ਦੁਨੀਆ 'ਚ ਕਰਪਸ਼ਨ ਫਰੀ ਹੋਣ 'ਚ।
0: ਓਕੇ,
1: ਇਹਨਾਂ ਦਾ ਪੁਆਇੰਟ ਜਿਹੜਾ ਹੈਗਾ 76 ਆ, ਅਤੇ ਭਾਰਤ 91 ਨੰਬਰ 'ਤੇ ਆ, ਅਤੇ ਭਾਰਤ ਦਾ ਨੰਬਰ ਹੈਗਾ 39, ਅਮਰੀਕਾ ਦਾ 64 ਆ, ਤੇ ਕੈਨੇਡਾ ਤੇ ਆਸਟ੍ਰੇਲੀਆ ਆਲਮੋਸਟ ਬਰਾਬਰ ਜਿਹੀ ਆ ਕਰਪਸ਼ਨ ਫਰੀ ਹੋਣ 'ਚ।
0: ਓਕੇ,
1: ਅਤੇ ਉਸ ਲਿਹਾਜ਼ ਨਾਲ ਜੇ ਆਪਾਂ ਦੇਖੀਏ ਸੀ ਪੀ ਆਈ ਜਿਹੜਾ ਕਰਪਸ਼ਨ ਦਾ ਇੰਡੈਕਸ ਆ ਉਹਦੇ ਹਿਸਾਬ ਨਾਲ, ਅਤੇ ਯੂਰਪੀਅਨ ਕੰਟਰੀਆਂ 'ਚ ਕਾਫੀ ਹਜੇ ਆਪਾਂ ਕਹਿੰਦੇ ਹਾਂ ਸਿਸਟਮ ਠੀਕ ਆ, ਜਾਂ ਕਹਿ ਲਓ ਉਹਨਾਂ ਨੇ ਸਿਸਟਮ ਨੂੰ ਠੀਕ ਬਣਾ ਲਿਆ, ਸਜ਼ਾਵਾਂ ਉਹੋ ਜਿਹੀਆਂ ਦੇ ਤੀਆਂ। ਕਈ ਵਾਰ ਇਹ ਵੀ ਹੋ ਜਾਂਦਾ ਪ੍ਰੋਸਪੈਰਿਟੀ ਇੰਨੀ ਹੁੰਦੀ, ਖੁਸ਼ਹਾਲੀ ਇੰਨੀ ਹੁੰਦੀ ਆ, ਪਰ ਕੈਪੀਟਾ ਇਨਕਮ ਇੰਨੀ ਸੋਹਣੀ ਹੁੰਦੀ ਆ ਵੀ ਉੰਨੀ ਰਿਸ਼ਵਤ ਲੈਣ ਦੀ ਲੋੜ ਨਹੀਂ ਪੈਂਦੀ। ਕਈ ਵਾਰ ਇਹਨੂੰ ਉਸ ਭੰਗ ਨਾਲ ਵੀ ਤੋਲਿਆ ਜਾਂਦਾ। ਇਹੀ ਜੇ ਬੰਗਲਾਦੇਸ਼, ਪਾਕਿਸਤਾਨ, ਅਫਰੀਕਨ ਮੁਲਕਾਂ ਦੀ ਗੱਲ ਕਰੀਏ ਜਿੱਥੇ ਪੈਸਾ ਇਕੱਠਾ ਕਰਨ ਦੀ ਹੋੜ ਆ ਬੰਦੇ ਨੂੰ, ਆ ਵੀ ਉਹਦਾ ਮਿਲਿਆ ਹੋਇਆ ਜਾਇਜ਼ ਨਜਾਇਜ਼ ਤਰੀਕੇ ਨਾਲ ਇਹਨੂੰ ਬਸ ਕਿਵੇਂ ਨਾ ਕਿਵੇਂ ਵਰਤ ਲਿਆ ਜਾਵੇ ਅਤੇ ਪੈਸੇ ਚਾਰ ਜੋੜ ਲਏ ਜਾਣ, ਤਾਂ ਕਿ ਆਉਣ ਵਾਲਾ ਭਵਿੱਖ ਜਿਹੜਾ ਉਹ ਬਿਹਤਰ ਹੋ ਸਕੇ, ਖੁਸ਼ਹਾਲ ਹੋ ਸਕੇ। ਉਹ ਹੋੜ ਉਹਨਾਂ ਮੁਲਕਾਂ 'ਚ ਹੁੰਦੀ ਆ ਜਿਹਨਾਂ ਮੁਲਕਾਂ 'ਚ ਲੋਕ ਥੁੱਕ ਲੁੱਕ ਨਾਲ ਘੁੱਟਦੇ ਆ, ਗਰੀਬੀ ਨਾਲ ਘੁੱਟਦੇ ਆ। ਪਰ ਆਪਾਂ ਅੱਜ ਇਹਨੂੰ ਵੱਡੇ ਪੱਧਰ 'ਤੇ ਵੀ ਕੀਤਾ ਵੀ ਦੇਖੋ ਇਨਸਾਨ ਦੀ ਫਿਤਰਤ ਤਾਂ ਹੈਗੀ ਆ, ਉਹ ਕਈ ਵਾਰ ਘੱਟ ਵੱਧ ਹੋ ਸਕਦੀ ਹੈ, ਉਹਦਾ ਰੂਪ ਕਰੂਪ ਹੋ ਸਕਦਾ ਵੱਖੋ ਵੱਖਰੇ ਢੰਗ ਨਾਲ, ਦੁਨੀਆ ਦਾ ਜਿਵੇਂ ਦਾ ਲੱਗਦਾ ਲਾਈ ਜਾਂਦੀ ਹੈ।
0: ਉਹ ਇਹੋ ਹੀ ਹੈ ਨਾ ਕਿ ਉੱਥੇ ਤੁਸੀਂ ਕਰਪਸ਼ਨ ਬੰਦਾ ਕਰਦਾ ਕਿਉਂ ਆ, ਸੋ ਉਹਦੇ ਉੱਤੇ ਤੁਹਾਨੂੰ ਜੇ ਸਰਕਾਰ ਕੋਈ ਵਰਕ ਕਰ ਪਾਵੇ, ਸਰਕਾਰ ਨਹੀਂ ਕਰ ਪਾਊਗੀ ਕਿਉਂਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਜਦੋਂ ਉਹੀ ਕਰਪਸ਼ਨ 'ਚੋਂ ਨਿਕਲੇ ਆ, ਅਤੇ ਫਿਰ ਅੱਗੇ ਉਹਨਾਂ ਤੋਂ ਕੀ ਆਸਾਂ ਲਾਈਆਂ ਜਾ ਸਕਦੀਆਂ। ਕਿਉਂਕਿ ਜਦੋਂ ਇੱਕ ਨੌਕਰੀ ਲੈਣ ਵਾਲਾ ਬੰਦਾ ਜਿਹੜਾ ਵਾ, ਮਾਫੀ ਚਾਹੁੰਦੇ ਜੀ ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, ਫਿਰ ਲੇਟ ਹੋਵਾਂਗੇ, ਅਤੇ ਪਹਿਲਾਂ ਬੇਨਤੀ ਆ ਕਿ ਤੁਸੀਂ ਕਰ ਲਿਆ ਕਰੋ ਪਲੀਜ਼। ਸੋ ਉਹਦੇ ਵਿੱਚ ਤੁਹਾਨੂੰ ਇਹ ਵੇਖਣਾ ਪਊਗਾ ਵੀ ਉਹਦੇ ਲਈ ਆਪਾਂ ਕੀ ਇਹੋ ਜਿਹਾ ਕਰੀਏ ਵੀ ਉਹ ਬੰਦਾ ਨਾ ਸੋਚੇ। ਸਭ ਤੋਂ ਪਹਿਲੀ ਤਾਂ ਚੀਜ਼ ਤਾਂ ਇਹ ਆ ਵੀ ਉਹਦਾ ਘਰ ਸੌਖਾ ਚੱਲਦਾ ਹੋਵੇ। ਹੁਣ ਜਿੱਦਾਂ ਪੋਲੀਟ੿ਸ਼ੀਅਨ ਹੈ, ਇੱਥੇ ਆਪਾਂ ਵੇਖੀਦਾ ਵਾ ਵੀ ਆਪਣੀਆਂ ਤਨਖਾਹਾਂ, ਜਾਂ ਸਿੰਗਾਪੁਰ ਦੀ ਪਿਛਲੇ ਦਿਨ ਰਿਪੋਰਟ ਆਈ ਸੀ ਹੈ ਨਾ ਵੀ ਉਹਨਾਂ ਦੀ ਤਨਖਾਹਾਂ ਪੋਲੀਟਿਸ਼ੀਅਨਾਂ ਦੀ ਵੱਧ ਗਈਆਂ, ਅਤੇ ਉਹ ਇਸ ਕਰਕੇ ਉਹਦਾ ਲੌਜਿਕ ਇਹ ਆ ਵੀ ਇਹਨਾਂ ਨੂੰ ਤਨਖਾਹਾਂ ਇੰਨੀਆਂ ਕਦੋ ਵੀ ਇਹ ਰਿਸ਼ਵਤ ਬਾਰੇ ਨਾ ਸੋਚਣ, ਗਲਤ ਪਾਸੇ ਨਾ ਸੋਚਣ। ਪਰ ਵਟ ਅਬਾਊਟ ਬਿਊਰੋਕਰੇਸੀ, ਹੁਣ ਆ ਜਿਹੜੇ ਥੱਲੇ ਲੈਵਲ 'ਤੇ ਕਰਮਚਾਰੀ ਕੰਮ ਕਰਦੇ ਆ, ਉਹਨਾਂ ਦੇ ਬਾਰੇ ਕੀ ਹੋ ਸਕਦਾ? ਇਹਨਾਂ ਦੇਸ਼ਾਂ ਦੇ ਵਿੱਚ ਠੀਕ ਠਾਕ ਤਨਖਾਹ ਮਿਲ ਰਹੀ ਹੈ, ਮਿਲ ਰਹੀ ਹੋਵੇ, ਜਾਂ ਯੂਰਪ ਦੀ ਤੁਸੀਂ ਗੱਲ ਕੀਤੀ ਹੈ, ਪਰ ਜਿੱਥੋਂ ਤੱਕ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਉੱਥੇ ਉਹਨਾਂ ਨੂੰ ਕਿੰਨੇ ਕੁ ਪੈਸੇ ਮਿਲਦੇ ਆ, ਕੀ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਚੱਲਦੇ, ਦੂਸਰਾ ਉਹਨਾਂ ਦਾ ਵਰਕਲੋਡ ਕੀ, ਉਹਨੇ ਕਰਮਚਾਰੀ ਉਹਨਾਂ ਦੇ
1: ਪੈਰਾਂ ਵੀ ਕਲਰਕ ਵਿਚਾਰਾ ਸਾਰੀ ਉਮਰ ਸਕੂਟਰੀ 'ਤੇ ਹੀ ਰਹਿੰਦਾ
0: ਵੀ ਉਹ ਉੱਥੇ ਆਪਾਂ 8 ਘੰਟੇ ਦੀ ਹੁਣ ਗੱਲ ਕਰਦੇ ਹਾਂ ਮੰਨ ਲਓ, ਅਤੇ ਕੀ ਉਹ 8 ਘੰਟਿਆਂ ਦੇ ਵਿੱਚ ਕੰਮ ਕਰਕੇ ਅਤੇ ਸ਼ੁਰੂ ਹੋ ਜਾਂਦਾ? ਬਾਕੀ ਉਹ ਵੱਖਰੀ ਗੱਲ ਹੈ ਵੀ ਹੌਲੀ ਹੌਲੀ ਬੰਦਾ ਢੀਠ ਹੋਣਾ ਸ਼ੁਰੂ ਹੋ ਜਾਂਦਾ। ਸੋ ਸਾਰੀ ਦਿਹਾੜੀ ਜਿਹੜਾ ਬੰਦਾ ਚੌਂਕ 'ਚ ਖੜਾ ਰਿਹਾ ਵਾ, ਉਹ ਇਹ ਚਾਹੂਗਾ ਵੀ ਮੇਰੇ ਘਰ ਦੀ ਰੋਟੀ 'ਤੇ ਚੱਲੇ। ਸਭ ਤੋਂ ਵੱਡੀ ਗੱਲ ਇਹ ਭਰਤੀ ਹੋਣ ਲੱਗਿਆਂ ਦਿੱਤੀ ਜਾਂਦੀ ਰਿਸ਼ਵਤ। ਹੁਣ ਜੇ ਇਹ ਚੀਜ਼ ਦੇ ਉੱਤੇ ਕਾਬੂ ਪਾਉਣਾ ਹੋਵੇ ਤਾਂ ਉਹਦੇ ਵਿੱਚ ਤੁਸੀਂ ਮੰਨ ਲਓ ਜੇ ਅਗਲਾ ਪੈਸੇ ਦੇ ਕੇ ਭਰਤੀ ਨਹੀਂ ਹੋ ਰਿਹਾ ਤਾਂ ਫਿਰ ਉਹੀ ਹੋਊਗਾ ਜਿਹੜਾ ਉਹਨੇ 'ਚ ਸੈਟਿਸਫਾਈ ਹੋਊਗਾ।
1: ਡਾਕਟਰਾਂ ਦੇ ਹੁਣ ਅੱਗੇ ਇਹੀ ਸੀ ਨਾ, ਸਪੈਸ਼ਲ ਕੋਟਾ ਸੀਟਾਂ ਨੇ, ਪੇਡ ਸੀਟਾਂ ਨੇ, ਇਹ ਤਾਂ ਹੁਣ ਸਰਕਾਰੀ ਪੱਧਰ 'ਤੇ ਹੋ ਗਿਆ ਨਾ ਕੰਮ ਬਈ, ਆ 35 ਲੱਖ, 40 ਲੱਖ, 50 ਲੱਖ ਦੀ ਪੇਡ ਸੀਟ ਲੈ ਲਓ, 10-20%, ਕਿਉਂਕਿ ਅਦਾਰਾ ਨਹੀਂ ਚੱਲ ਰਿਹਾ ਜੀ, ਉਹ ਰਾਖਵਾਂ ਰੱਖਿਆ ਗਿਆ।
0: ਸੋ ਇਹ ਚੀਜ਼ਾਂ ਹੀ ਆ ਨਾ, ਇਹ ਫਿਰ ਬੜੀਆਂ ਚੀਜ਼ਾਂ ਨੂੰ ਬੜਾਵਾ ਦਿੰਦੀਆਂ ਨੇ। ਹੁਣ ਆਪਾਂ ਬਹੁਤ ਡਿਟੇਲ 'ਚ ਨਾ ਜਾ ਕੇ ਇੱਕ ਛੋਟੀ ਜਿਹੀ ਇਗਜ਼ਾਮਪਲ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਹਰ ਇੱਕ ਅਦਾਰੇ ਦੇ ਉੱਤੇ ਤੁਹਾਡੀ ਫਿੱਟ ਬਹਿੰਦੀ ਆ। ਆਪਾਂ ਟ੍ਰੈਫਿਕ ਦੇ ਵਿੱਚ ਫਸਦੇ ਹਾਂ ਅਤੇ ਉੱਥੇ ਹੈਲਮੈਟ ਨਹੀਂ ਪਾਇਆ, ਗੱਡੀ ਤੇਜ਼ ਭਜਾਈ, ਜਾਂ ਗੱਡੀ ਦਾ ਪੋਲਿਊਸ਼ਨ ਨਹੀਂ ਹੈਗਾ, ਦਿਸ ਦੈਟ, ਉੱਥੇ ਆਪਾਂ ਰਿਸ਼ਵਤ ਦਿੰਦੇ ਹਾਂ ਅਤੇ ਉਹ ਬੰਦਾ 500 ਲੈ ਕੇ 100 ਲੈ ਕੇ ਸਾਨੂੰ ਛੱਡ ਦਿੰਦਾ। ਤੁਸੀਂ ਨੋਟ ਕੀਤਾ ਹੋਊਗਾ ਉਸ ਸਿਸਟਮ ਦੇ ਵਿੱਚ ਕਈ ਵਾਰ ਕਿ ਕਈ ਵਾਰ ਤੁਸੀਂ ਜਾਂਦੇ ਹੋ, ਹੁਣ ਤਾਂ ਚਲੋ ਕਦੀ ਕਦੀ ਜਾਂਦੇ ਹੋਵੋਗੇ, ਜਦੋਂ ਤੁਸੀਂ ਕਈ ਵਾਰ ਜਾਂਦੇ ਹੋ ਤਾਂ ਤੁਹਾਨੂੰ ਇੱਦਾਂ ਲੱਗਦਾ ਬਹੁਤ ਸਖਤਾਈ ਹੋਈ ਯਾਰ, ਹੈ ਨਾ, ਹਰ ਇੱਕ ਚੌਂਕ 'ਚ ਪੁਲਿਸ ਵਾਲੇ ਜਿੱਥੇ ਮਰਜ਼ੀ ਘੇਰੀ ਜਾਂਦੇ ਆ, ਉਦੋਂ ਤੁਸੀਂ ਸਤਰਕ ਰਹਿੰਦੇ ਹੋ। ਪਰ ਕਈ ਵਾਰ ਤੁਸੀਂ ਵੇਖਦੇ ਹੋ ਯਾਰ ਪੁੱਛਦਾ ਹੀ ਕੋਈ ਨਹੀਂ। ਅੱਜ ਦਾ ਮੈਂ ਪਿਛਲੀ ਵਾਰੀ ਦੀ ਐਗਜ਼ਾਮਪਲ ਦਿੰਦਾ, ਮੈਂ ਪੈਂਟ ਅਲਟਰ ਕਰਾਉਣੀ ਸੀ ਅਤੇ ਬਿਜ਼ੀ ਮੇਨ ਸੜਕ ਦੇ ਉੱਤੇ, ਮੈਂ ਭੱਜ ਕੇ ਉਹਨੂੰ ਪੈਂਟ ਫੜਾਈ, ਮੈਂ ਕਿਹਾ ਜੀ ਵੀ ਪਾਰਕਿੰਗ ਨਹੀਂ ਹੈ ਕਿ ਲਾਗੇ ਬੰਨੇ, ਅਤੇ ਬਾਕੀ ਮੈਂ ਫੋਨ 'ਤੇ ਤੁਹਾਡੇ ਨਾਲ ਗੱਲ ਕਰਦਾ। ਕਹਿੰਦਾ ਕਿੱਥੇ ਲੱਗੀ ਆ? ਉਹਦੀ ਦੁਕਾਨ ਦੇ ਬਾਹਰ ਲੱਗੀ ਆ, ਸੜਕ ਦੇ ਮਤਲਬ ਸਾਈਡ ਜੀ 'ਤੇ ਮਾੜੀ ਜੀ ਕਰਕੇ ਖਿਲਾਰੀ ਮੈਂ। ਅੱਜ ਕੱਲ੍ਹ ਨਹੀਂ, ਕਹਿੰਦਾ ਕੋਈ ਵੀ ਆਉਂਦਾ ਕੋਈ ਨਹੀਂ, ਆਰਾਮ ਨਾਲ ਤੁਸੀਂ ਨਾਪਾ ਦਿਓ। ਮੈਂ ਕਿਹਾ ਨਹੀਂ, ਮੈਨੂੰ ਫਿਰ ਵੀ ਕਰ ਲਾ,
1: ਵੋਟਾਂ ਆਉਣ ਵਾਲੀਆਂ, ਹੁਣ ਨਹੀਂ ਕੋਈ ਪੁੱਛਦਾ।
0: ਉਹਨਾਂ ਨੂੰ ਵੀ ਪਤਾ ਵਾ, ਦੁਕਾਨਦਾਰਾਂ ਨੂੰ, ਸਿਸਟਮ ਨੂੰ, ਹਰ ਇੱਕ ਨੂੰ ਪਤਾ। ਤੁਸੀਂ ਜਦੋਂ ਜਾ ਕੇ ਦੁਕਾਨ 'ਤੇ ਚੜ੍ਹਦੇ ਹੋ, ਤੁਹਾਨੂੰ ਕਹਿ ਦਿੰਦੇ ਆ ਵੀ ਗੱਡੀ ਕਿੱਥੇ ਲਾਈ ਜੇ, ਪਾਸੇ ਕਰ ਲਓ, ਅੱਜ ਕੱਲ੍ਹ ਬਹੁਤ ਪੁਲਿਸ ਫਿਰਦੀ ਹੈ, ਸਾਰਾ ਕੁਛ ਜਿਹੜਾ। ਸੋ ਕਹਿਣ ਦਾ ਮਤਲਬ ਇਹ ਕਿ ਉਸ ਸਿਸਟਮ ਦੇ ਵਿੱਚ ਇਹੋ ਜਿਹਾ ਕੀ ਆ ਜਿਹੜਾ ਕਦੀ ਕਦੀ ਬਹੁਤ ਟਿਬਰੀ ਟੈਟ ਕਰਵਾ ਦਿੰਦਾ, ਕਦੀ ਕਦੀ ਬਿਲਕੁਲ ਹੀ ਲੂਜ਼, ਬਹੁਤੀ ਵਾਰੀ ਬਿਲਕੁਲ ਹੀ ਲੂਜ਼ ਛਿੜਾ ਦਿੰਦਾ। ਅਸੀਂ ਕੀ ਕਹਿੰਦੇ ਹਾਂ, ਉਹ ਜਦੋਂ ਕੋਈ ਮੰਤਰੀ ਮੁੰਤਰੀ ਆਉਣੇ ਹੁੰਦੇ ਨਾ, ਉਦੋਂ ਇਹ ਸਖਤਾਈ ਕਰ ਦਿੰਦੇ ਆ। ਜਦੋਂ ਉੱਤੋਂ ਪੈਸੇ ਇਕੱਠੇ ਕਰਨ ਦਾ ਸੁਨੇਹਾ ਆਉਂਦਾ ਨਾ, ਉਦੋਂ ਇਹ ਥੋੜ੍ਹਾ ਜਿਹਾ ਟਾਈਟ ਕਰ ਦਿੰਦੇ ਆ। ਪਰ ਮੈਨੂੰ ਹੋਰ ਲੱਗਦੀ ਹੈ ਗੱਲ, ਮੈਨੂੰ ਇਹ ਲੱਗਦਾ ਵੀ ਜੇ ਉਹ ਹਮੇਸ਼ਾ ਟਾਈਟ ਰੱਖਣ ਤਾਂ ਫਿਰ ਤੁਹਾਡੇ ਕੋਲ ਪੈਸੇ ਨਹੀਂ ਕਢਵਾ ਸਕਦੇ। ਤੁਹਾਨੂੰ ਉਹ ਪਹਿਲਾਂ ਲੂਜ਼ ਛੱਡਦੇ ਆ, ਤੁਹਾਨੂੰ ਗਲਤੀਆਂ ਦੀ ਆਦਤ ਪਾਉਂਦੇ ਆ,
1: ਢੰਗ ਤਰੀਕੇ ਆ,
0: ਫਿਰ ਉਹ ਮੰਨ ਲਓ ਮਹੀਨਾ ਤੁਹਾਨੂੰ ਲੂਜ਼ ਛੱਡਣਗੇ, ਅਤੇ ਜਦੋਂ ਅਗਲੇ ਇੱਕ ਹਫ਼ਤੇ ਦੇ ਲਈ ਉਹ ਗ੍ਰਾਈ ਕਰਨਗੇ, ਉਹਨਾਂ ਨੂੰ ਸੋਹਣੀ ਗ੍ਰਾਈ ਹੋ ਜੂਗੀ। ਉਹ ਚਾਹੁੰਦਾ ਨਹੀਂ ਆ ਸਿਸਟਮ ਵੀ ਤੁਹਾਨੂੰ ਇਹੋ ਜਿਹਾ ਕਿਤੇ ਵੀ ਨਾਗਰਿਕ ਬਣਨ ਦੇਵੇ ਜਿਹੜਾ ਆਪਣੀ ਜ਼ਿੰਮੇਵਾਰੀ ਆਪ ਸਮਝ ਲਵੇ। ਉਸ ਸਿਸਟਮ ਦੇ ਵਿੱਚ ਤੁਹਾਨੂੰ ਪਹਿਲਾਂ ਗਲਤ ਕਰਨ ਦੇ ਲਈ ਲੂਪ ਹੋਲ, ਤੁਹਾਨੂੰ ਗਲਤ ਕਰਨ ਦੇ ਲਈ ਪਹਿਲਾਂ ਕਹਿ ਲਓ ਤੁਸੀਂ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਆ, ਕਰੋ ਕਰੋ ਕਰੋ ਕਰੋ ਕਰੋ, ਅਤੇ ਫਿਰ ਡੰਡਾ ਲੈ ਕੇ ਉਹ ਨਿਕਲਦੇ ਆ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ।
1: ਥਾਂ ਕੁ ਥਾਂ ਦੇ ਹਿਸਾਬ ਨਾਲ ਵੀ ਇਹ ਹੋ ਸਕਦਾ,
0: ਹਰ ਇੱਕ ਡਿਪਾਰਟਮੈਂਟ 'ਚ ਇੱਦਾਂ।
1: ਇੰਡੀਆ ਖਾਸ ਮੋਹਾਲੀ ਹੁੰਦੇ ਹੋ ਤਾਂ ਹੋਰ ਹੁੰਦੇ ਹੋ, ਚੰਡੀਗੜ੍ਹ ਹੁੰਦੇ ਹੋ ਤਾਂ ਹੋਰ ਹੁੰਦੇ ਹੋ,
0: ਹਰ ਹਰ ਹਰ ਇੱਕ ਥਾਂ ਦੇ ਉੱਤੇ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ।
1: ਅੱਜ ਕੋਸ਼ਿਸ਼ ਰਹੀ ਆ ਕੁਛ ਪਰਤਾਂ ਖੋਲਣ ਦੀ, ਅਤੇ ਕੁਛ ਅਣਸੁਲਝੀਆਂ ਕੁਛ ਘੁੰਡੀਆਂ ਵੀ ਨੇ ਜਿਹੜੀਆਂ ਜ਼ਿਆਦਾ ਵਕਤ ਮੰਗਦੀਆਂ, ਪਰ ਗੱਲ ਮਨੁੱਖੀ ਸੁਭਾਅ 'ਤੇ ਆ ਜਾਂਦੀ ਆ, ਥਾਂ ਕੁ ਥਾਂ ਦੇ ਹਿਸਾਬ ਨਾਲ ਆ ਜਾਂਦੀ ਆ, ਅਮੀਰ ਗਰੀਬ 'ਤੇ ਆ ਜਾਂਦੀ ਆ, ਖੁਸ਼ਹਾਲੀ 'ਤੇ ਆ ਜਾਂਦੀ ਆ, ਗਰੀਬ ਮੁਲਕ ਅਮੀਰ ਮੁਲਕ 'ਤੇ ਆ ਜਾਂਦੀ ਆ, ਜਾਂ ਉੱਥੇ ਆ ਜਾਂਦੀ ਆ ਵੀ ਉੱਥੋਂ ਦਾ ਨਿਆਂ ਪ੍ਰਬੰਧ ਸਿਸਟਮ ਕਿੰਨਾ ਕੁ ਬਿਹਤਰ ਆ, ਜਾਂ ਉਹਨਾਂ ਨੇ ਇਹਨਾਂ ਚੀਜ਼ਾਂ 'ਚੋਂ ਲੰਘ ਲੰਘ ਕੇ ਉਸ ਸਿਸਟਮ ਨੂੰ ਕਿੰਨਾ ਕੁ ਬਿਹਤਰ ਬਣਾ ਲਿਆ।
0: ਜਾਂ ਫਿਰ ਸਾਨੂੰ ਇਹ ਵੀ ਵੇਖਣਾ ਪਊਗਾ ਨਾ ਵੀ ਅਮੀਰੀ ਆਪਾਂ ਕਹਿੰਦੇ ਕਿਹਨੂੰ ਆ, ਜੇ ਤੋਂ ਵੱਧ ਪੈਸਾ ਉਹਨੂੰ ਅਮੀਰ ਕਹਿੰਦੇ, ਜਾਂ ਫਿਰ ਜਿਹੜਾ ਘੱਟ ਬੇਈਮਾਨ ਹੈ ਉਹਨੂੰ ਆਪਾਂ ਅਮੀਰ ਕਹਿੰਦੇ। ਸੋ ਇਹ ਵੀ ਸਾਨੂੰ ਵੇਖਣਾ ਪਊਗਾ। ਹੋ ਸਕਦਾ ਹੁਣ ਕਈ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ ਜਿੱਥੇ ਤੁਸੀਂ ਹੱਕ ਦੀ ਇਮਾਨਦਾਰੀ ਦੀ ਰੋਟੀ ਤੁਸੀਂ ਖਾਣੀ ਸ਼ੁਰੂ ਕਰ ਦਿਉ, ਉੱਥੇ ਫਿਰ ਤੁਹਾਡੀ ਇਹ ਦੌੜ ਹੀ ਮੁੱਕ ਜਾਂਦੀ ਆ,
1: ਕਮਾਈਆਂ 'ਚ ਬਰਕਤਾਂ ਪੈਣਗੀਆਂ, ਇਹ ਹੋਊਗਾ ਉਹ ਹੋਊਗਾ, ਹਨਾ,
0: ਉੱਥੇ ਤੁਹਾਡੀ
1: ਰੋਟੀ 'ਚੋਂ ਖੂਨ ਨਹੀਂ ਨੁੱਚੜਦਾ, ਤੁਹਾਡੇ ਬੱਚਿਆਂ ਦੀ ਹਨਾ ਸਿਹਤ ਪਰਿਵਾਰ 'ਚ ਖੁਸ਼ ਖੁਸ਼ਹਾਲੀ ਕਲੇਸ਼ ਘੱਟ, ਉਹਨੂੰ ਫਿਰ ਉਹ ਆਪਾਂ ਕਹਿ ਲਈਏ ਵੀ ਫਿਲੋਸਫੀਕਲ ਲੈਵਲ 'ਤੇ ਵੀ ਡਿਸਕਸ ਕੀਤਾ ਜਾ ਸਕਦਾ।
0: ਗੱਲ ਉਹੀ ਆ, ਇਹ ਵੀ ਉਹੋ ਜਿਹਾ ਹੀ ਵਿਸ਼ਾ ਵਾ ਜਿੱਥੇ ਆਪਾਂ ਇਹ ਕਹਿ ਕੇ ਨਿਬੇੜ ਸਕਦੇ ਹਾਂ ਵੀ ਆਪਾਂ ਚਾਹੁੰਦੇ ਹਾਂ ਵੀ ਸਾਡੇ ਘਰ ਤੋਂ ਬਾਹਰ ਹਰ ਕੋਈ ਇਮਾਨਦਾਰ ਹੋਵੇ, ਰਿਸ਼ਵਤਖੋਰ ਨਾ ਹੋਵੇ, ਪਰ ਜਦੋਂ ਗੱਲ ਸਾਡੇ 'ਤੇ ਆਉਂਦੀ ਆ ਅਸੀਂ ਕਹਿੰਦੇ ਹਾਂ ਵੀ
1: ਇੰਨੀ
0: ਕੁ ਕਮਾਈ ਦੇ ਨਾਲ ਬਣਦਾ ਕੀ ਆ, ਜਾਂ ਫਿਰ ਆਪਾਂ ਬਦਲਵੇਂ ਨਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਉਹਨੂੰ ਜਸਟੀਫਾਈ ਕਰਨ ਦੇ ਲਈ ਕੁਛ ਬਦਲਵੇਂ ਨਾਂ ਆਪਾਂ ਰੱਖ ਲੈਂਦੇ ਹਾਂ,
1: ਢੰਗ ਤਰੀਕਾ,
0: ਹਾਂ, ਕਮਿਸ਼ਨ, ਰਿਵਾਰਡਸ, ਮੈਨੇਜਮੈਂਟ ਫੀਸ, ਦਿਸ ਦੈਟ, ਆਪਾਂ ਇਹ ਨਹੀਂ ਕਹਿੰਦੇ।
1: ਤੇ ਇਲਜ਼ਾਮ ਲੱਗਣ ਵੇਲੇ ਉਹ ਕਹਿੰਦਾ ਉਹੀ ਪੱਥਰ ਮਾਰੇ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ,
0: ਫਿਰ ਉੱਥੋਂ ਕੋਈ ਵੀ ਨਹੀਂ ਨਿਕਲਦਾ, ਕੋਈ ਵੀ ਹੱਥ ਨਹੀਂ ਫਿਰ ਖੜਾ ਹੋਣਾ। ਧੰਨਵਾਦ ਜੀ, ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਇੱਕ ਚੀਜ਼ ਤਾਂ ਪੱਕੀ ਆ ਕਿ ਜੇਕਰ ਆਪਾਂ ਹੱਕ ਹਲਾਲ ਦੀ ਨਹੀਂ ਖਾਂਦੇ ਤਾਂ ਪਤਾ ਨਹੀਂ ਉਹਦੇ ਨਾਲ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਮਨ ਜ਼ਰੂਰ ਬੇਚੈਨ ਰਹਿੰਦਾ, ਇਹ ਦੌੜ ਕਦੀ ਮੁੱਕਦੀ ਨਹੀਂ, ਇਹ ਗੱਲ ਤਾਂ ਪੱਕੀ ਹੈਗੀ, ਬਾਕੀ ਦੀਆਂ ਪਤਾ ਨਹੀਂ।
1: ਜਿਹੜਾ ਆਪਾਂ ਅਕਸਰ ਕਹਿੰਦੇ ਹੁੰਦੇ ਹਾਂ 16 ਤੇ AC ਛੱਡ ਕੇ ਇਹਦੀ ਆ ਪਊਆ ਡੱਪ ਕੇ ਜੇ ਫਿਰ ਵੀ ਨੀਂਦ ਨਹੀਂ ਆਉਂਦੀ ਤਾਂ ਇਹਦਾ ਪਿਛਲਾ ਕਾਰਨ ਲੋਕਾਂ ਨੇ ਮਾਰੀਆਂ ਠੱਗੀਆਂ ਵੀ ਹੋ ਸਕਦਾ,
0: ਇਹ ਵੀ ਹੋ ਸਕਦਾ, ਕਿਉਂਕਿ ਚਾਹੀਦੇ ਤਾਂ ਤੁਹਾਨੂੰ ਉਨੇ ਕੀ ਆ ਜਿੰਨੇ ਕੁ ਚਾਹੀਦੇ ਆ, ਤਨ 'ਤੇ ਚਾਰ ਕੱਪੜੇ ਪਾਉਣ ਦੇ ਲਈ, ਰੋਟੀ ਖਾਣ ਦੇ ਲਈ, ਅਤੇ ਬਾਕੀ ਮਤਲਬ ਭੁੱਖ ਤਾਂ ਫਿਰ ਮੁੱਕਦੀ ਨਹੀਂ ਆ ਬੰਦੇ ਦੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

0: ਵਿੱਚ ਮੈਂ ਬੋਲਦਾ ਨੀ ਮੇਰੇ ਵਿੱਚ ਬੋਲੇ ਵੱਲੋਂ ਬੱਤੀ ਬੋਲਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪੀ ਢਿੱਲੋਂ ਦੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ, ਏਦਾਂ ਹੀ ਪਿਆਰ ਕਰੀ ਚਲੋ।
1: ਮੇਰੇ ਵਿੱਚ ਬੋਲੇ ਵੱਲੋਂ ਬੱਤੀ ਬੋਲਦਾ, ਮੇਰੇ ਹਾਏ ਹਾਏ ਕੋਲੀ ਮਾਰੇ ਅੱਖੀਓ ਸਿਆਏ ਹਾਏ ਕੋਲੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 16 ਸਪਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਊਦੀ ਅਰਬ ਦੇ ਵਿੱਚ ਇਸ ਵਕਤ ਸਭ ਕੁਝ ਠੀਕ ਠਾਕ ਨਹੀਂ ਹੈ। ਮੱਧ ਪੂਰਬ ਦਾ ਦੌਰਾ ਕਰਨਾ ਹੈ, ਮੱਧ ਪੂਰਬ ਦੇ ਵਿੱਚੋਂ ਹੋ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਿਓ। ਇਸ ਵਕਤ ਜਿਹਦਾ ਕਤਰ ਜਾਂ ਫਿਰ ਦੁਬਈ ਵਰਗੇ ਸ਼ਹਿਰ ਸੁਰੱਖਿਅਤ ਨਹੀਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਦਾਗੇ ਗਏ ਇੱਕ ਡਰੋਨ ਹਮਲੇ ਨੂੰ ਮੱਕਾ ਦੇ ਵਿੱਚ ਹੀ ਪਾਬੰਦੀਸ਼ੁਦਾ ਹਵਾਈ ਖੇਤਰ ਦੇ ਵਿੱਚ ਪਹਿਲਾਂ ਹੀ ਨਾਕਾਮ ਕਰ ਦਿੱਤਾ ਹੈ। ਸਾਊਦੀ ਅਰਬ ਦੇ ਕੁਝ ਹਿੱਸਿਆਂ ਦੇ ਉੱਤੇ ਹੂਤੀ ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਹਮਲੇ ਵਧਾ ਦਿੱਤੇ ਗਏ ਨੇ। ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਦੀ ਤਰਫ ਤੋਂ ਤਾਜ਼ਾ ਕਾਰਵਾਈ ਦਾ ਦਾਅਵਾ ਕੀਤਾ ਗਿਆ। ਯਮਨ ਜੰਗ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਟਰਕੀ ਅਲ ਮਲਿਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੂਜੀ ਵਾਰ ਹੈ ਜਦੋਂ ਹੂਤੀ ਗੁੱਟ ਨੇ ਮੱਕਾ ਨੂੰ ਨਿਸ਼ਾਨਾ ਬਣਾਇਆ। ਮੱਕਾ ਨੂੰ ਉਹਨਾਂ ਨੇ ਪਹਿਲਾਂ ਵੀ ਜੁਲਾਈ 2017 ਦੇ ਵਿੱਚ ਇੱਕ ਬਲੈਸਟਿਕ ਮਿਜ਼ਾਈਲ ਦਾਗ ਕੇ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਮੰਗਲਵਾਰ 15 ਸਤੰਬਰ ਨੂੰ ਮੱਕਾ, ਜਿਦਾ ਤੇ ਤੈਫ ਦੇ ਵਿੱਚ ਥੋੜੇ ਸਮੇਂ ਦੇ ਲਈ ਸੁਰੱਖਿਆ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਸਾਊਦੀ ਸਿਵਲ ਡਿਫੈਂਸ ਅਫਸਰਾਂ ਦੀ ਤਰਫ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਨੂੰ ਖਤਰਾ ਟਲ ਗਿਆ ਕਹਿ ਕੇ ਹਟਾ ਦਿੱਤਾ ਗਿਆ। ਮੱਕਾ ਦੇ ਵਿੱਚ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆ ਰਹੀਆਂ ਨੇ ਜਦੋਂ ਹਾਲੀਆ ਝੜਪਾਂ ਦੇ ਦਰਮਿਆਨ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਦੋਂ ਹੂਤੀ ਬਾਗੀਆਂ ਦੀ ਤਰਫ ਤੋਂ ਮਿਜ਼ਾਈਲ ਡਰੋਨ ਹਮਲੇ ਕੀਤੇ ਜਾ ਰਹੇ ਨੇ। ਤਾਜ਼ਾ ਹਮਲਿਆਂ ਦੇ ਵਿੱਚ 13 ਨਾਗਰਿਕ ਜ਼ਖਮੀ ਹੋ ਗਏ ਨੇ, 7 ਘਰਾਂ ਅਤੇ 2 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਧਰ ਇਸ ਦਰਮਿਆਨ ਖ਼ਬਰ ਏਜੰਸੀ ਰੀਟਰਸ ਨੇ ਸ਼ਿਪਿੰਗ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਲਾਲ ਸਾਗਰ ਦੇ ਵਿੱਚ ਸਥਿਤ ਸਾਊਦੀ ਅਰਬ ਦੇ ਯਾਨਬੂ ਪੋਰਟ ਦੇ ਉੱਤੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਹੈ। ਇਹਨਾਂ ਖ਼ਬਰਾਂ ਤੋਂ ਬਾਅਦ ਮੰਗਲਵਾਰ ਦੇ ਦਿਨ ਤੇਲ ਦੀਆਂ ਕੀਮਤਾਂ 'ਚ ਲਗਭਗ $3 ਪ੍ਰਤੀ ਬੈਰਲ ਦਾ ਇਜ਼ਾਫਾ ਹੋ ਗਿਆ। ਖ਼ਬਰ ਇਹ ਹੈ ਕਿ ਸਾਊਦੀ ਅਰਬ ਨੇ ਯੂਰਪੀ ਖਰੀਦਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਪਤੰਬਰ ਮਹੀਨੇ ਦੇ ਅਖੀਰ ਤੱਕ, ਲਗਭਗ ਆਖਰੀ 2 ਹਫ਼ਤੇ ਜਿਹੜੇ ਬਚਣਗੇ, ਉਹਨਾਂ 'ਚ ਕੱਚੇ ਤੇਲ ਦੀ ਜਿਹੜੀ ਸਪਲਾਈ ਉਹਨਾਂ ਦੇਸ਼ਾਂ ਨੂੰ ਹੋਣੀ ਸੀ, ਸਾਊਦੀ ਅਰਬ ਹੁਣ ਉਹ ਸਪਲਾਈ ਨਹੀਂ ਕਰ ਸਕੇਗਾ। 3 ਦਿਨ ਪਹਿਲਾਂ ਹੀ ਡਰੋਨ ਹਮਲਿਆਂ ਦੇ ਬਾਅਦ ਸਾਊਦੀ ਅਰਬ ਨੇ ਈਸਟ ਵੈਸਟ ਪਾਈਪਲਾਈਨ ਦੇ ਵਿੱਚ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਪਾਈਪਲਾਈਨ ਨੇ ਸਾਊਦੀ ਅਰਬ ਨੂੰ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਬਿਨਾਂ ਯਾਨੂਬ ਤੱਕ ਅਤੇ ਉੱਥੋਂ ਸਵੇਜ਼ ਨਹਿਰ ਦੇ ਰਸਤੇ ਯੂਰਪ ਤੱਕ ਤੇਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਸੀ, ਪਰ ਹੁਣ ਇਸੇ ਪਾਈਪਲਾਈਨ ਦੀ ਵਜ੍ਹਾ ਦੇ ਚੱਲਦਿਆਂ ਬਾਬ ਅਲ ਮੰਦੇਬ ਸਟ੍ਰੇਟ ਤੋਂ ਗੁਜ਼ਰਨਾ ਜ਼ਰੂਰੀ ਨਹੀਂ ਰਹਿ ਗਿਆ। ਹਾਲੀਆ ਦਿਨਾਂ ਦੇ ਵਿੱਚ ਇਰਾਨ ਦੇ ਹਮਾਇਤੀ ਇਸ ਹੂਤੀ ਗੁੱਟ ਨੇ ਬਾਬ ਅਲ ਮੰਦੇਬ ਸਟ੍ਰੇਟ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ, ਜਿਸ ਦੇ ਚੱਲਦਿਆਂ ਸਾਊਦੀ ਅਰਬ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸਾਊਦੀ ਅਰਬ ਦੀ ਨਹੀਂ ਬਲਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਸਾਊਦੀ ਅਰਾਮਕੋ, ਜਿਸਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਯਾਨਬੂ ਟਰਮੀਨਲ ਦਾ ਇਸਤੇਮਾਲ ਵਧਾ ਦਿੱਤਾ ਸੀ, ਹੁਣ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਖ਼ਬਰ ਦੇ ਮੁਤਾਬਕ ਲੀਬੀਆ ਨੇ ਵੀ 3 ਤੇਲ ਖੇਤਰਾਂ ਦੇ ਵਿੱਚ ਟਰਾਂਸਪੋਰਟੇਸ਼ਨ ਰੋਕ ਦਿੱਤੀ ਹੈ, ਜਿਸ ਦੇ ਨਾਲ ਤੇਲ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਉੱਥੇ ਹੀ CBS ਅਮਰੀਕੀ ਨਿਊਜ਼ ਅਦਾਰੇ ਨੇ ਪਹਿਲੀ ਵਾਰ ਕਈ ਤਸਵੀਰਾਂ ਜਾਰੀ ਕੀਤੀਆਂ ਨੇ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਤਸਵੀਰਾਂ ਖਾਸ ਤੌਰ ਦੇ ਉੱਤੇ CBS ਖਬਰੀ ਨੈਟਵਰਕ ਤੱਕ ਹੀ ਉਪਲਬਧ ਕਰਵਾਈਆਂ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਬਾਅਦ ਮੱਧ ਪੂਰਬ ਦੇ ਵਿੱਚ ਸਥਿਤ ਕਈ ਅਮਰੀਕੀ ਫੌਜੀ ਟਿਕਾਣਿਆਂ ਅਤੇ ਇਮਾਰਤਾਂ ਅਤੇ ਵਾਹਨਾਂ ਨੂੰ ਪਹੁੰਚੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ। ਇਹਨਾਂ ਤਸਵੀਰਾਂ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਕਰਮੀਆਂ ਨੇ CBS ਨਿਊਜ਼ ਨੂੰ ਇਸ ਸ਼ਰਤ ਦੇ ਉੱਤੇ ਇਹ ਤਸਵੀਰਾਂ ਭੇਜੀਆਂ ਕਿ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇ, ਕਿਉਂਕਿ ਅਮਰੀਕੀ ਫੌਜ ਦੇ ਵਿੱਚ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਖ਼ਬਰਾਂ ਨਸ਼ਰ ਕਰਨ ਦੀ ਸਖ਼ਤ ਪਾਬੰਦੀ ਹੈ। ਇਸ ਸੰਬੰਧ ਦੇ ਵਿੱਚ ਇਸ ਖੇਤਰ ਦੇ ਅੰਦਰ ਤੈਨਾਤ ਫੌਜੀਆਂ ਦੇ ਵਿੱਚੋਂ ਇੱਕ ਨੇ CBS ਨਿਊਜ਼ ਨੂੰ ਇਹ ਵੀ ਦੱਸਿਆ ਹੈ ਕਿ ਸਾਡੇ 'ਚੋਂ ਬਹੁਤੇ ਫੌਜੀ ਟਿਕਾਣਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਸੀ ਇਹ, ਔਰ ਜਿਸਦੀ ਜਾਣਕਾਰੀ ਅਮਰੀਕੀ ਜਨਤਾ ਤੱਕ ਤਾਂ ਪਹੁੰਚੀ ਨਹੀਂ ਹੈ। ਉਹ ਅੱਖਾਂ ਬੰਦ ਕਰਕੇ ਬੈਠੇ ਨੇ, ਸਾਡੇ ਚਿਹਰੇ ਦੇ ਉੱਤੇ ਬਾਰ ਬਾਰ ਪੰਚ ਯਾਨੀ ਕਿ ਮੁੱਕੇ ਪੈ ਰਹੇ ਨੇ। CBS ਨਿਊਜ਼ ਨੂੰ ਦਿੱਤੀ ਇੱਕ ਤਸਵੀਰ ਦੇ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਤੋਂ ਲਈ ਗਈ ਤਸਵੀਰ 'ਚ ਦਿਖਾਈ ਦਿੰਦਾ ਹੈ ਕਿ 4 ਇੰਜਨ ਵਾਲੇ ਬੋਇੰਗ A3 ਸੈਂਚਰੀ ਵਿਮਾਨ ਦੇ ਪਿਛਲੇ ਹਿੱਸੇ ਦੇ ਉੱਤੇ ਵੀ ਹਮਲਾ ਹੋਇਆ। ਇਸ ਤਸਵੀਰ ਦੇ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ਦੇ ਜਲੇ ਹੋਣ ਅਤੇ ਬਿਲਕੁਲ ਅਲੱਗ ਹੋ ਕੇ ਡਿੱਗੇ ਹੋਣ ਦੀਆਂ
ਜਿਹੜੇ ਦ੍ਰਿਸ਼ ਉਸ ਤਸਵੀਰ 'ਚ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚ ਘੁੰਮਣ ਵਾਲਾ ਇੱਕ ਰਡਾਰ ਵੀ ਹੈ ਜੋ ਕਿ ਹਾਦਸਾਗ੍ਰਸਤ ਹੋਇਆ। ਵੈਸੇ ਅਮਰੀਕਾ ਨੇ ਕਦੇ ਵੀ ਇਸ ਗੱਲ ਦਾ ਖੁੱਲ੍ਹ ਕੇ ਇਨਕਸ਼ਾਫ ਨਹੀਂ ਕੀਤਾ ਕਿ ਈਰਾਨ ਨੇ ਆਪਣੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕਿੰਨਾ ਨੁਕਸਾਨ ਕੀਤਾ। ਅਤੇ ਹੁਣ ਠੀਕ ਉਸੇ ਤਰੀਕੇ ਦੇ ਨਾਲ ਸਾਊਦੀ ਅਰਬ ਵੀ ਇਹ ਨਹੀਂ ਮੰਨ ਰਿਹਾ ਹੈ ਕਿ ਹੂਤੀ ਬਾਗੀ ਸਾਊਦੀ ਅਰਬ ਦਾ ਅਤੇ ਮੱਧ ਪੂਰਬ ਦਾ ਕਿੰਨਾ ਨੁਕਸਾਨ ਕਰ ਰਹੇ ਨੇ। ਉੱਧਰ ਅਮਰੀਕੀ ਪਾਰਲੀਮੈਂਟ ਦੇ ਵਿੱਚ ਰੂਸ ਦੇ ਉੱਤੇ ਲੱਗੀ ਪਾਬੰਦੀ ਦੇ ਸੰਬੰਧ ਦੇ ਵਿੱਚ ਬਿੱਲ ਦੇ ਉੱਤੇ ਵੋਟਿੰਗ ਦੇ ਲਈ ਹੁਣ ਤਿਆਰੀ ਵਿੱਢ ਲਈ ਗਈ ਹੈ। ਇਸ ਦੇ ਵਿੱਚ ਭਾਰਤ ਸਣੇ 4 ਹੋਰਨਾਂ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਪ੍ਰਸਤਾਵ ਸੀ। ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਖਿਲਾਫ ਪਾਬੰਦੀ ਵਾਲੇ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੁਣ ਬਹੁਤ ਨੇੜੇ ਪਹੁੰਚ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਮਿਲੇਗਾ। ਭਾਰਤ ਅਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਇਸ ਬਿੱਲ ਨੂੰ ਲਿੰਡਜ਼ੇ ਓਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026 ਦਾ ਨਾਮ ਦਿੱਤਾ ਗਿਆ, ਜੋ ਕਿ ਪਹਿਲਾਂ ਹੀ ਅਮਰੀਕੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਚੁੱਕਿਆ। ਸੋਧ ਦੇ ਵਿੱਚ ਭਾਰਤ ਦਾ ਨਾਮ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇਸ਼ਾਂ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉੱਤੇ ਰੂਸ ਦੇ ਨਾਲ ਕਾਰੋਬਾਰ ਕਰਨ ਦੇ ਤਹਿਤ 100% ਵਾਧੂ ਟੈਰਿਫ ਲਗਾਇਆ ਜਾਵੇ। ਇਸ ਦੀ ਵੋਟਿੰਗ ਵੀਰਵਾਰ ਦੇ ਦਿਨ ਹੋਣ ਦੀ ਸੰਭਾਵਨਾ ਹੈ, ਜਿਸ ਦਿਨ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਹੋ ਸਕਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ 16 ਤੇ 17 ਸਪਤੰਬਰ ਯਾਨੀ ਅੱਜ ਤੇ ਕੱਲ੍ਹ ਦੇ ਦਿਨ ਭੂਟਾਨ ਦੀ ਯਾਤਰਾ ਦੇ ਉੱਤੇ ਨੇ। ਇਸ ਦਰਮਿਆਨ ਵਿਦੇਸ਼ ਮਾਮਲਿਆਂ ਦੇ ਅਤੇ ਵਿਦੇਸ਼ ਵਪਾਰ ਮੰਤਰੀ ਐਚਏਈ ਲਿਓਨੋਪੋ ਡੀਨ ਡਿਓਗੇਂਗਲ ਦੇ ਨਾਲ ਭੂਟਾਨ ਦੇ ਵਿੱਚ ਉਹਨਾਂ ਦੇ ਹਮਰੁਤਬਾ ਨੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਦਰਮਿਆਨ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਭਾਰਤ ਦੇ ਪੱਖ ਜਿਹੜੇ ਸਾਹਮਣੇ ਰੱਖਣਗੇ। ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਣੀ ਹੈ। ਵਿਦੇਸ਼ ਮੰਤਰਾਲੇ ਦਾ ਮਕਸਦ ਇਸ ਯਾਤਰਾ ਦੇ ਤਹਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਅਤੇ ਸੰਬੰਧਾਂ ਨੂੰ ਹੋਰ ਗਹਿਰੇ ਕਰਨਾ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਸਲ 'ਚ ਆਸਟ੍ਰੇਲੀਆ ਦੇ ਨਾਲ ਜੁੜੀ ਭਾਰਤ ਤੋਂ ਅਗਲੀ ਖਬਰ, ਜਿੱਥੇ ਓਡੀਸ਼ਾ ਸਰਕਾਰ ਨੇ ਹਿੰਦੂਤਵ ਕਾਰਕੁਨ ਰਵਿੰਦਰ ਪਾਲ ਉਰਫ ਦਾਰਾ ਸਿੰਘ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਦੇ ਵਿੱਚ ਉਸਨੇ 1999 ਦੇ ਵਿੱਚ ਕਿਉਂਝਰ ਦੇ ਵਿੱਚ ਆਸਟ੍ਰੇਲੀਅਨ ਮਸ਼ੀਨਰੀ ਗ੍ਰਾਹਮ ਸਟੇਨਸ ਅਤੇ ਉਹਨਾਂ ਦੀਆਂ 2 ਨਾਬਾਲਗ ਬੇਟੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਰਿਹਾਈ ਦੀ ਹੁਣ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਦੀ ਜਿਹੜੀ ਰਿਹਾਈ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ 25 ਬਿਤਾ ਚੁੱਕੇ ਆ, ਇਹ ਆਧਾਰ ਬਣਾਇਆ ਗਿਆ। ਉਸ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਚੋਟੀ ਦੀ ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਲੈਣ ਦੇ ਲਈ ਕਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਰਾਜ ਸਜ਼ਾ ਸਟੇਟ ਸਜ਼ਾ ਸਮੀਖਿਆ ਬੋਰਡ ਦੀ ਇੱਕ ਵਿਸ਼ੇਸ਼ ਬੈਠਕ ਵੀ ਸੱਦੀ ਸੀ। ਇਹ ਵੀ ਦੱਸਿਆ ਗਿਆ ਕਿ ਬੈਠਕ 'ਚ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬੋਰਡ ਇਸ ਸਮੇਂ ਉਸ ਦੀ ਪਹਿਲਾਂ ਤੋਂ ਰਿਹਾਈ ਦੀ ਸਿਫਾਰਿਸ਼ ਕਰਨ ਦਾ ਇੱਛੁਕ ਫਿਲਹਾਲ ਨਹੀਂ ਹੈ। ਇਸੇ ਕਰਕੇ ਅਦਾਲਤ ਦੇ ਵਿੱਚ ਉਸ ਦੀ ਅਰਜ਼ੀ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ। ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਰੀਜ਼ ਮੁਲਡਨ ਦੇ ਮਾਮਲੇ ਤੋਂ ਅਲੱਗ ਕਰ ਲਿਆ। ਅਸਲ 'ਚ ਇੱਕ ਪਲੇ ਸਕੂਲ ਦੀ ਸਾਬਕਾ ਹੋਸਟ ਰਹਿ ਚੁੱਕੀ ਅਤੇ ਜਿਹੜੀ ਆਸਟ੍ਰੇਲੀਅਨ ਦੀ ਲੇਬਰ ਪਾਰਟੀ ਦੇ ਵਿੱਚ ਸਟਾਫਰ ਰਹਿ ਚੁੱਕੀ ਰੀਜ਼ ਮੁਲਡਨ ਨੇ ਇੱਕ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਕੀਤੇ ਗਏ ਸੀ। ਅਜਿਹੇ ਦੇ ਵਿੱਚ ਜਿਹੜੇ ਰੀਜਨਲ ਇੰਡੀਪੈਂਡੈਂਟ ਐਮ ਪੀ ਨੇ ਹੈਲਨ ਹੇਨਜ਼, ਉਹਨਾਂ ਨੇ ਵੀ ਸਵਾਲ ਪੈਦਾ ਪੁੱਛਿਆ ਕਿ ਆਖਿਰਕਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕੀਤਾ। ਉੱਧਰ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਖੁਦ ਨੂੰ ਇਸ ਮਾਮਲੇ ਤੋਂ ਬਿਲਕੁਲ ਅਲੱਗ ਕਰ ਲਿਆ। ਉੱਥੇ ਲੇਬਰ ਪਾਰਟੀ ਹਾਲ ਫਿਲਹਾਲ ਇਸ ਗੱਲ ਨੂੰ ਤਾਂ ਨਹੀਂ ਮੰਨ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ, ਭਾਵੇਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਘਰਾਂ ਦੀ ਸੇਲ ਅਤੇ ਦੂਸਰੇ ਮਾਮਲਿਆਂ ਦੇ ਵਿੱਚ ਰੀਅਲ ਅਸਟੇਟ ਦੇ ਅੰਦਰ ਕੋਈ ਖਾਸ ਤਰੱਕੀ ਦੇਖਣ ਨੂੰ ਨਹੀਂ ਮਿਲੀ।
ਦੋ ਹੀ ਕਿਸਮ ਦੇ ਲੋਕ ਨੇ ਜਿਹੜੇ ਜਾਂ ਤਾਂ ਸਰਕਾਰ ਦੇ ਨਾਲ ਜੁੜੇ ਨੇ ਜਾਂ ਫਿਰ ਰੀਅਲ ਅਸਟੇਟ ਖੇਤਰ ਦੇ ਨਾਲ ਜੁੜੇ ਨੇ ਜੋ ਕਿ ਇਸ ਗੱਲ ਦਾ ਬਿਲਕੁਲ ਵੀ ਇਨਕਸ਼ਾਫ ਨਹੀਂ ਕਰ ਰਹੇ ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਸ਼ੱਕ 12 ਲੱਖ ਨਵੇਂ ਘਰ ਬਣਾਉਣ ਦਾ ਦਾਅਵਾ ਕੀਤਾ ਹੋਵੇ ਜਾਂ ਵਾਅਦਾ ਕੀਤਾ ਹੋਵੇ ਉਹ ਵਾਅਦੇ ਤੋਂ ਬਹੁਤ ਪਛੜ ਹੀ ਰਹੇ ਨੇ ਬਲਕਿ ਨਵੇਂ ਘਰਾਂ ਦਾ ਨਿਰਮਾਣ ਅਤੇ ਨਵੇਂ ਘਰਾਂ ਦੀ ਖਰੀਦੋ ਫਰੋਖਤ ਵੀ ਇਸ ਵਕਤ ਮਾਰਕੀਟ ਦੇ ਵਿੱਚ ਢਿੱਲੀ ਚੱਲ ਰਹੀ ਹੈ ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਯਾਨੀ HIA ਨੇ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਖਰੀਦ 10% ਥੱਲੇ ਡਿੱਗੀ ਹੈ ਔਰ ਇਹ ਲਗਾਤਾਰ ਚੌਥਾ ਜਿਹੜਾ ਮਹੀਨਾ ਹੈ ਜਦੋਂ ਲਗਾਤਾਰ ਸੇਲਸ ਦੇ ਵਿੱਚ 7% ਜਾਂ ਇਸ ਤੋਂ ਵੱਧ ਦੀ ਗਿਰਾਵਟ ਹੋਈ ਹੋਵੇ ਜਾਂ ਦੇਖਣ ਨੂੰ ਮਿਲ ਰਹੀ ਹੋਵੇ ਇਕੱਲੇ NSW ਦੇ ਵਿੱਚ 18% ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀ ਖਰੀਦ ਥੱਲੇ ਡਿੱਗੀ ਹੈ ਹਾਲਾਂਕਿ ਇੰਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਵਿਕਟੋਰੀਆ 'ਚ ਨੇ ਕਿਉਂਕਿ ਵਿਕਟੋਰੀਆ 'ਚ ਤਾਂ 27% ਇਹ ਖਰੀਦ ਜਿਹੜੀ ਹੈ ਥੱਲੇ ਗਈ ਹੈ ਘਰਾਂ ਦੀ ਜਾਂ ਰੀਅਲ ਅਸਟੇਟ ਦੀ ਜਾਂ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਾਲ ਫਿਲਹਾਲ ਜਿਹੜਾ HIA ਦਾ ਦਾਅਵਾ ਹੈ ਉਸ ਤੋਂ ਜਿਹੜੀ ਲੇਬਰ ਸਰਕਾਰ ਹੈ ਉਹ ਬਿਲਕੁਲ ਬੇਰੁੱਖ ਚੱਲ ਰਹੀ ਹੈ ਵੈਸੇ ਉੱਧਰ ਦੂਸਰੇ ਪਾਸੇ RACV ਦੀ ਤਰਫ ਤੋਂ ਇੱਕ ਸਰਵੇਖਣ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਸਭ ਤੋਂ ਖਸਤਾ ਹਾਲਤ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵਿਕਟੋਰੀਆ ਦੇ ਹਾਲਾਤ ਕੀ ਨੇ RACV ਯਾਨੀ ਰੋਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਦੀ ਹਾਲਤ ਹੈ ਅਸਲ ਦੇ ਵਿੱਚ RACV ਇੱਕ ਹੋਮ ਇੰਸ਼ੋਰੈਂਸ ਕੰਪਨੀ ਵੀ ਹੈ ਉਹਨਾਂ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦਾ ਪ੍ਰਿੰਸੈਸ ਹਾਈਵੇ ਜਿਹੜਾ ਪ੍ਰਿੰਸੈਸ ਹਾਈਵੇ ਵੈਸਟ ਉਹ ਦੇਸ਼ ਦਾ ਜਿਹੜਾ ਕੋਲਕ ਤੋਂ ਕੈਂਬਰ ਟਾਊਨ ਦੇ ਦਰਮਿਆਨ ਦੇਸ਼ ਦਾ ਸਭ ਤੋਂ ਖਸਤਾ ਹਾਲਤ ਵਾਲਾ ਹਾਈਵੇ ਜਾਂ ਖਸਤਾ ਹਾਲਤ ਵਾਲੀ ਸੜਕ ਦੱਸੀ ਗਈ ਹੈ ਇਸ ਤੋਂ ਇਲਾਵਾ ਪੋਰਟਲੈਂਡ ਤੋਂ ਪੋਰਟ ਫੇਰੀ ਤੱਕ ਜਾਣ ਵਾਲੀ ਸੜਕ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ RACV ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਮਾਈ ਕੰਟਰੀ ਰੋਡ ਕੈਂਪੇਨ ਦੇ ਤਹਿਤ 6000 ਲੋਕਾਂ ਨੇ ਇਸ ਦੇ ਵਿੱਚ ਭਾਗ ਲਿਆ ਜਿਸ ਦੇ ਵਿੱਚ 71% ਲੋਕਾਂ ਨੇ ਤੰਗ ਸੜਕਾਂ ਜਾਂ ਖਸਤਾ ਹਾਲਤ ਸੜਕਾਂ ਹੋਣ ਦੇ ਚੱਲਦਿਆਂ ਵਿਕਟੋਰੀਆ ਦੀਆਂ ਸੜਕਾਂ ਨੂੰ ਬੇਹੱਦ ਮਾੜਾ ਕਰਾਰ ਦਿੱਤਾ ਵੈਸੇ ਇਸ ਇਹ ਕੈਂਪੇਨ ਦੇ ਵਿੱਚ ਦੇਸ਼ ਦੀਆਂ 52 ਅਲੱਗ ਅਲੱਗ ਸੜਕਾਂ ਦੇ ਨਾਲ ਜੁੜਿਆ ਹੋਇਆ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਵਿੱਚ 73% ਲੋਕ ਇਹ ਮੰਨਦੇ ਨੇ ਕਿ ਸੁਧਾਰ ਦੀ ਬੇਹੱਦ ਗੁੰਜਾਇਸ਼ ਹੈ ਵੈਸੇ ਹਜ਼ਾਰਡੀਅਸ ਰੋਡਸ ਦੀ ਜੇਕਰ ਇੱਕ ਸੂਚੀ ਦੇਖੀ ਜਾਵੇ ਤਾਂ ਉਸ ਦੇ ਵਿੱਚ ਓਯਨ ਤੋਂ ਮਿਲਡੂਰਾ ਤੱਕ ਦਾ ਪੈਂਦਾ ਕਾਰਡਰ ਹਾਈਵੇ ਬਾਸ ਹਾਈਵੇ ਗੈਲੇਲੈਂਗ ਹਾਈਵੇ ਅਤੇ ਇਸ ਤੋਂ ਇਲਾਵਾ ਗ੍ਰੇਟ ਐਲਪਾਈਨ ਰੋਡ ਜਿਹੜੀ ਬੇਂਸਡੇਲ ਤੋਂ ਓਮੀਓ ਤੱਕ ਦੇ ਦਰਮਿਆਨ ਪੈਂਦੀ ਹੈ ਗ੍ਰੇਟ ਓਸ਼ਨ ਰੋਡ ਦਾ ਵੀ ਇੱਕ ਹਿੱਸਾ ਜਿਹੜਾ ਕਿ ਲੋਰੇਨ ਤੋਂ ਅਪੋਲੋ ਬੇ ਦੇ ਦਰਮਿਆਨ ਪੈਂਦਾ ਅਤੇ ਪੋਰਟ ਕੈਂਬਲ ਤੋਂ ਅਪੋਲੋ ਬੇ ਦੇ ਦਰਮਿਆਨ ਉਹ ਵੀ ਮਾੜੀ ਹਾਲਤ ਖਸਤਾ ਹਾਲਤ ਵਾਲਾ ਦੱਸਿਆ ਗਿਆ ਇਸ ਤੋਂ ਇਲਾਵਾ ਹੈਮਿਲਟਨ ਹਾਈਵੇ ਲੋਡਨ ਵੈਲੀ ਹਾਈਵੇ ਇਹ ਸਾਰਿਆਂ ਦੀ ਖਸਤਾ ਹਾਲਤ ਦੱਸੀ ਗਈ ਹੈ ਮਿਡਲੈਂਡ ਹਾਈਵੇ ਕਈ ਥਾਵਾਂ ਤੋਂ ਬੈਲਾਰਾਟ ਤੋਂ ਡੇਲਸਫੋਰਡ ਦੇ ਦਰਮਿਆਨ ਬੈਲਾਰਾਟ ਤੋਂ ਜੀਲੋਂਗ ਦੇ ਦਰਮਿਆਨ ਮਿਡਲੈਂਡ ਹਾਈਵੇ ਜਿਹੜਾ ਹੈ ਬੈਨੇਲਾ ਤੋਂ ਮੈਨਸਫੀਲਡ ਦੇ ਦਰਮਿਆਨ ਵੀ ਮਾੜੀ ਹਾਲਤ ਦਾ ਦੱਸਿਆ ਗਿਆ ਉੱਧਰ ਪ੍ਰਿੰਸੈਸ ਹਾਈਵੇ ਵੈਸਟ ਨਾਰਦਰਨ ਹਾਈਵੇ ਮੈਕਲੋਵਰ ਹਾਈਵੇ ਅਤੇ ਵੈਸਟਰਨ ਹਾਈਵੇ ਬੈਲਾਰਾਟ ਤੋਂ ਟਰਾਵਲ ਦੇ ਦਰਮਿਆਨ ਅਤੇ ਆਰਾਰਾਟ ਤੋਂ ਸਟੈਵਲ ਦੇ ਦਰਮਿਆਨ ਪੈਂਦੀ ਇਹ ਸੜਕ ਵੀ ਖਸਤਾ ਹਾਲਤ ਦੱਸੀ ਗਈ ਹੈ ਇੱਕ ਖਬਰ ਜਿਹੜੀ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕਰਦਿਆਂ ਰਹਿ ਗਈ ਸੀ ਅਸਲ ਦੇ ਵਿੱਚ ਇਹ ਖਬਰ ਬਸਤੀਵਾਦ ਦੇ ਵੇਲੇ ਦੀ ਜਿਹੜੀ ਦੁਰਦਸ਼ਾ ਹੈ ਉਸ ਦੇ ਉੱਤੇ ਇੱਕ ਰੋਸ਼ਨੀ ਪਾਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਸੰਵਿਧਾਨ ਬਣਨ ਤੋਂ ਪਹਿਲਾਂ ਯਾਨੀ ਆਸਟ੍ਰੇਲੀਆ ਦੇ ਫੈਡਰਲ ਤਾਕਤ ਬਣਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਐਵਰੇਜਨਲ ਲੋਕਾਂ ਦੀ ਗਿਣਤੀ 2-2.5 ਲੱਖ ਨਹੀਂ ਬਲਕਿ 10-20 ਲੱਖ ਜਾਂ ਇਸ ਤੋਂ ਵੀ ਵਧੇਰੇ ਹੋ ਸਕਦੀ ਸੀ ਜਾਂ ਹੋ ਸਕਦੀ ਹੈ ਇਸ ਕਿਸਮ ਦੇ ਦਾਅਵੇ ਹੁਣ ਸਾਹਮਣੇ ਆ ਰਹੇ ਨੇ ਦੱਸ ਦਈਏ ਕਿ 1788 ਦੇ ਵਿੱਚ ਬ੍ਰਿਟਿਸ਼ ਬਰਤਾਨਵੀ ਜਿਹੜਾ ਬਸਤੀਵਾਦ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਰਿਸਰਚਰਸ ਦੀ ਤਰਫ ਤੋਂ ਇੱਕ ਨੈਸ਼ਨਲ ਟੀਮ ਦੀ ਤਰਫ ਤੋਂ ਇਹ ਤਾਜ਼ਾ ਦਾਅਵਾ ਕੀਤਾ ਗਿਆ ਹੈ ਕਿ ਲਗਭਗ 22 ਲੱਖ ਤੋਂ ਵਧੇਰੇ ਦੀ ਆਬਾਦੀ ਉਸ ਵਕਤ ਐਬਰੀਜਨਲ ਭਾਈਚਾਰੇ ਦੇ ਨਾਲ ਜੁੜੀ ਸੀ 1788 ਤੋਂ 1861 ਦੇ ਦਰਮਿਆਨ ਬਾਅਦ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿਵੇਂ ਆਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਵਿਧਾਨ ਬਣਨ ਵੇਲੇ ਤੱਕ 2-2.5 ਲੱਖ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਯਾਨੀ ਮੂਲ ਵਸਨੀਕ ਲੋਕ ਸੀ ਅਸਲ 1930 ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਬ੍ਰੈਡਸ਼ਾਹ ਦੀ ਤਰਫ ਤੋਂ ਮਾਫ ਕਰਨਾ ਉਸ ਵੇਲੇ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਤਰਫ ਤੋਂ ਜਿਹੜਾ ਉਸ ਵਕਤ ਦੇਸ਼ ਭਰ ਦੇ ਵਿੱਚ ਸਰਵੇਖਣ ਕਰਵਾਇਆ ਗਿਆ ਸੀ ਉਸ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ 2.5 ਲੱਖ ਦੇ ਆਸ ਪਾਸ
ਐਬੋਰੀਜਨਲ ਲੋਕ ਜਿਹੜੇ ਸੀ ਆਸਟ੍ਰੇਲੀਆ ਦੇ ਵਿੱਚ ਉਸ ਵਕਤ ਰਹਿ ਰਹੇ ਸੀ। ਅਜਿਹੇ ਦੇ ਵਿੱਚ ਇਹ ਆਬਾਦੀ ਇੰਨੇ ਵੱਡੇ ਪੈਮਾਨੇ 'ਤੇ ਕਿਵੇਂ ਥੱਲੇ ਗਈ, ਜਦਕਿ ਆਸਟ੍ਰੇਲੀਆ 'ਚ ਦੂਜੀ ਆਬਾਦੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634। ਬਾਕੀ ਦੇ ਪ੍ਰੋਗਰਾਮ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਦੇ ਜ਼ਰੀਏ ਜਾਰੀ ਰਹਿਣਗੀਆਂ। ਧੰਨਵਾਦ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਅੱਜ ਬੁੱਧਵਾਰ ਦਾ ਦਿਨ AI ਦੇ ਉੱਤੇ ਜਿਹੜਾ ਇੱਕ ਕੱਲ੍ਹ ਦੇ ਦਿਨ ਪ੍ਰੋਗਰਾਮ ਕੀਤਾ ਸੀ ਇਨਸਾਈਟ ਰਿਪੋਰਟ, ਉਹਨੂੰ ਲੈ ਕੇ ਤੁਹਾਡੀਆਂ ਫੀਡਬੈਕਸ ਆਈਆਂ, ਬਹੁਤ ਧੰਨਵਾਦ। ਅਤੇ ਅੱਜ ਦਾ ਜਿਹੜਾ ਖਬਰੀ ਬੁਲੇਟਿਨ ਥੋੜ੍ਹਾ ਜਿਹਾ ਲੇਟ ਹੋਇਆ ਉਸਦੇ ਲਈ ਮਾਫ਼ੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਉਸ ਪ੍ਰੋਗਰਾਮ ਦੇ ਵਿੱਚ ਫੀਡਬੈਕ ਦੇ ਲਈ ਅਤੇ ਅੱਜ ਦੇ ਦਿਨ ਖਬਰਾਂ ਦਾ ਇੰਤਜ਼ਾਰ ਕਰਨ ਤੱਕ ਦੇ ਲਈ। AI ਦੇ ਉੱਤੇ ਕੱਲ੍ਹ ਦੇ ਦਿਨ ਤਾਂ ਇੱਕ ਗਾਣਾ ਨਹੀਂ ਸੀ ਚਲਾਇਆ ਪਵਿੱਤਰ ਲਸੋਈ ਦਾ, ਪਰ ਹੁਣ ਪੰਜਾਬੀ ਦੇ ਵਿੱਚ ਵੀ AI ਦੇ ਉੱਤੇ ਗਾਣੇ ਬਣਨ ਲੱਗ ਪਏ। AI ਦੇ ਨਾਲ ਤਾਂ ਬਣ ਹੀ ਰਹੇ ਨੇ, AI ਦੇ ਉੱਤੇ ਵੀ ਬਣ ਰਹੇ ਨੇ।

ਬਣ ਹੀ ਰਹੀਆਂ ਹੋਣਗੀਆਂ ਅੱਜ ਕੱਲ੍ਹ ਜਿਸ ਕਿਸਮ ਦਾ ਟੀਕੇ ਟੂਕੇ ਲੱਗ ਰਹੇ ਹੈਗੇ ਨੇ ਜਿਸ ਕਿਸਮ ਦੇ ਫੇਸ ਫਿਲਰ ਲੱਗ ਰਹੇ ਨੇ ਅਸਲੀਅਤ ਤਾਂ ਕੁਛ ਹੈ ਨਹੀਂ ਖੈਰ ਇਸ ਦਰਮਿਆਨ ਅੱਜ ਦੇ ਦਿਨ ਵੈਨਸਡੇ ਦਾ ਦਿਨ ਹੈਗਾ ਜੀ ਅਤੇ ਹਾਸੇ ਖੇਡੇ ਦਾ ਦਿਨ ਹੈ ਪ੍ਰੋਗਰਾਮ ਕਿਹੜਾ ਹੁੰਦਾ ਭਲਾ ਖਬਰ ਬੜੀ ਬੇਕਾਰ ਹੈ ਹੁਣ ਸਾਡੇ ਨਾਲ ਹੋਣਗੇ ਉਸ ਵਕਤ ਆਰ ਜੇ ਮੰਤੇਜ ਵੈਸੇ ਤਾਂ ਥੋੜ੍ਹੀ ਦੇਰ ਦੇ ਵਿੱਚ ਹੀ ਉਹ ਹੋਣਗੇ ਇਸ ਸ਼ੋਅ ਦੇ ਵਿੱਚ ਸੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਉਦੋਂ ਤੱਕ ਦੇ ਲਈ ਤੁਸੀਂ ਬੈਕ ਟੂ ਬੈਕ ਕੁਛ ਗਾਣੇ ਸੁਣੋ ਅਤੇ ਆਉਂਦੇ ਹਾਂ ਫਿਰ ਆਪਾਂ ਹੈ ਜੀ ਥੋੜ੍ਹੀ ਦੇਰ 'ਚ

ਅੱਜ ਦਾ ਵੀ ਆਇਆ ਹੈਗਾ ਫੇਸ ਟੂ ਫੇਸ, ਉਹ ਵੀ ਸੁਣ ਲੈਂਦੇ ਹਾਂ ਅਤੇ ਬੈਕ ਟੂ ਬੈਕ ਗਾਣਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜੇ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਅੱਜ ਆਪਾਂ ਕਰਦੇ ਹਾਂ ਕੋਸ਼ਿਸ਼ ਫਿਰ ਅਤੇ ਵੀ ਫਰਮਾਇਸ਼ਾਂ ਵੀ ਲੈ ਲਈਆਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹੈ। ਅੱਛਾ ਭਾਜੀ ਮੇਰੀ ਗੱਲ ਸੁਣੋ,
1: ਸੁਣਾ
0: ਜਦੋਂ ਆਪਾਂ ਸ਼ੁਰੂ ਕਰਨਾ ਸੀ ਮੈਂ ਤੁਹਾਨੂੰ ਕਿਹਾ ਸੀ ਅੱਜ ਚਮਕੀਲੇ ਦੇ ਗਾਣਾ ਲਾਣਾ, ਤੁਸੀਂ ਗੁਰਦਾਸ ਮਾਂ ਦਾ ਚੁੱਕੇ ਲਾ ਦਿੱਤਾ।
1: ਮੈਂ AI ਨੂੰ ਕਿਹਾ ਸੀ
0: ਇਹ ਜਿਹੜੀ AI ਹੈ ਨਾ ਇਹਨੇ ਐਸੀ ਦੀ ਤੈਸੀ ਕਰ ਦੇਣੀ ਨਾ ਗਾਣਿਆਂ ਦੀ। ਭਾਜੀ ਅੱਜ ਕੱਲ AI ਤੋਂ ਯਾਦ ਆਇਆ, ਉਹ ਨਾ ਕੋਈ ਉਹ ਆ ਗਿਆ, ਮਤਲਬ ਕੋਈ ਵੀ ਗਾਣਾ ਆਪਾਂ ਬਣਾ ਸਕਦੇ ਹਾਂ। ਹਾਂ ਮਤਲਬ ਮੈਂ ਯਾਰ ਇੱਕ ਵੀਡੀਓ ਕੁਛ ਬਣਾ ਸਕਦੇ,
1: ਲਿਖ ਸਕਦੇ ਹੋ, ਗਾ ਸਕਦੇ ਹੋ,
0: ਮਤਲਬ ਕਿੱਥੇ ਗਿਆ
1: ਬਣਾ ਸਕਦੇ ਹੋ, ਤੇ ਫਿਰ ਬਾਅਦ ਚ ਉਹਨੂੰ ਆਪਣੇ ਚੈਨਲ ਤੋਂ ਵੀ।
0: ਹਾਂ ਮਤਲਬ ਇੰਨਾ ਕੁਛ ਹੋ ਗਿਆ ਅੱਜ ਕੱਲ ਦੁਨੀਆਂ ਚ, ਇੰਨਾ ਉਲਟੀ ਪੁਲਟੀ ਹੋਈ ਜਾ ਰਹੀ ਹੈ ਕਿਸੇ ਦਿਨ AI ਨੇ ਉਲਟੀ ਕਰ ਦੇਣੀ।
1: ਇੰਨੀ ਤੇਜ਼ੀ ਦੇ ਨਾਲ ਹੋ ਰਹੇ ਹੈ ਨਾ ਹੁਣ, ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ, ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ।
0: ਹਾਂਜੀ ਹਾਂ ਸਹੀ।
1: ਪਰ ਹੁਣ ਦੁਨੀਆਂ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਉਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ।
0: ਹਾਂ ਸਹੀ,
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ ਕੁਛ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼, ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ, ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ। ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ।
0: ਹਾਂ ਮਤਲਬ
1: ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼, ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ। ਆਈਫੋਨ ਨੇ 18 ਵੀ ਕੱਢਤਾ ਮੋੜਨ ਵਾਲਾ, ਕਮਾਲੇ ਕਰਤੀ ਇਸਮੇ ਤੇਰਾ ਘਰ ਜਾਏਗਾ।
0: ਅੱਛਾ ਮੁੜਨ ਵਾਲਾ ਕੀ ਮਤਲਬ, ਕੀ ਮੁੜਦਾ ਕੀ ਮਤਲਬ ਕੀ ਕਰਨਾ?
1: ਅੱਛਾ ਮੈਂ ਖੁੱਲ ਜਾਂਦਾ।
0: ਅੱਛਾ ਫਲੈਪ
1: ਫੋਲਡੇਬਲ,
0: ਉਹ ਸੈਮਸੰਗ ਦੇ ਪਹਿਲਾਂ ਫਲੈਪ ਵਾਲਾ ਕੱਢਿਆ ਸੀ, ਜਿੰਨਾ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣ ਵਾਲਾ, ਤੇ ਮੈਂ ਤੇ ਹੁਣ ਲੈ ਨੀ ਸਕਦਾ ਉਹਨਾਂ, ਤੇ ਮੈਂ ਕਿਹਾ ਉਹ ਜਰੂਰੀ ਕਹਿਣਾ ਵਾ। ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ, 2500 ਦਾ।
1: ਹਾਂ ਨਾਰਮਲੀ $2,200 ਤੋਂ ਇਹ
0: $2,000 ਤੋਂ ਉੱਪਰ ਆ ਗਿਆ।
1: ਨਹੀਂ ਪਰ ਉਹ ਸਾਰੇ ਨੀ, ਸਾਰੇ ਨੀ ਹੈਗੇ ਫਲੈਪ ਵਾਲੇ ਜਿਹੜੇ ਨੇ, ਉਹਨਾਂ ਦੀ ਡਿਫਰੈਂਟ ਹੈ ਕੀਮਤ।
0: ਠੀਕ ਹੈ,
1: ਇੰਡੀਅਨ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ?
0: ਇੰਡੀਅਨ ਰੁਪੀਸ ਦੇ ਵਿੱਚ ਹੋਏਗਾ 2.5 lakh ਦਾ। ਜਿੱਦਾਂ ਖਾਣਾ ਖਾਣ ਤੋਂ ਬਾਅਦ ਤੀਲੇ ਨਾਲ ਆਪਣਾ ਕੁਝ ਸਮਾਨ ਕਰਦੇ ਨਾ ਦੰਦਾਂ ਜੇ, ਤੇ ਗਾਣੇ ਕੱਢਣੇ ਆ ਉਹ ਸੱਚ ਆਪਣਾ ਸ਼ੋ ਚੱਲ ਰਿਹਾ
1: ਹੈ। ਇੰਡੀਆ ਦੇ ਵਿੱਚ 3 lakh ਦਾ, ਹਲੇ ਮੇਰੀ ਗੱਲ ਨਹੀਂ ਸੀ ਪੂਰੀ ਹੋਈ,
0: ਸੋਰੀ 3 lakh। ਓਕੇ,
1: ਹਾਂ ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 lakh ਰੁਪਏ ਚ ਕੀ ਕੁਛ ਮਿਲ ਜਾਂਦਾ ਇੰਡੀਆ ਚ।
0: ਹਾਂ ਇੰਡੀਆ ਚ 3 lakh।
1: ਸੋ ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ,
0: ਠੀਕ ਹੈ,
1: ਹਨਾ ਵੀ ਇੰਡੀਆ ਦੀ ਐਵਰੇਜ ਸੈਲਰੀ, ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ,
0: ਕਿਸੇ ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨੇ $26 ਪਰ ਆਵਰ ਹੈਗੇ ਨੇ,
0: ਠੀਕ ਹੈ,
1: ਜੇ ਉਹਨੂੰ ਤੁਸੀਂ 8 ਘੰਟੇ ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ?
0: ਠੀਕ ਹੈ,
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ।
0: ਅੱਛਾ ਠੀਕ ਹੈ,
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ, ਡੀਓ ਜਿਹੜਾ
0: ਆਈਫੋਨ ਡੀਓ,
1: ਹਨਾ।
0: ਹਾਂ ਠੀਕ ਹੈ,
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ,
0: ਓਕੇ
1: ਕੰਟੀਨਿਊ,
0: ਹਾਂਜੀ,
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਨਵਾਂ ਡੀਓ ਫੋਨ ਆਏਗਾ।
0: ਠੀਕ ਹੈ ਜੀ,
1: ਯੂਕੇ ਦੇ ਵਿੱਚ 22 ਦਿਨ ਕੰਮ ਕਰੋ,
0: ਓਕੇ 11, 20 ਤੇ 22, ਇਹ ਤੁਸੀਂ ਦਿਨ ਵਧਾਈ ਜਾ
1: ਰਹੇ ਨੇ।
0: ਹਾਂਜੀ,
1: ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ,
0: ਅੱਛਾ,
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ। ਠੀਕ ਹੈ,
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ,
0: 55 ਦਿਨ
1: ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ
0: ਠੀਕ ਹੈ
1: ਫੋਨ ਮਿਲੂਗਾ।
0: ਠੀਕ ਹੈ ਜੀ,
1: ਨਾਓ ਯੂ ਗੈਸ ਇੰਡੀਆ ਦੇ,
0: ਇੰਡੀਆ ਜੇ ਚਾਈਨਾ 55 ਹੈ, ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ,
1: ਨਹੀਂ
0: ਹਾਂਜੀ।
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 ਰੁਪਇਆ ਮਹੀਨਾ।
0: ਓ
1: 3 lakh ਰੁਪਇਆ ਸੇਵ ਕਰਨ ਨੂੰ 6 ਮਹੀਨੇ ਲੱਗਣਗੇ।
0: ਇਸੇ
1: ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ, ਸ਼ਰਟ ਚੱਕੀ ਹੋਈ, ਇੱਥੇ ਟੇਪ ਲੱਗੀ ਹੋਈ, ਮੈਂ ਆਪਣੀ ਇੱਕ ਕਿਡਨੀ ਵੇਚਤੀ।
0: ਬੇਕਾਰ

0: ਖਬਰ ਨੀ, ਇਹ ਤਾਂ ਬਹੁਤ ਗੁੱਡ ਵਾਲੀ ਖਬਰ ਆ। ਤੇ ਭਾਈ ਜੇ ਸਪੋਜ਼ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ, ਹੁਣ ਮੈਂ ਜੇ ਰਹਿੰਦਾ ਇੰਡੀਆ,
1: ਹਾਂਜੀ, ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਉਹ ਆਈਫੋਨ ਲਈ ਜੋੜਨੀ ਹੋਇਆ,
0: ਉਹ ਚ ਰੋਟੀ ਪਾਣੀ ਨੀ ਖਾਣਾ,
1: ਕਿਰਾਇਆ ਨੀ ਦੇਣਾ, ਕਿਸ਼ਤਾਂ ਨੀ ਦੇਣੀਆਂ,
0: ਮਤਲਬ ਉਹ ਚ ਤੁਸੀਂ ਬਸ ਸਮਝੋ ਆ ਵੀ ਸੈਲਰੀ ਦਿੱਤੀ, ਹੁਣ ਤੁਹਾਡੇ ਕੋਲ ਕੁਛ ਨੀ ਹੈਗਾ, ਰੋਡ ਤੇ ਜਾ ਕੇ ਫਿਰ ਮੰਗਣ ਲੱਗ ਪਓ।
1: ਹਾਂ ਵੀ ਗੁਰਦੁਆਰੇ ਜਾਓ, ਲੰਗਰ ਪਾਣੀ ਖਾਓ,
0: ਕੁਛ ਵੀ, ਮਤਲਬ ਉਹਦੇ ਵਿੱਚ ਤੁਸੀਂ
1: ਕੋਈ ਕੱਪੜੇ ਨਹੀਂ ਧੋਣੇ ਆਪਣੇ,
0: ਆਏ ਹਾਏ ਹਾਏ, ਅੱਛਾ
1: ਫਿਰ ਸਰਫ ਲਾਉਂਗੇ,
0: ਮਤਲਬ ਕੁਛ ਵੀ
1: ਸਰਫ ਸੋਡਾ ਨਹਾਣਾ ਨੀ ਹੈਗਾ,
0: ਯਾਨੀ ਕਿ 6 ਮਹੀਨੇ
1: ਸ਼ੈਂਪੂ ਲਾਉਂਗੇ,
0: ਉਹ 6 ਮਹੀਨੇ ਤੱਕ ਤੇ ਜੇ ਸਮਝੋ ਸ਼ੇਵ ਨਹੀਂ ਕਰਨੀ,
1: ਚਾਹ ਨਹੀਂ ਪੀਣੀ ਬਾਹਰੋਂ, ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਕੇ ਚਾਹ ਪੀਣਗੇ, ਹਾਂ ਭਾਜੀ ਪਿਲਾ ਦੋ,
0: ਹਾਂਜੀ ਹਾਂਜੀ ਹਾਂਜੀ ਭਾਈ, ਨਹੀਂ ਅਸੀਂ ਕੀ ਕਹਿੰਦੇ ਹੁੰਦੇ ਆ, ਅੱਛਾ ਯਾਰ ਜੇ ਤੂੰ ਪੀਣੀ ਹੈ ਨਾ ਫਿਰ ਪੀ ਲੈਂਦੇ, ਨਹੀਂ ਤੇ ਰਹਿਣ ਦੋ,
1: ਤੁਸੀਂ ਮੈਨੂੰ ਆਂਦੀ ਅੱਜ ਇਹ ਨਹੀਂ ਸੀ ਗੱਲ ਕਹੀ,
0: ਨਹੀਂ ਮੈਂ ਦੋ ਇੱਕ ਤੁਹਾਨੂੰ ਦਵਾਂਗਾ ਆਪਣੇ ਕੋਲ, ਇੱਕ ਤੁਹਾਨੂੰ,
1: ਮੈਂ ਤਿੰਨ ਕਿਡਨੀਆਂ ਕੀ ਕਰਨੀਆਂ,
0: ਨਹੀਂ ਨਹੀਂ ਆਈਫੋਨ ਦੋਵੇਂ ਕੱਢ ਕੇ, ਇੱਕ ਆਈਫੋਨ ਤੁਹਾਡਾ ਇੱਕ ਮੇਰਾ, ਭਾਈ ਇੰਨਾ
1: ਇੰਨੀ ਮਹਿੰਗੀ ਵਿਕੇਗੀ
0: ਯਾਰ, ਅੱਛਾ ਹੁਣ ਇਹ ਵੀ ਗੱਲ ਹੈ, ਇਹ ਤੁਸੀਂ ਹੁਣ ਸਾਰੇ ਰੇਡੀਓ ਤੇ ਦੱਸ ਦੋਗੇ, ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ।
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ ਹੈ
0: ਯਾਰ, ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ, ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ, ਠੀਕ ਹੈ
1: 11 ਦਿਨ ਲੱਗਦੇ,
0: ਮੈਂ ਕੀ ਕਰਾਂਗਾ, ਮੈਂ ਇੰਡੀਆ ਚ ਰਹਿਣਾ,
1: ਨਹੀਂ ਅਸਲ ਚ ਪ੍ਰੋਬਲਮ ਪਤਾ, ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ, ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ,
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ, ਸਮਝ ਰਹੇ ਹੋ ਕਿ ਬੰਦਾ ਤਾਂ
0: ਰੇਟ ਹੈ ਨਾ,
1: ਉੱਥੇ ਦੀ ਕੰਪਨੀ ਹੈਗੀ ਹੈ, ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ, ਟੈਕਸ ਟੁਕਸ ਲੱਗ
0: ਉਹ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ,
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਉਣਾ ਸੌਖਾ ਜਿਹਾ ਕਰਕੇ,
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ, ਇੱਥੇ $40-50 ਦੀ ਹੈ,
0: ਜਦ ਕਿ ਮੈਂ ਅਮਰੀਕਾ ਜਾਵਾਂ ਹੁਣ,
1: ਹੁਣ
0: ਪਤਾ ਲੱਗਿਆ, ਸਹੀ ਗੱਲ ਹੈ ਸਹੀ ਗੱਲ,
1: ਸੋ ਇਹ ਫਰਕ ਹੈਗਾ ਇਹਦੇ ਚ। ਬਾਕੀ ਕਹਿੰਦੇ 48 megapixel ਦਾ ਕੈਮਰਾ ਹੈ, ਫਲਾਣਾ ਧਿਮਕਾ ਲੇਲੇ ਭੱਬੇ,
0: ਸਾਨੂੰ ਨਾ ਆਈਫੋਨ ਵਾਲੇ ਨੇ
1: ਸਿਰੀ ਵੀ ਨਵਾਂ ਆਇਆ ਇਹਦੇ ਚ,
0: ਸਿਰੀ
1: ਸਿਰੀ ਸਿਰੀ ਨੀ ਹੁੰਦਾ ਹੈਗਾ
0: ਉਹ ਇੱਕ ਜਿਹੜਾ, ਹਾਂ ਇੱਕ ਤੇ
1: ਸਿਰੀ,
0: ਭਾਜੀ ਸਿਰੀ ਤੋਂ ਯਾਦ ਆਇਆ, ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮਿਨੀ ਹੈ,
1: ਸਰਕਸ ਲੱਗਦੀ ਹੁੰਦੀ ਸੀ ਇੰਡੀਆ ਚ,
0: ਸਹੀ ਗੱਲ ਸਹੀ ਗੱਲ, ਅੱਛਾ ਤਾਈਓ ਨੀ ਫਿਰ ਆਉਂਦਾ, ਮੈਂ ਫਿਰ ਉਹਨੂੰ ਜੈਮਨਾਈ ਨੀ ਕਹਿੰਦਾ, ਮੈਂ ਨਾ ਹੈ ਜੈਮਨੀ,
1: ਜੈਮਨਾਈ ਵੀ ਨਹੀਂ ਕਹਿਣਾ ਹੈਗਾ, ਜੈਮਨਾਈ
0: ਜੈਮਨਾਈ,
1: ਹਾਂ ਜੈਮਨਾਈ।
0: ਸੈਮਸੰਗ ਵਾਲੇ ਨੂੰ ਕਿਉਂ ਆਪਾਂ ਜੈਮਨੀ, ਤੁਹਾਨੂੰ ਆਈਫੋਨ ਵਾਲੇ ਨੂੰ ਕਿਉਂ ਦਈਏ, ਤੁਹਾਡੇ ਕੋਲ ਸੀਰੀ
1: ਹੈਗਾ,
0: ਯਾਰ ਦੋ ਦੋ ਬੰਦੇ ਰੱਖ ਕੇ ਤੁਸੀਂ ਕੀ ਕਰਦੇ,
1: ਗੂਗਲ ਬੇਸਡ ਹੈ,
0: ਨਹੀਂ ਨਹੀਂ। ਅੱਛਾ ਇੱਕ ਮਿੰਟ,
1: ਅੱਜ ਕੱਲ ਤਾਂ AI ਐਪਸ ਜਿੰਨੀਆਂ ਮਰਜ਼ੀ ਰੱਖੋ, ਇਹ ਤਾਂ ਓਪਨ ਚੈਟ ਬੋਟ ਹੈ ਨਾ,
0: ਉਹਦੇ
1: ਚ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ, ਫੋਰ ਐਗਜ਼ਾਮਪਲ ਤੁਸੀਂ ਲਿਖੋਗੇ ਕਿ ਚੈਟ GPT ਦੇ
0: ਉੱਤੇ, ਇਦਾਂ ਕਿਦਾਂ ਹੁੰਦਾ
1: ਤੁਹਾਨੂੰ ਮੈਂ ਦੱਸਦਾ, ਮਨਤੇਜ ਸਿੰਘ, ਲੋ ਮੈਂ ਤੁਹਾਡੇ ਨਾਲ ਨਾਲ ਆਪਾਂ ਸ਼ੋਅ ਵੀ ਕਰ ਰਹੇ ਹਾਂ, ਨਾਲੇ ਨਾਲੇ
0: ਤੁਸੀਂ ਨਾਲੇ ਨਾਲੇ ਇਨਫੋਰਮੇਸ਼ਨ ਵੀ ਹੈ, ਹਾਂਜੀ।
1: ਹੁਣ ਆ ਜਿਹੜਾ ਮਨਤੇਜ ਸਿੰਘ ਦੇ ਬਾਰੇ ਜੋ ਵੀ ਇਹਨੇ ਇਨਫੋਰਮੇਸ਼ਨ ਦਿੱਤੀ ਆ ਸਾਰਾ, ਹਾਂ
0: ਓਕੇ,
1: ਤੁਸੀਂ NSW ਦੇ ਡਿਪਾਰਟਮੈਂਟ ਆਫ ਕਮਿਊਨਿਟੀ ਜਸਟਿਸ ਵੀ ਕੰਮ ਕੀਤਾ,
0: ਹੈ ਇਹ ਕਿਹੜਾ ਆ ਗਿਆ, ਕੋਈ ਹੋਰ ਆ ਗਿਆ।
1: ਅੱਛਾ ਇੱਥੇ ਨਾ ਆ ਆਪਸ਼ਨ ਹੁੰਦੀ ਹੁੰਦੀ ਹੈ ਇੱਥੇ ਮਾਈਕ ਦੀ, ਗੱਡੀ ਚਲਾਉਂਦੇ ਤੁਹਾਡੇ ਬਲੂਟੂਥ ਤੇ ਚੱਲਦਾ,
0: ਮਤਲਬ ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ ਸਕਦੇ,
1: ਜੋ ਉਹਦੇ ਚ ਲਿਖਿਆ ਹੋਇਆ ਉਹ ਸਾਰਾ ਤੁਹਾਨੂੰ ਉਹ ਬੋਲ ਕੇ ਦੱਸੂਗਾ।
0: ਲੈ ਚੱਕੋ,
1: ਇਨਫੈਕਟ ਜੋ ਵੀਡੀਓ ਨੇ ਤਾਂ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ,
0: ਠੀਕ ਹੈ,
1: ਪਰ ਐਵਰੀਥਿੰਗ ਇਨ ਰਿਟਨ
0: ਸਾਰਾ ਬੋਲ ਕੇ ਦੱਸਣਗੇ, ਹਾਂ ਜੋ ਵੀ ਆਂਟੀ ਅੰਦਰ ਬੈਠੇ ਹੈ
1: ਜਾ ਜਾ, ਹਾਂ ਡਾਇਰੈਕਟ ਪੰਜਾਬੀ ਹਿੰਦੀ ਕਿਹੜੀ ਬਾਜ਼ੀ ਭਾਸ਼ਾ ਦੇ ਵਿੱਚ ਤੁਸੀਂ,
0: ਹਾਂ ਇਹ ਤਾਂ ਬੜਾ ਵਧੀਆ,
1: ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਬਕਾਇਦਾ ਬੋਲ ਕੇ ਦੱਸਣਗੇ।
0: ਲਓ ਜੀ ਲਓ ਦੇਖੋ ਅੱਜ ਸਾਡਾ ਟੌਪਿਕ ਜਿਹੜਾ ਕਿੰਨਾ ਘੈਂਟ ਹੋ ਗਿਆ ਕਿਉਂਕਿ ਅੱਜ ਆਪਾਂ ਨਾ ਘੈਂਟ ਘੈਂਟ ਗੱਲਾਂ ਕਰਨੀਆਂ ਨੌਲੇਜ ਵਾਲੀਆਂ ਗੱਲਾਂ ਕਰਨੀਆਂ ਠੀਕ ਹੈ ਨਾ ਆਪਾਂ ਇਹ ਨਹੀਂ ਹੈ ਵੀ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ ਪਹਿਲਾਂ ਪੂਰ ਜੋਕ ਆਏ ਫਿਰ ਜਬਲੀਆਂ ਆਈਆਂ ਕੁਤਕੁਤਾੜੀਆਂ ਚੋ ਜਬਲੀਆਂ ਹੀ ਹੁੰਦੀਆਂ ਸੀ
1: ਹੁਣ
0: ਕੀ ਹੋ ਗਿਆ ਵਾ ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ ਉਦੋਂ ਆਪਾਂ ਨਕਲੀ ਨਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ ਕਦੀ ਕਿਸੇ ਦਾ ਕੱਟਾ ਖੁੱਲ ਗਿਆ ਕਦੀ ਕਿਸੇ ਨੇ ਮੱਝ ਖੁੱਲ ਏਦਾਂ ਦਾ ਕਰਦੇ ਹਾਂ
1: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ
0: ਹਾਂਜੀ
1: ਪੰਜਾਬ ਦੀਆਂ ਖਬਰਾਂ ਦਾ ਇੱਕ ਬੁਲੇਟਿਨ ਪੜਾਂਗੇ ਹੁਣ ਮੈਂ ਜੱਗ ਬਾਣੀ ਖੋਲਦਾ ਤੁਸੀਂ ਮੈਨੂੰ ਦੱਸੋ ਮੈਂ ਪਹਿਲੀਆਂ ਪੰਜ ਖਬਰਾਂ ਪੜਾਂ ਜਾਂ ਦਸ ਪੜਾਂ ਉਹ ਸਾਰੀਆਂ ਹੀ ਨੈਗੇਟਿਵ ਸਾਰੀਆਂ ਹੀ ਨਕਾਰਾਤਮਕ ਤੁਸੀਂ ਕਹਿਣਾ ਕੋਈ ਵੀ ਨਾ ਪੜੋ
0: ਅੱਛਾ
1: ਤੁਸੀਂ ਚਲੋ ਪਹਿਲੀਆਂ ਪੰਜ ਪੜੋ
0: ਦੇਖੋ ਪਹਿਲੀਆਂ ਪੰਜ ਹਾਂਜੀ
1: ਮਣੀ ਮਾਜਰਾ ਤੋਂ ਕਾਰ ਲੁੱਟ ਕੇ ਦੋ ਮੁਲਜ਼ਮ ਫਰਾਰ ਜਲੰਧਰ ਚ ਬਿਸਕਟ ਫੈਕਟਰੀ ਨੂੰ ਲੱਗੀ ਅੱਗ
0: ਓਏ ਹੋਏ ਹੋਏ
1: ਪੰਜਾਬ ਚ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ ਪੰਜ ਇਨਕਰੀਮੈਂਟ ਰੋਕਣ ਦੇ ਹੁਕਮ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ ਤੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਦੇ ਖਿਲਾਫ ਮੁਕੱਦਮਾ ਦਰਜ ਪੰਜ ਖਬਰਾਂ ਪੰਜੇ ਹੀ ਨੈਗੇਟਿਵ
0: ਲਓ ਜੀ ਲਓ ਤੇ ਬੰਦੇ ਦਾ ਫਿਰ ਦਿਲ ਕਿੱਦਾਂ ਪੋਜ਼ਿਟਿਵ ਹੋਏਗਾ
1: ਸਾਰੀਆਂ ਹੀ ਜੇ ਤੁਸੀਂ ਮੈਨੂੰ ਸਾਰੀਆਂ ਕਹੋਗੇ ਮੈਂ ਸਾਰੀਆਂ ਹੀ ਪੜ੍ਹਾਂਗਾ
0: ਸਾਰੀਆਂ ਨੈਗੇਟਿਵ ਹੋਣਗੀਆਂ
1: ਛੱਡੂਗਾ ਈਡੀ ਦੀ ਵੱਡੀ ਰੇਡ ਮੋਹਾਲੀ ਪਟਿਆਲਾ ਚ ਚੰਡੀਗੜ੍ਹ ਚ ਸੀਰੀਅਲ ਕਿਲਰ ਨੂੰ ਤੀਜੀਵਾਲ ਤੀਜੀਵਾਰ ਬੇਲ ਪੰਜਾਬ ਚ ਬਿਜਲੀ ਬਿੱਲਾਂ ਨੇ ਵਧਾਈ ਚਿੰਤਾ ਜੇ ਬੋ ਹਨਾ ਕਰਕੇ ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਬੋਟੀ ਅੱਕ ਕੇ ਨੌਜਵਾਨ ਨੇ ਜੋ ਕੀਤਾ ਕੰਬ ਜਾਏਗੀ ਰੂਹ ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਸੀਸੀਟੀਵੀ ਮਤਲਬ 50 ਫੁੱਟ ਗਹਿਰਾਈ ਚ ਦੱਬਿਆ ਹੋਇਆ ਵੀ ਖੰਗਾਲ ਰਹੀ ਹੈ ਪਰ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼ ਨਸ਼ੇ ਦਾ ਓਵਰਡੋਜ਼
0: ਲਓ ਜੀ ਲਓ ਲਓ
1: ਲੁਧਿਆਣਾ ਚ ਫੂਡ ਸੇਫਟੀ ਟੀਮ ਦੀ ਚੈਕਿੰਗ 35 ਕਿਲੋ ਪਨੀਰ ਨਸ਼ਟ ਨਕਲੀ ਸੀਗਾ 25 ਸਤੰਬਰ ਨੂੰ ਛੁੱਟੀ ਦਾ ਐਲਾਨ ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ
0: ਅੱਛਾ ਲੈ ਲਓ ਜੀ ਛੁੱਟੀ ਜੇ ਨਹੀਂ ਪਤਾ ਤੇ ਜਲੰਧਰ ਚ ਅੱਛਾ ਜਲੰਧਰ ਚ ਉਹ ਨਹੀਂ ਪੂਰੇ ਪੰਜਾਬ ਚ ਨਹੀਂ ਜਲੰਧਰ ਚ ਗੱਲੇ
1: ਅੱਛਾ ਇਹ ਕਾਹਦੀ ਕੀਤੀ ਹੈ ਜਲੰਧਰ ਜ਼ਿਲ੍ਹੇ ਚ ਕਾਹਦੀ ਕਰਤੀ
0: ਜਲੰਧਰ ਵਾਲੇ ਕੋਈ
1: ਪੜਨ ਵਾਲੀ ਖਬਰ ਅੱਛਾ ਉਹ ਬਾਬਾ ਸੋਢਲ ਦਾ ਜਿਹੜਾ ਮੇਲਾ ਹੁੰਦਾ
0: ਅੱਛਾ ਉਹਦਾ ਤੇ ਮੇਲੇ
1: ਉਹ ਤੁਸੀਂ ਦੇਖਿਆ ਨਹੀਂ ਹੈਗਾ
0: ਨਹੀਂ ਨਹੀਂ ਨਹੀਂ
1: ਉੱਥੇ ਜੌਨੀ ਵਾਕਰ ਚੜਦੀ ਹੈ
0: ਅੱਛਾ ਓ ਵਾਹ
1: ਤੇ ਫੇਰ ਹੈਗਾ ਪਠਾਨਕੋਟ ਦੇ ਵਿੱਚ ਗੋਵੰਸ਼ ਦੇ ਨਾਲ ਦੀ ਗੱਡੀ ਕਾਬੂ ਹੈ ਸਾਊਦੀ ਅਰਬ ਚ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਹੈ ਸੜਕ ਹਾਦਸੇ ਚ ਮਾਪਿਆਂ ਦਾ ਇਕਲੌਤੇ ਪੁੱਤ ਦੀ ਮੌਤ ਕਹਿਰੋ ਰੱਬਾ ਕਰੰਟ ਲੱਗਣ ਨਾਲ 14 ਸਾਲਾਂ ਵਿਦਿਆਰਥਣ ਦੀ ਮੌਤ ਹੈਰੋਇਨ ਤੇ ਕੈਪਸੂਲਾਂ ਸਣੇ 4 ਗ੍ਰਿਫਤਾਰ
0: ਪੰਜਾਬ
1: ਦੀਆਂ ਖਬਰਾਂ ਤੁਸੀਂ ਕਿਵੇਂ ਪੜ੍ਹ ਲੋ ਮਤਲਬ ਬੜੇ ਮੈਂ ਤੁਹਾਨੂੰ ਸੋਚ ਕੇ ਪਹਿਲਾਂ ਮੈਂ ਦੱਸਣ ਲੱਗਿਆ ਸੀ ਪੰਜਾਬ ਦੀਆਂ ਵੀ ਆਪਾਂ ਰੱਖਿਆ ਕਰਾਂਗੇ ਕਿਹੜੀ ਰੱਖੀਏ
0: ਆਪਣੇ ਸ਼ੋਅ ਦੇ ਵਿੱਚ ਇਹੋ ਜਿਹੀਆਂ ਘੱਟ ਖਬਰਾਂ ਤੇ ਹਾਸੇ ਮਜ਼ਾਕ ਵਾਲੀਆਂ ਜ਼ਿਆਦਾ ਰੱਖਣੀਆਂ ਕਿਉਂਕਿ ਸਾਰਾ ਟਾਈਮ ਹੀ ਤੇ ਲੋਕੀ ਟੈਨਸ਼ਨਾਂ 'ਚ ਰਹਿੰਦੇ ਹੈ ਇਹੋ ਜਿਹਾ ਟਾਈਮ ਥੋੜ੍ਹਾ ਜਿਹਾ ਹਸਾਉਣ ਸੁਣ ਵਾਲਾ ਤੇ ਹੁਣ ਆਪਾਂ ਥੋੜ੍ਹੀਆਂ ਇਹੋ ਜਿਹੀਆਂ ਖਬਰਾਂ ਮਤਲਬ ਹਾਸੇ ਮਜ਼ਾਕ ਵਾਲੀਆਂ ਰੱਖਾਂਗੇ ਨਹੀਂ ਤੇ ਆਹ ਜਿਹੜੀਆਂ ਕਦੀ ਆਹ ਹੋ ਗਿਆ ਕਦੀ ਇਹ ਹੋ ਗਿਆ ਉਹ ਵਾਲੀਆਂ ਨਹੀਂ ਰੱਖਣੀਆਂ ਹਾਂ ਕੋਈ ਅੱਜ ਨੌਲੇਜ ਵਾਲੀਆਂ ਵੀ ਰੱਖਾਂਗੇ ਭਾਜੀ ਅੱਜ ਨੌਲੇਜ ਵਾਲੀਆਂ ਰੱਖਾਂਗੇ
1: ਤੇ ਲਓ ਤੁਹਾਨੂੰ ਲੈ ਕੇ ਜਾ ਗਿਆ
0: ਹੁਣ ਚਮਕੀਲਾ ਜੀ ਆ ਗਏ
1: ਨੇ ਕੌਣ ਹੈ
0: ਉਹ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ ਦੱਸ ਦੋ

0: ਕੱਲੇ ਕੱਲੇ ਘਰ ਗਿਣ ਲੈਣ ਦੋ ਦੋ ਦਰਜਣ ਲਿਆਣੇ
1: ਦੋ ਦੋ
2: ਅੱਜ ਕੱਲ ਕੱਲੇ ਕੱਲੇ ਘਰ ਚ ਇੱਕ ਇੱਕ
1: ਪਹਿਲਾਂ ਹੀ ਦੋ ਦੋ ਦਰਜਣ ਪਹਿਲਾਂ ਭਾਜੀ ਕਿੰਨੇ ਕਿੰਨੇ ਨਿਆਣੇ ਹੁੰਦੇ ਸੀ
2: ਸਹੀ ਗੱਲ ਹੈ
1: ਉਹ ਮੇਰੇ ਡੈਡੀ ਹੋਣੀ ਸੱਤ ਹਾਂ ਅੱਠ ਭਰਾ
2: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
1: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
2: ਫਿਰ ਤਿੰਨ ਤਿੰਨ
1: ਅਸੀਂ ਤਿੰਨ
2: ਅਸੀਂ ਵੀ
1: ਤਿੰਨ ਹੀ ਆ
2: ਹੁਣ ਅੱਜ ਕੱਲ ਦੋ ਜਾਂ ਇੱਕ ਰਹਿ
1: ਗਏ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
2: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀ
1: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਸੀ
2: ਜੰਮ ਗਿਆ ਸੀ
1: ਅੱਛਾ ਜੀ ਇਹ ਨਾ ਕੋਈ ਕੱਪ ਚ ਕੁਝ ਇਹਨਾਂ ਨੇ ਪਾਇਆ ਸੀ ਇਸ ਕਰਕੇ ਹਰ ਇੱਕ ਉਂਗਲੀ ਦਾ ਮਤਲਬ ਕਿਤੇ ਲੋਕੀ ਕਹਿੰਦੇ ਵੀ ਹੈ ਕਿਹੜੀ ਉਂਗਲੀ ਕਰਦੀ ਆ ਇਹ ਕੀ ਵਿੱਚ ਤੁਸੀਂ ਉਹ ਪਾਏ ਰੂ
2: ਫਾਈਬਰ ਹੈ ਭਾਜੀ ਫਾਈਬਰ
1: ਓ ਲਾਸਟ ਟਾਈਮ ਜਿਹੜਾ ਮੈਂ ਪੀਤਾ ਸੀ ਭਾਜੀ ਤੁਸੀਂ ਆ ਯਾਰ ਪਿਆ ਨੀ ਇਹ ਤੇ ਬੜਾ ਘੈਂਟ ਸੀ
2: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
1: ਅੱਛਾ ਹਾਂ
2: ਫਾਈਬਰ ਤੋਂ ਯਾਦ ਆਇਆ
1: ਫਾਈਬਰ ਤੋਂ ਯਾਦ ਆਇਆ
2: ਛੁੱਟੀਆਂ ਦੀ ਗੱਲ ਕਰੀਏ ਆਪਾਂ
1: ਛੁੱਟੀਆਂ
2: ਹੋਣ ਵਾਲੀਆਂ ਨੇ ਸਕੂਲਾਂ ਦੀ
1: ਗੱਲ ਹਾਂ
2: ਦੋ ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋਇਆ ਨਹੀਂ ਮੈਲਬਰਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
1: ਬਸ ਆ ਗਿਆ ਹਫ਼ਤਾ
2: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
1: 27 ਤੇ 28 ਹਾਂ 28
2: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
1: ਮਤਲਬ ਯਾ ਦੋ ਹਫ਼ਤੇ ਬਾਅਦ
2: ਆਹੋ ਹਾਂਜੀ
1: ਠੀਕ ਹੈ
2: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ
1: ਮੈਂ
2: ਜ਼ਰੂਰ ਦੱਸ ਦੂੰਗਾ ਔਰ ਉਹਦੇ ਚ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ
1: ਹਾਂਜੀ
2: ਕਿ ਇੱਕ ਆਸਟ੍ਰੇਲੀਆ ਦਾ ਵੀ
1: ਸਿਡਨੀ ਦਾ
2: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ
1: ਠੀਕ ਹੈ
2: ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
1: ਇਹ ਜਿੱਦਾਂ ਭਈਆ ਨੀ ਕਹਿੰਦਾ ਕਾਸਾ ਮਾਰੀਆ ਇਹ ਤਾਂ ਇੱਦਾਂ ਦੇ ਤੁਸੀਂ ਭਈਏ ਦੀ ਲੈਂਗੁਏਜ
2: 17ਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ
1: ਹੈਨਾ
2: ਤੇ 16ਵੇਂ ਨੰਬਰ ਦੇ ਉੱਤੇ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਅਟੋਗਾ ਸੋਲੋਮਨ ਫਿਜੀ ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ
1: ਅੱਛਾ
2: ਵਰਲਡ ਦੇ ਇਹ 16ਵੇਂ ਨੰਬਰ ਤੇ
1: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ
2: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ ਤੁਸੀਂ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ
1: ਇਹ ਬਾਅਦ ਚ ਬਣੇ ਜਦੋਂ ਮੈਂ ਰਹਿਣਾ ਉੱਥੇ ਤੇ ਜੁਮੇਰਾ ਕਰਕੇ ਤੇ ਹੁੰਦਾ ਹੀ ਭਾਅ ਜਿਹੜਾ ਅਲ ਮਾਸਾ ਮਰਮ ਮੁਰ ਕਰਕੇ ਤੁਸੀਂ ਬੋਲਤਾ ਹੈ ਨਾ ਇਹ ਇੰਨਾ ਵੱਡਾ ਮੈਂ ਨੀ ਸੁਣਿਆ ਸੀ ਉੱਥੇ
2: ਓਕੇ ਅੱਜ ਕੱਲ੍ਹ ਤਾਂ ਨਾ ਹੀ ਜਾਓ ਖੈਰ ਉੱਥੇ ਤੇ 14ਵੇਂ ਨੰਬਰ ਤੇ ਹੈਗਾ ਫਿਰ ਅਗੇਨ ਪੈਰਿਸ ਦਾ ਹੋਟਲ ਡੀ ਕੈਰੀਲੋਨ
1: ਭਾਜੀ ਪੈਰਿਸ ਦੇ ਤਿੰਨ ਗਣਾਤੇ ਆ ਤੁਸੀਂ
2: ਤਿੰਨ ਹਲੇ ਆਣਗੇ ਸਰ
1: ਅੱਛਾ ਜੀ
2: ਅੱਛਾ
1: ਜਾਣਾ ਹੀ ਪੈਣਾ ਫਿਰ ਉੱਥੇ
2: ਮੈਨੂੰ ਲੱਗਦਾ ਹੈ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ
1: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ
2: 13ਵੇਂ ਨੰਬਰ ਤੇ ਆਉਂਦਾ ਹੈ ਲੰਡਨ ਦਾ ਕਾਲਰਿਜ
1: ਲੰਡਨ
2: ਹਾਂਜੀ ਬੜਾ
1: ਠੀਕ ਹੈ
2: ਮਤਲਬ ਦੇਖਣ ਨੂੰ ਐਂ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ
1: ਅੱਛਾ
2: ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ ਇੰਟਰਨਲ ਤਾਂ ਇਹ ਇੰਟਰਨਲੀ ਵੀ ਦੇਖੇ ਗਏ ਨੇ ਜਾ ਕੇ ਪਤਾ ਲੱਗੇ 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ ਜਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਪੈਂਦਾ ਹੁਣ ਤੁਸੀਂ ਕਹਿਣਾ ਹੈ ਵੀ ਇਹ ਪੰਜਾਬੀ ਦਾ ਅਮਨ ਤੁਸੀਂ ਕਹਿਣਾ ਪੰਜਾਬੀ ਦਾ

0: शांति है यहाँ पे, सब शांति शांति है।
1: ओए ओए ओए पाजी इतना गाना चलाया ही ना मैं बहुत ही ज्यादा चलाया बाद दसागा क्यों
0: एटीज बच्चे नहीं पता ये गाने
1: मैं बाद दसागा।
0: चलो कोई नहीं, दसवें नंबर ते आंदा है थाईलैंड दा मैंडरिन ओरिएंटल बैंकॉक दे विच पैंदा है।
1: संतरे वाला मैंडरिन जेड़ा ओ हुंदा है।
0: हां
1: संतरे खाओ।
0: मैंडरिन ए ओ वाला मैंडरिन नहीं, ए हैगा मैंडरिन जेड़ी चाइनीज भाषा हुंदी है।
1: चलो
0: ओ वाले मैंडरिन दे विच पिछे ई पैंदी है।
1: सानू ओदे भी नहीं स्पेलिंग पता, एदे भी नहीं पता।
0: ए हुंदा है एम ए ओ ओ मैंडरिन हुंदा है। हां ए भी मैंडरिन नहीं हुंदा।
1: नहीं नहीं
0: एम ए एन डी ए आर आई एन पिछे था रिनी पैना।
1: चलो हाँ
0: सार फसोड़ा
1: रिन। हाँ और रिन पाजी याद आ गया वो करी हाँ। जाओ करी जाओ हुंदी नहीं चाक होती यार रिन दी पता नहीं क्या जो साबन पर
0: खेल। नौवें नंबर ते है
1: हाँ जी
0: आ जा मक्सिको चलिए
1: आहा
0: शबेल युतैन।
1: शबेल जुतियां वाला
0: नौवें नंबर ते।
1: अच्छा जुतैन।
0: अठवें नंबर ते आंदा है चाइना दे हांगकांग दे, चाइना तो कहना ही नहीं चाहिए हांगकांग अड्डा
1: जी
0: अपर हाउस हांगकांग
1: अपर हाउस।
0: और वाकई मतलब टीसी ते बनया होया मतलब हांगकांग की इमारत ही सारिया उची उचिया ने ना
1: ठीक है जी
0: 40 हाँ। मंजिला 50 मंजिला हांगकांग एयरपोर्ट ते उतरो तुसी उत्थे या तो एक पासे पहाड़ दे देने या दूजे पासे 50-50, 60-60 मंजिला इमारत है ना
1: जाना ही पैना
0: हांगकांग बहुत उच्चा है। सतवें नंबर ते अगेन चाइना का आंदा है हुण ये हैगा मैंडरिन चाइना वाला बीजिंग दे विच पैंदा
1: है
0: मैंडरिन ओरिएंटल बीजिंग
1: ये ना वधिया।
0: छेवें नंबर ते है ब्राजील दे साओ पाओलो शहर दे विच रोजवुड
1: ब्राजील
0: ब्राजील ला ला ला ला ला ला ला।
1: भाजी तुसीं ओह वाला गाना सुणिया जदों ब्राजील विच जदों ढोल वजदा
0: ब्राजील
1: गाना आया
0: ना इंडियन ढोल मिक्स
1: मिक्स
0: ने बनाईया सी कैस्टा।
1: अच्छा
0: पता नहीं उन्होंने बनाईया पता नहीं उत्थे पईया हुंदियां सी।
1: चलो ढोल ते पंजाबी है ना फिर हां इदां
0: ਨਵੇਂ ਨੰਬਰ ਤੇ ਹੈ ਸਰ ਪਾਸਾ ਲੂਕਾ
1: ਪਾਸਾ ਲੈ ਕੇ ਲੂਕਾ
0: ਇਧਰ ਪਾਸਾ ਲੈ ਲੂਕਾ
1: ਇਧਰ ਪਾਸਾ ਕਰਕੇ ਉਧਰ ਲੁੱਕ ਕਰੋ ਹਾਂ ਪਾਸਾ ਲੂਕਾ
0: ਇਟਲੀ ਚ ਪੈਂਦਾ ਹੈ ਲੇਕ ਕੋਮੋ
1: ਇਹਨਾਂ ਦਾ ਨਾਮ ਹੀ ਪਾਸਾ ਲੂਕਾ ਪਾਸਾ
0: ਹੋਏ ਚੌਥੇ ਨੰਬਰ ਤੇ ਕਿੰਨਾ ਸੋਹਣਾ ਹੋਟਲ ਹੈ
1: ਭਾਜੀ ਮੈਂ ਦੱਸਾਂਗਾ ਇਹ ਹੋਏਗਾ ਪੈਰਿਸ ਦਾ
0: ਦੁਬਈ ਦਾ
1: ਓਹ ਦੁਬਈ ਦਾ
0: ਸਰ ਐਟਲਾਂਟਿਸ ਦੀ ਰੋਇਲ ਕਰਕੇ ਹੋਟਲ
1: ਐਟਲਾਂਟਿਸ
0: ਹਾਂ ਲੱਗਦਾ ਜਿਵੇਂ ਡੱਬੇ ਜੇ ਰੱਖੇ
1: ਹੁੰਦੇ ਨੇ ਇਹ ਮੈਂ ਵੇਖਿਆ ਐਟਲਾਂਟਿਸ ਦੇਖਿਆ ਹਾਂ ਉੱਥੇ ਅੰਦਰ ਵੀ ਗਿਆ ਵਾ ਭਾਜੀ ਉਦੋਂ ਮੈਂ ਨਾ ਉਹ ਕਰਦਾ ਹੁੰਦਾ ਸੀ ਤੁਹਾਨੂੰ ਮੈਂ ਦੱਸਾਂ ਸਹੀ ਗੱਲ ਆ
0: ਆਲੇ ਦੁਆਲੇ ਉਹਦੇ ਪਾਣੀ ਹੈ
1: ਹਾਂ ਬਿਲਕੁਲ ਬਿਲਕੁਲ ਆਪਾਂ ਕੀ ਮੈਂ ਜਿੱਦਾਂ ਟੈਲੀਕਾਮ ਚ ਲਾਈਨ ਚ ਹੁੰਦਾ ਨਾ ਉੱਥੇ ਨਾ ਇੰਟਰਨਲ IBS ਐਂਟੀਨੇ ਲਾਈ ਦੇ ਹੁੰਦੇ ਆ ਇੰਟਰਨਲ ਉਹਦੇ ਵਿੱਚ ਕਵਰੇਜ ਲਈ ਨਾ ਤੇ ਆਪਾਂ ਕਰਨਾ ਅੱਧਾ ਕੁ ਘੰਟਾ ਕੰਮ ਕਰਨਾ ਫਿਰ ਸਾਡਾ ਫ੍ਰੀ ਹੋ ਜਾਣਾ ਫਿਰ ਮੈਂ ਜਾਣਾ ਉਹਨਾਂ ਦੀ ਕਿਚਨ ਚ ਭਾਜੀ ਉਹਨਾਂ ਦੀ ਕਿਚਨ
0: ਲੱਗਦੇ
1: ਸਾਡਾ ਕੀ ਸੀ ਕਿਚਨ ਦੇ ਲਾਗੇ ਛਾਗੇ ਉੱਥੇ ਸਾਰੇ ਰੂਮ ਹੁੰਦੇ ਟੈਲੀਕਾਮ ਵਾਲੇ ਨਾ ਤੇ ਮੈਂ ਜਦੋਂ ਜਾ ਕੇ ਮੈਂ ਖਾਣਾ ਖਾਧਾ ਭਾਜੀ 5 star ਤੋਂ ਘੱਟ ਨੀ ਉਹਨਾਂ ਦੇ ਬੰਦੇ
0: 50 star ਹੋਟਲ ਹੈ ਤੁਸੀਂ 5 ਕਰਾ
1: ਨਹੀਂ ਜਿਹੜੇ ਅੰਦਰ ਵਾਲੇ ਵੀ ਆ ਜਿਹੜੇ ਜਿਹੜੇ ਮਤਲਬ ਕਾਮਿਆਂ ਦਾ ਖਾਣਾ ਵੀ ਆ
0: ਅੱਛਾ ਉਹ ਵੀ
1: ਉਹਨਾਂ ਦੀ ਗੱਲ ਕਰ ਸਾਨੂੰ ਉਹੀ ਮਿਲਣਾ ਸਾਨੂੰ ਦੂਜਾ ਥੋੜੀ ਮਿਲਣਾ ਹੈ
0: ਤੇ
1: ਮੈਂ ਜਿਹੜੇ ਉੱਥੇ ਜਿਹੜੇ ਕੰਮ ਕਰਦੇ ਆ ਜਿਹੜੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਦਾ ਨਾ ਉਹਨਾਂ ਦਾ ਖਾਣਾ ਮੈਂ ਆਖਿਆ ਭਾਜੀ ਸਾਨੂੰ ਤਾਂ ਇੱਥੇ ਖਵਾ ਦਿਆ ਕਰੋ ਅਸੀਂ ਬਾਕੀ ਤਾਂ ਕਿਤੇ ਜਾਣਾ ਹੀ ਨਹੀਂ ਆ
0: ਤੇ ਨਹੀਂ ਘੈਂਟ ਹੈ ਗੱਲ ਫਿਰ ਵਾਕਈ ਮੈਂ ਮੰਨਦਾ ਫਿਰ ਤਾਂ ਇਹ ਵਾਕਈ ਹੋਟਲ ਵਧੀਆ
1: ਬਹੁਤ ਹਾਂ।
0: ਤੀਜੇ ਨੰਬਰ ਤੇ ਹੈ ਥਾਈਲੈਂਡ ਦਾ ਕਪੇਲਾ ਬੈਂਕੋਂਗ
1: ਕਪੇਲਾ
0: ਹਾਂ ਤੇ ਦੂਜੇ ਓਏ
1: ਇੰਡੀਆ ਦਾ
0: ਨਾ ਨਾ ਨਾ ਨਾ
1: ਹਾਂਜੀ
0: ਦੂਜੇ ਨੰਬਰ ਤੇ ਥਾਈਲੈਂਡ ਦਾ ਫੋਰ ਸੀਜ਼ਨਸ ਹੈ ਬੈਂਕੋਂਗ ਵਾਲਾ ਇੱਥੇ ਮੈਂ ਠਹਿਰਿਆ ਹੋਇਆ ਸਰ
1: ਮੈਂ ਵੀ
0: ਮੈਨੂੰ ਤਾਂ ਸਪੋਂਸਰ ਕੀਤਾ ਸੀਗਾ
1: ਠੀਕ ਹੈ ਅੱਛਾ ਤੁਸੀਂ ਕਿੱਥੇ ਕਦੋਂ ਗਏ ਸੀ
0: ਮੈਂ ਗਿਆ ਸੀਗਾ 2010 ਦੇ ਵਿੱਚ
1: ਤੁਹਾਨੂੰ ਕਿਹਨੇ ਕੀਤਾ ਸੀ ਸਪੋਂਸਰ ਮੈਨੂੰ ਨੰਬਰ ਦਿਓ ਉਹਨਾਂ ਦਾ
0: ਉਦੋਂ ਇਲੈਕਸ਼ਨਸ ਹੋਏ ਸੀਗੇ ਪੰਜਾਬ ਦੇ ਵਿੱਚ ਮੈਨੂੰ ਪਤਾ ਨਹੀਂ ਲੋਕਲ ਕੌਂਸਲ ਦੇ
1: ਕੋਈ ਚੱਕਰ ਨਹੀਂ ਆ
0: ਪਰ ਮੈਨੂੰ ਕਿਸੇ ਮੰਤਰੀ ਨੇ ਕੀਤਾ
1: ਸੀ ਆਏ ਹੋਏ ਮੰਤਰੀ ਸਾਹਿਬ
0: ਮੈਨੂੰ ਨਹੀਂ ਸਾਡੇ 2-4 ਮੀਡੀਆ ਵਾਲਿਆਂ ਨੂੰ ਕੀਤਾ
1: ਭਾਜੀ ਉਹ ਜਿਹੜੀ ਲਾਲ ਲਾਲ ਲਾਈਟ ਆ ਉਹ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਜਗਨ ਤੇ ਆਵਾਜ਼ ਫਟਦੀ ਆ ਉਹ ਦੇਖੋ ਜਿਹੜਾ
0: ਤੁਹਾਡੀ ਫਟਦੀ ਹੈ
1: ਉਹ ਤੁਹਾਡੀ ਵੀ ਆਈ ਆ ਉਹ ਦੇਖੋ ਤੁਹਾਡੀ ਵੀ ਲਾਲ ਆ ਹਾਂ
0: ਮੇਰੀ ਵੀ
1: ਉਹਨੂੰ ਆਪਾਂ ਹੌਲੀ ਹੌਲੀ ਕਰੀਏ
0: ਘੱਟ
1: ਲਓ ਜੀ ਜੇ ਆਵਾਜ਼ ਸਾਡੀ ਫਟ ਰਹੀ ਹੈ
0: ਅੱਛਾ ਤੁਸੀਂ ਕਦੋਂ ਗਏ ਸੀ
1: ਨਹੀਂ ਮੈਂ ਤਾਂ ਜਾਣਾ ਹੈ
0: ਅੱਛਾ ਨਾਲੇ ਤੁਸੀਂ ਕਹਿੰਦੇ ਮੈਂ ਵੀ ਰੁਕਿਆ ਉੱਥੇ
1: ਮੈਂ ਤਾਂ ਸੁਪਨੇ 'ਚ ਰੁਕਦਾ ਨਾ ਮੈਂ ਜਲਦੀ ਨਾ ਰੁਕਦਾ ਨਾ ਮੇਰੇ ਸੁਪਨੇ ਹੀ ਹੁੰਦੇ ਆ ਮੈਂ ਕਦੇ ਜਾ ਨਹੀਂ ਸਕਦਾ ਹਾਂ
0: ਓਕੇ ਤੇ ਪਹਿਲੇ ਨੰਬਰ ਤੇ ਆਉਂਦਾ ਹੈ ਚਾਈਨਾ ਹਾਂਗਕਾਂਗ ਦਾ ਰੋਜ਼ਵੁੱਡ
1: ਰੋਜ਼ ਵੇਖਿਆ ਪਹਿਲਾਂ ਪਤਾ ਨਹੀਂ ਜਾਂ ਤੇ ਇੰਡੀਆ ਦਾ ਹੋਏਗਾ ਜਾਂ ਚਾਈਨਾ ਦਾ ਹੋਏਗਾ
0: ਇੰਡੀਆ ਦਾ ਕੋਈ ਹੋਟਲ ਹੀ ਨਹੀਂ ਟੌਪ 20 ਦੇ ਵਿੱਚ
1: ਚਲੋ ਕੋਈ ਨਹੀਂ ਆ ਜਾਏਗਾ ਆਪਾਂ ਬਣਾਵਾਂਗੇ ਭਾਜੀ ਉੱਥੇ ਜਾ ਕੇ ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚੱਲੀਏ ਇੰਡੀਆ ਬਣਾਈਏ ਹੋਟਲ, ਉਹਨੂੰ ਲੈ ਕੇ ਆਈਏ
0: ਭਾਈ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ।
1: ਕੀ ਹੋਟਲ?
0: ਹਾਂ
1: ਅੱਛਾ,
0: ਟੌਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ।
1: ਹਾਂ ਲੈ ਹੋਰ ਕੀ ਆ,
0: ਜੇ ਤੁਸੀਂ ਕਹਿੰਦੇ ਹੋ
1: ਤਾਂ।
0: ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ,
1: ਹਾਂਜੀ,
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ, ਤੇ ਉਹ ਲਿਸਟ ਜੇ ਮੈਂ ਖੋਲ੍ਹ ਕੇ ਦੇਖਾਂ ਨਾਲ ਨਾਲ
1: ਨਹੀਂ ਖੋਲ ਕੇ ਖੋਲ੍ਹਣੀ ਕੀ, ਆਪਾਂ ਜਾਣਾ ਤੇ ਹੈ ਨਹੀਂ ਹੈ ਭਾਜੀ, ਠੀਕ ਹੈ, ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ, ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ
0: ਆਏ,
1: ਸਾਡੇ ਸੂਤਰ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ, ਆਪਾਂ ਉਹਨਾਂ ਤੋਂ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਤੇ ਸੀ ਜਾਂ 8ਵੇਂ ਤੇ ਸੀ 10ਵੇਂ ਤੇ ਸੀ, ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ
0: ਤਾਂ ਸਾਨੂੰ ਨਹੀਂ ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਆ ਗਈ ਸਰ ਪੂਰੀ ਲਿਸਟ
1: ਆ ਭਾਜੀ, ਇਹਦਾ ਟਾਈਮ ਨਹੀਂ ਹੈਗਾ ਲਿਸਟ ਸਾਰੀ ਕੱਢਤੀ ਹੈ ਤੁਸੀਂ?
0: ਨਹੀਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ।
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ, ਹੈ
0: ਹਾਂ ਉਹਦੇ ਚ ਇਸ ਕਰਕੇ ਦੇਖ ਰਿਹਾ ਸੀਗਾ
1: ਆਪਣੀਆਂ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ ਨਾਲ।
0: ਦੇਖੋ ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ, ਹਾਂ ਕਪੇਲਾ ਸਿਡਨੀ, ਹੈ ਨਾ?
1: ਹਾਂ
0: ਤੇ ਉਹ ਤੋਂ ਇਲਾਵਾ ਟੋਕੀਓ, ਮਾਕਬੇ ਚ ਐਥਨਸ, ਉਹ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ।
1: ਓ ਸ਼ੁਕਰ ਹੈ, ਪਹਿਲੇ 50ਵਾਂ ਦੇ ਵਿੱਚ ਵਿੱਚ ਹੈ,
0: ਪਹਿਲੇ 50 ਦੇ ਵਿੱਚ ਹੈਗਾ।
1: ਲਓ ਜੀ ਸ਼ੁਕਰ ਹੈ ਤਾਜ ਭਾਜੀ।
0: ਹਾਂ ਤਾਂ ਤਾਜ ਭਾਜੀ, ਤੇ ਉਸ ਤੋਂ ਇਲਾਵਾ ਹੋਰ ਕੋਈ ਇਹੋ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲਸ ਨੇ ਜ਼ਿਆਦਾਤਰ।
1: ਓਕੇ,
0: ਤੇ ਯੈਸ ਉਹ ਸਾਰੇ ਉਹੀ ਨੇ, ਬੈਂਕਾਕ ਦਾ ਹੋ ਗਿਆ, ਲੰਡਨ ਦਾ ਹੋ ਗਿਆ, ਯੇ ਉਹ। ਸੋ ਇੱਕ ਇੰਡੀਆ ਦਾ,
1: ਇੱਕ ਇੰਡੀਆ ਦਾ, ਚਲੋ
0: ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ।
1: ਮੈਂ ਕਹਿ ਲੱਗਾ 51ਵੇਂ ਨੰਬਰ ਤੇ ਉਹ ਹੈ। ਅੱਛਾ 83ਵੇਂ ਨੰਬਰ ਤੇ,
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ।
1: ਉਹ ਭਾਜੀ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ ਤੁਸੀਂ ਇੰਨੇ ਨੌਲੇਜ ਵਾਲੇ ਬੰਦੇ ਯਾਰ, ਇਦਾਂ ਨਹੀਂ ਹਾਂ
0: ਕੱਟ
1: ਇੰਡੀਆ ਚ ਕਿੰਨੀ ਮਸ਼ਹੂਰ ਮੌਜ ਹੁੰਦੀ ਹੈ ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ ਚ, ਕਦੇ ਕੋਈ ਢਾਬਾ ਆ ਗਿਆ, ਕਦੇ ਕੋਈ ਓਏ ਹੋਏ ਹੋਏ, ਚਾਹ ਪੀਓ, ਬਾਅਦ ਚ ਰੋਟੀ ਖਾਓ।
0: ਚਾਹ ਪਾਣੀ ਤੋਂ ਯਾਦ ਆਇਆ,
1: ਚਾਹ ਵੀ ਪੀਣੀ ਹੈ। ਜ਼ਰੂਰੀ ਹੈ ਜੀ, ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਨੇ ਆ ਤੇ ਤੁਹਾਨੂੰ ਦੱਸਦੇ ਆ ਵੀ ਕੀ ਕੁਝ ਨਵਾਂ ਹੋ ਰਿਹਾ ਸਿਡਨੀ ਵਿੱਚ, ਤੇ ਪਰ ਜਾਣਨ ਤੁਸੀਂ ਨੀ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: ਚੰਨ ਤਾਂ ਨੀ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ ਖਬਰ?
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨਹੀਂ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ?
0: ਬਿਲਕੁਲ ਸਰ, ਬਿਲਕੁਲ,
1: ਜਿੱਦਾਂ ਮੈਂ
0: ਮੇਰੇ ਸਿਰ ਵਰਗੀ। ਅੱਛਾ, ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ। ਹੈ ਆਮ ਗੱਲ ਹੋ ਗਈ ਹੈ ਭਾਜੀ ਹੁਣ ਚੰਨ ਤੇ ਜਾਣਾ। ਚੰਨ ਤੇ ਜਗ੍ਹਾ ਲੈਂਦੇ ਪਏ ਸੱਚੀ, ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ
1: ਭਾਜੀ, ਲੈ ਰਹੀ, ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾ,
0: ਕਿਉਂਕਿ ਆਸਟ੍ਰੇਲੀਆ ਤਾਂ ਮਹਿੰਗੀ ਮਿਲੂਗੀ, ਉੱਥੇ ਲੈ ਲਓ।
1: ਮੈਂ ਉਹ ਤਾਂ ਕਹਿਣਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿੱਥੇ, ਉੱਥੇ ਇੰਟਰਸਟ ਉੱਥੇ ਤਾਂ ਕੋਈ ਬੈਂਕ ਨਹੀਂ ਹੈਗਾ, ਆਪਾਂ ਉੱਥੇ ਇੱਦਾਂ ਲੈ ਕੇ ਜਾ ਸਕਦੇ ਹਾਂ ਉਹ। ਅੱਛਾ ਮੇਰੀ ਗੱਲ ਸੁਣੋ,
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ,
0: ਹਾਂਜੀ,
1: ਪਹਿਲੀ ਗੱਲ ਉਹਨੂੰ ਵੇਚ ਕੋ ਰਿਹਾ,
0: ਕੌਣ ਵੇਚ
1: ਰਿਹਾ,
0: ਕਬਜ਼ਾ ਕਿਹਨੇ ਲਿਆ
1: ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ
0: ਗੱਲ ਨਾ, ਅਸਲ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗਨਾਈਜੇਸ਼ਨਸ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ,
1: ਪਹਿਲੇ ਗੱਲ ਇਹ ਉਹਨਾਂ ਨੇ।
0: ਹਾਂ
1: ਠੀਕ ਹੈ,
0: ਜਿਵੇਂ ਐਂਟਾਰਟਿਕਾ ਨਾ, ਜਿਹੜਾ ਹਿਊਮਨਲੈਸ
1: ਐਂਟਾਰਟਿਕਾ ਕੰਟੀਨੈਂਟ, ਹਾਂਜੀ,
0: ਉੱਥੇ ਵੀ ਏਦਾਂ ਕਬਜ਼ੇ ਵੰਡੇ ਹੋਏ ਨੇ ਨਾ, ਵੀ ਆਹ ਅਮਰੀਕਾ ਦਾ ਪਾਰਟ ਹੈ, ਆਹ ਇੰਡੀਆ ਦਾ, ਚਾਈਨਾ ਦਾ,
1: ਠੀਕ ਹੈ,
0: ਇੰਨਾ ਆਸਟ੍ਰੇਲੀਆ,
1: ਹਾਂਜੀ ਹਾਂਜੀ, ਠੀਕ ਹੈ।
0: ਏਦਾਂ ਹੀ ਹੁਣ ਮੂਨ ਦੇ ਉੱਤੇ ਜਿਹੜੀਆਂ ਜਿਹੜੀਆਂ ਕੰਟਰੀਜ਼ ਨੇ ਹੁਣ ਤੱਕ ਲੈਂਡ ਕੀਤਾ,
1: ਜਿਹਨਾਂ ਨੇ ਝੰਡਾ ਲਹਿਰਾਤਾ, ਜਿਹੜਾ ਪਹਿਲਾਂ ਆ ਗਿਆ ਉਹਦੀ ਜਗ੍ਹਾ।
0: ਸੋ ਰਸ਼ੀਆ ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ,
1: ਹਾਂਜੀ,
0: ਆਪਣਾ ਅਮਰੀਕਾ ਦਾ, ਚਾਈਨਾ ਦਾ,
1: ਇੰਡੀਆ ਦਾ ਵੀ ਹੈਗਾ। ਓ ਵੈਰੀ ਗੁੱਡ ਯਾ, ਗੁੱਡ ਗੁੱਡ ਇੰਡੀਆ।
0: ਤੁਸੀਂ ਕਾਹਦੇ ਖੁਸ਼ ਹੁੰਦੇ ਹੋ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ। ਆਸਟ੍ਰੇਲੀਆ ਦਾ ਕੁਝ ਨਹੀਂ ਉਹਦੇ ਚ,
1: ਕੁਝ ਨਹੀਂ ਹੈਗਾ।
0: ਅੰਠਣ ਗੋਪਾਲ
1: ਭਾਜੀ,
0: ਹਾਂ
1: ਕੀ ਯਾਰ, ਆਸਟ੍ਰੇਲੀਆ ਯਾਰ, ਤੁਸੀਂ ਦੱਸ, ਆਪਾਂ ਜਾਂਦੇ ਆ, ਆਪਾਂ ਹੁਣ ਆਸਟ੍ਰੇਲੀਆ ਨੇ ਨਾ, ਹੁਣ ਆਪਾਂ ਜਾ ਕੇ ਉੱਥੇ
0: ਝੰਡਾ ਗੱਡ ਕਰਕੇ ਆਨੇ।
1: ਹਾਂ,
0: ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਣਾ, ਹਨਾ, ਚੰਨ ਦੇ ਉੱਤੇ, ਮੂਨ ਦੇ ਉੱਤੇ।
1: ਅੱਛਾ ਠੀਕ ਹੈ,
0: 10 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਝ ਉੱਥੇ ਹੋਊਗਾ।
1: ਠੀਕ ਹੈ,
0: ਪਰ ਲੋਕੀ ਕਹਿ ਰਹੇ ਨੇ ਵੀ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ, ਹਾਂ,
0: ਪਾਣੀ ਤਾਂ ਉੱਥੇ ਹੈ ਨਹੀਂ, 2-2.5 ਸਾਲਾਂ 'ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ। 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਵਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ ਨਹਾਉਣਾ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚਿਰ ਲੱਗ
0: ਜਾਣਾ। ਉਹ ਕਹਿੰਦੇ ਕਹਿੰਦੇ ਵੀ ਬਸ ਸ਼ੁਰੂ ਹੈ ਕੰਮ।
1: ਅੱਛਾ, ਮੈਂ
0: ਰਿਪੋਰਟ ਆਈ ਸੀਗੀ ਫੋਰਬਸ, ਆਪਾਂ ਨੂੰ ਲੱਗਦਾ ਕਿ ਪਾਣੀ ਹੈ ਨੀ, ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ।
1: ਚੰਨ ਦੇ ਉੱਤੇ?
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਆ ਉੱਥੋਂ, ਮਤਲਬ ਯਾਰ ਇਹ, ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਹੈ,
0: ਬਹੁਤ ਜ਼ਿਆਦਾ, ਬਹੁਤ।
1: ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਹੈ ਬਈ, 1 ਲੱਖ ਦੀ ਆਬਾਦੀ, ਘੱਟੋ ਘੱਟ 1000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿਣ ਡਿਆ ਵੀ
0: ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾਂ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਤੁਸੀਂ ਕਰਦੇ ਹੋ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਹੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ,
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸ ਹੀ ਅੱਜ ਬਾਲਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ ਹੁਣ,
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ ਚ ਕਿਸੇ ਵੇਲੇ, ਹਾਂ, ਹੋਰ ਕਿ ਠੰਡ ਇੰਨੀ
0: ਹੋਵੇ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਆ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹ ਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ ਮੈਨੂੰ ਇੱਕ ਦੋ ਇਹਦੀ ਕੋਈ ਹੈਗੀ ਆ ਆਪਣੀ ਕੋਈ ਦਵਾਈ ਜਾਂ ਕਿੱਦਾਂ
0: ਇਹਦੀ ਦਵਾਈ?
1: ਸ਼ੀਸ਼ੇ ਨੂੰ ਸੱਸਾ ਕਹਿੰਦੇ ਨਾ, ਕੋਈ ਬੜਾ ਪੰਗਾ ਪੈਂਦਾ ਕਦੀ, ਲੋਕੀ ਹੱਸਦੇ ਬਹੁਤ ਯਾਰ, ਏਦਾਂ ਲੱਗਦਾ ਜਿੱਦਾਂ ਉਹ ਕਹਿੰਦੇ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਕਹਿੰਦੇ ਵਾਹ ਵਾਹ ਵਾਹ ਤਾੜੀਓ ਵੱਜਦੇ, ਹੁਣ ਭੁੱਲ ਗਏ ਆ ਫਿਰ। अच्छा हाँ ओ सच हाँ लेट्स ਜੀ ਜੇ ਅਗਲਾ ਬੰਦਾ ਹੀ ਇੱਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ
0: ਉਹਨਾਂ ਨੇ ਹਸਣਾ ਹੀ ਹੈ ਕੰਮ ਕਰਨਾ ਤੁਸੀਂ ਮੇਰੇ ਪਿੱਛੇ ਇੱਦਾਂ ਹਰਾਇਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਇਹ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ ਹਾਂ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ ਇਹ ਗੁੱਡ ਤੁਸੀਂ ਦੇਤੀ ਲਾਈਨ ਤੇ ਆਪਾਂ ਬੋਲਿਆ ਕਰਨੀ ਹਾਂ
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟਸ ਲੱਗ ਰਹੀਆਂ ਨੇ ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ
1: ਠੀਕ ਹੈ ਜੀ
0: ਬਲੈਕ ਟਾਊਨ ਮਾਰਕੀਟ
1: ਹਾਂਜੀ
0: ਹਨਾ ਇੱਦਾਂ ਸੋ ਵਿੰਜ਼ਰ ਮਾਰਕੀਟ
1: ਮਤਲਬ ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਛ ਹੁੰਦਾ
1: ਸਾਰਾ ਕੁਝ
0: ਘੈਂਟ ਵਾਲੀ ਮਾਰਕੀਟ ਜੇ ਜਾਣੀ ਹੈਗੀ ਹੈ ਤੁਸੀਂ ਦੇਖਣਾ ਤਾਂ ਬਰਾਂਗਰੂ ਚ ਲੱਗੂਗੀ ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ
1: ਠੀਕ ਹੈ
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ ਤੇ ਇਸ ਵੀਕਐਂਡ ਦੇ ਉੱਤੇ ਆਈ ਹੋਪ
1: ਹਾਂਜੀ ਇਸ ਵੀਕਐਂਡ ਦੇ
0: ਉੱਤੇ ਆਈ ਹੋਪ ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ ਸੋਹਣਾ
1: ਵੈਦਰ ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤੇ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ ਹਾਲੇ ਆ ਹਫਤਾ ਆ ਵੀਕਐਂਡ ਦੇ ਦਰਮਿਆਨ ਸਾਰਾ ਕੁਝ ਠੀਕ ਹੈ
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਉਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ ਹੈ ਪਹਿਲੀਆਂ ਨਹੀਂ ਹੈ ਜੇ ਕਿਤੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆਕੇ ਫੜ ਲਿਓ
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ
1: ਅੱਛਾ ਸੀਬੀਡੀ ਦੀ ਇੱਥੋਂ ਤੱਕ ਆ ਕੇ ਕੁਝ ਵੀ ਹੋ ਸਕਦਾ ਅੱਛਾ ਠੀਕ ਹੈ ਹਾਂ
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ ਸਕਦੀ ਹੈ
1: ਭਾਜੀ ਹੁਣ ਆਹ ਗੱਲ ਗਲਤ ਹੈ ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਤਾ ਨਹੀਂ ਕਿੱਥੋਂ ਕੱਢ ਕੇ ਲਿਆ ਰਹੇ ਹੋ ਇੱਕ ਬੰਦੇ ਦੀ ਤਾਂ ਕਮਜ਼ੋਰੀ ਫੜ ਲਿਆ ਹੋ ਨਾ ਤੁਸੀਂ
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ
1: ਨਹੀਂ ਮੈਨੂੰ ਸ਼ਾਮ ਨਹੀਂ ਚਾਹੀਦੀ ਮੈਂ ਸ਼ਾਮ ਨੂੰ ਕਿਤੇ ਹੋਰ ਜਾਣਾ ਅੱਛਾ ਅੱਛਾ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਮੈਂ ਦੱਸਿਆ ਸੀ
0: ਹਾਂਜੀ ਹਾਂਜੀ ਆਪਾਂ ਫਿਲਮਾਂ ਵੱਲ ਆਉਂਦੇ
1: ਜਾ ਰਹੇ ਅੱਛਾ
0: ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ
1: ਜਿਹੜੇ ਉਹ ਵੀ ਵਜਾਉਂਦੇ
0: ਪੋਸਟਰ ਨਹੀਂ ਲੱਗੇ ਸੜਕਾਂ ਦੇ ਉੱਤੇ
1: ਉਹ ਹਾਂ
0: ਥੱਲੇ ਔਜ਼ੀ ਲਿਖਿਆ ਹੁੰਦਾ
1: ਉੱਤੇ ਉਹ ਐ ਲੱਗਦਾ ਸੀ ਮੈਨੂੰ ਇੰਡੀਅਨ ਦਾ ਪੋਸਟਰ
0: ਇੰਡੀਅਨ ਹਾਂ ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ
1: ਹਾਂਜੀ
0: ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ
1: ਠੀਕ ਹੈ ਜੀ
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ
1: ਅੱਛਾ ਤੇ
0: ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ 'ਚ
1: ਹਾਂਜੀ
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ ਸੋ ਤੁਸੀਂ ਦੇਖਣ ਜਾ ਸਕਦੇ ਹੋ ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਤੇ ਨਾਲੇ ਆਹ ਦੇਖ ਕੇ ਆਇਓ
1: ਭਾਜੀ ਇਹ ਮੈਰੀਟਾਈਮ ਉੱਥੇ ਨਾ ਸਰਕੂਲਰ ਗੇਟ ਦੇ ਲਾਗੇ ਉਹੀ ਵਾਲਾ ਹੈ ਇਹ ਮੇਰੇ ਖਿਆਲ ਨਾਲ ਉੱਥੇ ਹੀ ਹੈ
0: ਹਾਂਜੀ ਹਾਂਜੀ ਮੈਰੀਟਾਈਮ
1: ਮਿਊਜ਼ੀਅਮ ਦੱਸਿਆ ਕੀ ਮੈਨੂੰ ਪੰਗਾ ਪੈ ਗਿਆ ਸੀ ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੋਬ ਕਰਨੀ ਤੇ ਉਹਨਾਂ ਨੇ
0: ਸਰਕੂਲਰ ਕੀ ਹਾਲਾ ਨਹੀਂ ਇਹ ਡਾਰਲਿੰਗ ਹਾਰਬਰ ਵਾਲਾ ਹੈ
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਡਾਰਲਿੰਗ ਹਾਰਬਰ 'ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ ਉਹ ਮੈਰੀਟਾਈਮ ਮਿਊਜ਼ੀਅਮ ਨਹੀਂ ਹੈਗਾ ਉਹ ਮਿਊਜ਼ੀਅਮ ਦੂਜਾ ਹੈ
1: ਅੱਛਾ ਉਹਦਾ ਨਾਮ
0: ਕੁਝ ਹੋਰ ਆਰਟ ਗੈਲਰੀ ਹੈ
1: ਸ਼ਾਇਦ ਅੱਛਾ ਚਲੋ ਕੁਝ ਨਾ ਕੁਝ
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ
0: ਆਇਆ ਤਾਂ ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ ਪਰ ਹੁਣ ਤੱਕ ਫ੍ਰੀ ਸੀਗਾ ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ ਤੁਸੀਂ
0: ਸਾਰੇ ਇਸੇ ਵੀਕਐਂਡ ਨਜ਼ਾਰੇ ਲਿਆਤੇ ਨੇ
1: ਮੈਂ ਕਿੱਥੇ ਭਾਜੀ ਮੈਂ ਬਿਜ਼ੀ ਬਹੁਤ ਆ ਵੀਕਐਂਡ ਤੇ ਆਹ ਦੋ ਦਿਨ ਜਿਹੜੇ ਵੀਕਐਂਡ ਵਾਲੇ ਹੈ ਨਾ ਸੈਚਰਡੇ ਸੰਡੇ ਬਹੁਤ ਬਿਜ਼ੀ ਬਹੁਤ ਜ਼ਿਆਦਾ
0: ਹਨੂਮਾਨ ਬੰਨਾ
1: ਹਾਂ ਉਹ ਮੈਂ ਬਾਲਾ ਹੈ
0: ਉਹ ਹਨੂਮਾਨ ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ
1: ਓ ਭਾਜੀ ਉਹ ਤੇ ਬੜੀ ਹਿੱਟ ਹੋ ਗਈ ਆ ਕਹਿੰਦੇ
0: ਹਾਂਜੀ ਹਾਂਜੀ
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ ਹੁਣ ਅੱਜ ਕੱਲ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਉਹ ਆ ਗਿਆ ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ ਉਹ ਨਹੀਂ ਬਸ ਕਰਦੇ ਪਤਾ ਨੀ ਇਹ ਗੱਲ ਗਲਤ ਆ ਯਾਰ ਏਦਾਂ ਨਹੀਂ ਹੈ ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ
0: ਡੈਫੀਨੇਟਲੀ ਸਰ ਸੋ ਇੱਕ ਤਾਂ ਉਹ ਤੇ ਇੱਕ ਆਹ ਤੇ ਇੱਕ ਹੋ ਰਿਹਾ ਆਪਣੇ ਮਹਾਰਾਣੀ ਜਿੰਦਾ
1: ਭਾਜੀ ਮਹਾਰਾਣੀ ਜਿੰਦਾ ਪਲੇ ਆ ਰਿਹਾ ਉਹ ਆ ਗਿਆ 24 ਅਕਤੂਬਰ ਨੂੰ
0: ਚੌਵੀ ਅਕਤੂਬਰ ਨੂੰ
1: ਔਰ ਹੈ ਵੀ ਇੱਥੇ ਲਾਗੇ ਆਪਣੇ ਪਲੰਪਟਨ ਹਾਈ ਸਕੂਲ ਦਾ ਜਿਹੜਾ ਆਡੀਟੋਰੀਅਮ ਬਲੈਕ ਟਾਊਨ ਦੇ ਲਾਗੇ ਮਤਲਬ
0: ਬਲੈਕ ਟਾਊਨ ਦੇ
1: ਹਾਂ ਤੇ ਸ਼ਾਮ ਨੂੰ ਹੁਣ ਜਾ ਰਿਹਾ ਤੇ 5 ਵਜੇ ਆ ਕੇ ਤੁਸੀਂ ਕੁਰਸੀਆਂ ਤੇ ਬਹਿ ਜਾਣਾ ਤੇ ਬਸ ਆਪਾਂ ਸਟਾਰਟ ਕਰ ਦੇਣਾ
0: ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ ਤਾਂ ਖਬਰ ਬੜੀ ਬੇਕਾਰ ਹੈ ਦੇ ਸਰੋਤਿਆਂ ਦੇ ਲਈ
1: ਹਾਂਜੀ
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ ਕਰ
1: ਦਵਾਂਗੇ ਹਾਂ ਹਾਂਜੀ
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ
1: ਵਾਹ ਜੀ ਵਾਹ ਅੱਛਾ
0: ਸਿਰਫ ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇ ਦੀਆਂ
1: ਹਾਂਜੀ
0: ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ
1: ਠੀਕ ਹੈ ਜੀ
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਦੇਰਾ ਫੇਰੀ ਦੇ ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਏ ਹਾਂ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਦੇ
1: ਹਾਂ ਹਾਂਜੀ
0: ਪਰ ਉਹ ਦੱਸਣਾ ਨਹੀਂ ਕਿਸੇ ਨੂੰ ਤੁਸੀਂ ਉਹ ਸਿਰਫ ਰੇਡੀਓ ਹਾਂਜੀ ਦੇ
1: ਲਿਸਨਰ ਲਈ ਹੈ ਹਾਂ
0: ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ ਸੋ ਜਾਓ ਦੜਾਦੜ ਉਹ ਟਿਕਟਾਂ ਲਓ
1: ਸਹੀ ਗੱਲ
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ 15-30-45 $4.5 ਆਫ ਹੈ ਉਹਦੇ
1: ਹਾਂ ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ
0: ਹਾਂ $30 ਚੋਂ 4.5 ਆਫ ਕਰ ਲਓ ਤੁਸੀਂ ਉਹ ਤੁਹਾਨੂੰ $25 ਦੀ
1: ਚਲੋ ਇੰਨੇ ਕੁ ਤਾਂ ਆਪਾਂ
0: ਕਿਉਂਕਿ 30 ਸਮਥਿੰਗ ਦੀ ਟਿਕਟ ਹੈ ਨਾ 25.5 ਦੀ ਟਿਕਟ ਤੁਹਾਨੂੰ ਉਹ ਪੈ ਗਈ ਹੈ ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ ਤੇ ਜਾ ਕੇ ਦੇਖੋ ਪਲੇ ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਇਓ ਕਿਉਂਕਿ ਪਲੇ ਹੈ ਜਦੋਂ ਅਸੀਂ ਨਿੱਕੇ ਹੁੰਦੇ ਨਿੱਕੇ ਨੀ ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ ਹਾਂ ਉਹ ਸਾਡੇ ਆਪਾਂ ਉੱਥੇ ਕਰਦੇ ਹੁੰਦੇ ਹਾਂ ਗੁਰੂ ਨਾਨਕ ਭਵਨ ਚ ਬਹੁਤ ਕੀਤਾ
0: ਟੈਗੋਰ ਥੀਏਟਰ ਦੇਖਿਆ ਚੰਡੀਗੜ੍ਹ
1: ਨਹੀਂ ਉਹ ਨੀ ਮੈਂ ਕੀਤਾ ਉੱਥੇ ਕੀਤਾ ਨੀ ਮੈਂ ਗੁਰੂ ਨਾਨਕ ਭਵਨ ਅਸੀਂ ਬਹੁਤ ਸ਼ੋਅ ਕੀਤੇ ਆ ਭਾਜੀ ਉਹ ਥੀਏਟਰ ਤੋਂ ਯਾਦ ਆਇਆ ਪੰਜਾਬ ਨਾਟਸ਼ਾਲਾ ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਦੇ ਸਾਹਮਣੇ ਮੈਂ
0: ਕਿਹੜਾ ਦੀ ਗੱਲ ਕਰੋ ਨਾ
1: ਭਾਜੀ ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ ਉਦੋਂ ਪੰਜਾਬ ਨਾਟਸ਼ਾਲਾ ਬਣੀ ਨੀ ਸੀ ਤੇ ਹੁਣ ਕੀ ਆ ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ ਹੁਣ ਪਤਾ ਨੀ ਇੰਡੀਆ ਚ ਭਾਜੀ ਰਿਵੋਲਵਿੰਗ ਸਟੇਜ ਹੈਗੀ ਕਦੇ ਇੰਡੀਆ ਚ ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ ਜਦੋਂ ਲਾਈਟਾਂ ਬੰਦ ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ
0: ਅੱਜ ਕੱਲ ਤਾਂ ਬੜੇ ਹੋ ਗਏ
1: ਨਹੀਂ ਹੁਣ ਤਾਂ ਬਹੁਤ ਹੋ ਗਏ ਹੋਣਗੇ ਪਰ
0: ਉਸ ਟਾਈਮ
1: ਪਰ ਉਸ ਟਾਈਮ ਭਾਜੀ ਇਹ ਸੀ ਭੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆਂ ਚ ਨਹੀਂ ਆ ਮਤਲਬ ਉਹਨਾਂ ਨੇ ਇੰਨਾ ਕੁਝ ਸਾਡੇ ਥੀਏਟਰ ਲਈ ਕੀਤਾ ਹੈ ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ ਸਾਰਾ ਜਿਹੜੀ ਆਡੀਅੰਸ ਆ ਉਹਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਬਾਅਦ ਚੋਂ ਵੀ ਖਾਊਗੀ ਹਾਂ ਮਤਲਬ ਉਹਨਾਂ
0: ਨੂੰ
1: ਨਾ ਨਾ ਨਾ ਨਾ ਨਾ ਨਾ ਬਣਦੀ ਨੀ ਪਈ ਸਿਸਟਮ ਹੀ ਏਦਾਂ ਦਾ ਕੁਝ ਨਾ ਕੁਝ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ ਤੁਹਾਡੇ ਤੇ ਮੀਂਹ ਪਏਗਾ ਥੋੜਾ
0: ਮਤਲਬ
1: ਤੇ ਹੋਰ ਕੀ ਸੀ ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ ਇੰਨਾ ਕੁਝ ਉਹਨਾਂ ਨੇ ਐਕਸਪੈਰੀਮੈਂਟ ਇੰਨੇ ਕੀਤੇ
0: ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ
1: ਹਾਂ ਮਤਲਬ ਉਹ ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ
0: ਥੀਏਟਰ ਮੈਨੂੰ ਹੋਰ ਤਾਂ ਨੀ ਕਿਤੇ ਯਾਦ ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ ਹਾਂ ਗੋਲਡ ਕੋਸਟ ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ ਉਹ ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਆ
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ ਸੁਪਰ ਹੀਰੋ ਵੀ
0: ਹੈਗੇ ਆ ਸੁਪਰ ਹੀਰੋ ਵੀ ਹੁੰਦੇ
1: ਹੁੰਦੇ ਆ ਮੈਂ ਗਿਆ ਨਹੀਂ ਹਲੇ ਮੈਂ
0: ਉਹਦੇ ਅੰਦਰ ਇੱਕ ਥੀਏਟਰ ਹੈ
1: ਅੱਛਾ ਜੀ
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ ਵੀ ਜਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ
1: ਅੱਛਾ ਠੀਕ ਹੈ
0: ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ
1: ਠੀਕ ਹੈ
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ ਉਹਨਾਂ ਤੋਂ ਪੁੱਛਿਆ ਸੀ ਵੀ ਹੁਣ ਕੀ ਹੈ ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ ਬਹੁਤ ਪੁਰਾਣੇ ਟਾਈਪ ਦਾ ਸਿਨੇਮਾ
1: ਅੱਛਾ ਜੀ
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫੇਰ ਤੁਹਾਨੂੰ ਪੂਰਾ ਇੰਪੈਕਟ ਉਹ ਜਾ ਦਿੰਦੇ
1: ਨੇ ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ
0: ਉੱਥੇ ਤੁਹਾਡੇ ਪੈਂਦਾ ਹੈ ਤੁਸੀਂ ਜੰਗਲਾਂ 'ਚ ਡਿੱਗ ਜਾਂਦਾ ਹੈ ਕੋਈ ਖੂਹ ਦੇ ਵਿੱਚ ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ
1: ਅੱਛਾ ਤੁਸੀਂ ਵੀ ਡਿੱਗ ਪਏ ਖੂਹ ਦੇ ਵਿੱਚ ਸੇਮ ਉਦਾਂ ਦਾ ਮਤਲਬ ਮੈਂ ਬਹੁਤ ਮਿਸ ਕਰਦਾ ਹਾਂ
0: ਵੀ ਅੱਜ ਕੱਲ ਹੈਗੇ ਨੇ ਨਾ 70 ਥੀਏਟਰਸ ਆ ਬਲੈਕ ਟਾਊਨ ਦੇ ਵਿੱਚ ਵੀ ਬਣ ਗਿਆ
1: ਮਤਲਬ ਚਲੋ ਅੱਛਾ ਬਲੈਕ ਟਾਊਨ 'ਚ
0: ਆ ਹੌਇਟ ਦੇ ਅੰਦਰ ਹੈਗਾ ਅੱਛਾ ਜਿਹੜੀ ਨਵੀਂ ਸਕਰੀਨ ਪਿਛਲੇ ਪਾਸੇ ਬਣੀ ਹੈ ਉਹਨਾਂ ਦੀ
1: ਜਿੱਥੇ ਉਹ ਰਾਣਾ ਭਾਜੀ ਦਾ ਹੋਇਆ ਸੀ ਉਹ ਉਹ ਤੇ ਨਹੀਂ ਨਾ ਉਹ ਤੇ ਹੋਰ ਵੀ ਚੀਜ਼ ਸੀ
0: ਉਹ ਵੱਡੀ ਸਕਰੀਨ ਬਣਾਈ ਹੈ ਉਹਨਾਂ ਨੇ
1: ਉਹ ਵੈਰੀ ਗੁੱਡ ਵੈਰੀ ਗੁੱਡ
0: 3 ਡਾਈਮੈਂਸ਼ਨਲ ਸਕਰੀਨ ਬਣਾਈ ਹੈਗੀ ਹੈ ਇਧਰਲੀ ਕੰਧ ਤੇ ਵੀ ਥੀਏਟਰ ਹੈ ਸਾਹਮਣੇ ਵੀ ਥੀਏਟਰ ਹੈ
1: ਅੱਛਾ
0: ਇਧਰਲੀ ਤੇ ਵੀ ਛੱਤ ਤੇ ਵੀ
1: ਨਹੀਂ ਫਿਰ ਤੇ ਭਾਜੀ ਉਹ ਤੇ ਸਕਰੀਨ ਹੋ ਗਈ ਹੈ
0: ਹਾਂ ਪਰ ਉਹ ਤਾਂ ਉਹਦੇ ਚ ਬੈਠ ਕੇ ਵੀ ਫੀਲਿੰਗ ਵੀ ਉਹੀ ਆਉਂਦੀ ਹੈ ਪੂਰੀ ਸੀਟਾਂ ਸੂਟਾਂ ਉੱਤੇ ਰਹਿੰਦੀਆਂ
1: ਹੈ ਉਹ ਵੈਰੀ ਗੁੱਡ ਵੈਰੀ
0: ਪਾਣੀ ਦੇ ਬਿਸ਼ਾਰਾਂ ਵਗੈਰਾ ਸਾਰਾ ਵਿੱਚ
1: ਨਹੀਂ ਨਹੀਂ ਗੁੱਡ ਹੈ
0: ਉਹ ਹੈਗਾ ਉੱਥੇ
1: ਇਹ ਤੇ ਬੜੀ ਵਧੀਆ ਗੱਲ ਹੈ ਚਲੋ ਹਾਂ ਨਹੀਂ ਨਹੀਂ ਤੁਸੀਂ ਵੀ ਆਣਾ ਫਿਰ
0: ਡੇ ਬੈੱਡ ਵੀ ਆ ਗਿਆ ਹੁਣ ਤਾਂ ਇੱਥੇ
1: ਡੇ ਬੈੱਡ
0: ਹਾਂ ਲੰਬੇ ਲੇਟ ਕੇ ਫਿਲਮ ਦੇਖੋ ਜਿਹੜਾ ਪਹਿਲਾਂ ਸਿਟੀ ਚ ਹੁੰਦਾ ਸੀਗਾ
1: ਉਹ ਮੈਂ ਹਾਲੇ ਤੱਕ ਨਹੀਂ ਦੇਖਿਆ
0: ਸਿਟੀ ਵਾਲਾ ਤਾਂ ਘੈਂਟ ਸੀਗਾ ਹਨਾ
1: ਮਤਲਬ ਹਾਲੇ ਵੀ ਹੈਗਾ ਕਿ ਨਹੀਂ
0: ਹਾਂ ਹਾਂ ਹੁਣ ਤਾਂ ਬਹੁਤ ਐਕਸਪੈਂਡ ਕਰਤੇ ਉਹਨਾਂ ਨੇ ਸਾਰੇ ਹੌਇਟਸ ਨੇ ਤਾਂ ਚੰਗਾ ਪੈਸਾ ਲਗਾਇਆ ਹੁਣ ਸਾਰੀ
1: ਉਹ ਤਾਂ ਜਿੱਦਣ ਮਰਜੀ ਹਾਂ ਇਹ ਤਾਂ ਗੱਲ ਹੈ ਚਲੋ ਤੇ ਨਹੀਂ ਨਹੀਂ ਤੁਸੀਂ ਸਾਰਿਆਂ ਨੇ ਦੇਖਣਾ ਜੀ 24 ਅਕਤੂਬਰ ਨੂੰ ਮਹਾਰਾਣੀ ਜਿੰਦਾ ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲਓ ਤੇ ਆਪਾਂ ਤੁਹਾਨੂੰ ਕੂਪਨ ਦਾ ਦੱਸ ਹੀ ਦਿੱਤਾ 15% ਆਫ ਹੈ ਹਾਂਜੀ
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ ਹੁਣ ਫਿਲਮਾਂ ਵਾਲੇ ਪਾਸੇ ਆ ਗਈ ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ ਮੈਂ ਸੁਣਿਆ
1: ਅੱਜ ਆਪਾਂ ਜਾ ਰਹੇ ਹਾਂ ਬਿਲਕੁਲ ਹਾਂ ਲੈ ਪੰਗਾ ਪਾਤਾ ਨਾ ਭਾਜੀ ਰੇਡੀਓ ਤੇ ਅਸੀਂ ਦੱਸਤਾ ਉਹ ਨੀਤੂ ਨੇ ਸੁਣ ਲੈਣਾ ਫਿਰ
0: ਹਾਂ ਉਹ ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨਹੀਂ ਹੈਗੀ
1: ਨਹੀਂ ਨਹੀਂ ਨਹੀਂ ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਦੇ ਆ ਮੈਂ ਉੱਥੇ ਗਈ ਹਾਂ
0: ਮਿਰਜ਼ਾਪੁਰ ਚ ਕਹਿ ਕੋਈ ਇੰਜੋਏ ਨਹੀਂ ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ
1: ਚਲੋ ਹਾਂ ਜੀ ਔਖਾ ਹੀ ਹੋ ਕੇ ਆਵਾਂਗਾ ਠੀਕ ਹੈ ਹਾਂ ਨਾ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਅੱਜ ਠੀਕ ਹੈ ਅੱਛਾ ਨਹੀਂ ਨਹੀਂ ਚਲੋ ਵਧੀਆ ਹੈ ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ ਤੇ ਭਾਜੀ ਟਾਈਮ ਵੀ ਨੋਟ ਕਰੋ ਆਪਾਂ ਆਪਣੇ
0: ਟਾਈਮ ਦਾ ਸਰ ਹੋ ਗਿਆ ਕਿ ਆਪਾਂ ਦਈਏ
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਹਾਂ
0: ਆਪਾਂ ਬਗੈਰ ਮਿਊਜ਼ਿਕ ਚਲਾਏ ਖਬਰਾਂ ਦੇਤੀਆਂ ਹੈ
1: ਓ ਕੋਈ ਨਹੀਂ ਕਦੀ ਕਦੀ ਹੁੰਦਾ ਹੈ ਕਦੀ ਕਦੀ ਹਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਦਾਂ ਹੀ ਹੱਸਦੇ ਰਹੋ ਵੱਸਦੇ ਰਹੋ ਤੇ ਸੌਂਦੇ ਰਹੋ ਖਬਰ ਬੜੀ ਬੇਕਾਰ ਗੌਤਮ ਕਪਿਲ ਭਾਜੀ ਤੇ ਮੁੜ
0: ਤਾਂ ਮੁੱਕ ਗਿਆ ਨਹੀਂ ਕਾਤੇ ਸੁਣਦੇ ਰਹੋ
1: ਨਹੀਂ ਨਹੀਂ ਮਤਲਬ ਸੁਣਦੇ ਰਹੋ ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ ਅੱਧਾ ਨਾ ਕਿਹਾ ਕਰੋ ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ
0: ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦਿਓ
1: ਚੱਕ ਦੋ
0: ਹਾਸਾ ਸਿੰਘ ਮਸਤਾਨਾ ਸੋਰੀ ਆਸਾ ਸਿੰਘ ਦਾ ਕਹਿੰਦਾ ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ ਲਾਲ ਚੰਦ ਅਮਲਾ ਜੜ
1: ਛੇਤੀ ਯਾਦ ਆ ਗਿਆ ਸੀ
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ ਬੰਦ ਕਰਨ ਲੱਗਿਆ ਫਿਰ ਅਸੀਂ ਹੋਰ ਕਰਦਾ
0: ਚਲੋ ਸੁਣਾ ਤੁਸੀਂ ਅਮਲਾ ਜੱਟ

0: ਚਲੋ ਬੁੱਝੋ
1: ਲੈ ਤਿੰਨ ਪੈਰਾਂ ਵਾਲੀ ਤਿੱਤਲੀ
2: ਨਾ ਵੇਖ ਲਾ
1: ਬੁੱਝ ਲੈਣਾ ਆਪਾਂ
0: ਬੁੱਝ ਲੋ
1: ਇਹ ਹੈਗਾ ਵਾ ਸਮੋਸਾ
2: ਰੂੜੀ ਤੇ ਚੜ ਕੇ ਨੀ ਕੋਈ ਨੀ ਕੱਲ ਨੂੰ ਦੇਖੋ ਤੈਨੂੰ
1: ਹਾਂ ਚਲੋ ਠੀਕ ਠੀਕ ਹੈ ਜੀ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਨੇ ਤੇਗ ਸਾਡੇ ਨਾਲ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਹੈ ਅਸੀਂ ਵੀ ਠੀਕ ਹਾਂ ਹੋ ਗਏ ਹੋ ਤਿਆਰ ਖਾ ਪੀ ਲਿਆ
2: ਨੋਣੇ ਕੱਪੜੇ ਪਾ ਲਏ
1: ਓਕੇ ਤੇ ਹੁਣ ਕੀ ਤਿਆਰੀਆਂ ਹੁਣ ਫਿਰ
2: ਬਾਜ਼ਾਰ ਤੇ ਜਾਂ ਚਟਕਲਾ
1: ਅੱਛਾ ਜਾਣ ਲੱਗੇ ਲਓ ਸੁਣਾਓ ਫਿਰ ਜਾਣ ਲੱਗੇ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਹਾਂਜੀ
3: ਟੀਚਰ ਪੱਪੂ ਨੂੰ ਕਹਿੰਦਾ ਤੁਹਾਡੇ ਕੋਲ 10 ਅੰਬ ਨੇ ਮੈਨੂੰ 2 ਦੇ ਦੇ
2: ਤੇ ਪਿੱਛੇ ਕਿੰਨੇ ਰਹਿ ਗਏ
3: ਪੱਪੂ ਟੀਚਰ ਕਹਿੰਦਾ ਤੁਹਾਡੇ ਕੋਲ ਕਿੰਨੇ ਅੰਬ ਹੋਣੇ ਨੇ ਟੀਚਰ ਪੱਪੂ ਕਹਿੰਦਾ ਪੱਪੂ ਟੀਚਰ ਕਹਿੰਦਾ ਤੁਹਾਡੇ ਕੋਲ ਕੋਈ ਵੀ ਨਹੀਂ ਹੋਣੇ ਪੱਪੂ ਟੀਚਰ ਕਹਿੰਦਾ ਕਿਵੇਂ ਟੀਚਰ ਪੱਪੂ ਟੀਚਰ ਕਹਿੰਦਾ ਮੈਂ ਤੇਰੇ ਨਹੀਂ ਹੈਗੇ
2: ਟੀਚਰ
1: ਦਾ ਨਾਮ ਪੱਪੂ ਆ ਕਿ ਪੱਪੂ ਵੱਖਰਾ ਵਾ
3: ਪੱਪੂ ਵੱਖਰਾ
1: ਅੱਛਾ ਪੱਪੂ ਵੱਖਰਾ
2: ਪੱਪੂ ਬੱਕਰਾ
1: ਪੱਪੂ ਮੈਂ ਸ਼ਾਇਦ ਪੱਪੂ ਟੀਚਰ ਬਣ ਗਿਆ ਓਕੇ ਅੱਜ ਤੇ ਅੰਬਰ ਵੀ ਹੋਣੀ ਆ
3: ਹਾਂਜੀ
1: ਓਕੇ ਕਰਾਓ ਫਿਰ ਗੱਲ
3: ਥੈਂਕ
1: ਯੂ ਤੁਸੀਂ ਰੋਟੀ ਖਾ ਲਈ ਸਾਡੇ ਲਈ ਤੇ ਸਾਰਾ ਕੁਛ ਹੀ ਪੁੱਤ ਰੋਟੀ ਹੁੰਦਾ ਸੀ ਤੇ ਪੀਜ਼ਾ ਖਾ ਕੇ ਵੀ ਕਹਿ ਦਿੰਦੇ ਰੋਟੀ ਖਾ ਲਈ ਆਓ
2: ਅਸੀਂ ਫਿਰ ਇੰਡੀਆ ਬੋਰਨ ਆ ਨਾ
1: ਹੋਰ ਤੇ ਚੌਲ ਖਾ ਕੇ ਵੀ ਕਹਿ ਦਿੰਦੇ ਹੁੰਦੇ ਰੋਟੀ ਖਾ ਲਈ ਆ
2: ਸਾਡੇ ਪਿੰਡ ਜਿਹੜੇ ਮਰਜ਼ੀ ਰੰਗ ਦਾ ਕੁੱਤਾ ਆਵੇ ਅਸੀਂ ਉਹਨੂੰ ਕਾਲੂ ਹੀ ਕਹਿੰਦੇ
1: ਹਾਂ ਨਹੀਂ ਤੇ ਡੱਬੂ ਕਹਿ ਲਾਂਗੇ
2: ਸਾਡੇ ਸਟੈਂਡਰਡ ਜਿਹੀ ਆ ਕੀ ਸੁਣਾਉਣਾ ਅੱਜ ਫਿਰ
1: ਕੀ ਕਹਿਣ ਲੱਗੇ
2: ਬੁਝਾਰਤ ਸੁਣਾਉਣੀ ਜਾਂ ਚੁਟਕਲਾ ਸੁਣਾਉਣਾ
1: ਬੋਲੀ ਬੋਲੀ ਬੋਲੀ ਬੋਲੀ ਬੋਲੀ ਓਕੇ ਓਕੇ ਹਾਂਜੀ
3: ਪਾਣੀ ਸ਼ਨ ਵਿੱਚ ਖਾ ਪੀਂਦੀਏ ਖਾ ਪੀਤਾ
1: ਪੁੱਤ ਉਹਨੂੰ ਸੁਣਾਉਣ ਦੋ ਆਪੇ ਸੁਣਾਉਣ ਦੋ ਗਲਤੀ ਸੁਣਾਉਣ ਦੋ ਕੋਈ ਗੱਲ ਨਹੀਂ ਨਾ ਡਿਸਟਰਬ ਕਰੋ
2: ਕੋਰਸ ਤੇ ਨਾ ਬੋਲੋ
1: ਹਾਂ ਤੇਗ ਨਾ ਪੁੱਤ ਦਾ ਉਹਨੂੰ ਸੁਣਾਉਣ ਦੇ ਕੋਈ ਨਹੀਂ ਸੁਣਾ ਅੰਬਰ ਤੂੰ
3: ਪਾਣੀ ਸ਼ਨ ਵਿੱਚ ਖਾ ਪੀਣਾ ਮੈਨੂੰ ਰੱਬ ਦਿਸਦੀ ਆ
1: ਹਾਂਜੀ
2: ਪਾਣੀ ਛੰਨੇ ਵਿੱਚ ਤਾਂ ਪੀਤਾ ਤੇਰੇ ਵਿੱਚੋਂ ਰੱਬ
1: ਦਿਸਦਾ
2: ਤੈਨੂੰ ਸਜਦਾ ਈ ਤਾਂ ਕੀਤਾ
1: ਇਹੋ ਹੀ ਗਜਰ ਅੰਕਲ ਨੇ ਦੱਸਿਆ ਵੈਰੀ ਨਾਈਸ,
2: ਠੀਕ ਆ, ਅੰਕਲ ਲਈ ਤਾੜੀਆਂ,
1: ਵੈਰੀ ਨਾਈਸ, ਥੈਂਕ ਯੂ।

0: Ooh, thank you.
1: Thank you. Have a nice day.
2: You
1: Bye.
2: too.
0: थैंक यू थैंक यू थैंक यू थैंक यू। ते भाई कोशिश करया करो भी ना भावें गलती सुनावें आपे सुनावें उहदे नाल फिर की हुंदा कहिंदे भी बच्चा की वड्डा की फिर वह गां तों हमेशा लई याद करन दी कोशिश ही नहीं करदा भी मैनूं लागों दसी जाणा किसे ने। सो तुसीं वेखोगे भी एक दो वारी च अपने आप ही कुछ ना कुछ हो जरूर
2: कोरस ते दा कर सकदे आं पिछे पिछे दा अल्लाह वालिया दी जुगनी जी
0: माड़ा पूरने पा सकदे माड़े थैंक यू। तो नैक्सट साढ़े नाल आश्रया तुम कर लियो पुत्तू तुहाडा ना फोन कट्टिया गया तो कल भी तुम इस चक्कर च रह गए ही तो जो तुहाडी कॉल लग जाती है पुत्त कट्टिया ना करो उदों लाइन के उत्ते रहा करो तो फिर तुहाडी वारी जदों आउंदी आ उहने चिरों तुम कट के तो चले जाते हो तो तुम दोबारा कर लियो हुण थैंक यू तुहाडा। तो नैक्सट साढ़े नाल मन्नत ते फतेह सत श्री अकाल मन्नत फतेह की हाल है गेटा च पहुंच गए तुहाडी मतलब चढ़ाई आ तुसीं सवेरे सवेरे पहुंच जांदे हो गेटा दे मूहरे
1: बहुत स्वाद सी
0: ओए होए किदन नहीं स्वाद हुंदी पुत्त देख ते हमेशा स्वाद हुंदी आ
2: अज
0: मिठा वध पाया होना ते मन्नत फिर की करदे हो जो हथां दे उत्ते तुहाडे लग जांदा वा घिओ ते उहनूं फिर की करदे हो तुसीं
1: मैं टिशू दे नाल साफ कर लैंदी हां पर कई वार मार भी लैंदी हुंदी
0: हां
1: ਕੁੜੀ ਤਾਂ ਸਾਡੀ ਪੜ੍ਹਦੀ ਆਵੇ ਤੇ ਫਿਰ ਪੱਪੂ ਕਹਿੰਦੇ ਕੋਈ ਗੱਲ ਨੀ ਜੀ ਆਪਾਂ ਇੱਕ ਘੰਟੇ ਨੂੰ ਦੁਆਰ ਤੋਂ ਆ ਜਾਂਦੇ
2: ਹਾਂ ਇਹ ਕਿਹੜਾ ਕੰਬ ਦਾ ਮੇਲਾ ਐਡੀ ਕਿੱਡੀ ਕੁ ਗੱਲ ਮੰਨਤਾ
0: पढ़ने
2: पाए सारे
1: थोड़ी चढ़ चढ़ी जो मेनू पता लग गया की जेड़ा मेरा स्क्रैप बुकिंग वाला समान सीगा मम्मा ने मेरे खाने विच रखिया जिहदे विच मैं कुछ नहीं रख दी हुंदी क्योंकि ओह खराब हो जाणा मेरा स्टूल ते मम्मा ने ओह च रखता ते नाले मैं किन्ने दिनां तों कौली होगी लब लब के
0: कि
1: मैनूं चाहिदा हुंदा ना स्कूले ਸਕਰੈਪ ਬੁਕਿੰਗ ਅਸੀਂ ਕਰਦੇ ਆ ਵੀ ਉਹਦੇ ਚ ਯਾਦਾਂ ਵਗੈਰਾ ਰਹਿ ਜਾਂਦੀਆਂ ਨਾ ਵੱਡੇ ਹੋ ਗਏ ਅਡਲਟ ਹੋ ਗਏ ਪ੍ਰਾਇਮਰੀ ਸਕੂਲ ਵਗੈਰਾ ਦੀ ਯਾਦ ਰਹਿ ਜਾਂਦੀਆਂ ਤਾਂ ਮੈਂ ਦੇਖ
0: ਮੰਮਾ ਨੇ ਤੇ ਇਸ ਕਰਕੇ ਰੱਖਿਆ ਹੋਣਾ ਨਾ ਵੀ ਚੱਲ ਸਾਂਭਿਆ ਰਹੂਗਾ ਕਿਤੇ ਗਵਾਚ ਨਾ ਜਾਵੇ ਘਰ ਖਰਾਬ ਨਾ ਹੋ ਜੇ
2: ਯਾਦਾਸ਼ਤ
0: ਵਧੀਆ ਵਾ
2: ਮੈਨੂੰ ਲੱਗਦਾ
0: ਕਿਤੇ ਇਹ ਤੇ ਨੀ ਵੀ ਫਤਿਹ ਫੜ ਕੇ ਕਿਤੇ ਕਰਨ ਲੱਗਾ ਹੋਵੇ ਪੁੱਠਾ ਸਿੱਧਾ ਕੁਛ ਤੇ ਮੰਮਾ ਨੇ ਕਿਹਾ ਹੋਵੇ ਵੀ ਇੱਧਰ ਲਿਆ ਫੜ
2: ਨਾ ਕਿਤੇ ਮੰਮਾ ਦਾ ਲੱਗ ਗਿਆ ਹੋਵੇ ਇਨਵੈਸਟੀਗੇਟ ਕਰ ਮਨ ਥੋੜਾ ਜਿਹਾ
0: ਤੋ ਥੋੜਾ ਜਿਹਾ ਤੇ ਇਨਵੈਸਟੀਗੇਟ ਕਰੀਏ ਆਪਾਂ ਹਾਂ
1: ਹਾਂਜੀ
2: ਬਣ ਤੋ ਇਨੋਲਾ ਹੋਮਸ ਪੂਰਾ ਇਹਨੂੰ ਇਨਵੈਸਟੀਗੇਟ ਕਰ
0: ਬਾਕੀ ਫਤਿਹ ਨੂੰ ਪੁੱਛ ਲੈਨੇ ਆ ਲਿਆਓ ਫਤਿਹ ਵੀ ਨਾਲ ਹੀ ਆ ਬੰਦਾ ਤੇ ਸਿਆਣਾ ਹੁੰਦਾ
1: ਸਾਸਰੀ ਕਾਲ ਅੰਕਲ ਜੀ ਨਾਲੇ ਮਾਮਾ ਜੀ
2: ਸਾਸਰੀ ਕਾਲ ਤੇ ਜੀ ਆ ਕੀ ਮਸਲਾ ਪੈ ਗਿਆ ਘਰੇ
0: ਸਾਰਾ ਕੁਛ ਹੀ ਪਤਾ ਹੁੰਦਾ ਤੁਹਾਨੂੰ
2: ਆ ਗੱਲ ਦੀ ਤਾਂ ਮੰਮਾ ਨੇ ਭੜਕੇ ਨੀ ਪੈਣ ਦਿੱਤੀ
0: ਨਹੀਂ ਪਰ ਉਹ ਕਿੰਨੇ ਦਿਨ ਹੋ ਗਏ ਲੱਭਣ ਡੇ ਸੀ ਤੇ ਤੁਹਾਨੂੰ ਸਾਰਾ ਪਤਾ ਸੀ
2: ਵੀ ਗੱਲ ਹੋਈ ਕੀ ਹੈ
0: ਆਹੋ
2: ਗੱਲ ਕੀ ਹੈ
0: ਬੜੇ ਜ਼ਿੰਮੇਵਾਰ ਬੰਦੇ ਯਾਰ
1: ਮੰਮਾ ਨੇ ਤਾਂ ਕੱਲ ਦੀਦੀ ਟੋਕਰੀ ਚ ਪੀ ਸੀ ਮੰਮਾ ਦੀਦਾ ਰੂਮ ਕਲੀਨ ਕਰ ਰਹੇ ਸੀ ਫਿਰ ਮੰਮਾ ਨੇ ਕਿਹਾ ਦੀਦਾ ਮੈਂ ਇੱਥੇ ਰੱਖ ਰਹੀ ਹਾਂ
2: ਨਾਲੇ ਤੁਸੀਂ ਕਹਿੰਦੇ ਵੀ ਅਸੀਂ ਆਪਦਾ ਰੂਮ ਆਪ ਕਲੀਨ ਕਰਦੇ ਹਾਂ ਇਹ ਨੌਬਤ ਹੀ ਕਿਉਂ
1: ਆਈ ਨਹੀਂ ਪਰ ਉਹ ਦੀਦੀ ਬਹੁਤ ਟਾਈਮ ਸੀਗਾ ਮੰਮਾ ਕਹਿੰਦੇ ਚੱਲ ਮੈਂ ਸਾਫ਼ ਕਰ ਦੇਣੀ ਹੈ
0: ਉਹ ਹੈਲਪ ਕਰਤੀ ਮੰਮਾ ਨੇ
2: ਜ਼ਿਆਦਾ ਸਫਾਈ ਹੋ ਗਈ ਲੱਗ ਰਹੀ ਹੈ
0: ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗਾ ਇੱਕ ਬਰਜਾਰਤ
0: ਓਕੇ
1: ਰਾਤ ਨੂੰ ਹੁੰਦਾ ਦਿਨੇ
0: ਉਹ ਪਹਿਲਾਂ ਹੀ ਦੱਸਤਾ ਲੈ ਦੱਸ ਮੋਮਬੱਤੀ ਹੈ
2: ਨਹੀਂ ਨਹੀਂ ਸੌਰੀ
1: ਨੂੰ ਹੁੰਦੀ ਦਿਨੇ
0: ਚਲ ਜਾਂਦੀ ਗੁਰਦਾਸ ਮਾਨ ਨੇ ਬੱਤੀ ਦੀ ਬਜਾਰ ਮੈਂ ਨਹੀਂ ਬਦਲ
2: ਅਸੀਂ ਚਾਨਣ ਨੂੰ ਹੀ ਹਨਾ ਲਾਈਟ ਨੂੰ ਹੀ ਇਲੈਕਟ੍ਰਿਸਿਟੀ ਕਹੀ ਜਾਂਦੇ ਹੁੰਦੇ ਪਿੰਡ ਚ ਵੀ ਲਾਈਟ ਆ ਗਈ ਲਾਈਟ ਚਲੀ ਗਈ ਚਾਹੇ ਪੱਖਾ ਹੀ ਹੋਵੇ ਚੱਲਦਾ
0: ਨਾ ਤੁਸੀਂ ਦੱਸੋ ਬੱਤੀ ਕੀ ਹੁੰਦੀ ਆ
1: ਲਾਈਟ
0: ਤੇ ਹੋਰ ਕੀ ਹੁੰਦੀ ਆ
1: ਮੋਮਬੱਤੀ ਜਿਹੜੀ ਹੁੰਦੀ ਆ ਉਹ ਵੀ ਹੁੰਦੀ
0: ਆ ਉਹ ਵੀ ਹੁੰਦੀ ਬੱਤੀ ਹੋਰ ਕੀ ਹੁੰਦੀ ਆ
2: ਦੀਵੇ ਦੇ ਵਿੱਚ ਜਿਹੜੀ ਰੂੰ ਜਿਹੀ ਲਪੇਟੀ ਹੁੰਦੀ
0: ਇੱਕ 32 ਵੀ ਬੱਤੀ ਹੁੰਦਾ
2: ਭੁਲੇਖਾ
0: ਪਾਇਆ ਸਾਨੂੰ ਗਲਤ ਹੀ ਬਾਜ਼ਾਰ ਤਾਂ ਅਸਲ ਚ ਨਾ
2: ਮੋਮਬੱਤੀ
0: Thank you.
1: Thank you. Have a nice day.
2: You too, Fateh.
0: Thank
2: you. Vaste ro.
0: Q te next sade naal hai Shreya. Us to baad fir assi tusi ready reho. Sat Sri Akal Shreya. Ki haal hai? Sat
1: Sri Akal do uncle ji.
0: Sat Sri Akal.
2: Shreya, kiddaan?
1: Theek hai, dada haal ki
0: hai. Sada bhi theek hai. Ki karde si?
1: Ki karde pe si?
0: ਉਹ ਅਸੀਂ ਤੇ ਤੁਹਾਡੇ ਨਾਲ ਗੱਲ ਕਰਦੇ ਸੀ ਪਹਿਲਾਂ ਫਤਿਹ ਨਾਲ ਗੱਲ ਕਰਦੇ ਸੀ ਨਹੀਂ ਚਾਹ ਨਹੀਂ ਪੀਤਾ ਗਰਮੀ ਹੋ ਗਈ ਅੱਛਾ ਹੋ ਹਾਂ ਵੀ ਠੀਕ ਹੈ ਜੂਸ ਠੰਡਾ
2: ਠੰਡੀ ਆ
0: ਜੂਸ ਠੰਡਾ ਹੁੰਦਾ ਚਾਹ ਗਰਮ ਹੁੰਦੀ ਆ
2: ਮਿਡਲ ਏਜ ਕ੍ਰਾਈਸਿਸ ਚੱਲਦਾ
0: ਅਸੀਂ ਬਚਕਾਏ ਜੇ ਆ ਹੋਰ ਕੀ ਪੀ ਸਕਦੇ ਆ ਸ਼੍ਰੇਆ
2: ਗਰਮੀਆਂ ਚ ਅਸੀਂ ਚਾਹ ਪਾੜਦੇ ਆ ਸਿਆਲ ਚ ਅਸੀਂ ਜੂਸ
0: ਦੁੱਧ ਹਾਂ ਇਹ ਠੀਕ ਹੈ
2: ਕਿਉਂਕਿ ਉਹ ਠੰਡਾ ਵੀ ਪੀ ਸਕਦੇ ਹੋ ਗਰਮ
0: ਇਹ ਠੀਕ ਹੈ ਥੋੜਾ ਜਿਹਾ ਮਾਈਕਰੋ ਮਾਰ ਕੇ ਨਾ
1: ਕੋਸਾ ਕਰ ਸਕਦੇ ਤਵੇ ਵਿੱਚ
0: ਹਾਂ ਕੋਸਾ ਕਰ ਸਕਦੇ
2: ਤਵੇ ਤੇ ਰੱਖ ਕੇ
0: ਉਹਦੇ ਬਾਰੇ ਵੀ ਬੜੇ ਕਹੀ ਜਾਂਦੇ ਨੇ ਦੁੱਧ ਦੀ ਲੋੜ ਨਹੀਂ ਹੈ ਤੁਹਾਨੂੰ
2: ਕੈਲਸ਼ੀਅਮ ਦੀ ਗੋਲੀ ਗਾਲੀ ਖਾਓ
0: ਆਹੋ
2: ਜਾਂ ਹੱਡਾਂ ਨੂੰ ਸੇਕ ਦਿਓ
0: ਹੈ ਕੁਛ ਹੋਰ ਲੱਭੀਏ ਸ਼੍ਰੇਆ ਸ਼ੇਕ ਬਣਾਈ ਹੈ ਨਾ ਪਰ ਉਹ ਵੀ ਠੰਡਾ ਹੋਣਾ
2: ਨਹੀਂ ਉਹ ਪਰ ਸ਼ੇਕ ਉਹ ਪੀਣਾ ਪੈਂਦਾ
1: ਬਨਾਨਾ ਸ਼ੇਕ
0: ਬਨਾਨਾ ਸ਼ੇਕ ਹਾਂ ਆਹ ਠੀਕ ਆ
2: ਚਲੋ ਆਪਾਂ ਸ਼ੇਕ ਬਣਦਾ ਹੀ ਉਦੋਂ ਜਦੋਂ ਸ਼ੇਕ ਕਰਦੀ ਨਾ ਮਿਕਸੀ ਜੀ ਫਿਰ ਬਣ ਜਾਂਦਾ
0: ਆਪਾਂ ਕੱਲ ਬਣਾਵਾਂਗੇ ਫਿਰ ਠੀਕ ਆ
1: ਬਦਾਮ ਤੂੰ ਖਾਦਾ
0: ਨਹੀਂ ਬਦਾਮ ਵੀ ਨਹੀਂ ਖਾਦਾ
2: ਸੱਚ ਉਹ ਵੀ ਭੁੱਲ ਗਿਆ
0: ਉਹ ਵੀ ਰਹਿ ਗਿਆ ਉਹ ਬਦਾਮ
2: ਰੋਗਨ ਵੀ ਸਿਰ ਤੇ ਮਰਦੇ ਬ੍ਰੇਨ ਬਹੁਤ ਤੇਜ਼ ਚੱਲਦਾ
0: ਆਪਾਂ ਕੱਲ ਖਾਵਾਂਗੇ ਫਿਰ
1: ਠੀਕ ਹੈ
0: ਭਿੱਜੇ ਰਹਿ ਗਏ ਅੱਜ ਥੈਂਕ ਯੂ ਸ਼੍ਰੇਆ ਤੁਸੀਂ ਇੰਨਾ ਖਿਆਲ ਰੱਖਦੇ ਹੋ ਸਾਡਾ
1: ਥੈਂਕ ਯੂ
0: ਤੇ ਤੁਸੀਂ ਕੀ ਸੁਣਾਓਗੇ
1: ਚੁਟਕਲਾ।
0: ਓਕੇ ਵਾਹ, ਤੁਸੀਂ ਸੁਣਾਓਗੇ ਚੁਟਕਲਾ ਤੇ ਆਪਾਂ ਚੁਟਕਲੇ ਤੇ ਹੱਸਾਂਗੇ ਫਿਰ, ਠੀਕ ਆ? ਸੁਣਾਓ ਫਿਰ।
1: ਪਤਨੀ ਪਤੀ ਨੂੰ ਕਹਿੰਦੀ, ਮੈਂ ਤਵੇ ਤੇ ਕਿਉਂ ਬੈਠਾ ਪਿਆ? ਉਹਦੇ ਪੂਸ ਵਿੱਚ ਫਾਇਰ ਲੱਗ ਗਈ।
0: ਕੀ ਲੱਗ ਗਈ?
2: ਪੂਛ ਨੂੰ ਫਾਇਰ ਲੱਗ ਗਈ।
1: ਪੂਸ ਵਿੱਚ ਫਾਇਰ ਲੱਗ ਗਈ।
0: ਇਹ ਮਿਲਾਦਾ ਦੋ ਮਿਕਸ ਹੋ ਗਈਆਂ ਜਰਿਆ, ਪਰ ਵਧੀਆ ਬਣ ਗਈ, ਨਾਈਸ ਬਣ ਗਿਆ ਇਹ। ਇਹ ਚੁਟਕਲਾ ਨਾਈਸ ਬਣ ਗਿਆ ਉਹਦਾ।
1: ਥੈਂਕ
2: ਯੂ, ਥੈਂਕ ਯੂ। ਰੋਟੀ ਲਾ ਦਿਆਂ,
0: ਰੀਮਿਕਸ ਹੋ ਗਿਆ, ਬਹੁਤ ਸੋਹਣਾ, ਵੈਰੀ ਨਾਈਸ, ਥੈਂਕ ਯੂ। ਹਾਂ ਲਿਆਓ ਮਾਣੂ ਬਿੱਲੀ ਨਾਲ ਗੱਲ ਕਰਾਓ ਤੇ। ਸਤਿ ਸ਼੍ਰੀ ਅਕਾਲ ਮਿਓ ਮਿਓ, ਹਾਂਜੀ
2: ਮਿਓ ਮਿਓ।
0: ਇੱਕ ਹੋਰ ਮਿਓ ਮਿਓ ਆ ਮੇਰੇ ਨਾਲ,
2: ਦੋ ਮਿਓ ਮਿਓ,
0: ਹਾਂ ਟੂ ਮਿਓ ਮਿਓ।
2: ਲੈ
0: ਆ ਵੇਖਿਆ, ਦੋ ਵਾਜਾਂ ਆਉਂਦੀਆਂ,
2: ਦੋ ਵਾਜਾਂ ਆਉਂਦੀਆਂ ਹੈ।
0: ਕੌਣ ਆ? ਓਏ ਅਸੀਸ ਹੁਣ ਵੱਡਾ ਹੋ ਗਿਆ ਇਹਨੂੰ, ਹਾਂ ਅਸੀਸ ਵੱਡਾ ਹੋ ਗਿਆ, ਇਹਨੂੰ ਸਾਰਾ ਪਤਾ ਲੱਗ ਜਾਂਦਾ ਹੁਣ, ਇੰਟੈਲੀਜੈਂਟ ਹੋ ਗਿਆ। ਇਹ ਇਹਦੇ ਕੋਲ ਯੂਟ ਵੀ ਹੈਗਾ।
2: ਅੱਛਾ।
0: ਤੇ ਨਾਲੇ ਇਹ
2: ਬਦਾਮ ਵੀ ਖਾਂਦਾ।
0: ਬਦਾਮ ਵੀ ਖਾਂਦਾ ਤੇ ਇਹ ਨਾਲੇ ਆਪੇ ਮਕੈਨਿਕ ਵੀ ਬਣ ਜਾਂਦਾ।
2: ਇਹਦੇ ਕੋਲ ਟਰੱਕ ਵੀ ਹੈਗਾ,
0: ਟਰੱਕ ਦੇ ਟਾਇਰ ਖੋਲ ਕੇ ਆਪੇ ਬੰਦ ਕਰ ਲੈਂਦਾ
2: ਹੈ। ਕੀ ਬਾਤ ਹੈ,
0: ਹੈਨਾ? ਇਹਦੇ ਕੋਲ ਟੂਲ ਕਿੱਟ ਵੀ ਹੈਗੀ ਆ।
2: ਵਾਓ,
1: ਹਾਂਜੀ
0: ਹੈਨਾ, ਉਹ ਬਣ ਗਿਆ ਹੈ ਕਿ ਨਹੀਂ ਟਰੱਕ? ਉਹ ਟਾਇਰ
1: ਪਾ ਬਹੁਤ ਸਾਰੇ
0: ਬਹੁਤ ਸਾਰੇ ਤੇ ਉਹ ਟਾਇਰ ਪਾ ਲਏ ਸੀ ਟਰੱਕ ਦੇ ਕਿ ਨਹੀਂ?
1: ਸ਼ੁਕਲਾ
0: ਓਕੇ ਹਾਂਜੀ।
1: ਉਹਨੇ ਦੁੱਖ ਕੋ ਜਾਇਆ ਸੀ, ਜੈਕਸਨ ਲੱਗ ਗਿਆ
0: ਸੂਈ ਲਾਈ,
1: ਉਹਨੇ ਉਈ
0: ਉਈ ਉਈ ਉਈ ਉਈ ਉਈ ਚੱਕ ਦੇ ਫਟੇ। ਓ ਥੈਂਕ ਯੂ ਮਾਨੂੰ ਬਿੱਲੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਬਾਏ ਬਾਏ, ਨੈਕਸਟ ਸਾਡੇ ਨਾਲ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੀ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਆ?
2: ਸਿਆਣੀਆਂ ਗੱਲਾਂ ਬਹੁਤ ਕਰਦੀ
0: ਸੀ, ਟੀਚਰ ਬਣ ਕੇ ਤੇ ਰਿਟਾਇਰ ਵੀ ਹੋ ਗਈ।
1: ਕਦੇ ਮੈਂ ਭੁੱਲ ਜਾਣੀ, ਬਟ ਮੇਰੇ ਕੋਲ ਮੇਰੇ ਗੱਲਾਂ ਲੈ ਸੋਨੀ ਆ।
0: ਹੋਰ
1: ਬੱਚਿਆਂ ਲਈ ਟੀਚਰ ਹੂੰ, ਪੁਲਿਸ ਐਂਡ ਟੀਚਰ।
0: ਗੱਲੀ ਬਾਤੀ ਟੀਕੇ ਲੱਗਦੇ ਰਹਿੰਦੇ ਹੁੰਦੇ
1: ਆ, ਬਾਰੇ ਬਾਰੇ ਤਾਂ ਨੀ ਬਾਈ, ਸਾਰੇ ਦਿਨ ਟੀਕੇ ਹੀ ਮਾਰੀ
2: ਪਿਆ।
0: ਹਾਂ ਕਦੀ ਕਦੀ ਪਿਆਰ ਨਾ ਵੀ ਰਹਿ ਲਈ ਦਾ,
2: ਪਿਆਰ ਨਾਲ ਵੀ ਟੀਕੇ ਲੱਗ ਜਾਂਦੇ
1: ਪਰ ਨਾ ਗੋਲੀਆਂ ਦਿੰਦੇ ਉਹ ਅੱਜ ਦੀ ਟੀਕੇ ਨਹੀਂ ਮਾਰਦੇ
0: ਪਰ ਹੁਣ ਤੇ ਜਿੱਦਾਂ ਟੈਕਨੋਲੋਜੀ ਅੱਗੇ ਅੱਗੇ ਵਧੀ ਜਾਂਦੀ ਆ ਹੁਣ ਤੇ ਮੈਨੂੰ ਲੱਗਦਾ ਸੂਈ ਵਾਲਾ ਕੰਮ ਹੀ ਨਹੀਂ ਰਹਿਣਾ ਗੋਲੀ ਵਾਲਾ ਕੰਮ ਹੀ ਨਹੀਂ ਰਹਿਣਾ ਸੀ ਹੁਣ ਤੇ ਕਹਿੰਦੇ
2: ਮੈਨੂੰ ਲੱਗਦਾ ਗੱਲੀ ਬਾਤ ਹੀ ਟ੍ਰੀਟ ਹੋ ਜਾਇਆ ਕਰਨਾ ਬੰਦੇ ਨੇ ਕਿਉਂਕਿ ਮੈਂਟਲ ਹੈਲਥ ਜ਼ਿਆਦਾ ਇੰਪੋਰਟੈਂਟ ਆ
0: ਹੁਣ ਤੇ ਗਾਂ ਕਹਿੰਦੇ ਉਹ ਵਾਲੇ ਟੀਕੇ ਆ ਗਏ ਆ ਵੀ ਹਵਾ 'ਚ ਹੀ ਦੂਰੋਂ ਹੀ ਸੂਈ ਤੋਂ ਬਿਨਾਂ ਲੱਗ ਜਾਂਦੇ ਹੈ ਸੀ ਸੱਚੀ
2: ਇਹ ਤੁਸੀਂ ਕਹਾਣੀ ਸੁਣਾਈ ਨਹੀਂ ਕਹਾਣੀ ਪਾਈ ਆ
0: ਸੱਚੀ ਸੂਈ ਤੋਂ ਬਿਨਾਂ ਵਾਲੇ ਟੀਕੇ ਆ ਗਏ ਹੁਣ
2: ਨਹੀਂ ਰਣਜੋਤ ਦਾ ਕਹਿੰਦਾ ਪਿਆਰ ਨਾਲ ਟੀਕਾ ਲਾਇਆ ਜਾਂਦਾ ਕਈ ਵਾਰ
1: ਤੇ ਕੀ ਕਿਹਾ
0: ਸੂਈ ਤੋਂ ਬਿਨਾਂ ਹੀ ਟੀਕੇ ਲੱਗ ਜਾਂਦੇ ਹੁਣ ਨਵੀਂ ਟੈਕਨੋਲੋਜੀ ਆਈ ਆ
1: ਸੱਚੀ
0: ਹੋਰ ਕੀ
1: ਬਟ ਮੈਥੋਂ ਦਾ ਸਟਾਰਟ ਹੀ ਹੋ ਮੈਂ ਤਾਂ ਗੋਲੀਆਂ ਦੇਣੀਆਂ ਕਦੇ ਕਦੇ ਟੀਕੇ ਲਾਉਣੇ ਮੈਥੋਂ ਆਈ ਸਟਾਰਟ ਹੁੰਦਾ ਬੱਚਿਆਂ ਤੋਂ ਆਈ ਸਟਾਰਟ ਹੁੰਦਾ
0: ਓਕੇ
2: ਹਾਂ ਜਿਵੇਂ ਪੈਨਾਡੋਲ ਡਾਕਟਰ ਹੁੰਦਾ
0: ਓਕੇ
1: ਵਾਫ ਜਦੋਂ ਉਹਨਾਂ ਨੂੰ ਹੋਰ ਨੌਲੇਜ ਆਉਂਦੀ ਫੇਰ ਉਹ ਡਿਫਰੈਂਟ ਡਿਫਰੈਂਟ ਕਰੀ ਜਾਣਗੇ
0: ਹਾਂ ਓਕੇ ਓਕੇ ਮੈਨੂੰ ਤਾਂ ਲੱਗਦਾ ਸੀ ਵੀ ਤੁਸੀਂ ਵੱਡੇ ਹੋ ਕੇ ਤੇ ਤੁਸੀਂ ਬੜੀ ਵਧੀਆ ਸਿੰਗਰ ਵੀ ਬਣ ਜਾਣਾ
2: ਉਹ ਤਾਂ ਚਲੋ ਹੈਗੀ ਹੋਈ ਆ
0: ਆਲਸੋ ਗੋਨਾ ਬੀ ਸਿੰਗਰ ਓਕੇ ਓਕੇ ਤੁਸੀਂ ਤਾਂ ਕਾਫੀ ਪ੍ਰੋਫੈਸ਼ਨ ਫਿਰ ਤੇ
2: ਤੁਸੀਂ ਟੀਚਰ ਹੋ ਹੈਗੀ ਆ ਗਾਉਣਾ ਨੂੰ ਆਉਂਦਾ ਵਾ ਇਹ ਦੋ ਪ੍ਰੋਫੈਸ਼ਨ ਤਾਂ ਹੈਗੀ
1: ਆ ਮੈਂ ਬਹੁਤ ਸਾਰੀ ਚੀਜ਼ਾਂ ਬਜਾਉਂਗੀ
0: ਠੀਕ ਹੈ ਤੇ ਨਾਲ ਮੈਨੂੰ ਤੁਸੀਂ ਇੱਕ ਵਾਰੀ ਕਿਹਾ ਸੀ ਵੀ ਮੈਂ ਆਰਜੇ ਵੀ ਬਣਨਾ ਮੈਂ ਰੇਡੀਓ ਤੇ ਵੀ ਆਇਆ ਕਰਨਾ
2: ਉਹ ਵੀ ਦੇਖ ਲਾਂਗੇ
0: ਨਹੀਂ ਉਹ ਮੈਨੂੰ ਲੱਗਦਾ ਬਦਲ ਲਿਆ ਮਨ
2: ਨੂੰ ਹੈ ਨਿਊਜ਼ ਐਂਕਰ ਸੀ ਸ਼ਾਇਦ
1: ਬਾਰੀ ਬਰਸੀ ਖੜੇਂਗੇ ਅਸੀਂ ਖਟਕੇ ਲਿਆਂਦਾ ਗਹਿਣਾ ਪਿੰਡ ਚੁੱਪ ਚਾਲ ਪੈ ਗਿਆ ਪਿੰਡ ਚੁੱਪ ਚਾਲ ਆ ਗਿਆ ਜਦੋਂ ਨੱਚਿਆ ਗਿੱਧੇ ਦੇ ਵਿੱਚ
0: ਪੈਣਾ
1: ਪਿੰਡ ਚੁੱਪ ਚਾਲ ਆ ਗਿਆ ਜਦੋਂ ਨੱਚਿਆ ਜਦੋਂ ਨੱਚਿਆ ਗਿੱਧੇ ਦੇ ਵਿੱਚ
0: ਪੈਣਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਅਸੀਸ ਡਾਕਟਰ ਡਾਕਟਰ ਅਸੀਸ ਬੱਲੇ ਬੱਲੇ ਬੱਲੇ ਬੱਲੇ
2: ਜੀ ਅੱਲਾ ਵਾਲਿਆਂ ਦੀ ਜੁਗਨੀ ਜੀ
0: ਥੈਂਕ ਯੂ ਅਸੀਸ ਥੈਂਕ ਯੂ ਡਾਕਟਰ ਸਾਹਿਬ ਕਹਿ ਲਿਆ ਕਰੀਏ ਫਿਰ ਤੁਹਾਨੂੰ ਹੁਣ
2: ਟੀਚਰ ਵੀ ਆ
0: ਮੈਡਮ ਕਹਿ ਲਿਆ ਕਰੀ ਡਾਕਟਰ ਮੈਡਮ
2: ਮੈਡਮ ਕਹਿ ਲਿਆ ਕਰੋ ਸਾਰਾ ਕੁਛ ਹੀ ਵਿੱਚ ਕਵਰ ਹੋ ਜਾ ਕਰਨਾ ਟੀਚਰ ਵੀ ਤੇ ਹਨਾ ਫਾਇਰ ਫਾਈਟਰ ਵੀ ਤੇ ਡਾਕਟਰ ਵੀ
0: ਕੀ ਕਿਆ ਕਰੀਏ ਚਲ ਮੈਂ ਤੇ ਡਾਕਟਰ ਅਸੀਸ ਕਿਆ ਕਰੂੰਗਾ
2: ਮੈਂ ਅਸੀਸ ਮੈਡਮ
0: ਮੈਡਮ
2: ਯੈਸ
0: ਓਕੇ ਨਹੀਂ ਮੈਂ
1: ਡਾਕਟਰ ਮੈਡਮ ਸਾਰੀ ਚੀਜ਼ਾਂ ਕਰਦੇ
2: ਮੈਡਮ ਤੇ ਉਹਦੇ ਐਂਡ ਚ ਵੀ ਈ ਮੈਡਮ
0: ਅੱਛਾ ਮੈਡਮ ਓਕੇ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਆ ਸਤਿ ਸ੍ਰੀ ਅਕਾਲ
2: ਕੀ ਹਾਲ
0: ਤੇ ਐਸ਼ਲੀਨ ਦੀ ਵਾਰੀ ਆ ਗਈ ਪਹਿਲਾਂ
2: ਦੀਦੀ
0: ਬੜੇ ਸੀਕ੍ਰੇਟ ਦੱਸ ਦਿੰਦੀ ਹੈ
1: ਨਾ ਕੱਲ ਅਸੀਂ ਲੇਟ ਹੋ ਗਏ ਸੀ ਸਕੂਲੋਂ ਦੀਦੀ ਦੇ ਕੱਲਾ ਕਰਕੇ
0: ਹੋ ਹਾਂ ਤੁਸੀਂ ਅੱਗੇ ਲੱਗਿਆ ਕਰੋ ਨਾ ਦੀਦੀ ਲੇਟ ਕਰਾ ਦਿੰਦੀ ਹੈ
1: ਹਾਂਜੀ
0: ਮੈਨੂੰ ਲੱਗਦਾ ਤੁਸੀਂ ਥੋੜੇ ਜਿਹੇ ਜ਼ਿਆਦਾ ਜ਼ਿੰਮੇਵਾਰ ਹੋ
1: ਸਾਡੀ
2: ਮੈਮਰੀ ਟੈਸਟ ਕਰਨੀ ਉਹਨੇ
1: ਹਾਂਜੀ
0: ਓਕੇ
1: ਇਹ ਹੈਗੀ ਛੋਟੀ ਜੀ ਕਾਲੀ ਲਾਹੌਰ ਜਾ ਕੇ ਬੋਲੀ।
0: ਓਕੇ ਵਾਹ, ਇਹ ਕਿਹੜੀ ਕੌਲੀ ਹੋਈ ਭਲਾ? ਮੈਨੂੰ ਚੇਤਾ ਭੁੱਲ ਗਿਆ ਇਹ ਕੌਲੀ ਦਾ।
2: ਰੇਡੀਓ ਹਾਂਜੀ ਟਾਈਪ
1: ਫਲੂ ਚਾਹੀਦਾ।
2: ਹਾਂਜੀ ਹਾਂਜੀ
0: ਹਾਂ, ਕਲੂ ਦੇ ਦੋ, ਫਲੂ ਨਾ ਦੇ ਦਿਓ ਕਿਤੇ।
1: ਦੋ ਕਲੂ ਹੈਗੇ, ਇੱਕ ਹੁਣ ਇੱਕ ਬਾਅਦ ਜੋ ਚਾਹੀਦਾ।
0: ਅੱਛਾ ਅੱਛਾ, ਇੱਕ ਪਹਿਲਾਂ।
1: ਇੱਕ ਹੁਣ ਹੈਗਾ ਦਾਟ ਮੈਂ ਉਹਦੇ ਚ ਗੱਲ ਕਰਦੇ, ਤੇ ਦੂਜਾ ਹੈਗਾ ਤੇ ਤੁਸੀਂ ਵੀ ਉਹਦੇ ਚ ਗੱਲ ਕਰਦੇ।
0: ਹਾਂ ਬੁੱਝੋ ਫਿਰ ਹੁਣ।
2: ਅੱਛਾ ਫੋਨ ਹੋਣਾ ਫਿਰ।
1: ਇਹ ਇਜ਼ੀ ਕਲੂ ਹੈ।
2: ਫੋਨ ਤਾਂ ਨਹੀਂ ਹੈਗਾ।
1: ਇਹ ਤੋਂ ਅੱਗੇ ਹੋਰ ਕੋਈ ਕਲੂ ਈਜ਼ੀ ਨਹੀਂ ਹੋ ਸਕਦਾ।
2: ਮਤਲਬ ਦੱਸ ਹੀ ਦਿੱਤਾ ਕੁੱਲ ਮਿਲਾ ਕੇ ਆਨਸਰ ਹੈ ਨਾ।
0: ਪਰ ਸਾਡੇ ਕੋਲ ਤਾਂ ਕੋਈ ਕੌਲੀ ਨਹੀਂ ਹੈਗੀ।
2: ਕੀ ਹੋਇਆ ਸਕਦਾ?
0: ਸਾਡੇ ਕੱਪ ਵੀ ਹੋ ਸਕਦਾ ਭਲਾ।
2: ਆਪਾਂ ਗੱਲ ਕਾਹਦੇ ਵਿੱਚ ਕਰਦੇ ਹਾਂ, ਫੋਨ ਵਿੱਚ ਜਾਂ ਰੇਡੀਓ ਵਿੱਚ?
0: ਪਹਿਲੇ ਜਿਹੜੇ ਫੋਨ ਸੀ ਨਾ, ਉਹਦੇ ਏਦਾਂ ਲੱਗਦਾ ਹੁੰਦਾ ਵੀ ਦੋਈ ਪਾਸੇ ਕੌਲੀਆਂ ਜਿਹੀਆਂ ਲੱਗੀਆਂ।
2: ਹਾਂ
0: ਉਹ ਵਾਲੀ ਗੱਲ ਹੈ। ਥੈਂਕ ਯੂ ਐਸ਼ੀ।
2: ਲਾਹੌਰ ਵਾਲੇ ਪਾਸੇ ਜ਼ਿਆਦਾ ਹੋਣੀਆਂ ਕੌਲੀਆਂ।
0: ਹਾਂ ਤੇ ਬੜੀ ਸਿਆਣੀ ਹੋ ਗਈ ਕੁੜੀ। ਥੈਂਕ ਯੂ।
1: ਹਾਂਜੀ
0: ਤੁਸੀਂ ਨਾਲੇ ਸਾਡੀ ਹੈਲਪ ਵੀ ਕਰਤੀ ਹੈ। ਤੁਸੀਂ ਬਹੁਤ ਬੀਬੇ ਹੋ
2: ਨਾ, ਉਹਦੇ ਨਾਲ ਈਜ਼ੀ ਹੋ ਜਾਂਦਾ ਫਿਰ ਆਪਣਾ ਟਾਈਮ ਬਚ ਜਾਂਦਾ।
0: ਬੀਬੀ ਕੁੜੀ ਆਏ। ਥੈਂਕ ਯੂ ਬੁੱਤੂ।
1: ਹਾਂਜੀ
0: ਨੈਕਸਟ ਕਦੀ ਵਾਰੀ
1: ਵੀਰ ਜੀ ਨਾਲ ਗੱਲ ਕਰਦਾ।
0: ਓਹੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਮਾ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਵੀਰ ਜੀ, ਬੱਲੇ ਬੱਲੇ ਵੀਰ ਜੀ।
0: ਇਹ ਐਮਏ ਅੰਕਲ ਜੀ ਕੀ ਹੁੰਦਾ ਭਲਾ? ਹੈ ਐਮਏ ਅੰਕਲ ਜੀ ਤੁਸੀਂ
2: ਕਹੇ ਅੰਕਲ ਜੀ ਵੀ ਹੋ ਸਕਦਾ।
1: ਅੰਕਲ ਜੀ ਨਹੀਂ ਹੈਗੇ।
0: ਅੱਛਾ ਅੰਕਲ ਜੀ ਨਹੀਂ ਹੋ ਤੁਸੀਂ। ਓਕੇ ਤੁਸੀਂ ਕੌਣ ਹੋ?
1: ਮੈਂ ਵੀਰ ਜੀ ਹੈਗੇ।
0: ਅੱਛਾ ਵੀਰ ਜੀ ਹੋ ਤੁਸੀਂ। ਉਹ ਸਰਦਾਰ ਜੀ ਕੌਣ ਹੈ ਫਿਰ?
1: ਇਫ ਅੰਕਲ ਜੀ ਮੈਂ ਹੈਗਾ ਫਿਰ ਦੋ ਅੰਕਲ ਜੀ ਹੋ
0: ਗਏ। ਹਾਂ ਦੋ ਅੰਕਲ ਜੀ ਹੋ ਗਏ। ਤੇ ਸਰਦਾਰ ਜੀ ਕੌਣ ਹੈ?
1: ਮੈਂ।
0: ਤੇ ਫਿਰ ਵੀਰ ਜੀ ਕੌਣ ਹੈ? ਬੈਗ ਤੁਸੀਂ ਆਪਣਾ ਆਪੇ ਚੁੱਕਦੇ ਕਿ ਮੰਮੀ ਚੁੱਕਦੇ?
2: ਜਦੋਂ ਗੱਲ ਕਰਦੇ ਆਈ ਥਿੰਕ ਉਦੋਂ ਮੰਮਾ
0: ਮੰਮਾ ਫੋਨ ਚੁੱਕ ਲੈਂਦੇ। ਓਕੇ ਮੰਮਾ ਚੁੱਕ ਲੈਂਦੇ ਬੈਗ। ਕਿਉਂ ਵੀਰ ਜੀ
2: ਅੱਗੇ ਜ਼ੋਰ ਲਾਉਂਦਾ?
0: ਬੈਗ ਕੌਣ ਚੁੱਕਦਾ ਤੁਹਾਡਾ?
2: ਸਿਡਨੀ
0: ਚ ਤਾਂ ਟਰੱਕ ਖਰਾਬ ਹੁੰਦੇ ਆ,
2: ਜਾਲੀ ਲੋਕ
0: ਸਰਵਿਸ ਨੀ ਕਰਾਉਂਦੇ, ਜਾਲੀ ਲੋਕ
1: ਤੇਲ ਨੀ ਪਾਉਂਦੇ ਤਾਂ।
0: ਹਾਂ ਤੇਲ ਚੰਗਾ ਨੀ ਪਾਉਂਦੇ। ਸਾਰਾ ਪਤਾ ਵਾ ਵੀਰ ਜੀ ਨੂੰ।
2: ਵੀਰ ਜੀ ਦੇ ਫਿਰ ਆਪਣੇ ਟਰੱਕ ਨੇ,
0: ਤੁਸੀਂ ਲਕਾ ਨੀ ਸਕਦੇ ਗੱਲ
2: ਤਰ੍ਹਾਂ ਦਾ ਚੱਲਿਆ ਟਰੱਕ ਨੀ। ਚੁੱਪ ਕਰਕੇ ਬਹਿ ਜਾ।
0: ਇੰਨਾ ਪਤਾ ਤੇ ਟਰੱਕ ਵਾਲਿਆਂ ਨੂੰ ਵੀ ਨਹੀਂ ਹੁੰਦਾ ਜਿੰਨਾ ਵੀਰ ਜੀ ਨੂੰ ਪਤਾ ਵਾ।
2: ਵੀਰ ਜੀ ਆਪ ਟਰੱਕ ਵਾਲੇ ਆਹ ਗੱਲ ਨਾ ਆਖੋ ਤੁਸੀਂ।
0: ਆਹੋ ਇਹ ਵੀ ਗੱਲ ਸਹੀ ਆ, ਵੀਰ ਜੀ ਕੋ ਹੈਗਾ ਟਰੱਕ,
2: ਨਾਲੇ ਉਹਨਾਂ ਦੀ ਆਪਣੀ ਵਰਕਸ਼ਾਪ ਵੀ ਹੈਗੀ।
0: ਕਿਉਂ ਵੀਰ ਜੀ?
1: ਹਾਂਜੀ
0: ਕੀ ਸੁਣਾਓਗੇ ਫਿਰ?
1: ਇੱਕ ਬੁਝਾਲਤ।
0: ਹਾਂਜੀ
1: ਉਹ ਕਿਹਦੀ ਚੀਜ਼ ਹੈ ਜਿਹਦੇ ਅਮ ਮੈਂ ਯੂਜ਼ ਕਰਦੇ ਬਾ ਕੋਈ ਅੱਜ ਦੇ ਉਹ ਕਿਹਦੀ
0: ਤੁਹਾਡੀਆਂ ਲੱਤਾਂ?
2: ਤੁਹਾਡੀਆਂ ਅੱਖਾਂ?
0: ਅੱਖਾਂ
1: ਨਹੀਂ,
2: ਬਾਹਾਂ
1: ਨਹੀਂ,
0: ਉਹ ਕਿਹੜੀ ਆ ਫਿਰ?
2: ਕੋਈ ਕਲੂ?
0: ਜ਼ਬਾਨ
1: ਨਹੀਂ।
0: ਤੁਹਾਡੀ ਪੈਨਸਲ?
2: ਤੁਹਾਡੀ ਕਿਤਾਬ? ਤੁਹਾਡੀ ਬੁੱਕ?
0: ਤੁਹਾਡੀ ਬੁੱਕ? ਇਹ ਕਿਹੜੀ ਆ ਫਿਰ? ਤੁਸੀਂ ਦੱਸ ਦੋ ਫਿਰ, ਹਾਰ ਗਏ ਆਪਾਂ।
1: ਉਹ ਹੈਗਾ ਮਾਈ ਨੇਮ।
2: ਯਾਰ ਇਹ ਤਾਂ ਸਿੰਪਲ ਸੀ, ਇਹੀ ਨਹੀਂ ਪੁੱਛਿਆ।
0: ਇਹ ਤਾਂ ਯਾਰ ਬੜਾ ਔਖਾ ਹੋ ਗਿਆ ਕੰਮ ਫਿਰ। ਹੈ ਸਾਡਾ
2: ਸਾਨੂੰ ਕਨਫਿਊਜ਼ ਪਹਿਲਾਂ ਵੀਰ ਜੀ ਤੇ ਸਰਦਾਰ ਜੀ ਚ ਕਰਤਾ ਨਾ, ਫਿਰ ਨੇਮ ਤਾਂ ਚੇਤੇ ਨਹੀਂ ਆਇਆ।
0: ਇਹਨਾਂ ਨੇ ਸਾਨੂੰ ਕਲੂ ਵੀ ਨਹੀਂ ਨਾ ਦਿੱਤਾ, ਐਸ਼ਲੀਨ ਸਾਨੂੰ ਕਲੂ ਵੀ ਦੇ ਦਿੰਦੀ ਆ,
2: ਇਹ ਵੀ ਪਤਾ ਪੈ ਗਿਆ ਸਰ।
0: ਥੈਂਕ ਯੂ ਵੀਰ ਜੀ,
1: ਥੈਂਕ ਯੂ ਦੀਦੀ ਜੀ ਨਸੂਆ
0: ਬੱਲੇ ਕੁੜੀਏ
2: ਆਂਟੀ ਜੀ ਅੱਜ ਐਨਕਾਂ ਦੇ ਉੱਪਰ ਦੀ ਝਾਕਦੇ।
0: ਅੱਜ ਤੇ
2: ਕੀ ਪਾਉਂਦੇ ਹੋ ਸਮੂਦੀ ਚ? ਫਿਰ
1: ਬਲੂਬੇਰੀ, ਸਟ੍ਰਾਬੇਰੀ, ਰਾਸਬੇਰੀ, ਬਦਾਮ
0: ਠੰਡੀ ਨੀ ਲੱਗਦੀ ਸਵੇਰੇ ਸਵੇਰੇ?
1: ਨਹੀਂ, ਬਿਕਾਜ਼ ਫ੍ਰੀਜ਼ਰ ਚ ਜਦੋਂ ਹੁੰਦਾ ਤੇ ਫਿਰ ਅਸੀਂ ਫ੍ਰੀਜ਼ਰ ਚ ਬਾਹਰ ਕਰ ਦਿੰਦੇ, ਫਿਰ ਵੇਟ ਕਰਦੇ ਥੋੜੀ ਦੇਰ ਲਈ, ਫਿਰ ਅੰਬ ਖਾਂਦੇ। ਹਾਂਜੀ,
2: ਡੀਫ੍ਰੋਸਟ ਕਰਕੇ ਗਰਮ ਦੁੱਧ ਵੀ ਪਾ ਦਿੰਦੇ ਕਈ।
0: ਗੁੱਡ ਗੁੱਡ, ਇਹਨੂੰ ਸਾਰੀ ਰੈਸਪੀ ਵੀ ਪਤਾ ਵਾ ਵੇਖਿਆ, ਮੈਨੂੰ ਲੱਗਦਾ ਆਪੇ ਬਣਾ ਲੈਂਦੀ ਹੈ। ਤੁਸੀਂ ਤੇ ਫਿਰ ਵੱਡੇ ਹੋ ਗਏ ਉਹਦੇ। ਫਿਰ ਆਪਾਂ ਕਿਸੇ ਦਿਨ ਚੱਲੀਏ ਇਹਨਾਂ ਦੀ ਰੋਟੀ, ਤਵਨੀਤ ਦੀ ਰੋਟੀ ਖਾ ਕੇ
2: ਆਉਣੇ, ਕੋਈ ਲੰਚ ਡਿਨਰ ਇਹਨਾਂ ਵੱਲ।
0: ਤਵਨੀਤ ਦੀ ਰੋਟੀ ਖਾਵਾਂਗੇ। ਸਬਜ਼ੀ ਵੀ ਆਉਂਦੀ ਕਿ ਨਹੀਂ ਤੁਹਾਨੂੰ?
1: ਥੋੜੀ
0: ਪੀ ਲਾਂਗੇ ਪੁੱਤ, ਥੋੜੀ ਬਣਾ ਦੇ, ਕੋਈ ਨੀ, ਥੋੜੀ ਥੋੜੀ ਦੋ ਵਾਰੀ ਬਣਾ ਦੋ ਨਾ।
2: ਅੱਧਾ ਕੱਪ ਕਈਆਂ ਦਾ ਹੈ, ਅੱਧਾ ਕੱਪ ਡਿਜ਼ਾਈਨ ਨਵਾਂ ਆਇਆ।
0: ਹਾਂ, ਕਈ ਕਹਿੰਦੇ ਹੁੰਦੇ ਨਾ ਵੀ ਸਾਨੂੰ ਤੇ ਇੰਨੀ ਕੁ ਰੈਸਪੀ ਪਤਾ। ਹਾਂ, ਇੰਨਾ ਕੀ ਬਸ
2: ਨਹੀਂ, ਪਰ ਵਧੀਆ ਬਣਾਉਂਦੀ ਆ।
0: ਮੈਂ ਵੱਧ ਬਣਾਈ ਤੇ ਸਵਾਦ ਨਹੀਂ ਬਣਨੀ, ਕਈ ਕਹਿ ਦਿੰਦੇ ਹੁੰਦੇ ਆ। ਕੀ ਸੁਣਾਓਗੇ ਫਿਰ ਅੱਜ?
1: ਇੱਕ ਬੁਝਾਰਤ।
0: ਹਾਂਜੀ,
1: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲ ਮੋਰੀਆ ਨੇ ਤੇ ਉਹ ਹੋਲਡ ਕਰਦਾ?
0: ਹੈ, ਮੋਰੀਆ ਨੇ ਤੇ ਕੀ ਹੋਲਡ ਕਰਦਾ?
1: ਪਾਣੀ।
0: ਅੱਛਾ, ਮੋਰੀਆਂ ਨੇ ਪਰ ਪਾਣੀ ਹੋਲਡ ਕਰਦਾ।
2: ਅੱਛਾ,
1: ਹਾਂਜੀ, ਹਿੰਟ ਇਹ ਹੈ, ਡੈਡਾ ਕਹਿੰਦੇ ਮੈਂ ਨਹੀਂ ਕਰਨਾ, ਤੁਸੀਂ ਕਰੋ ਮੰਮਾ ਨੂੰ।
0: ਹਾਂ, ਅੱਛਾ, ਤੁਸੀਂ ਕਰੋ। ਓਕੇ,
2: ਘਰ ਦਾ ਕੰਮ ਹੀ ਹੋ ਸਕਦਾ।
0: ਹਾਂ, ਇਹ ਕੋਈ ਕੰਮ ਹੀ ਆ, ਕੋਈ ਸਫਾਈ
1: ਕੰਮ ਨਹੀਂ ਆ, ਮੰਮਾ ਦਾ ਕੰਮ ਹੈ,
0: ਕੋਈ ਸਫਾਈ ਸਫੂਈ ਹੋ ਸਕਦੀ ਹੈ।
1: ਹਾਂਜੀ,
2: ਥੋੜੀ ਕਲਚਰਲ ਸੈਂਸਿਟੀਵਿਟੀਜ਼ ਵੀ ਆ ਜਾਂਦੀਆਂ ਨੇ ਇੱਥੇ।
1: ਕਿਚਨ ਚ ਕੋਈ ਸਫਾਈ ਹੋਣੀ।
0: ਅੱਛਾ, ਕਿਚਨ ਚ ਕੋਈ ਫਿਲਟਰ ਫੁਲਟਰ ਤੇ ਨਹੀਂ ਹੋਈ?
1: ਨਹੀਂ।
0: ਹਾਂ, ਚੁੱਲਾ?
1: ਨਹੀਂ।
0: ਆਹਾਂ, ਕੀ ਫਿਰ ਕਿਚਨ ਦੇ ਵਿੱਚ ਹੋਰ ਕੀ ਆ? ਕੌਲਾ? ਤਸਲਾ? ਕੜਾਈ? ਪੋਣੀ?
1: ਨਹੀਂ ਨਹੀਂ।
0: ਇਹ ਕੀ ਆ ਫਿਰ ਕਿਚਨ ਚ ਹੋਰ ਕੀ ਆ? ਪਲਾਂਟ ਵੀ ਰੱਖੇ ਹੁੰਦੇ ਕਈਆਂ ਨੇ। ਫਿਰ ਖੰਡ ਵਾਲਾ ਡੱਬਾ? ਖੰਡ ਵਾਲਾ ਡੱਬਾ
2: ਹਲਦੀ ਸਰੋਂ ਸੌਂਫ ਦਾ ਤੇਲ
0: ਰਹਿ ਕੇ ਗਿਆ ਫਿਰ
2: ਪਟਾਕੇ?
0: ਟੂਟੀ ਟੂਟੀ ਟੂਟੀ
1: ਨਹੀਂ,
0: ਟੂਟੀ ਦੇ ਕਲੋਜ਼। ਓਕੇ, ਸ਼ਾਵਰ? ਉਹ ਪਰ ਰਸੋਈ ਚ ਨਹੀਂ ਹੁੰਦਾ।
2: ਇਹ ਤਾਂ ਬੜੀ ਔਖੀ ਜੀ ਬੁਝਾਰਤ ਪਾਉਂਦੀ ਸਵੇਰੇ ਸਵੇਰੇ, ਦਿਮਾਗ ਜਿਹਾ
0: ਬੜਾ ਔਖਾ ਕੰਮ ਹੋ ਗਿਆ। ਡਿਸ਼ਵਾਸ਼ਰ?
1: ਨਹੀਂ।
0: ਓਕੇ, ਅੱਛਾ, ਹੋਰ ਕਲੋਜ਼?
2: ਅੱਛਾ,
0: ਹੋਰ ਫਿਰ ਪਿੱਛੇ ਕੀ ਆ ਫਿਰ? ਗਟਰ? ਚਪਲਾਂ ਲਾ ਕੇ ਵੇਚ ਹੀ ਵਾੜਨਾ ਫਿਰ ਮੈਂ ਸਵੇਰੇ ਸਵੇਰੇ ਤੁਸੀਂ ਗਟਰਾਂ ਚ ਵਾੜਤਾ। ਚਲੋ, ਹਾਰ ਇਹਨੂੰ ਜਗ੍ਹਾ ਹਾਰ ਹੀ ਜਾਈਏ।
2: ਇਹ ਦੋ ਅੱਗੇ ਨਾ ਚੱਲੀ।
0: ਓਹੋ
2: ਮੰਮਾ ਪਾਪਾ ਦੀ ਲੜਾਈ ਸਪੰਜ ਭੱਜੀ ਭੱਜੀ ਆਈ।
1: ਮੰਮਾ ਕਹਿੰਦੇ ਜਾਣਾ ਨੂੰ ਪਾਂਦੇ ਤੋਂ ਦੋ ਫਿਰ ਦੇਣਾ ਨਹੀਂ ਤੁਸੀਂ ਤੋਵੋ।
0: ਅੱਛਾ ਉਹ ਕਹਿੰਦੇ ਵੀ ਸਪੰਜ ਹੁਣ ਤੁਸੀਂ ਧੋਵੋ। ਓਕੇ ਗੁੱਡ ਗੁੱਡ
1: ਚਲੋ ਇਹ ਬਤਾ ਦੋ ਦੋ ਵਰਡ ਸਿਖਾਣੇ।
0: ਹਾਂਜੀ ਸਿਖਾਓ ਸਿਖਾਓ ਜੀ।
1: ਜਾਪਨੀਜ਼ ਚ ਅਰੀਗਾਟੋ
0: ਅਰੀਗਾਟੋ
2: ਹਾਸ਼ੀਮੋਟੋ।
1: ਹਾਂਜੀ
0: ਓਕੇ
1: ਅਰੀਗਾਟੋ ਥੈਂਕ ਯੂ ਹੁੰਦਾ ਤੇ ਕਨੀਚੂਆ ਵੈਲਕਮ ਹੁੰਦਾ।
0: ਅੱਛਾ ਅਰੀਗਾਟੋ ਤੇ ਕਨੀਚੂ।
1: ਮੈਂ
2: ਪੜਾ ਸਕਦਾ ਨਿਆਣੇ ਨੂੰ।
0: ਤੇ ਕਨੀਚੂਆ ਕੀ ਹੁੰਦਾ?
1: ਕਨੀਚੂਆ ਵੈਲਕਮ
0: ਤੇ ਥੈਂਕ ਯੂ ਹੁੰਦਾ
1: ਅਰੀਗਾਟੋ।
0: ਚਲੋ ਆਪਾਂ ਯਾਦ ਰੱਖਾਂਗੇ ਫਿਰ। ਥੈਂਕ ਯੂ।
1: ਓਕੇ ਮੈਂ ਤੁਹਾਨੂੰ ਥਰਸਡੇ ਨੂੰ ਰੋਜ਼ ਨਵੇਂ ਵਰਡ ਸਿਖਾਣੇ। ਹਾਂਜੀ
2: ਹੋਲਾ ਹੋਲਾ।
0: ਹਾਂ ਚਲੋ ਠੀਕ ਆ ਓਕਾਇਆ ਓਕਾਇਆ ਅਰੀਗਾਟੋ।
2: ਆਪਾਂ ਸਪੇਨ ਸਪੈਨਿਸ਼ ਸਪੈਨਿਸ਼ ਦੇ ਵੀ ਸਿੱਖ ਕੇ ਆਉਨੇ ਆਪਾਂ ਵੀ ਹਵਾ।
0: ਅਰੀਗਾਟੋ ਤਵਨੀਤੋ
1: ਅਰੀਗਾਟੋ
0: ਅਰੀਗਾਟੋ। ਇਧਰ ਸਾਡੇ ਨਾਲ ਹੁਣ ਆਪਣਾ ਗਿਆ ਕਨੀਚੂਆ ਸਮੂਆ।
1: ਕਨੀਚੂਆ ਬਾਈ ਸਤਿ ਸ਼੍ਰੀ ਅਕਾਲ।
0: ਬਾਈ ਸਤਿ ਸ਼੍ਰੀ ਅਕਾਲ। ਕਨੀਚੂਆ ਨਰਿੰਦਰ ਸਮੂਆ।
1: ਕਨੀਚੂਆ
0: ਕਨੀਚੂਆ
2: ਭੋਜਪੁਰੀ ਨੇ ਨਾ ਬੋਲਣ ਲੱਗ ਜਾਓ ਬੱਚੇ। ਬਾਬੂਆ ਬਬੂਆ ਜਿਹਾ ਵੀ ਕਰ ਤੁਹਾਡੇ ਭਾਰਾ ਕਿਤੇ ਹੈਗੀ ਆ।
0: ਨਹੀਂ ਨਹੀਂ
2: ਤਾਜੀ ਤਾਜੀ ਕਿਤੇ ਮਿਰਜ਼ਾਪੁਰ ਦੇਖੀ ਹੋਵੇ।
3: ਹਾਂਜੀ
2: ਸਤਿ ਸ਼੍ਰੀ
0: ਅਕਾਲ
3: ਮਾਮਾ ਜੀ।
2: ਰਾਮ ਜੀ ਕੀ ਹਾਲ ਚਾਲ?
3: ਵਧੀਆ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਜੀ?
2: ਐਨ ਗੋਡਾ ਜੀ ਕੰਮ।
0: ਕਿੱਥੇ ਗਏ ਕਿੱਥੇ ਗਾਇਬ ਹੋ ਗਏ ਤੁਸੀਂ ਤੇ ਲੰਮਾ ਸਮਾਂ ਕਮਾਈਆਂ ਤੇ ਲੱਕ ਤਨ ਬੰਨਿਆ ਤੁਸੀਂ।
2: ਚੰਨ ਦਾ ਈਦ ਹੀ ਹੋ ਗਿਆ।
3: ਦੋ ਕੁ ਮਿੰਟ ਲਾਓ ਬੈਠ ਸਕਲਾਂ ਤੇ ਮੈਂ ਇਸੇ ਕਰਕੇ ਮੈਂ ਤਾਂ
2: ਜਾਊਂਗਾ ਬਸ। ਜਦ ਤੱਕ ਮੈਂ ਤੇ ਕਾਫੀ ਫੜ ਲਿਆ।
0: ਇੰਨੇ ਚਿਰ ਬਾਅਦ ਆਇਓ ਕਿਤੇ ਲੱਕ ਪੀੜ ਕਰਾ ਕੇ ਨਾ ਪਰਤਿਓ। ਇੰਨੇ ਚਿਰ ਬਾਅਦ ਬੰਦਾ ਜਿਹੜਾ ਆਵੇ ਨਾ ਉਹ ਸਰਵਾਈਕਲ ਦਾ ਇਲਾਜ ਹੀ ਪੁੱਛਦਾ ਹੁੰਦਾ।
2: ਇਲਾਜ ਡੈਸਕ ਦਾ ਇੰਡੀਆ ਜਾ ਕੇ।
0: ਹਾਂ ਇਹ
3: ਜ਼ਰੂਰੀ ਨਹੀਂ ਸਰਵਾਈਕਲ ਅਗਲੇ ਦਿਨ ਕਬਜ਼ ਹੋਈ ਹੋ ਸਕਦੀ
0: ਹੈ।
2: ਇਹ ਵੀ ਹੋ ਸਕਦਾ ਇਹ ਅਗਲਾ ਬੁੱਕ ਰੀਡਿੰਗ ਕਰਦਾ
0: ਹੋਵੇ। ਇਸ ਉਮਰ ਚ ਤਾਂ ਬੰਦਾ ਇਹੋ ਜਿਹੀਆਂ ਸ਼ਿਕਾਇਤਾਂ ਲੈ ਕੇ ਆਉਂਦਾ ਹੁੰਦਾ ਮੁੜ ਕੇ ਵੀ ਯਾਰ ਨਾ ਮਤਲਬ ਇਧਰਲੇ ਪਾਸਿਓਂ ਨਾ ਉੱਠਣ ਲੱਗ ਪਈ ਹੁਣ ਵਾਹ ਜੀ। ਸ਼ੁਰੂਆਤੀ ਮਰੀਜ਼ ਹੋ ਨਾ ਇਹਨਾਂ ਕਹੀਂ ਸਿੱਖ ਲਿਆ ਵਾ
2: ਨੋਨੀਆ ਜੀ ਤੋਂ।
3: ਜਿਹੜੀ
2: ਕਾਲੀ ਮਿਰਚ ਹੁੰਦੀ ਹੈ ਨਾ ਕਾਲੀ ਮਿਰਚ ਮੂੰਹ ਚ ਰੱਖ ਕੇ।
0: ਹਾਂ ਕਾਲੀ ਮਿਰਚ ਮੂੰਹ ਚ ਰੱਖ ਕੇ
2: ਹਲਕੀ ਹਲਕੀ
0: ਤੇ ਥੁੱਕਣਾ ਨੀ ਚਾਰ ਦਿਨ
2: ਸੁੰਡ ਚ ਹੀ ਰੱਖਣੀ।
0: ਕਮਾਲ ਦੀ ਗੱਲ ਹੁਣ ਮੰਨ ਲਓ ਜੇ ਇੱਕ ਡਾਕਟਰ ਗੋਡਿਆਂ ਦਾ ਆਪਰੇਸ਼ਨ ਕਰਦਾ ਹੈ ਮਤਲਬ ਇਹ ਥੋੜੀ ਤੁਸੀਂ ਕਹੋਗੇ ਜਾਓ ਪਹਿਲਾਂ ਆਪਣਾ ਕਰਾ ਕੇ ਆ।
2: ਚੂਹੇ ਦੇ ਟੀਕਾ ਲਾਇਆ ਤਾਂ ਚੂਹੇ ਨੇ ਉਈ ਉਈ ਕਰਨਾ।
0: ਡਾਕਟਰ ਉੱਥੇ ਤੁਸੀਂ ਮੰਨ ਲਓ ਉਹਨੇ ਤੁਹਾਡਾ ਪਿਤਾ ਕੱਢਣਾ ਹੋਵੇ ਤੁਸੀਂ ਕਹੋ ਪਹਿਲਾਂ ਜਾ ਪਹਿਲਾਂ ਆਪਣਾ ਕਢਾ ਗਿਆ ਏਦਾਂ ਥੋੜੀ ਹੁੰਦਾ।
2: ਆਪ ਡਾਕਟਰ ਗੰਜਾ ਹੋਵੇ ਕਿਤੇ ਵਾਰ ਨਹੀਂ ਲਾ ਸਕਦਾ।
0: ਆਹੋ ਕਮਾਲ ਗੱਲ ਕਰਦੇ ਤੁਸੀਂ।
3: ਮਰੀਜ਼ ਦੀ ਵੀ ਨਾ ਆਪਣੀ ਉਹ ਹੈਗੀ ਨਾ ਆਪਣੀ ਉਹ ਕਹਿੰਦੇ ਆ
0: ਬੰਦਾ ਨਾ ਗੱਲ ਸ਼ਰਤਾਂ ਵੀ ਆਪਣੇ ਕੰਮ ਦੇ ਹਿਸਾਬ ਨਾਲ ਰੱਖਦਾ
2: ਕਹਿੰਦਾ ਮੈਨੂੰ ਬਿਮਾਰੀ ਦਾ ਦੱਸ ਲੈਣ ਦੋ ਭਰਾ।
3: ਮੈਨੂੰ ਨਾ ਮੈਨੂੰ ਬਿਮਾਰੀ ਦੀ ਕੋਈ ਨੀ ਮੈਂ ਕਿਹਾ ਮੈਂ ਹੁਣ ਵਾਹਵਾ ਮਹੀਨਾ ਬਾਅਦ ਚੱਲਿਆ ਤੇ ਮੈਂ ਨਾ ਭਾਈ ਕਹੂੰਗਾ ਦੋ ਕੁ ਮਿੰਟ ਲਾਓ ਵੀ ਤੁਸੀਂ ਕਿੱਥੇ ਰਹੇ ਜੇ ਬੜਾ ਤੁਹਾਨੂੰ ਮਿਸ ਕੀਤਾ ਮੈਂ ਤੇ ਅੱਜ ਕੱਲ੍ਹ ਤੁਹਾਡੇ ਕੋਲ ਐਕਸੈਪਟ ਕਰਦੇ ਹਾਂ ਵੀ ਤੁਸੀਂ ਹੋਰ ਹੀ ਬਿਮਾਰੀ ਪਾ ਕਰਤਾ ਬਹਿ ਗਿਆ ਮੈਨੂੰ।
2: ਮੈਂ ਕਰਨ ਟਾਈਪ ਚ ਕੋਈ ਸੈਡ ਸੌਂਗ ਹੀ ਲਾ
0: ਤੇ ਉਹ ਪੁੱਛਿਆ ਵਾ ਤੁਸੀਂ ਐਵੇਂ ਵਿੱਚ ਹੁਣ ਭਾਬੀ ਨੂੰ ਲਈ ਆਉਂਦੇ ਜੇ ਸਿੱਧੀ ਸਿੱਧੀ ਜੀ ਗੱਲ ਕੀਤੀ ਆ
3: ਪੁਰਾਣੀ ਗੱਲ 5 ਸਾਲ ਹੋ ਗਿਆ ਰਣਜੀਤ ਬਾਬੇ ਦਾ ਸ਼ੋਅ ਸੀ ਇੱਥੇ ਆਪਣੇ ਨਾ ਅੰਡਮ ਪਾਰਕ ਨਾ ਉਸ ਉੱਥੇ ਸੋਢੀ ਸਾਹਿਬ ਸੀ ਮੈਂ ਵਿਛਾਇਆ
2: ਸੀ ਤੇ
0: ਆਵਾਜ਼ ਸਹੀ ਨੀ ਆਉਣ ਡੀ ਅੱਜ ਆ
2: ਪਾਗਲਾ ਕੰਪਿਊਟਰ ਕਹਿੰਦੇ
0: ਅੱਛਾ ਸੋਢੀ ਸਾਹਿਬ ਹਾਂਜੀ
3: ਬਾਬੇ ਦਾ ਸ਼ੋਅ ਸੀ ਤੇ ਬਾਅਦ ਸੋਢੀ ਸਾਹਿਬ ਮੈਂ ਵਿਸ਼ਾਲ ਤੇ ਇੱਕ ਦੋ ਬੰਦੇ
0: ਬਾਤ ਗੱਲ ਹੋ ਗਈ ਸੀ
3: ਖਾਣ ਚਲ ਗਿਆ ਨਾ ਉੱਥੇ ਡਿਨਰ ਚੱਲ ਗਏ ਤੇ ਨਾ ਉੱਥੇ ਬੈਠੇ ਤੇ ਹੁਣ ਜਿਹੜੇ ਉੱਥੇ ਲੋਕੀ ਸ਼ੋਅ ਹੁਣ ਵੇਖ ਕੇ ਆਏ ਉਹਨਾਂ ਨੇ ਵੀ ਜਾਣੇ ਨਾ ਮਗਰ ਰੋਟੀ ਖਾਣ ਬਾਅਦ ਜਿਵੇਂ ਕਿ ਜਾਂਦੇ ਤੇ ਜਿਹੜੇ ਰੈਸਟੋਰੈਂਟ ਚ ਆਪਾਂ ਗਏ ਉੱਥੇ ਇੱਕ ਦੋ ਨਾ ਦੋ ਫੈਮਲੀ ਆ ਗਈਆਂ ਉੱਥੇ ਹੋਰ ਮਗਰੇ ਸਾਡੇ ਨਾ ਅਸੀਂ ਬੈਠੇ ਹਾਂ ਤੇ ਉਹ ਵੜਦੇ ਇਹਨਾਂ ਨੇ ਸੋਢੀ ਸਾਹਿਬ ਵੱਲ ਉਹਨਾਂ ਧਿਆਨ ਪੈ ਗਿਆ ਨਾ ਤੇ ਸੋਢੀ ਸਾਹਿਬ ਵੱਲ ਵੇਖ ਕੇ ਨਾ ਬੜਾ ਖੁਸ਼ ਹੋਇਆ ਵੀ ਉਹ ਸੋਢੀ ਸਾਹਿਬ ਨਾ ਤੁਹਾਡੇ ਬੜੇ ਫੈਨ ਆ ਦੂਜੇ ਫੈਨ ਆ ਤੇ ਫੋਟੋ ਫੋਟੋ ਕਰੇ ਫੋਟੋ ਹੋਈ ਤੇ ਫੋਟੋ ਕਰਾ ਕੇ ਤੇ ਉਹ ਬਹਿ ਗਏ ਨਾ ਚੁੱਪ ਕਰਕੇ ਬਹਿ ਗਏ ਸਾਰੇ ਆਪਣੇ ਟੇਬਲ ਤੇ ਆ ਗਏ ਤੇ ਸੋਢੀ ਸਾਹਿਬ ਨਾ ਬੜੇ ਪਛਾਣ ਮੈਂ ਕਿਹਾ ਸਾਡੇ ਕੀ ਗੱਲ ਹੋਇਆ ਯਾਰ ਆਉਂਦੇ ਜਦੋਂ ਆਏ ਸੀ ਉਦੋਂ ਬੜਾ ਕਹਿੰਦੇ ਸੋਢੀ ਸਾਹਿਬ ਤੇ ਹੁਣ ਫੋਟੋ ਕਰਾ ਕੇ ਪਰੇ ਬਹਿ ਗਏ ਆਇਆ ਨਾ ਕੌਣ ਮੇਰਾ ਵੇਖਣ ਵੀ ਘੜੀ
2: ਮੈਂ
0: ਹੁੰਦਾ ਹੁੰਦਾ ਏਦਾਂ ਹੀ ਆ ਕਈ ਵਾਰੀ ਏਦਾਂ ਦੀ ਸਿਚੁਏਸ਼ਨ ਚ ਨਾ ਬੰਦਾ ਕਹਿੰਦਾ ਵੀ ਮੰਨ ਲਓ ਹੁਣ ਬੰਦਾ ਬੁਰਾ ਜਿਹਾ ਲੱਗਦਾ ਹੈ ਨਾ ਮਹਿੰਗੀ ਚੀਜ਼ ਮੰਗਾ ਵੇਂਦਾ ਮੁੜ ਕੇ ਉਹ ਵੇਂਦੇ ਨੀ ਤੁਹਾਡੇ ਟੇਬਲ ਉਹਦੇ
3: ਕਹਿੰਦਾ ਨਾ ਫਿਰ ਨਾ ਕੁੜੀ ਗਿਆ ਨਾ ਲਾਲ ਜੀ ਸੰਦੋ ਲਾਲ ਜੀ ਨੇ ਨਾ ਕੰਮ ਜਾਂਦੇ ਨਾ ਉਹਨਾਂ ਟਾਈਮ ਹੀ 10 ਵਜੇ ਦਾ ਸ਼ੁਰੂ ਕਰਨਾ ਕੰਮ ਨਾ ਜੋਬ ਜਾਣ ਦਾ ਤੇ ਕਿਤੇ ਨਾ ਟ੍ਰੈਫਿਕ ਦੇ ਫਸ ਗਏ ਕਿਤੇ ਲੇਟ ਹੋ ਗਏ ਚਾਰੇ 10-15 ਮਿੰਟ ਨਾ ਤੇ ਬਾਕੀ ਸਟਾਫ ਵੀ ਲੇਟ ਹੋ ਕਰਦੇ ਨਾ ਟ੍ਰੈਫਿਕ ਉਹਨਾਂ ਰੂਟ ਤੇ ਟ੍ਰੈਫਿਕ ਸੀ ਤੇ ਜਾਂਦੇ ਨਾ ਇਹ ਜਿਹੜੇ ਦੂਜੇ ਦੋ ਬੰਦੇ ਸੀ ਉਹਨਾਂ ਨੂੰ ਨਾ ਮਾਲਕ ਲੱਕੇ ਕੇ ਬਿਠਾ ਵੀ ਤੁਸੀਂ ਕਿਉਂ ਲੇਟ ਹੋ ਗਏ ਜੇ 10 ਵਜੇ ਦਾ ਟਾਈਮ ਹੈ 12:15 ਹੋ ਗਏ ਤੁਸੀਂ ਤੱਕ ਤੁਸੀਂ ਲੇਟ ਆਏ ਨਾ ਤੇ ਉਹ ਤਾਂ ਆਪਣੀ ਸਫਾਈਆਂ ਦੇਂਦੇ ਹੋ ਜਾਂਦੇ ਨੂੰ ਨਾ ਲਾਲ ਜੀ ਬੜੇ
2: ਗੱਲ ਸਹੀ ਵੀ ਆ
0: ਸਦਾ ਘਰੇ
2: ਅੱਜ ਕਹਿੰਦਾ ਟ੍ਰੇਨ ਪਹਿਲਾਂ ਹੀ ਆ ਗਈ 22 ਘੰਟੇ ਲੇਟ ਆ ਕਿ
3: ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਖਰਾਬ ਹੋ ਜਾਂਦਾ ਕਿੱਦਾਂ ਕਹਿੰਦਾ ਮੈਂ ਨਕਲੀ ਨੋਟਾਂ ਦਾ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਆਪਣੀ ਚੱਲਦਾ ਕਿਉਂ ਕਹਿੰਦਾ ਮੈਂ 75-75 ਨੋਟ ਬਣਾ ਬੈਠਾ
2: ਪੰਜ ਦਾ ਖਰਚਾ ਆਇਆ ਉਹਨੇ 35-35 ਦੇ 2 ਮੋੜ ਤੇ
0: ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਕਹਿੰਦੇ ਕਿ ਬੰਦੇ ਆਪਦੇ ਦੋਸਤ ਦੇ ਨਾਲ ਫੋਨ ਦੇ ਉੱਤੇ ਗੱਲ ਕਰਦਾ ਤੇ ਆਪਣੀ ਵਾਈਫ ਦੀ ਹਾਈਟ ਵੀ 6 ਫੁੱਟ ਹੈ ਤੇ ਕੋਲ ਖੜੀ ਵਾਈਫ ਹੌਲੀ ਜੀ ਕਹਿੰਦੀ ਨਹੀਂ ਜੀ ਨਹੀਂ 6 ਨਹੀਂ 5.5 ਫੁੱਟ ਹੈ ਬੰਦਾ ਮੈਂ ਜੀਬ ਸਣੇ ਦੱਸੀ ਸੀ ਥੈਂਕ ਯੂ ਹਰਪਾਲ ਜੀ ਤੇਰਾ ਜੀ ਕਹਿੰਦੇ ਭਾਈ ਗੁੱਡ
2: ਮਾਰਨਿੰਗ
0: ਹਰਪਾਲ ਜੀ ਸਿਡਨੀ ਤੋਂ ਹਾਂਜੀ ਹੈਵ ਏ ਗ੍ਰੇਟ ਪ੍ਰੋਡਕਟਿਵ ਵੈਡਨਸਡੇ ਰਾਜ ਜੀ ਤੁਹਾਡਾ ਵੀ ਏਦਾਂ ਹੀ ਬਸ ਏਦਾਂ ਦਾ ਹੀ ਕੁਛ ਹੈ ਅੰਮ੍ਰਿਤ ਜੀ ਧੰਨਵਾਦ ਕਹਿੰਦੇ ਕੱਲ੍ਹ ਉਸੇ ਮੋਤੀ ਬਿੰਦਕਾ ਓਪਰੇਸ਼ਨ ਕਰਵਾਤੇ ਦੇਖਾ ਜਿਸਕਾ ਸਟੇਟਸ ਥਾ ਜੋ ਹਮਾਰੀ ਆਂਖੋਂ ਮੇਂ ਖਟਕਤੇ ਹੈ वो शमशान में भटकते हैं। वाह वाह वाह मनजीत बटाला जी,
2: तो डर दे हो, सानू दिखाओ अमन ऑप्टिकल सामने बस अड्डा जलंधर।
0: थैंक यू ते कहते डॉक्टर साहब समोसा तितली किवें होया गल ठीक है तो जो पीती खाधी हो सब कुछ दिल्ली हो जाता। थैंक
2: यू चीज
0: तो दिल्ली जूलर वाले कहते भी अज 185 रेट है शाह मतलब कल वाला ही है। तो पर कुलदीप जी प्रिया जी अमित जी शाइन जी धनवाद तुहाडा सत श्रीकाल कहते अज की कहानी वधिया सी। सारे लिसनर्स दे लई नंदा साहब कलकालो तो सत श्रीकाल भेजते हैं। सिमरन जी कहते कमाल वाली कहानी सी अज बड़ी प्रैक्टिकल जी लगी। थैंक यू धनवाद तुहाडा मेहरबानी। गुरसेवक सिंह सिद्धू जी सरबत दे भले की अरदास करते हैं सब लिए खुशियां मंगते हैं। ते बड़े दिनों बाद रमनदीप कौर हसीजा जी भी सत श्रीकाल भेजते हैं। सारे लिसनर्स लिए कहते इंजॉय कर रहे हैं शो। सुखविंदर भैन जी धनवाद तुहाडा ते जतेंद्र कौर जी तुहाडा बहुत बहुत धनवाद। राकेश कुमार जी कहते सब खुश तंदुरुस्त चढ़दी कला च रहन परमात्मा सब नूं चढ़दी कला बख्शे ते मुहब्बतां दा हर पासे वास होवे सारिआं दीआं मनोकामनावां संपूर्ण होण। जतेंद्र कौर जी सत श्रीकाल भेजते हैं। सुखदीप सिंह घूमण जी धनवाद कहिंदे कहानी वधिया लगी ते थैंक यू ये कहानी भेजी भी तुसीं ते बहुत वधिया लगा ते हुण आपां लैणे तुहाडे कोल इजाज़त। कुलबीर जी भी सत श्रीकाल भेज देण कहिंदे वाहिगुरू मेहर भरियात रखे तंदुरुस्ती दवे सारिआं नूं। आपां लैणे तुहाडे कोलों इजाज़त। हसते खेडदे रहो चढ़दी कला च रहो ते सुणदे रहो रेडियो हांजी 1674 AM।
4: इमीग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा चा स्टूडेंट वीजा तो PR तक हर इमीग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर।
5: यार तू इत्थे इन्नी छेती आके पक्का भी हो गया की जुगाड़ लाया है?
6: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं ए स्टूडेंट वीजा AAT अपील्स स्किल्ड वीजा PR US विजिटर वीजा अते होर भी कई माइग्रेशन सर्विसेज प्रोवाइड करदे ने।
5: नंबर ता दे बंसल इमीग्रेशन वालियां दा।
6: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: हुण तुहाडे मोढे नाल मोढा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा।
8: जिथे है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई जो ने एक दहाके तो वेर बी टोयोटा दे नाल
7: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस।
9: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

ਇਸ ਕਰਕੇ ਚਿਹਰੇ 'ਤੇ ਖੁਸ਼ੀ ਰੱਖਿਓ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਮੁਸਕਰਾਉਂਦੇ ਰਹੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੀ ਭਾਲ ਦੇ ਵਿੱਚ ਚੱਲਿਆ ਗਿਆ। ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਹਾਂ ਨੂੰ ਪਾਰ ਕਰਦਾ, ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ। ਮਨ ਦੇ ਵਿੱਚ ਤੇ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ, ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ 'ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੀ ਜਾਣ ਲੈਣੇ ਬੜੇ ਜ਼ਰੂਰੀ ਨੇ। ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ, ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ? ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ। ਸੋਕਾ ਹੋਣ ਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ, ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਹੀ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ। ਮੀਂਹ ਤਾਂ ਨਹੀਂ ਪਿਆ, ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ। ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ, ਪੁੱਟਦਿਆਂ ਪੁੱਟਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ, ਉਹਨੇ ਜਿੱਦਾਂ ਉਹਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ। ਇੱਕ ਉਮੀਦ ਦੀ ਕਿਰਨ ਜਾ ਕੇ ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ, ਕੋਈ ਦੋ ਚਾਰ ਫੁੱਟ ਹਟਵਾਂ। ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ

0: ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ। ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫਿਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾ ਟੋਆ ਪੁੱਟਿਆ ਸੀ ਅੱਜ ਕੀ ਵੇਖਦਾ ਕਿ ਉੱਥੇ ਫਿਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਵਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਇਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ, ਉਲਟਾ ਉਹਨੂੰ ਡਰਾਉਣ ਲੱਗਾ। ਇੱਥੇ ਤੇ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਆ, ਇੱਕ ਦੂਸਰੇ ਦਾ ਸਾਥ ਆ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਆ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦੇਣਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ। ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ। ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ, ਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ। ਤੇ ਫਿਰ ਜਦੋਂ ਲੋੜ ਪੈਂਦੀ ਆ, ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ, ਤੇ ਵਾਪਸ ਫਿਰ ਉਸੇ ਜਗ੍ਹਾ ਤੋਂ ਉਸੇ ਟੋਏ ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ ਆ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ ਹਾਂ। ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤੇ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ। ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ, ਜਿੱਦਾਂ ਤੂੰ ਅੱਜ ਕਰਕੇ ਆਇਆ, ਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦੇ ਹਾਂ, ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ। ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ, ਤੁਸੀਂ ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ, ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜ਼ੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ ਕਿ ਆਪਾਂ ਇੱਕ ਇੱਕ ਕਦਮ ਆਪਣੇ ਗੁਰੂ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਇਸ ਨਵੇਂ ਸਾਲ 'ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਅੰਦਰ ਇੱਕ ਪੋਜ਼ੀਟਿਵ ਚੇਂਜ ਲੈ ਕੇ ਆਵਾਂ। ਕੁਛ ਦਿਨ ਲਈ ਅਨੰਦਪੁਰ ਸਾਹਿਬ ਜਾ ਰਿਹਾ, ਗੁਰੂ ਛੱਡ ਦੀ ਗੱਲ ਕਰੇ, ਖਿਆਲ ਰੱਖਿਓ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: This station is now the ultimate power in the universe.
4: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 16 ਸਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਾਊਦੀ ਅਰਬ ਦੇ ਵਿੱਚ ਇਸ ਵਕਤ ਸਭ ਕੁਝ ਠੀਕ ਠਾਕ ਨਹੀਂ ਹੈ। ਮੱਧ ਪੂਰਬ ਦਾ ਦੌਰਾ ਕਰਨਾ ਹੈ, ਮੱਧ ਪੂਰਬ ਦੇ ਵਿੱਚੋਂ ਹੋ ਕੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਹੈ ਤਾਂ ਇੱਕ ਵਾਰ ਫਿਰ ਤੋਂ ਵਿਚਾਰ ਕਰ ਲਿਓ। ਇਸ ਵਕਤ ਜਿਹਦਾ ਕਤਰ ਜਾਂ ਫਿਰ ਦੁਬਈ ਵਰਗੇ ਸ਼ਹਿਰ ਸੁਰੱਖਿਅਤ ਨਹੀਂ ਨੇ। ਦੱਸ ਦਈਏ ਕਿ ਸਾਊਦੀ ਅਰਬ ਦਾ ਕਹਿਣਾ ਹੈ ਕਿ ਉਹਨਾਂ ਨੇ ਯਮਨ ਦੇ ਹੂਤੀ ਬਾਗੀਆਂ ਦੀ ਤਰਫ ਤੋਂ ਦਾਗੇ ਗਏ ਇੱਕ ਡਰੋਨ ਹਮਲੇ ਨੂੰ ਮੱਕਾ ਦੇ ਵਿੱਚ ਹੀ ਪਾਬੰਦੀ ਸ਼ੁਦਾ ਹਵਾਈ ਖੇਤਰ ਦੇ ਵਿੱਚ ਪਹਿਲਾਂ ਹੀ ਨਾਕਾਮ ਕਰ ਦਿੱਤਾ। ਸਾਊਦੀ ਅਰਬ ਦੇ ਕੁਝ ਹਿੱਸਿਆਂ ਦੇ ਉੱਤੇ ਹੂਤੀ ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਹਮਲੇ ਵਧਾ ਦਿੱਤੇ ਗਏ ਨੇ। ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਦੀ ਤਰਫ ਤੋਂ ਤਾਜ਼ਾ ਕਾਰਵਾਈ ਦਾ ਦਾਅਵਾ ਕੀਤਾ ਗਿਆ। ਯਮਨ ਜੰਗ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਤੁਰਕੀ ਅਲ ਮਲਿਕੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਦੂਜੀ ਵਾਰ ਹੈ ਜਦੋਂ ਹੂਤੀ ਗੁੱਟ ਨੇ ਮੱਕਾ ਨੂੰ ਨਿਸ਼ਾਨਾ ਬਣਾਇਆ। ਮੱਕਾ ਨੂੰ ਉਹਨਾਂ ਨੇ ਪਹਿਲਾਂ ਵੀ ਜੁਲਾਈ 2017 ਦੇ ਵਿੱਚ ਇੱਕ ਬਲੈਸਟਿਕ ਮਿਜ਼ਾਈਲ ਦਾਗ ਕੇ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਮੰਗਲਵਾਰ 15 ਸਤੰਬਰ ਨੂੰ ਮੱਕਾ, ਜਿਦਾ ਤੇ ਤੈਫ ਦੇ ਵਿੱਚ ਥੋੜੇ ਸਮੇਂ ਦੇ ਲਈ ਸੁਰੱਖਿਆ ਅਲਰਟ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ। ਸਾਊਦੀ ਸਿਵਲ ਡਿਫੈਂਸ ਅਫਸਰਾਂ ਦੀ ਤਰਫ ਤੋਂ ਬਾਅਦ ਦੇ ਵਿੱਚ ਇੱਕ ਵਾਰ ਫਿਰ ਤੋਂ ਇਸ ਨੂੰ ਖਤਰਾ ਟਲ ਗਿਆ ਕਹਿ ਕੇ ਹਟਾ ਦਿੱਤਾ ਗਿਆ। ਮੱਕਾ ਦੇ ਵਿੱਚ ਚੇਤਾਵਨੀ ਅਜਿਹੇ ਸਮੇਂ 'ਚ ਸਾਹਮਣੇ ਆ ਰਹੀਆਂ ਨੇ ਜਦੋਂ ਹਾਲੀਆ ਝੜਪਾਂ ਦੇ ਦਰਮਿਆਨ ਸ਼ਹਿਰ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਦੋਂ ਹੂਤੀ ਬਾਗੀਆਂ ਦੀ ਤਰਫ ਤੋਂ ਮਿਜ਼ਾਈਲ ਡਰੋਨ ਹਮਲੇ ਕੀਤੇ ਜਾ ਰਹੇ ਨੇ। ਤਾਜ਼ਾ ਹਮਲਿਆਂ ਦੇ ਵਿੱਚ 13 ਨਾਗਰਿਕ ਜ਼ਖਮੀ ਹੋ ਗਏ ਨੇ, 7 ਘਰਾਂ ਅਤੇ 2 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਧਰ ਇਸ ਦਰਮਿਆਨ ਖ਼ਬਰ ਏਜੰਸੀ ਰੀਟਰਸ ਨੇ ਸ਼ਿਪਿੰਗ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਲਾਲ ਸਾਗਰ ਦੇ ਵਿੱਚ ਸਥਿਤ ਸਾਊਦੀ ਅਰਬ ਦੇ ਯਾਨਬੂ ਪੋਰਟ ਦੇ ਉੱਤੇ ਤੇਲ ਦੀ ਲੋਡਿੰਗ ਰੋਕ ਦਿੱਤੀ ਗਈ ਹੈ। ਇਹਨਾਂ ਖ਼ਬਰਾਂ ਤੋਂ ਬਾਅਦ ਮੰਗਲਵਾਰ ਦੇ ਦਿਨ ਤੇਲ ਦੀਆਂ ਕੀਮਤਾਂ 'ਚ ਲਗਭਗ $3 ਪ੍ਰਤੀ ਬੈਰਲ ਦਾ ਇਜ਼ਾਫਾ ਹੋ ਗਿਆ। ਖ਼ਬਰ ਇਹ ਹੈ ਕਿ ਸਾਊਦੀ ਅਰਬ ਨੇ ਯੂਰਪੀ ਖਰੀਦਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਪਤੰਬਰ ਮਹੀਨੇ ਦੇ ਅਖੀਰ ਤੱਕ, ਲਗਭਗ ਆਖਰੀ 2 ਹਫ਼ਤੇ ਜਿਹੜੇ ਬਚਣਗੇ, ਉਹਨਾਂ 'ਚ ਕੱਚੇ ਤੇਲ ਦੀ ਜਿਹੜੀ ਸਪਲਾਈ ਉਹਨਾਂ ਦੇਸ਼ਾਂ ਨੂੰ ਹੋਣੀ ਸੀ, ਸਾਊਦੀ ਅਰਬ ਹੁਣ ਉਹ ਸਪਲਾਈ ਨਹੀਂ ਕਰ ਸਕੇਗਾ। 3 ਦਿਨ ਪਹਿਲਾਂ ਹੀ ਡਰੋਨ ਹਮਲਿਆਂ ਦੇ ਬਾਅਦ ਸਾਊਦੀ ਅਰਬ ਨੇ ਈਸਟ ਵੈਸਟ ਪਾਈਪਲਾਈਨ ਦੇ ਵਿੱਚ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਪਾਈਪਲਾਈਨ

ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਸਾਊਦੀ ਅਰਾਮਕੋ, ਜਿਸਨੇ 28 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਯਾਨਬੂ ਟਰਮੀਨਲ ਦਾ ਇਸਤੇਮਾਲ ਵਧਾ ਦਿੱਤਾ ਸੀ, ਹੁਣ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਖ਼ਬਰ ਦੇ ਮੁਤਾਬਕ ਲੀਬੀਆ ਨੇ ਵੀ 3 ਤੇਲ ਖੇਤਰਾਂ ਦੇ ਵਿੱਚ ਟਰਾਂਸਪੋਰਟੇਸ਼ਨ ਰੋਕ ਦਿੱਤੀ ਹੈ, ਜਿਸ ਦੇ ਨਾਲ ਤੇਲ ਸਪਲਾਈ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੰਤਾਵਾਂ ਵੱਧ ਗਈਆਂ ਨੇ। ਉੱਥੇ ਹੀ CBS ਅਮਰੀਕੀ ਨਿਊਜ਼ ਅਦਾਰੇ ਨੇ ਪਹਿਲੀ ਵਾਰ ਕਈ ਤਸਵੀਰਾਂ ਜਾਰੀ ਕੀਤੀਆਂ ਨੇ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਖਾਸ ਤੌਰ ਦੇ ਉੱਤੇ CBS ਖਬਰੀ ਨੈਟਵਰਕ ਤੱਕ ਹੀ ਉਪਲਬਧ ਕਰਵਾਈਆਂ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਈਰਾਨ ਦੀ ਤਰਫ ਤੋਂ ਕੀਤੇ ਗਏ ਮਿਜ਼ਾਈਲ ਤੇ ਡਰੋਨ ਹਮਲੇ ਦੇ ਬਾਅਦ ਮੱਧ ਪੂਰਬ ਦੇ ਵਿੱਚ ਸਥਿਤ ਕਈ ਅਮਰੀਕੀ ਫੌਜੀ ਟਿਕਾਣਿਆਂ ਤੇ ਇਮਾਰਤਾਂ ਤੇ ਵਾਹਨਾਂ ਨੂੰ ਪਹੁੰਚੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ। ਇਹਨਾਂ ਤਸਵੀਰਾਂ ਦੇ ਵਿੱਚ ਮੌਜੂਦ ਅਮਰੀਕੀ ਫੌਜੀ ਕਰਮੀਆਂ ਨੇ CBS ਨਿਊਜ਼ ਨੂੰ ਇਸ ਸ਼ਰਤ ਦੇ ਉੱਤੇ ਇਹ ਤਸਵੀਰਾਂ ਭੇਜੀਆਂ ਕਿ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇ, ਕਿਉਂਕਿ ਅਮਰੀਕੀ ਫੌਜ ਦੇ ਵਿੱਚ ਮੀਡੀਆ ਦੇ ਉੱਤੇ ਇਸ ਕਿਸਮ ਦੀਆਂ ਖ਼ਬਰਾਂ ਨਸ਼ਰ ਕਰਨ ਦੀ ਸਖ਼ਤ ਪਾਬੰਦੀ ਹੈ। ਇਸ ਸੰਬੰਧ ਦੇ ਵਿੱਚ ਇਸ ਖੇਤਰ ਦੇ ਅੰਦਰ ਤੈਨਾਤ ਫੌਜੀਆਂ ਦੇ ਵਿੱਚੋਂ ਇੱਕ ਨੇ CBS ਨਿਊਜ਼ ਨੂੰ ਇਹ ਵੀ ਦੱਸਿਆ ਹੈ ਕਿ ਸਾਡੇ 'ਚੋਂ ਬਹੁਤੇ ਫੌਜੀ ਟਿਕਾਣਿਆਂ ਦੇ ਲਈ ਬਹੁਤ ਵੱਡਾ ਨੁਕਸਾਨ ਸੀ ਇਹ, ਔਰ ਜਿਸਦੀ ਜਾਣਕਾਰੀ ਅਮਰੀਕੀ ਜਨਤਾ ਤੱਕ ਤਾਂ ਪਹੁੰਚੀ ਨਹੀਂ ਹੈ। ਉਹ ਅੱਖਾਂ ਬੰਦ ਕਰਕੇ ਬੈਠੇ ਨੇ, ਸਾਡੇ ਚਿਹਰੇ ਦੇ ਉੱਤੇ ਬਾਰ ਬਾਰ ਪੰਚ ਯਾਨੀ ਕਿ ਮੁੱਕੇ ਪੈ ਰਹੇ ਨੇ। CBS ਨਿਊਜ਼ ਨੂੰ ਦਿੱਤੀ ਇੱਕ ਤਸਵੀਰ ਦੇ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ਤੋਂ ਲਈ ਗਈ ਤਸਵੀਰ 'ਚ ਦਿਖਾਈ ਦਿੰਦਾ ਹੈ ਕਿ 4 ਇੰਜਨ ਵਾਲੇ ਬੋਇੰਗ A3 ਸੈਂਚਰੀ ਵਿਮਾਨ ਦੇ ਪਿਛਲੇ ਹਿੱਸੇ ਦੇ ਉੱਤੇ ਵੀ ਹਮਲਾ ਹੋਇਆ। ਇਸ ਤਸਵੀਰ ਦੇ ਵਿੱਚ ਜਹਾਜ਼ ਦੇ ਪਿਛਲੇ ਹਿੱਸੇ ਦੇ ਜਲੇ ਹੋਣ ਅਤੇ ਬਿਲਕੁਲ ਅਲੱਗ ਹੋ ਕੇ ਡਿੱਗੇ ਹੋਣ ਦੀਆਂ ਜਿਹੜੇ ਦ੍ਰਿਸ਼ ਉਸ ਤਸਵੀਰ 'ਚ ਦਿਖਾਈ ਦਿੰਦੇ ਨੇ, ਜਿਸ ਦੇ ਵਿੱਚ ਘੁੰਮਣ ਵਾਲਾ ਇੱਕ ਰਡਾਰ ਵੀ ਹੈ ਜੋ ਕਿ ਹਾਦਸਾਗ੍ਰਸਤ ਹੋਇਆ। ਵੈਸੇ ਅਮਰੀਕਾ ਨੇ ਕਦੇ ਵੀ ਇਸ ਗੱਲ ਦਾ ਖੁੱਲ੍ਹ ਕੇ ਇਨਕਸ਼ਾਫ ਨਹੀਂ ਕੀਤਾ ਕਿ ਈਰਾਨ ਨੇ ਆਪਣੇ ਹਮਲਿਆਂ ਦੇ ਵਿੱਚ ਅਮਰੀਕਾ ਦਾ ਕਿੰਨਾ ਨੁਕਸਾਨ ਕੀਤਾ। ਅਤੇ ਹੁਣ ਠੀਕ ਉਸੇ ਤਰੀਕੇ ਦੇ ਨਾਲ ਸਾਊਦੀ ਅਰਬ ਵੀ ਇਹ ਨਹੀਂ ਮੰਨ ਰਿਹਾ ਹੈ ਕਿ ਹੂਤੀ ਬਾਗੀ ਸਾਊਦੀ ਅਰਬ ਦਾ ਅਤੇ ਮੱਧ ਪੂਰਬ ਦਾ ਕਿੰਨਾ ਨੁਕਸਾਨ ਕਰ ਰਹੇ ਨੇ। ਉੱਧਰ ਅਮਰੀਕੀ ਪਾਰਲੀਮੈਂਟ ਦੇ ਵਿੱਚ ਰੂਸ ਦੇ ਉੱਤੇ ਲੱਗੀ ਪਾਬੰਦੀ ਦੇ ਸੰਬੰਧ ਦੇ ਵਿੱਚ ਬਿੱਲ ਦੇ ਉੱਤੇ ਵੋਟਿੰਗ ਦੇ ਲਈ ਹੁਣ ਤਿਆਰੀ ਵਿੱਢ ਲਈ ਗਈ ਹੈ। ਇਸ ਦੇ ਵਿੱਚ ਭਾਰਤ ਸਣੇ 4 ਹੋਰਨਾਂ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਪ੍ਰਸਤਾਵ ਸੀ। ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਯਾਨੀ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਰੂਸ ਦੇ ਖਿਲਾਫ ਪਾਬੰਦੀ ਵਾਲੇ ਇਸ ਬਿੱਲ ਨੂੰ ਲੈ ਕੇ ਵੋਟਿੰਗ ਹੁਣ ਬਹੁਤ ਨੇੜੇ ਪਹੁੰਚ ਗਈ ਹੈ। ਇਸ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਟੈਰਿਫ ਲਗਾਉਣ ਦਾ ਅਧਿਕਾਰ ਮਿਲੇਗਾ। ਭਾਰਤ ਤੇ ਚੀਨ ਇਸ ਦੇ ਵਿੱਚ ਸ਼ਾਮਲ ਨੇ। ਇਸ ਬਿੱਲ ਨੂੰ ਲਿੰਡਜ਼ੇ ਓਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ 2026 ਦਾ ਨਾਮ ਦਿੱਤਾ ਗਿਆ, ਜੋ ਕਿ ਪਹਿਲਾਂ ਹੀ ਅਮਰੀਕੀ ਸੈਨੇਟ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਪਾਸ ਹੋ ਚੁੱਕਿਆ। ਸੋਧ ਦੇ ਵਿੱਚ ਭਾਰਤ ਦਾ ਨਾਮ ਸਪਸ਼ਟ ਰੂਪ ਦੇ ਵਿੱਚ ਉਹਨਾਂ ਦੇਸ਼ਾਂ 'ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਦੇ ਉੱਤੇ ਰੂਸ ਦੇ ਨਾਲ ਕਾਰੋਬਾਰ ਕਰਨ ਦੇ ਤਹਿਤ 100% ਵਾਧੂ ਟੈਰਿਫ ਲਗਾਇਆ ਜਾਵੇ। ਇਸ ਦੀ ਵੋਟਿੰਗ ਵੀਰਵਾਰ ਦੇ ਦਿਨ ਹੋਣ ਦੀ ਸੰਭਾਵਨਾ ਹੈ, ਜਿਸ ਦਿਨ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਹੋ ਸਕਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ 16 ਤੇ 17 ਸਪਤੰਬਰ ਯਾਨੀ ਅੱਜ ਤੇ ਕੱਲ੍ਹ ਦੇ ਦਿਨ ਭੂਟਾਨ ਦੀ ਯਾਤਰਾ ਦੇ ਉੱਤੇ ਨੇ। ਇਸ ਦਰਮਿਆਨ ਵਿਦੇਸ਼ ਮਾਮਲਿਆਂ ਦੇ ਤੇ ਵਿਦੇਸ਼ ਵਪਾਰ ਮੰਤਰੀ HA ਲਿਓਨੋਪੋ ਡੀਨ ਡਿਓਗੇਂਗਲ ਦੇ ਨਾਲ ਭੂਟਾਨ ਦੇ ਵਿੱਚ ਉਹਨਾਂ ਦੇ ਹਮਰੁਤਬਾ ਨੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਦਰਮਿਆਨ ਜੈਸ਼ੰਕਰ ਭੂਟਾਨ ਦੇ ਵਿਦੇਸ਼ ਮੰਤਰੀ ਦੇ ਨਾਲ ਦਵੱਲੀ ਗੱਲਬਾਤ ਦੇ ਵਿੱਚ ਭਾਰਤ ਦੇ ਪੱਖ ਜਿਹੜੇ ਸਾਹਮਣੇ ਰੱਖਣਗੇ। ਭੂਟਾਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਣੀ ਹੈ। ਵਿਦੇਸ਼ ਮੰਤਰਾਲੇ ਦਾ ਮਕਸਦ ਇਸ ਯਾਤਰਾ ਦੇ ਤਹਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਅਤੇ ਸੰਬੰਧਾਂ ਨੂੰ ਹੋਰ ਗਹਿਰੇ ਕਰਨਾ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਸਲ 'ਚ ਆਸਟ੍ਰੇਲੀਆ ਦੇ ਨਾਲ ਜੁੜੀ ਭਾਰਤ ਤੋਂ ਅਗਲੀ ਖਬਰ, ਜਿੱਥੇ ਓਡੀਸ਼ਾ ਸਰਕਾਰ ਨੇ ਹਿੰਦੂਤਵ ਕਾਰਕੁਨ ਰਵਿੰਦਰ ਪਾਲ ਉਰਫ ਦਾਰਾ ਸਿੰਘ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ, ਜਿਸ ਦੇ ਵਿੱਚ ਉਸਨੇ 1999 ਦੇ ਵਿੱਚ ਕਿਉਂਝਰ ਦੇ ਵਿੱਚ ਆਸਟ੍ਰੇਲੀਅਨ ਮਸ਼ੀਨਰੀ ਗ੍ਰਾਹਮ ਸਟੇਨਸ ਅਤੇ ਉਹਨਾਂ ਦੀਆਂ 2 ਨਾਬਾਲਗ ਬੇਟੀਆਂ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਰਿਹਾਈ ਦੀ ਹੁਣ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਾਰਾ ਸਿੰਘ ਨੇ ਜੇਲ੍ਹ ਦੇ ਵਿੱਚ ਸਮੇਂ ਤੋਂ ਪਹਿਲਾਂ ਦੀ ਜਿਹੜੀ ਰਿਹਾਈ ਦੀ ਅਪੀਲ ਕੀਤੀ ਹੈ। ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ 25 ਬਿਤਾ ਚੁੱਕੇ ਆ, ਇਹ ਆਧਾਰ ਬਣਾਇਆ ਗਿਆ। ਉਸ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਚੋਟੀ ਦੀ ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਲੈਣ ਦੇ ਲਈ ਕਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਓਡੀਸ਼ਾ ਸਰਕਾਰ ਨੇ ਰਾਜ ਸਜ਼ਾ ਸਟੇਟ ਸਜ਼ਾ ਸਮੀਖਿਆ ਬੋਰਡ ਦੀ ਇੱਕ

ਵਿਸ਼ੇਸ਼ ਬੈਠਕ ਵੀ ਸੱਦੀ ਸੀ। ਇਹ ਵੀ ਦੱਸਿਆ ਗਿਆ ਕਿ ਬੈਠਕ 'ਚ ਇਸ ਨਤੀਜੇ 'ਤੇ ਪਹੁੰਚਿਆ ਗਿਆ ਕਿ ਕੁਝ ਖਾਸ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਬੋਰਡ ਇਸ ਸਮੇਂ ਉਸ ਦੀ ਪਹਿਲਾਂ ਤੋਂ ਰਿਹਾਈ ਦੀ ਸਿਫਾਰਿਸ਼ ਕਰਨ ਦਾ ਇੱਛੁਕ ਫਿਲਹਾਲ ਨਹੀਂ ਹੈ। ਇਸੇ ਕਰਕੇ ਅਦਾਲਤ ਦੇ ਵਿੱਚ ਉਸ ਦੀ ਅਰਜ਼ੀ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ। ਉੱਥੇ ਆਸਟ੍ਰੇਲੀਅਨ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਰੀਜ਼ ਮੁਲਡਨ ਦੇ ਮਾਮਲੇ ਤੋਂ ਅਲੱਗ ਕਰ ਲਿਆ। ਅਸਲ 'ਚ ਇੱਕ ਪਲੇ ਸਕੂਲ ਦੀ ਸਾਬਕਾ ਹੋਸਟ ਰਹਿ ਚੁੱਕੀ ਅਤੇ ਜਿਹੜੀ ਆਸਟ੍ਰੇਲੀਅਨ ਦੀ ਲੇਬਰ ਪਾਰਟੀ ਦੇ ਵਿੱਚ ਸਟਾਫਰ ਰਹਿ ਚੁੱਕੀ ਰੀਜ਼ ਮੁਲਡਨ ਨੇ ਇੱਕ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਸੀ ਜਿਸ ਨੂੰ ਲੈ ਕੇ ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਕੀਤੇ ਗਏ ਸੀ। ਅਜਿਹੇ ਦੇ ਵਿੱਚ ਜਿਹੜੇ ਰੀਜਨਲ ਇੰਡੀਪੈਂਡੈਂਟ ਐਮ ਪੀ ਨੇ ਹੈਲਨ ਹੇਨਜ਼, ਉਹਨਾਂ ਨੇ ਵੀ ਸਵਾਲ ਪੈਦਾ ਪੁੱਛਿਆ ਕਿ ਆਖਿਰਕਾਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੀ ਕੀਤਾ। ਉੱਧਰ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਖੁਦ ਨੂੰ ਇਸ ਮਾਮਲੇ ਤੋਂ ਬਿਲਕੁਲ ਅਲੱਗ ਕਰ ਲਿਆ। ਉੱਥੇ ਲੇਬਰ ਪਾਰਟੀ ਹਾਲ ਫਿਲਹਾਲ ਇਸ ਗੱਲ ਨੂੰ ਤਾਂ ਨਹੀਂ ਮੰਨ ਰਹੀ ਕਿ ਆਸਟ੍ਰੇਲੀਆ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ, ਭਾਵੇਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਘਰਾਂ ਦੀ ਸੇਲ ਅਤੇ ਦੂਸਰੇ ਮਾਮਲਿਆਂ ਦੇ ਵਿੱਚ ਰੀਅਲ ਅਸਟੇਟ ਦੇ ਅੰਦਰ ਕੋਈ ਖਾਸ ਤਰੱਕੀ ਦੇਖਣ ਨੂੰ ਨਹੀਂ ਮਿਲੀ। ਦੋ ਹੀ ਕਿਸਮ ਦੇ ਲੋਕ ਨੇ ਜਿਹੜੇ ਜਾਂ ਤਾਂ ਸਰਕਾਰ ਦੇ ਨਾਲ ਜੁੜੇ ਨੇ ਜਾਂ ਫਿਰ ਰੀਅਲ ਅਸਟੇਟ ਖੇਤਰ ਦੇ ਨਾਲ ਜੁੜੇ ਨੇ, ਜੋ ਕਿ ਇਸ ਗੱਲ ਦਾ ਬਿਲਕੁਲ ਵੀ ਇਨਕਸ਼ਾਫ ਨਹੀਂ ਕਰ ਰਹੇ। ਪਰ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਸ਼ੱਕ 12 ਲੱਖ ਨਵੇਂ ਘਰ ਬਣਾਉਣ ਦਾ ਦਾਅਵਾ ਕੀਤਾ ਹੋਵੇ ਜਾਂ ਵਾਅਦਾ ਕੀਤਾ ਹੋਵੇ, ਉਹ ਵਾਅਦੇ ਤੋਂ ਬਹੁਤ ਪਛੜ ਹੀ ਰਹੇ ਨੇ। ਬਲਕਿ ਨਵੇਂ ਘਰਾਂ ਦਾ ਨਿਰਮਾਣ ਅਤੇ ਨਵੇਂ ਘਰਾਂ ਦੀ ਖਰੀਦੋ ਫਰੋਖਤ ਵੀ ਇਸ ਵਕਤ ਮਾਰਕੀਟ ਦੇ ਵਿੱਚ ਢਿੱਲੀ ਚੱਲ ਰਹੀ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਯਾਨੀ HIA ਨੇ ਦੱਸਿਆ ਹੈ ਕਿ ਅਗਸਤ ਮਹੀਨੇ ਦੇ ਵਿੱਚ ਘਰਾਂ ਦੀ ਖਰੀਦ 10% ਥੱਲੇ ਡਿੱਗੀ ਹੈ ਔਰ ਇਹ ਲਗਾਤਾਰ ਚੌਥਾ ਜਿਹੜਾ ਮਹੀਨਾ ਹੈ ਜਦੋਂ ਲਗਾਤਾਰ ਸੇਲਸ ਦੇ ਵਿੱਚ 7% ਜਾਂ ਇਸ ਤੋਂ ਵੱਧ ਦੀ ਗਿਰਾਵਟ ਹੋਈ ਹੋਵੇ ਜਾਂ ਦੇਖਣ ਨੂੰ ਮਿਲ ਰਹੀ ਹੋਵੇ। ਇਕੱਲੇ NSW ਦੇ ਵਿੱਚ 18% ਪਿਛਲੇ 3 ਮਹੀਨਿਆਂ ਦੇ ਵਿੱਚ ਘਰਾਂ ਦੀ ਖਰੀਦ ਥੱਲੇ ਡਿੱਗੀ ਹੈ। ਹਾਲਾਂਕਿ ਇੰਨੇ ਮਾੜੇ ਹਾਲਾਤ ਨਹੀਂ ਨੇ ਜਿੰਨੇ ਵਿਕਟੋਰੀਆ 'ਚ ਨੇ, ਕਿਉਂਕਿ ਵਿਕਟੋਰੀਆ 'ਚ ਤਾਂ 27% ਇਹ ਖਰੀਦ ਜਿਹੜੀ ਹੈ ਥੱਲੇ ਗਈ ਹੈ। ਘਰਾਂ ਦੀ ਜਾਂ ਰੀਅਲ ਅਸਟੇਟ ਦੀ ਜਾਂ ਪ੍ਰੋਪਰਟੀ ਦੀ ਖਰੀਦੋ ਫਰੋਖਤ ਦੇ ਮਾਮਲੇ ਦੇ ਵਿੱਚ ਹਾਲ ਫਿਲਹਾਲ ਜਿਹੜਾ HIA ਦਾ ਦਾਅਵਾ ਉਸ ਤੋਂ ਜਿਹੜੀ ਲੇਬਰ ਸਰਕਾਰ ਹੈ ਉਹ ਬਿਲਕੁਲ ਬੇਰੁੱਖ ਚੱਲ ਰਹੀ ਹੈ। ਵੈਸੇ ਉੱਧਰ ਦੂਸਰੇ ਪਾਸੇ RACV ਦੀ ਤਰਫ ਤੋਂ ਇੱਕ ਸਰਵੇਖਣ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਸਭ ਤੋਂ ਖਸਤਾ ਹਾਲਤ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿੱਚ ਵਿਕਟੋਰੀਆ ਦੇ ਹਾਲਾਤ ਕੀ ਨੇ। RACV ਯਾਨੀ ਰੋਇਲ ਆਟੋਮੋਬਾਈਲ ਕਲੱਬ ਆਫ ਵਿਕਟੋਰੀਆ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਦੀ ਹਾਲਤ ਹੈ, ਅਸਲ ਦੇ ਵਿੱਚ RACV ਇੱਕ ਹੋਮ ਇੰਸ਼ੋਰੈਂਸ ਕੰਪਨੀ ਵੀ ਹੈ, ਉਹਨਾਂ ਦੀ ਤਰਫ ਤੋਂ ਇਹ ਗੱਲ ਦੱਸੀ ਗਈ ਹੈ ਕਿ ਵਿਕਟੋਰੀਆ ਦਾ ਪ੍ਰਿੰਸੈਸ ਹਾਈਵੇ ਵੈਸਟ ਉਹ ਦੇਸ਼ ਦਾ ਜਿਹੜਾ ਕੋਲਕ ਤੋਂ ਕੈਂਬਰ ਟਾਊਨ ਦੇ ਦਰਮਿਆਨ ਦੇਸ਼ ਦਾ ਸਭ ਤੋਂ ਖਸਤਾ ਹਾਲਤ ਵਾਲਾ ਹਾਈਵੇ ਜਾਂ ਖਸਤਾ ਹਾਲਤ ਵਾਲੀ ਸੜਕ ਦੱਸੀ ਗਈ ਹੈ। ਇਸ ਤੋਂ ਇਲਾਵਾ ਪੋਰਟਲੈਂਡ ਤੋਂ ਪੋਰਟ ਫੇਰੀ ਤੱਕ ਜਾਣ ਵਾਲੀ ਸੜਕ ਦੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। RACV ਦੀ ਤਰਫ ਤੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਮਾਈ ਕੰਟਰੀ ਰੋਡ ਕੈਂਪੇਨ ਦੇ ਤਹਿਤ 6000 ਲੋਕਾਂ ਨੇ ਇਸ ਦੇ ਵਿੱਚ ਭਾਗ ਲਿਆ, ਜਿਸ ਦੇ ਵਿੱਚ 71% ਲੋਕਾਂ ਨੇ ਤੰਗ ਸੜਕਾਂ ਜਾਂ ਖਸਤਾ ਹਾਲਤ ਸੜਕਾਂ ਹੋਣ ਦੇ ਚੱਲਦਿਆਂ ਵਿਕਟੋਰੀਆ ਦੀਆਂ ਸੜਕਾਂ ਨੂੰ ਬੇਹੱਦ ਮਾੜਾ ਕਰਾਰ ਦਿੱਤਾ। ਵੈਸੇ ਇਸ ਇਹ ਕੈਂਪੇਨ ਦੇ ਵਿੱਚ ਦੇਸ਼ ਦੀਆਂ 52 ਅਲੱਗ ਅਲੱਗ ਸੜਕਾਂ ਦੇ ਨਾਲ ਜੁੜਿਆ ਹੋਇਆ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਵਿੱਚ 73% ਲੋਕ ਇਹ ਮੰਨਦੇ ਨੇ ਕਿ ਸੁਧਾਰ ਦੀ ਬੇਹੱਦ ਗੁੰਜਾਇਸ਼ ਹੈ। ਵੈਸੇ ਹਜ਼ਾਰਡੀਅਸ ਰੋਡਸ ਦੀ ਜੇਕਰ ਇੱਕ ਸੂਚੀ ਦੇਖੀ ਜਾਵੇ ਤਾਂ ਉਸ ਦੇ ਵਿੱਚ ਓਯਨ ਤੋਂ ਮਿਲਡੂਰਾ ਤੱਕ ਦਾ ਪੈਂਦਾ ਕਾਲਡਰ ਹਾਈਵੇ, ਬਾਸ ਹਾਈਵੇ, ਗੈਲੇਲੈਂਗ ਹਾਈਵੇ ਅਤੇ ਇਸ ਤੋਂ ਇਲਾਵਾ ਗ੍ਰੇਟ ਐਲਪਾਈਨ ਰੋਡ ਜਿਹੜੀ ਬੇਂਸਡੇਲ ਤੋਂ ਓਮੀਓ ਤੱਕ ਦੇ ਦਰਮਿਆਨ ਪੈਂਦੀ ਹੈ। ਗ੍ਰੇਟ ਓਸ਼ਨ ਰੋਡ ਦਾ ਵੀ ਇੱਕ ਹਿੱਸਾ ਜਿਹੜਾ ਕਿ ਲੋਰੇਨ ਤੋਂ ਅਪੋਲੋ ਬੇ ਦੇ ਦਰਮਿਆਨ ਪੈਂਦਾ ਅਤੇ ਪੋਰਟ ਕੈਂਬਲ ਤੋਂ ਅਪੋਲੋ ਬੇ ਦੇ ਦਰਮਿਆਨ ਉਹ ਵੀ ਮਾੜੀ ਹਾਲਤ ਖਸਤਾ ਹਾਲਤ ਵਾਲਾ ਦੱਸਿਆ ਗਿਆ। ਇਸ ਤੋਂ ਇਲਾਵਾ ਹੈਮਿਲਟਨ ਹਾਈਵੇ, ਲੋਡਨ ਵੈਲੀ ਹਾਈਵੇ ਇਹ ਸਾਰਿਆਂ ਦੀ ਖਸਤਾ ਹਾਲਤ ਦੱਸੀ ਗਈ ਹੈ। ਮਿਡਲੈਂਡ ਹਾਈਵੇ ਕਈ ਥਾਵਾਂ ਤੋਂ ਬੈਲਾਰਾਟ ਤੋਂ ਡੇਲਸਫੋਰਡ ਦੇ ਦਰਮਿਆਨ, ਬੈਲਾਰਾਟ ਤੋਂ ਜੀਲੋਂਗ ਦੇ ਦਰਮਿਆਨ, ਮਿਡਲੈਂਡ ਹਾਈਵੇ ਜਿਹੜਾ ਹੈ ਬੈਨੇਲਾ ਤੋਂ ਮੈਨਸਫੀਲਡ ਦੇ ਦਰਮਿਆਨ ਵੀ ਮਾੜੀ ਹਾਲਤ ਦਾ ਦੱਸਿਆ ਗਿਆ। ਉੱਧਰ ਪ੍ਰਿੰਸੈਸ ਹਾਈਵੇ ਵੈਸਟ, ਨੌਰਦਰਨ ਹਾਈਵੇ, ਮੈਕਲੋਵਰ ਹਾਈਵੇ
ਤੇ ਵੈਸਟਰਨ ਹਾਈਵੇ ਬੈਲਾਰਾਟ ਤੋਂ ਟਰਾਵਲ ਦੇ ਦਰਮਿਆਨ ਤੇ ਆਰਾਰਾਟ ਤੋਂ ਸਟੈਵਲ ਦੇ ਦਰਮਿਆਨ ਪੈਂਦੀ ਇਹ ਸੜਕ ਵੀ ਖਸਤਾ ਹਾਲਤ ਦੱਸੀ ਗਈ ਹੈ। ਇੱਕ ਖਬਰ ਜਿਹੜੀ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕਰਦਿਆਂ ਰਹਿ ਗਏ ਸੀ, ਅਸਲ ਦੇ ਵਿੱਚ ਇਹ ਖਬਰ ਬਸਤੀਵਾਦ ਦੇ ਵੇਲੇ ਦੀ ਜਿਹੜੀ ਦੁਰਦਸ਼ਾ ਹੈ ਉਸ ਦੇ ਉੱਤੇ ਇੱਕ ਰੌਸ਼ਨੀ ਪਾਉਂਦੀ ਹੈ। ਆਸਟ੍ਰੇਲੀਆ ਦੇ ਵਿੱਚ ਸੰਵਿਧਾਨ ਬਣਨ ਤੋਂ ਪਹਿਲਾਂ, ਯਾਨੀ ਆਸਟ੍ਰੇਲੀਆ ਦੇ ਫੈਡਰਲ ਤਾਕਤ ਬਣਨ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਐਵਰੇਜਨਲ ਲੋਕਾਂ ਦੀ ਗਿਣਤੀ 2.5 ਲੱਖ ਨਹੀਂ ਬਲਕਿ 10-20 ਲੱਖ ਜਾਂ ਇਸ ਤੋਂ ਵੀ ਵਧੇਰੇ ਹੋ ਸਕਦੀ ਸੀ ਜਾਂ ਹੋ ਸਕਦੀ ਹੈ। ਇਸ ਕਿਸਮ ਦੇ ਦਾਅਵੇ ਹੁਣ ਸਾਹਮਣੇ ਆ ਰਹੇ ਨੇ। ਦੱਸ ਦਈਏ ਕਿ 1788 ਦੇ ਵਿੱਚ ਬ੍ਰਿਟਿਸ਼ ਬਰਤਾਨਵੀ ਜਿਹੜਾ ਬਸਤੀਵਾਦ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਰਿਸਰਚਰਸ ਦੀ ਤਰਫ ਤੋਂ, ਇੱਕ ਨੈਸ਼ਨਲ ਟੀਮ ਦੀ ਤਰਫ ਤੋਂ ਇਹ ਤਾਜ਼ਾ ਦਾਅਵਾ ਕੀਤਾ ਗਿਆ ਕਿ ਲਗਭਗ 22 ਲੱਖ ਤੋਂ ਵਧੇਰੇ ਦੀ ਆਬਾਦੀ ਉਸ ਵਕਤ ਐਬੋਰੀਜਨਲ ਭਾਈਚਾਰੇ ਦੇ ਨਾਲ ਜੁੜੀ ਸੀ 1788 ਤੋਂ 1861 ਦੇ ਦਰਮਿਆਨ। ਬਾਅਦ ਦੇ ਵਿੱਚ ਇਹ ਗੱਲ ਕਿੱਥੋਂ ਆਈ, ਕਿਵੇਂ ਆਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੰਵਿਧਾਨ ਬਣਨ ਵੇਲੇ ਤੱਕ 2.5 ਲੱਖ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਯਾਨੀ ਮੂਲ ਵਸਨੀਕ ਲੋਕ ਸੀ। ਅਸਲ 1930 ਦੇ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਬ੍ਰੈਡਸ਼ਾਹ ਦੀ ਤਰਫ ਤੋਂ, ਮਾਫ ਕਰਨਾ, ਉਸ ਵੇਲੇ ਜਿਹੜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਤਰਫ ਤੋਂ ਜਿਹੜਾ ਉਸ ਵਕਤ ਦੇਸ਼ ਭਰ ਦੇ ਵਿੱਚ ਸਰਵੇਖਣ ਕਰਵਾਇਆ ਗਿਆ ਸੀ। ਉਸ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਸੀ ਕਿ 2.5 ਲੱਖ ਦੇ ਆਸ ਪਾਸ ਐਬੋਰੀਜਨਲ ਲੋਕ ਜਿਹੜੇ ਸੀ ਆਸਟ੍ਰੇਲੀਆ ਦੇ ਵਿੱਚ ਉਸ ਵਕਤ ਰਹਿ ਰਹੇ ਸੀ। ਅਜਿਹੇ ਦੇ ਵਿੱਚ ਇਹ ਆਬਾਦੀ ਇੰਨੇ ਵੱਡੇ ਪੈਮਾਨੇ 'ਤੇ ਕਿਵੇਂ ਥੱਲੇ ਗਈ, ਜਦਕਿ ਆਸਟ੍ਰੇਲੀਆ 'ਚ ਦੂਜੀ ਆਬਾਦੀਆਂ ਜਿਹੜੀਆਂ ਨੇ ਉਹ ਲਗਾਤਾਰ ਉਹਨਾਂ ਦੇ ਵਿੱਚ ਇਜ਼ਾਫਾ ਹੋਇਆ। ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਦੇ ਜ਼ਰੀਏ ਜਾਰੀ ਰਹਿਣਗੀਆਂ। ਧੰਨਵਾਦ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲੋ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲੋ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600।

0: Hanji, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਹੈ। ਅੱਛਾ ਭਾਜੀ ਮੇਰੀ ਗੱਲ ਸੁਣੋ,
1: ਸੁਣਾਓ।
0: ਜਦੋਂ ਆਪਾਂ ਸ਼ੁਰੂ ਕਰਨਾ ਸੀ, ਮੈਂ ਤੁਹਾਨੂੰ ਕਿਹਾ ਸੀ ਅੱਜ ਚਮਕੀਲੇ ਦੇ ਗਾਣਾ ਲਾਣਾ, ਤੁਸੀਂ ਗੁਰਦਾਸ ਮਾਂ ਦਾ ਚੁੱਕੇ ਲਾ।
1: ਮੈਂ AI ਨੂੰ ਕਿਹਾ ਸੀ
0: ਇਹ ਜਿਹੜੀ AI ਹੈ ਨਾ, ਇਹਨੇ ਐਸੀ ਦੀ ਤੈਸੀ ਕਰ ਦੇਣੀ ਨਾ ਗਾਣਿਆਂ ਦੀ। ਭਾਜੀ ਅੱਜ ਕੱਲ AI ਤੋਂ ਯਾਦ ਆਇਆ, ਉਹ ਨਾ ਕੋਈ ਉਹ ਆ ਗਿਆ, ਮਤਲਬ ਕੋਈ ਵੀ ਗਾਣਾ ਆਪਾਂ ਬਣਾ ਸਕਦੇ ਹਾਂ। ਹਾਂ ਮਤਲਬ ਮੈਂ ਯਾਰ ਇੱਕ ਵੀਡੀਓ ਕੁਛ ਬਣਾ ਸਕਦੇ
1: ਹਾਂ, ਲਿਖ ਸਕਦੇ ਹੋ, ਗਾ ਸਕਦੇ ਹੋ,
0: ਮਤਲਬ ਕਿੱਥੇ ਗਿਆ
1: ਬਣਾ ਸਕਦੇ ਹੋ, ਤੇ ਫਿਰ ਬਾਅਦ ਚ ਉਹਨੂੰ ਆਪਣੇ ਚੈਨਲ ਤੋਂ ਵੀ ਅਪਲੋਡ।
0: ਹਾਂ ਮਤਲਬ ਇੰਨਾ ਕੁਝ ਹੋ ਗਿਆ ਅੱਜ ਕੱਲ ਦੁਨੀਆ ਚ, ਇੰਨਾ ਉਲਟੀ ਪੁਲਟੀ ਹੋਈ ਜਾ ਰਹੀ ਹੈ, ਕਿਸੇ ਦਿਨ AI ਨੇ ਉਲਟੀ ਕਰ ਦੇਣੀ
1: ਹੈ। ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਨਾ ਹੁਣ, ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ, ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ।
0: ਹਾਂਜੀ ਹਾਂ ਸਹੀ।
1: ਪਰ ਹੁਣ ਦੁਨੀਆ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਇਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ।
0: ਹਾਂ ਸਹੀ,
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ, ਕੁਛ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼, ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ, ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ। ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ।
0: ਹਾਂ ਮਤਲਬ
1: ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼, ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ। ਆਈਫੋਨ ਨੇ 18 ਵੀ ਕੱਢਤਾ ਮੋੜਨ ਵਾਲਾ, ਕਮਾਲੇ ਕਰਤੀ ਇਸਮੇ ਤੇਰਾ ਘਰ ਜਾਏਗਾ।
0: ਅੱਛਾ ਮੁੜਨ ਵਾਲਾ ਕੀ ਮਤਲਬ, ਕੀ ਮੁੜਦਾ ਕੀ ਮੋੜ ਕੀ ਕਰਨਾ?
1: ਅੱਛਾ ਖੁੱਲ ਜਾਂਦਾ।
0: ਅੱਛਾ ਫਲੈਪ ਫੋਲਡੇਬਲ, ਉਹ ਸੈਮਸੰਗ ਤੇ ਪਹਿਲਾਂ ਫਲੈਪ ਵਾਲਾ ਕੱਢਿਆ ਸੀ, ਜਿੰਨਾ ਕੁ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣ ਵਾਲਾ, ਤੇ ਮੈਂ ਤੇ ਹੁਣ ਲੈ ਨੀ ਸਕਦਾ ਹੋਣਾ, ਤੇ ਮੈਂ ਕਿਹਾ ਉਹ ਜਰੂਰੀ ਕਹਿਣਾ ਵਾ। ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ, 2500 ਦਾ।
1: ਹਾਂ ਨਾਰਮਲੀ $2,200 ਤੋਂ ਇਹ
0: $2,000 ਤੋਂ ਉੱਪਰ ਆ ਗਿਆ।
1: ਨਹੀਂ ਪਰ ਉਹ ਸਾਰੇ ਨਹੀਂ, ਸਾਰੇ ਨਹੀਂ ਹੈਗੇ, ਫਲੈਪ ਵਾਲੇ ਜਿਹੜੇ ਨੇ ਉਹਨਾਂ ਦੀ ਡਿਫਰੈਂਟ ਹੈ ਕੀਮਤ।
0: ਠੀਕ ਹੈ,
1: ਇੰਡੀਅਨ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ?
0: ਇੰਡੀਅਨ ਰੁਪੀਸ ਦੇ ਵਿੱਚ ਹੋਏਗਾ 2.5 ਲੱਖ ਦਾ। ਇੰਡੀਆ
1: ਦੇ ਵਿੱਚ 3 ਲੱਖ ਦਾ, ਹਲੇ ਮੇਰੀ ਗੱਲ ਨਹੀਂ ਸੀ ਪੂਰੀ ਹੋਈ,
0: ਸੋਰੀ ਸੋਰੀ, 3 ਲੱਖ। ਓਕੇ,
1: ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 ਲੱਖ ਰੁਪਏ ਚ ਕੀ ਕੁਛ ਮਿਲ ਜਾਂਦਾ ਇੰਡੀਆ ਚ।
0: ਹਾਂ ਇੰਡੀਆ ਚ 3 ਲੱਖ।
1: ਸੋ ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ,
0: ਠੀਕ ਹੈ,
1: ਹਨਾ ਵੀ ਇੰਡੀਆ ਦੀ ਐਵਰੇਜ ਸੈਲਰੀ, ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ,
0: ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨੇ $26 ਪਰ ਆਵਰ ਹੈਗੇ ਨੇ,
0: ਠੀਕ ਹੈ,
1: ਜੇ ਉਹਨੂੰ ਤੁਸੀਂ 8 ਘੰਟੇ ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ,
0: ਠੀਕ ਹੈ।
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ,
0: ਠੀਕ ਹੈ,
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ, ਡੀਓ ਜਿਹੜਾ
0: ਆਈਫੋਨ ਡੀਓ,
1: ਹਨਾ,
0: ਠੀਕ ਹੈ।
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ,
0: ਓਕੇ,
1: ਕੰਟੀਨਿਊ,
0: ਹਾਂਜੀ,
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਨਵਾਂ ਡੀਓ ਫੋਨ ਆਏਗਾ,
0: ਠੀਕ ਹੈ ਜੀ।
1: UK ਦੇ ਵਿੱਚ 22 ਦਿਨ ਕੰਮ ਕਰੋ,
0: ਓਕੇ, 11, 20 ਤੇ 22, ਇਹ ਤੁਸੀਂ ਦਿਨ ਵਧਾਈ ਜਾ ਰਹੇ
1: ਨੇ,
0: ਹਾਂਜੀ।
1: ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ,
0: ਅੱਛਾ,
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ, ਠੀਕ ਹੈ।
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ,
0: 55 ਦਿਨ,
1: ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ,
0: ਠੀਕ ਹੈ,
1: ਫੋਨ ਮਿਲੂਗਾ,
0: ਠੀਕ ਹੈ ਜੀ।
1: ਨਾਓ ਯੂ ਗੈਸ ਇੰਡੀਆ ਦੇ,
0: ਇੰਡੀਆ ਜੇ ਚਾਈਨਾ 55 ਹੈ, ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ,
1: ਨਹੀਂ,
0: ਹਾਂਜੀ।
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 ਰੁਪਿਆ ਮਹੀਨਾ,
0: ਓ
1: 3 ਲੱਖ ਰੁਪਈਆ ਸੇਵ ਕਰਨ ਨੂੰ 6 ਮਹੀਨੇ ਲੱਗਣਗੇ।
0: ਇਸੇ
1: ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ, ਸ਼ਰਟ ਚੱਕੀ ਹੋਈ, ਇੱਥੇ ਟੇਪ ਲੱਗੀ ਹੋਈ, ਮੈਂ ਆਪਣੀ ਇੱਕ ਕਿਡਨੀ ਵੇਚਤੀ ਤੇ ਫੋਨ।
0: ਅੱਛਾ ਮੈਂ ਮੈਂ ਮੈਂ ਨਹੀਂ ਦੇਖੀ ਅੱਛਾ ਇਹ ਵੀ ਠੀਕ ਹੈ ਤੇ ਲੈ ਭਾਜੀ ਇਹ ਤਾਂ ਤੁਸੀਂ ਪਹਿਲੀ ਨਿਊਜ਼ ਹੀ ਦੱਸਦੀ ਹੈ ਸਾਨੂੰ ਹੈ ਨਿਊਜ਼ ਹੀ ਹੋ ਗਈ ਹੈ ਕਿੰਨੇ ਦਿਨਾਂ ਚ ਕੀ ਕਰ ਸਕਦਾ ਲੈ ਆਪਾਂ ਮਤਲਬ ਬੇਕਾਰ ਖਬਰ ਨੀ ਇਹ ਤਾਂ ਬਹੁਤ ਗੁੱਡ ਵਾਲੀ ਖਬਰ ਹੈ ਹਾਂ ਤੇ ਭਾਜੀ ਜੇ ਸਪੋਜ਼ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ ਹੁਣ ਮੈਂ ਜੇ ਰਹਿੰਦਾ ਇੰਡੀਆ
1: ਹਾਂਜੀ ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਆਈਫੋਨ ਲਈ ਜੋੜਨੀ ਹੋ ਆ
0: ਉਹ ਚ ਰੋਟੀ ਪਾਣੀ ਨੀ ਖਾਣਾ
1: ਕਿਰਾਇਆ ਨੀ ਦੇਣਾ ਕਿਸ਼ਤਾਂ ਨੀ ਦੇਣੀਆਂ
0: ਤੁਸੀਂ ਬਸ ਸਮਝੋ ਵੀ ਸੈਲਰੀ ਦਿੱਤੀ ਹੁਣ ਤੁਹਾਡੇ ਕੋਲ ਕੁਛ ਨੀ ਹੈਗਾ ਰੋਡ ਤੇ ਜਾ ਕੇ ਫਿਰ ਮੰਗਣ ਲੱਗ ਪਓ
1: ਗੁਰਦੁਆਰੇ ਜਾਓ ਲੰਗਰ ਪਾਣੀ
0: ਕੁਛ ਵੀ ਮਤਲਬ ਉਹਦੇ ਵਿੱਚ ਤੁਸੀਂ
1: ਕੱਪੜੇ ਨੀ ਧੋਣੇ ਆਪਣੇ
0: ਅੱਛਾ
1: ਸਰਫ ਲਓਗੇ
0: ਮਤਲਬ ਕੁਛ ਵੀ
1: ਸੋਡਾ ਨਹਾਉਣਾ ਨੀ ਹੈਗਾ
0: ਯਾਨੀ ਕਿ
1: ਸ਼ੈਂਪੂ ਲਓਗੇ
0: ਉਹ 6 ਮਹੀਨੇ ਤੱਕ ਤੇ ਜੇ ਸਮਝੋ ਸ਼ੇਵ ਨੀ ਕਰਨੀ
1: ਚਾਹ ਨਹੀਂ ਪੀਣੀ ਬਾਹਰੋਂ ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਕੇ ਚਾਹ ਪੀਣੇ ਹਾਂ ਭਾਜੀ ਪਿਲਾ ਦੋ
0: ਹਾਂਜੀ ਹਾਂਜੀ ਹਾਂਜੀ ਭਾਈ ਨਹੀਂ ਅਸੀਂ ਕੀ ਕਹਿੰਦੇ ਹਾਂ ਅੱਛਾ ਯਾਰ ਜੇ ਤੂੰ ਪੀਣੀ ਹੈ ਨਾ
1: ਫਿਰ
0: ਪੀ ਲੈਂਦੇ ਨਹੀਂ ਤੇ ਰਹਿਣ ਦੋ
1: ਤੁਸੀਂ ਮੈਨੂੰ ਆਂਦੀ ਅੱਜ ਇਹ ਨਹੀਂ ਸੀ ਗੱਲ ਕਹੀ
0: ਤੁਹਾਡੇ
1: ਕੋਲ
0: ਨਹੀਂ ਨਹੀਂ ਮੈਂ ਦੋ ਇੱਕ ਤੁਹਾਨੂੰ ਦਵਾਂਗਾ ਆਪਣੇ ਕੋਲ ਇੱਕ ਤੁਹਾਨੂੰ
1: ਮੈਂ ਤਿੰਨ ਕਿਡਨੀਆਂ ਕੀ ਕਰਨੀਆਂ
0: ਨਹੀਂ ਨਹੀਂ ਆਈਫੋਨ ਦੋਵੇਂ ਕੱਢ ਕੇ ਇੱਕ ਆਈਫੋਨ ਤੁਹਾਡਾ ਇੱਕ ਮੇਰਾ ਭਾਈ ਇੰਨਾ
1: ਇੰਨੀ ਮਹਿੰਗੀ ਵਿਕੇਗੀ
0: ਯਾਰ ਅੱਛਾ ਹੁਣ ਇਹ ਵੀ ਗੱਲ ਹੈ ਇਹ ਤੁਸੀਂ ਹੁਣ ਸਾਰੇ ਰੇਡੀਓ ਤੇ ਦੱਸ ਦੋਗੇ ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ
0: ਯਾਰ ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ ਠੀਕ ਹੈ
1: 11 ਦਿਨ ਲੱਗਦੇ
0: ਮੈਂ ਕੀ ਕਰਾਂਗਾ ਮੈਂ ਇੰਡੀਆ ਚ ਰਹਿੰਦਾ
1: ਨਹੀਂ ਅਸਲ ਚ ਪ੍ਰੋਬਲਮ ਪਤਾ ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ ਸਮਝ ਰਹੇ ਹੋ ਕਿ ਕੰਪਨੀ ਹੈਗੀ ਹੈ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ ਟੈਕਸ ਟੁਕਸ ਲੱਗ
0: ਉਹਨੇ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਉਣਾ ਸੌਖਾ ਜਿਹਾ ਕਰਕੇ
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ ਇੱਥੇ $40-50 ਦੀ ਹੈ
0: ਜਾਨੀ ਕਿ ਮੈਂ ਅਮਰੀਕਾ ਜਾਵਾਂ ਹੁਣ
1: ਹੁਣ
0: ਪਤਾ ਲੱਗਿਆ ਸਹੀ ਗੱਲ ਹੈ ਸਹੀ ਗੱਲ
1: ਸੋ ਇਹ ਫਰਕ ਹੈਗਾ ਇਹਦੇ ਚ ਬਾਕੀ ਕਹਿੰਦੇ 48 ਮੈਗਾਪਿਕਸਲ ਦਾ ਕੈਮਰਾ ਹੈ ਫਲਾਣਾ ਧਿਮਕਾ ਲੇਲੇ ਭੱਬੇ
0: ਸਾਨੂੰ ਨਾ ਆਈਫੋਨ ਵਾਲੇ ਨੇ
1: ਸਿਰੀ ਵੀ ਨਵਾਂ ਆਇਆ ਇਹਦੇ ਚ
0: ਸਿਰੀ
1: ਸਿਰੀ ਸਿਰੀ ਨਹੀਂ ਹੁੰਦਾ ਹੈਗਾ
0: ਉਹ ਇੱਕ ਜਿਹੜਾ ਹਾਂ ਇੱਕ ਤੇ
1: ਸਿਰੀ
0: ਭਾਜੀ ਸਿਰੀ ਤੋਂ ਯਾਦ ਆਇਆ ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮਿਨੀ ਹੈ
1: ਸਰਕਸ ਲੱਗਦੀ ਹੁੰਦੀ ਸੀ ਇੰਡੀਆ ਚ
0: ਸਹੀ ਗੱਲ ਸਹੀ ਗੱਲ ਅੱਛਾ ਤਾਈਓ ਨੀ ਫਿਰ ਆਉਂਦਾ ਮੈਂ ਫਿਰ ਉਹਨੂੰ ਜੈਮਨਾਈ ਨੀ ਕਹਿੰਦਾ ਮੈਂ ਨਾ ਹੈ ਜੈਮਨੀ
1: ਜੈਮਨਾਈ ਵੀ ਨੀ ਕਹਿਣਾ ਹੈਗਾ ਜੈਮਨਾਈ
0: ਜੈਮਨਾਈ
1: ਜੈਮਨਾਈ
0: ਅੱਛਾ ਇੱਕ ਮਿੰਟ ਖਲੋ ਮੈਂ ਟਰਾਈ ਕਰਕੇ ਦੇਖਦਾ ਹੁਣ ਲਾਈਵ ਟਰਾਈ ਕਰਕੇ ਦੇਖਦਾ ਖਲੋ ਜੋ ਇੱਕ
1: ਵਾਰ ਤੁਸੀਂ ਆਈਫੋਨ ਚ ਜੈਮਨਾਈ ਰੱਖੀ ਫਿਰਦੇ ਹੋ
0: ਨਹੀਂ ਨਹੀਂ ਇਹ ਮਮਾ ਸੈਮਸੰਗ ਆ
1: ਨਹੀਂ ਪਰ ਰੱਖਦੇ ਨੇ ਲੋਕੀ ਮੈਂ ਰੱਖਿਆ ਹੋਇਆ
0: ਆਈਫੋਨ ਚ ਵੀ ਹੁੰਦਾ ਯਾਰ ਆਹ ਤੇ ਗੱਲ ਗਲਤ ਗਰੀਬ ਸੈਮਸੰਗ ਵਾਲਿਆਂ ਨੂੰ ਕਿਉਂ ਆਪਾਂ ਜੈਮਨੀ ਤੁਹਾਨੂੰ ਆਈਫੋਨ ਵਾਲਿਆਂ ਨੂੰ ਕਿਉਂ ਦਈਏ ਤੁਹਾਡੇ ਕੋਲ ਸੀਰੀ ਹੈਗਾ
1: ਹਾਂ ਇਹ ਗੱਲ ਹੈਗੀ
0: ਯਾਰ ਦੋ ਦੋ ਬੰਦੇ ਰੱਖ ਕੇ ਤੁਸੀਂ ਕੀ ਕਰਦੇ ਆ
1: ਗੂਗਲ ਬੇਸਡ ਹੈ
0: ਹਾਂ ਨਹੀਂ ਨਹੀਂ ਨਹੀਂ ਅੱਛਾ ਇੱਕ ਮਿੰਟ ਇੱਕ
1: ਮਿੰਟ ਅੱਜ ਕੱਲ ਤਾਂ AI ਐਪਸ ਜਿੰਨੀਆਂ ਮਰਜ਼ੀ ਰੱਖੋ ਇਹ ਤਾਂ ਓਪਨ ਚੈਟ ਬੋਟ ਹੈ ਨਾ
0: ਜਦੋਂ
1: ਵੀ ਕੋਈ ਵੀ ਇਨਫੋਰਮੇਸ਼ਨ ਫੋਰ ਐਗਜ਼ਾਮਪਲ ਤੁਸੀਂ

0: ਗੱਡੀ ਚਲਾਉਂਦੇ ਤੁਹਾਡੇ ਬਲੂਟੂਥ ਤੇ ਚੱਲ
1: ਰਿਹਾ, ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ ਸਕਦੇ
0: ਜੋ ਉਹਦੇ ਚ ਲਿਖਿਆ ਹੋਇਆ, ਉਹ ਸਾਰਾ ਤੁਹਾਨੂੰ ਬੋਲ ਕੇ ਦੱਸੂਗਾ।
1: ਲੈ ਚੱਕੋ,
0: ਇਨਫੈਕਟ ਜੋ ਵੀਡੀਓ ਨੇ ਤਾਂ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ,
1: ਠੀਕ ਹੈ,
0: ਪਰ ਐਵਰੀਥਿੰਗ ਇਨ ਰਿਟਨ
1: ਉਹ ਸਾਰਾ ਸਾਰਾ ਬੋਲ ਕੇ ਦੱਸਣਗੇ। ਹਾਂ, ਜੋ ਵੀ ਆਂਟੀ ਅੰਦਰ ਬੈਠੇ ਹੈ,
0: ਜਾ ਜਾ ਇਨਫੈਕਟ ਪੰਜਾਬੀ ਹਿੰਦੀ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ,
1: ਹਾਂ ਇਹ ਤਾਂ ਬੜਾ ਵਧੀਆ,
0: ਸਾਰੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਬਕਾਇਦਾ ਬੋਲ ਕੇ ਦੱਸਣਗੇ।
1: ਲੋ ਜੀ ਲੋ, ਦੇਖੋ ਅੱਜ ਸਾਡਾ ਟੋਪਿਕ ਜਿਹੜਾ ਕਿੰਨਾ ਘੈਂਟ ਹੋ ਗਿਆ, ਕਿਉਂਕਿ ਅੱਜ ਆਪਾਂ ਘੈਂਟ ਘੈਂਟੀ ਗੱਲਾਂ ਕਰਨੀ, ਨੌਲੇਜ ਵਾਲੀਆਂ ਗੱਲਾਂ ਕਰਨੀਆਂ, ਠੀਕ ਹੈ ਨਾ। ਆਪਾਂ ਇਹ ਨਹੀਂ ਹੈ ਵੀ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ, ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ, ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ, ਪਹਿਲਾਂ ਪੂਰ ਜੋਕ ਆਏ, ਫਿਰ ਜਬਲੀਆਂ ਆਈਆਂ, ਕੁਦਕੁਦਾਰੀਆਂ ਚੋ ਜਬਲੀਆਂ ਹੀ ਹੁੰਦੀਆਂ ਸੀ।
0: ਹੁਣ
1: ਕੀ ਹੋ ਗਿਆ ਵਾ, ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ, ਉਦੋਂ ਆਪਾਂ ਨਕਲੀ ਨੁਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ, ਕਦੀ ਕਿਸੇ ਦਾ ਕੱਟਾ ਖੁੱਲ ਗਿਆ, ਕਦੀ ਕਿਸੇ ਨੇ ਮੱਝ ਖੁੱਲ, ਏਦਾਂ ਦਾ ਕਰਦੇ ਆ।
0: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ, ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ,
1: ਹਾਂਜੀ,
0: ਪੰਜਾਬ ਦੀਆਂ ਖਬਰਾਂ ਦਾ ਇੱਕ ਬੁਲੇਟਿਨ ਪੜਾਂਗੇ,
1: ਫਿਰ ਤੇ ਉਹੀ ਹੋਣੀ ਹੈ।
0: ਹੁਣ ਮੈਂ ਜੱਗ ਬਾਣੀ ਖੋਲਦਾ, ਤੁਸੀਂ ਮੈਨੂੰ ਦੱਸੋ ਮੈਂ ਪਹਿਲੀਆਂ 5 ਖਬਰਾਂ ਪੜਾਂ ਜਾਂ 10 ਪੜਾਂ, ਉਹ ਸਾਰੀਆਂ ਹੀ ਨੈਗੇਟਿਵ, ਸਾਰੀਆਂ ਹੀ ਨਕਾਰਾਤਮਕ, ਤੁਸੀਂ ਕਹਿਣਾ ਕੋਈ ਵੀ ਨਾ ਪੜੋ।
1: ਅੱਛਾ,
0: ਤੁਸੀਂ ਚਲੋ ਪਹਿਲੀਆਂ 5 ਪੜੋ।
1: ਦੇਖੋ ਪਹਿਲੀਆਂ 5, ਹਾਂਜੀ,
0: ਮਣੀ ਮਾਜਰਾ ਤੋਂ ਕਾਰ ਲੁੱਟ ਕੇ 2 ਮੁਲਜ਼ਮ ਫਰਾਰ, ਜਲੰਧਰ ਚ ਬਿਸਕਟ ਫੈਕਟਰੀ ਨੂੰ ਲੱਗੀ ਅੱਗ,
1: ਓਏ ਹੋਏ ਹੋਏ,
0: ਪੰਜਾਬ ਚ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ, 5 ਇਨਕਰੀਮੈਂਟ ਰੋਕਣ ਦੇ ਹੁਕਮ, ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ, ਤੇ ਜ਼ਮੀਨੀ ਝਗੜੇ ਨੂੰ ਲੈ ਕੇ 2 ਧਿਰਾਂ ਦੇ ਖਿਲਾਫ ਮੁਕੱਦਮਾ। 5 ਖਬਰਾਂ, 5 ਹੀ ਨੈਗੇਟਿਵ।
1: ਲਓ ਜੀ ਲਓ, ਤੇ ਬੰਦੇ ਦਾ ਫਿਰ ਦਿਲ ਕਿੱਦਾਂ ਪੋਜ਼ਿਟਿਵ ਹੋਏਗਾ?
0: ਸਾਰੀਆਂ ਹੀ, ਜੇ ਤੁਸੀਂ ਮੈਨੂੰ ਸਾਰੀਆਂ ਕਹੋਗੇ ਮੈਂ ਸਾਰੀਆਂ ਹੀ ਪੜ੍ਹਾਂਗਾ,
1: ਸਾਰੀਆਂ ਹੀ ਨੈਗੇਟਿਵ ਹੋਣਗੀਆਂ,
0: ਛੱਡੂਗਾ। ਈਡੀ ਦੀ ਵੱਡੀ ਰੇਡ ਮੋਹਾਲੀ ਪਟਿਆਲਾ ਚ, ਚੰਡੀਗੜ੍ਹ ਚ ਸੀਰੀਅਲ ਕਿਲਰ ਨੂੰ ਤੀਜੀ ਵਾਰ ਬੇਲ, ਪੰਜਾਬ ਚ ਬਿਜਲੀ ਬਿੱਲਾਂ ਨੇ ਵਧਾਈ ਚਿੰਤਾ, ਜੇ ਬੋ ਹਨਾ ਕਰਕੇ ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਬੋਟੀ, ਅੱਕ ਕੇ ਨੌਜਵਾਨ ਨੇ ਜੋ ਕੀਤਾ ਕੰਬ ਜਾਏਗੀ ਰੂਹ, ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ। ਸੀਸੀਟੀਵੀ ਮਤਲਬ 50 ਫੁੱਟ ਗਹਿਰਾਈ ਚ ਦੱਬਿਆ ਹੋਇਆ ਵੀ ਖੰਗਾਲ ਰਹੀ ਹੈ। ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼, ਨਸ਼ੇ ਦਾ ਓਵਰਡੋਜ਼।
1: ਲਓ ਜੀ ਲਓ ਲਓ,
0: ਲੁਧਿਆਣਾ ਚ ਫੂਡ ਸੇਫਟੀ ਟੀਮ ਦੀ ਚੈਕਿੰਗ, 35 ਕਿਲੋ ਪਨੀਰ ਨਸ਼ਟ, ਨਕਲੀ ਸੀਗਾ। 25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ।
1: ਅੱਛਾ ਲੈ ਲਓ ਜੀ, ਛੁੱਟੀ ਜੇ ਨਹੀਂ ਪਤਾ ਤੇ ਪੜ੍ਹਨ ਜਲੰਧਰ ਚ। ਅੱਛਾ ਜਲੰਧਰ ਚ, ਉਹ ਨਹੀਂ ਪੂਰੇ ਪੰਜਾਬ ਚ ਨਹੀਂ, ਜਲੰਧਰ ਚ ਗੱਲੇ।
0: ਅੱਛਾ ਇਹ ਕਾਹਦੀ ਕੀਤੀ ਹੈ, ਜਲੰਧਰ ਜ਼ਿਲ੍ਹੇ ਚ ਕਾਹਦੀ ਕਰਤੀ ਹੈ,
1: ਜਲੰਧਰ ਵਾਲੇ ਕੋਲ
0: ਪੜ੍ਹਨ ਵਾਲੀ ਖਬਰ। ਅੱਛਾ ਉਹ ਬਾਬਾ ਸੋਢਲ ਦਾ ਜਿਹੜਾ ਮੇਲਾ ਹੁੰਦਾ, ਤੁਸੀਂ ਦੇਖਿਆ ਨੀ ਹੈਗਾ?
1: ਨਹੀਂ ਨਹੀਂ ਨਹੀਂ।
0: ਉੱਥੇ ਜੌਨੀ ਵਾਕਰ ਚੜ੍ਹਦੀ ਹੈ।
1: ਅੱਛਾ,
0: ਵਾਹ। ਤੇ ਫੇਰ ਹੈਗਾ ਪਠਾਨਕੋਟ ਦੇ ਵਿੱਚ ਗੋਵੰਸ਼ ਦੇ ਨਾਲ ਦੀ ਗੱਡੀ ਕਾਬੂ, ਹੈ ਸਾਊਦੀ ਅਰਬ ਚ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ, ਹੈ ਸੜਕ ਹਾਦਸੇ ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਕਹਿਰੋ ਰੱਬਾ ਕਰੰਟ ਲੱਗਣ ਨਾਲ 14 ਸਾਲਾਂ ਵਿਦਿਆਰਥਣ ਦੀ ਮੌਤ, ਹੈਰੋਇਨ ਤੇ ਕੈਪਸੂਲਾਂ ਸਣੇ 4 ਗ੍ਰਿਫਤਾਰ।
1: ਪੰਜਾਬ
0: ਦੀਆਂ ਖਬਰਾਂ ਤੁਸੀਂ ਕਿਵੇਂ ਪੜ੍ਹ ਲਓ, ਮਤਲਬ ਬੜੇ, ਮੈਂ ਤੁਹਾਨੂੰ ਸੋਚ ਕੇ ਪਹਿਲਾਂ ਮੈਂ ਦੱਸਣ ਲੱਗਿਆ ਸੀ ਵੀ ਪੰਜਾਬ ਦੀਆਂ ਵੀ ਆਪਾਂ ਰੱਖਿਆ ਕਰਾਂਗੇ, ਕਿਹੜੀ ਰੱਖੀਏ?
1: ਅਲੇ ਆਪਾਂ ਆਪਣੇ ਸ਼ੋਅ ਦੇ ਵਿੱਚ ਇਹੋ ਜਿਹੀਆਂ ਘੱਟ ਖਬਰਾਂ ਤੇ ਹਾਸੇ ਮਜ਼ਾਕ ਵਾਲੀਆਂ ਜ਼ਿਆਦਾ ਰੱਖਣੀਆਂ, ਕਿਉਂਕਿ ਸਾਰਾ ਟਾਈਮ ਹੀ ਤੇ ਲੋਕੀ ਟੈਨਸ਼ਨਾਂ 'ਚ ਰਹਿੰਦੇ ਹੈ, ਇਹੋ ਜਿਹਾ ਟਾਈਮ ਥੋੜ੍ਹਾ ਜਿਹਾ ਹਸਾਉਣ ਸੁਣ ਵਾਲਾ। ਤੇ ਹੁਣ ਆਪਾਂ ਥੋੜ੍ਹੀਆਂ ਇਹੋ ਜਿਹੀਆਂ ਖਬਰਾਂ ਮਤਲਬ ਹਾਸੇ ਮਜ਼ਾਕ ਵਾਲੀਆਂ ਰੱਖਾਂਗੇ, ਨਹੀਂ ਤੇ ਆਹ ਜਿਹੜੀਆਂ ਕਦੀ ਆਹ ਹੋ ਗਿਆ ਕਦੀ ਇਹ ਹੋ ਗਿਆ ਉਹ ਵਾਲੀਆਂ ਨਹੀਂ ਰੱਖਣੀਆਂ। ਹਾਂ, ਕੋਈ ਅੱਜ ਨੌਲੇਜ ਵਾਲੀਆਂ ਵੀ ਰੱਖਾਂਗੇ ਭਾਜੀ, ਅੱਜ ਨੌਲੇਜ ਵਾਲੀਆਂ ਰੱਖਾਂਗੇ।
0: ਲਓ ਤੇ ਲਾ, ਅੱਜ ਤੁਹਾਨੂੰ ਲੈ ਕੇ
1: ਆ ਗਿਆ ਹੁਣ ਚਮਕੀਲਾ ਜੀ ਆ ਗਏ ਨੇ,
0: ਤੇ ਸੱਚੋ ਕੌਣ ਹੈ
1: ਉਹ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ।

0: ਕੱਲੇ ਕੱਲੇ ਘਰ ਗਿਣ ਲੈਣ ਦੋ ਦੋ ਦਰਜਣ ਨਿਆਣੇ
1: ਦੋ ਦੋ ਅੱਜ ਕੱਲ ਕੱਲੇ ਕੱਲੇ ਘਰ ਚ ਇੱਕ ਇੱਕ
2: ਪਹਿਲਾਂ ਹੀ ਦੋ ਦੋ ਦਰਜਣ ਪਹਿਲਾਂ ਭਾਜੀ ਕਿੰਨੇ ਕਿੰਨੇ ਨਿਆਣੇ ਹੁੰਦੇ ਸੀ
1: ਸਹੀ ਗੱਲ ਹੈ
2: ਉਹ ਮੇਰੇ ਡੈਡੀ ਹੋਣੀ ਸੱਤ ਹਾਂ ਅੱਠ ਭਰਾ
1: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
2: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
1: ਫਿਰ ਤਿੰਨ ਤਿੰਨ ਅਸੀਂ ਤਿੰਨ ਸੀਗੇ
2: ਅਸੀਂ ਵੀ ਤਿੰਨ ਹੀ ਹਾਂ
1: ਹੁਣ ਅੱਜ ਕੱਲ ਦੋ ਜਾਂ ਇੱਕ ਰਹਿ ਗਏ
2: ਜਾਂ ਦੋ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
1: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀਦੀ
2: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਕੀ ਮੈਂ
1: ਜੰਮ ਗਿਆ ਸੀ
2: ਅੱਛਾ ਜੀ ਇਹ ਨਾ ਕੋਈ ਕੱਪ ਚ ਕੁਛ ਇਹਨਾਂ ਨੇ ਪਾਇਆ ਸੀ ਇਸ ਕਰਕੇ ਹਰ ਇੱਕ ਉਂਗਲੀ ਦਾ ਮਤਲਬ ਕਿਤੇ ਲੋਕੀ ਕਹਿੰਦੇ ਵੀ ਇਹ ਕਿਹੜੀ ਉਂਗਲੀ ਕਰਦੀ ਆ ਕੀ ਵਿੱਚ ਤੁਸੀਂ ਉਹ ਪਾਏ ਰੂਹ ਉਸਦਾ
1: ਫਾਈਬਰ ਹੈ ਭਾਜੀ ਫਾਈਬਰ
2: ਉਹ ਲਾਸਟ ਟਾਈਮ ਜਿਹੜਾ ਮੈਂ ਪੀਤਾ ਸੀ ਭਾਜੀ ਤੁਸੀਂ ਆ ਯਾਰ ਪਿਆ ਨੀ ਇਹ ਬੜਾ ਘੈਂਟ ਸੀ
1: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
2: ਅੱਛਾ ਹਾਂ
1: ਫਾਈਬਰ ਤੋਂ ਯਾਦ ਆਇਆ
2: ਫਾਈਬਰ ਤੋਂ ਯਾਦ ਆਇਆ
1: ਛੁੱਟੀਆਂ ਦੀ ਗੱਲ ਕਰੀਏ ਆਪਾਂ
2: ਛੁੱਟੀਆਂ
1: ਹੋਣ ਵਾਲੀਆਂ ਨੇ ਸਕੂਲਾਂ ਦੀ
2: ਗੱਲ ਹਾਂ
1: ਦੋ ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਮੈਲਬਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
2: ਬਸ ਆ ਗਿਆ ਹਫ਼ਤਾ
1: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
2: 27 ਤੇ 28 ਹਾਂ 28
1: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
2: ਮਤਲਬ ਯਾਰ ਦੋ ਹਫ਼ਤੇ ਬਾਅਦ
1: ਆਹੋ ਹਾਂਜੀ
2: ਠੀਕ ਹੈ
1: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ
2: ਪੰਜਾਬ ਦੇ 50 ਬੈਸਟ ਹੋਟਲ ਜਿੰਨਾ ਚ ਆਪਾਂ ਨਹੀਂ ਜਾਣਾ ਹੋਰ ਕੋਈ ਜਾਏਗਾ ਹਾਂ ਦੱਸੋਗੇ
1: ਮਤਲਬ ਮੈਂ ਹੁਣ 50 ਦਾ ਤਾਂ ਨਹੀਂ ਦੱਸਣ ਲੱਗਿਆ ਹੈਗਾ ਪਰ ਮੈਂ ਤੁਹਾਨੂੰ 20 ਹੋਟਲਸ ਟੌਪ 20 ਹੋਟਲਸ ਜ਼ਰੂਰ ਦੱਸ ਦੂੰਗਾ ਔਰ ਉਹਦੇ ਚ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ
2: ਹਾਂਜੀ
1: ਕਿ ਇੱਕ ਆਸਟ੍ਰੇਲੀਆ ਦਾ ਵੀ ਹੈ
2: ਉਹ ਵੈਰੀ ਗੁੱਡ ਵੈਰੀ ਗੁੱਡ ਉਹ ਵੀ ਸਿਡਨੀ ਦਾ
1: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ
2: ਠੀਕ ਹੈ
1: ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
2: ਇਹਦੇ ਜਿੱਦਾਂ ਭਈਆ ਨੀ ਕਹਿੰਦਾ ਕਾਸਾ ਮਾਰੀਆ ਇਹ ਤਾਂ ਇੱਦਾਂ ਦੇ ਤੁਸੀਂ ਭਈਏ ਦੀ ਲੈਂਗੁਏਜ
1: 17ਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ
2: ਹੈਨਾ
1: ਤੇ 16ਵੇਂ ਨੰਬਰ ਦੇ ਉੱਤੇ ਕਪੇਲਾ ਸਿਡਨੀ
2: ਹੁਣ ਆਪਾਂ ਜਾਵਾਂਗੇ ਕਪੇਲਾ ਇਸ ਤੋਂ ਬਾਅਦ
1: ਤੇ ਇਨਫੈਕਟ ਇਹ ਓਸ਼ੀਆਨੀਆ ਯਾਨੀ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਪਾਪੂਆ ਨਿਊ ਗਿਨੀ ਅਟੋਗਾ ਸੋਲੋਮਨ ਫਿਜੀ ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ
2: ਅੱਛਾ
1: ਵਰਲਡ ਦੇ ਇਹ 16ਵੇਂ ਨੰਬਰ ਤੇ
2: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ
1: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ ਤੁਸੀਂ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ
2: ਇਹ ਬਾਅਦ ਚ ਬਣੇ
1: ਪੈਰਿਸ ਦਾ ਹੋਟਲ ਡੀ ਕੈਰੀਲੋਨ
2: ਭਾਜੀ ਪੈਰਿਸ ਦੇ ਤਿੰਨ ਗਣਾਤੀ ਹੈ ਤੁਸੀਂ
1: ਤਿੰਨ ਹਲੇ ਆਣਗੇ ਸਰ
2: ਅੱਛਾ ਜੀ ਜਾਣਾ ਹੀ ਪੈਣਾ ਫਿਰ
1: ਲੱਗਦਾ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ
2: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ
1: 13ਵੇਂ ਨੰਬਰ ਤੇ ਆਉਂਦਾ ਲੰਡਨ ਦਾ ਕਾਲਰਿਜ
2: ਲੰਡਨ
1: ਹਾਂਜੀ ਬੜਾ
2: ਠੀਕ ਹੈ
1: ਮਤਲਬ ਦੇਖਣ ਨੂੰ ਐ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ
2: ਅੱਛਾ
1: ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ ਇੰਟਰਨਲ ਤਾਂ ਇਹ ਇੰਟਰਨਲੀ ਵੀ ਦੇਖੇ ਗਏ ਨੇ ਜਾ ਕੇ ਪਤਾ ਲੱਗੇਗਾ 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ ਜਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਪੈਂਦਾ ਹੁਣ ਤੁਸੀਂ ਕਹਿਣਾ ਵੀ ਇਹ ਪੰਜਾਬੀ ਦਾ ਅਮਨ ਤੁਸੀਂ ਕਹਿਣਾ ਪੰਜਾਬੀ ਦਾ

0: शांति है यहाँ पे, सब शांति शांति है।
1: ओए ओए ओए पाजी इन्ना गाना चलाया ही ना मैं ना बहुत ही ज्यादा चलाया ही, वो बाद दसागा क्यों
0: नाइनटीज के बच्चे नहीं पता ये गाने
1: ना, ये मैं तेरे बाद दसागा ऑफ।
0: चलो कोई नहीं, दसवें नंबर ते आंदा है थाईलैंड दा मैंड्रिन ओरिएंटल, बैंकॉक दे विच पैंदा
1: है। संतरे वाला मैंड्रिन जेड़ा ओ हुंदा है।
0: मेक्सिको चलिए शबल युतैन,
1: शबल जुतियां वाला
0: नौवें नंबर ते। अठवें नंबर ते आंदा है चाइना दे हांगकांग दे, चाइना तो कहना ही नहीं चाहिए, हांगकांग अड्डा अपर हाउस, हांगकांग
1: अपर हाउस
0: और वाकई मतलब टीसी ते बनया होया, मतलब हांगकांग की इमारतें ही सारी उची उची ने ना,
1: ठीक है जी,
0: 40 मंजिला 50 मंजिला। हांगकांग एयरपोर्ट ते उतरो तुसी, उत्थे या तो एक पासे पहाड़ देखते हैं या दूजे पासे 50 60 मंजिला इमारत है ना,
1: जाना ही पैना,
0: हांगकांग बहुत उच्चा है। सतवें नंबर ते अगेन चाइना का आंदा है, हुण ये है मैंड्रिन चाइना वाला बीजिंग
1: ब्राजील ढोल वजदा ब्राजील गाना आया ना
0: इंडियन ढोल मिक्स
1: ने
0: बनाया कैस्टा,
1: अच्छा
0: बनाया पता नहीं उत्थे पईयां हुंदियां सी,
1: चलो ढोल ते पंजाबी है ना फिर। हां
0: पंजवें नंबर ते है सर पासा लुका,
1: पासा लै के लुका,
0: इधर पासा लै लुका
1: इधर पासा करके उधर लुक करो। हां पासा लुका
0: इटली च पैंदा है लेक कोमो,
1: इना दा नाम ही पासा लुका पासा
0: होए होए होए। चौथे नंबर ते कितना सोना होटल है
1: भाई, मैं दसांगा ए होएगा पेरिस दा,
0: दुबई दा,
1: ओ हो दुबई दा
0: सर एटलांटिस दी रॉयल करके होटल है।
1: एटलांटिस हां
0: लगदा है जिवें डब्बे जे रखे हुंदे
1: ने, ए मैं देखया एटलांटिस देखया, हां ओथे अंदर भी गया वा भाजी,
0: अच्छा
1: ओदों मैं ना वो करदा हुंदा सी, तुहानूं मैं दस्सां सही गल आ,
0: आले दाले ओदे पानी है।
1: हां बिल्कुल बिल्कुल, आपां की मैं जिद्दां टेलीकॉम च लाइन च हुंदा है ना, ते ओथे ना इंटरनल IBS एंटीने लाई दे हुंदे आ, इंटरनल ओदे विच कवरेज ली ना, ते आपां करना अद्धा घंटा काम करना फिर साडा फ्री हो जाना, फिर मैं जाना उहनां दी किचन च। मैं जो जाके मैं खाना खादा भाजी 5 स्टार तो घट नहीं बंदे
0: 50 स्टार होटल है,
1: जेडे अंदर वाले भी आने जेडे मतलब कामिया का खाना भी
0: अच्छा भी
1: ओना की गल कर सानू मिलना, सानू दूजा थोड़ी मिलना है, मैं जेडे उ काम करते हैं जेडे जा कोई कोई कोई भी किसी तरीके का काम करता ना उन्हों का खाना, मैं क्या भाजी सानू तो इतने खवा दिया करो, अभी बाकी तक तो जाना ही नहीं है।
0: तीजे नंबर ते है थाईलैंड दा कपेला बैंकॉक,
1: कपेला
0: हाँ, ते दूजे ओए
1: इंडिया दा
0: ना ना ना ना,
1: हाँ जी
0: दूजे नंबर ते थाईलैंड दा फोर सीजन्स है बैंकॉक वाला, इत्थे मैं ठहरिया होया सर,
1: मैं भी
0: मैं गया 2010 दे विच,
1: तुहानू किहने कीता सी स्पॉन्सर, मैनू नंबर दिओ उहनां दा,
0: उदो इलेक्शन्स होए सीगे पंजाब दे विच, मैनू पता नहीं लोकल कौंसल दे
1: या कदे नहीं आ,
0: पर मैनू किसे मंत्री ने कीता
1: सी, हाए होए मंत्री साहब,
0: मतलब मैनू नहीं साडे 2-4 मीडिया वालेयां नू कीता
1: भाजी, ओह जिहड़ी लाल लाल लाइट आ जदों तुसीं कहिंदे हुंदे ना वी जगन ते आवाज फटदी आ, ओह देखो जिहड़ा
0: ओह तुहाडी फटदी
1: आ, ओह तुहाडी वी आई आ, ओह देखो तुहाडी वी लाल आ, हां हौली हौली करिए लो जी जे आवाज साडी फट रही है।
0: अच्छा तुसीं कदों गए सी?
1: नहीं मैं तले जाना है।
0: अच्छा नाले तो कहंदे मैं भी रुकया
1: उत्थे, मैं तो सुपने च रुकदा ना, मैं दलदी नहीं रुकदा ना, मेरे सुपने ही हुंदे आ, मैं कदे जा नहीं सकदा। हां
0: ओके, ते पहले नंबर ते आंदा है चाइना हांगकांग दा रोजवुड,
1: रोज देखिया पहला पता ही जहां इंडिया दा होएगा ते चाइना दा होएगा,
0: इंडिया दा कोई होटल ही नहीं टॉप 20 दे विच,
1: चलो कोई नहीं आ जाएगा, हां आपा बनावांगे भाजी उत्थे जाके, ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚੱਲੀਏ ਇੰਡੀਆ ਬਣਾਈਏ ਹੋਟਲ, ਉਹਨੂੰ ਲੈ ਕੇ ਆਈਏ।
0: ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ।
1: ਕੀ ਹੋਟਲ?
0: ਹਾਂ
1: ਅੱਛਾ,
0: ਟੌਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ।
1: ਹਾਂ ਲੈ ਹੋਰ ਕੀ ਆ,
0: ਜੇ ਤੁਸੀਂ ਕਹਿੰਦੇ ਹੋ ਤਾਂ
1: ਲਓ ਜੀ।
0: ਓਨਲੀ ਇਫ ਯੂ ਸੇ। ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ,
1: ਹਾਂਜੀ,
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ, ਤੇ ਉਹ ਲਿਸਟ ਜੇ ਮੈਂ ਖੋਲ ਕੇ ਦੇਖਾਂ ਨਾਲ ਨਾਲ
1: ਖੋਲ ਨੀ ਕੀ ਆਪਾਂ ਜਾਣਾ ਤੇ ਹੈ ਨੀ ਆ ਭਾਜੀ, ਠੀਕ ਹੈ। ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ, ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ ਆਏ, ਸਾਡੇ ਸੂਤਰ ਪਤਾ ਨੀ ਕਿੱਥੇ ਕਿੱਥੇ ਬੈਠੇ ਆ। ਆਪਾਂ ਉਹਨਾਂ ਦਾ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਤੇ ਸੀ ਜਾਂ 8ਵੇਂ ਤੇ ਸੀ ਜਾਂ 10ਵੇਂ ਤੇ ਸੀ। ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ
0: ਤਾਂ ਸਾਨੂੰ ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਆ ਗਈ ਸਰ ਪੂਰੀ ਲਿਸਟ
1: ਉਹ ਭਾਜੀ ਇਹਨਾਂ ਟਾਈਮ ਨਹੀਂ ਹੈਗਾ ਲਿਸਟ ਸਾਰੀ ਕੱਢਤੀ ਆ ਤੁਸੀਂ?
0: ਨਹੀਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ।
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ। ਹੈ
0: ਉਹਦੇ ਚ ਇਸ ਕਰਕੇ ਦੇਖ ਰਿਹਾ
1: ਸੀ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ ਨਾਲ।
0: ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ ਸਿਡਨੀ ਹਨਾ। ਤੇ ਉਹ ਤੋਂ ਇਲਾਵਾ ਟੋਕੀਓ ਮਾਕਬੇਚ ਐਥਨਸ ਉਹ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ।
1: ਉਹ ਸ਼ੁਕਰ ਹੈ ਪਹਿਲੇ 50ਵਾਂ ਦੇ ਵਿੱਚ ਵਿੱਚ
0: ਹੈਗਾ 50 ਦੇ ਵਿੱਚ ਹੈਗਾ।
1: ਲਓ ਜੀ ਸ਼ੁਕਰ ਹੈ ਤਾਜ ਭਾਜੀ।
0: ਹਾਂ ਤਾਂ ਤਾਜ ਭਾਜੀ। ਤੇ ਉਸ ਤੋਂ ਇਲਾਵਾ ਹੋਰ ਕੋਈ ਇਹੋ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲ ਦੇ ਨੇ ਜ਼ਿਆਦਾਤਰ।
1: ਓਕੇ
0: ਤੇ ਯੈਸ ਉਹ ਸਾਰੇ ਉਹੀ ਨੇ।
1: ਅੱਜ
0: ਬੈਂਕਾਕ ਦਾ ਹੋ ਗਿਆ, ਲੰਡਨ ਦਾ ਹੋ ਗਿਆ, ਯੇ ਉਹ। ਸੋ ਇੱਕ ਇੰਡੀਆ ਦਾ,
1: ਇੱਕ ਇੰਡੀਆ ਦਾ, ਚਲੋ ਠੀਕ ਹੈ,
0: 50 ਦੇ ਵਿੱਚ। ਹਾਂ ਇੱਕ ਇੰਡੀਆ ਦਾ ਹੈਗਾ ਤੇ ਬਾਕੀ ਜਿਹੜੇ ਨੇ ਉਹ ਯੂਰਪ ਦੇ।
1: ਚਲੋ ਆਸਟ੍ਰੇਲੀਆ ਦਾ ਵੀ ਇੱਕ ਹੋ ਗਿਆ, ਇੰਡੀਆ ਦਾ ਵੀ ਇੱਕ ਹੋ ਗਿਆ। ਚਲੋ ਇੱਕ ਇੱਕ ਬਰਾਬਰ ਹੈ ਜੀ, ਅਸੀਂ ਐਵੇਂ ਕਿਸੇ ਨੂੰ ਉੱਪਰ ਨੀਚੇ ਨਹੀਂ ਕਰਦੇ।
0: ਆਸਟ੍ਰੇਲੀਆ ਉਹ ਨਹੀਂ ਕਰ ਸਕਦਾ, ਪਰ ਬ੍ਰਿਸਬੇਨ ਦਾ ਦੀ ਕੈਲੀ ਜਿਹੜਾ ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ ਹੈ।
1: ਅੱਛਾ ਮੈਂ ਕਹਿ ਲੱਗਾ 55ਵੇਂ ਨੰਬਰ ਤੇ ਉਹ ਹੈ। ਅੱਛਾ 83ਵੇਂ ਨੰਬਰ ਤੇ।
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ।
1: ਓਏ ਭਾਈ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ ਤੁਸੀਂ ਇੰਨੇ ਨੋੜੀ ਹੋਲੀ ਬੰਦੇ ਯਾਰ ਇਦਾਂ ਨਹੀਂ। ਹਾਂ
0: ਕੱਟ
1: ਇੰਡੀਆ ਚ ਕਿੰਨੀ ਮਸ਼ਹੂਰ ਮੌਜ ਹੁੰਦੀ ਹੈ ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ ਚ ਕਦੇ ਕੋਈ ਢਾਬਾ ਆ ਗਿਆ ਕਦੇ ਕੋਈ ਓਏ ਹੋਏ ਹੋਏ ਚਾਹ ਪੀਓ ਬਾਅਦ ਚੋ ਰੋਟੀ ਖਾਓ।
0: ਚਾਹ ਪਾਣੀ ਤੋਂ ਯਾਦ ਆਇਆ
1: ਚਾਹ ਵੀ ਪੀਣੀ ਹੈ।
0: ਜ਼ਰੂਰੀ
1: ਹੈ ਜੀ। ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਵੀ ਕੀ ਕੁਝ ਨਵਾਂ ਹੋ ਰਿਹਾ ਸਿਡਨੀ ਵਿੱਚ। ਤੇ ਪਰ ਜਾਣਨ ਤੁਸੀਂ ਨੀ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: ਚੰਨ ਤਾਂ ਨੀ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ ਖਬਰ?
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨਹੀਂ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ?
0: ਬਿਲਕੁਲ ਸਰ, ਬਿਲਕੁਲ,
1: ਜਿੱਦਾਂ ਮੈਂ
0: ਮੇਰੇ ਸਿਰ ਵਰਗੀ। ਅੱਛਾ, ਐਲਨ ਮਸਕ ਸਾਹਿਬ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ।
0: ਹਾਂ,
1: ਆਮ ਗੱਲ ਹੋ ਗਈ ਹੈ ਭਾਜੀ ਹੁਣ ਚੰਨ ਤੇ ਜਾਣਾ। ਚੰਨ ਤੇ ਜਗ੍ਹਾ ਲੈਂਦੇ ਪਏ ਸੱਚੀ, ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ ਭਾਜੀ, ਮੈਂ ਦੱਸ ਨੀ ਸਕਦਾ,
1: ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾ,
0: ਕਿਉਂਕਿ ਆਸਟ੍ਰੇਲੀਆ ਤਾਂ ਮਹਿੰਗੀ ਮਿਲੂਗੀ, ਉੱਥੇ ਲੈ ਲਓ।
1: ਮੈਂ ਉਹ ਤੇ ਕਿਹਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿੱਥੇ, ਉੱਥੇ ਇੰਟਰਸਟ, ਉੱਥੇ ਤਾਂ ਕੋਈ ਬੈਂਕ ਨੀ ਹੈਗਾ, ਆਪਾਂ ਉੱਥੇ ਇੱਦਾਂ ਲੈ ਕੇ ਜਾ ਸਕਦੇ ਹਾਂ। ਉਹ ਅੱਛਾ, ਮੇਰੀ ਗੱਲ ਸੁਣੋ।
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ,
0: ਹਾਂਜੀ,
1: ਪਹਿਲੀ ਗੱਲ ਉਹਨੂੰ ਵੇਚ ਕੌਣ ਰਿਹਾ?
0: ਕੌਣ ਵੇਚ
1: ਰਿਹਾ?
0: ਕਬਜ਼ਾ ਕਿਹਨੇ ਲਿਆ
1: ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ
0: ਗੱਲ ਇਹ ਨਾ, ਅਸਲ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗਨਾਈਜੇਸ਼ਨਸ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ,
1: ਪਹਿਲੇ ਕਰ ਲਿਆ ਉਹਨਾਂ ਨੇ।
0: ਹਾਂ
1: ਠੀਕ ਹੈ,
0: ਜਿਵੇਂ ਅੰਟਾਰਟਿਕਾ ਨਾ, ਜਿਹੜਾ ਹਿਊਮਨਲੈਸ
1: ਅੰਟਾਰਟਿਕਾ ਕੰਟੀਨੈਂਟ, ਹਾਂਜੀ,
0: ਉੱਥੇ ਵੀ ਏਦਾਂ ਕਬਜ਼ੇ ਵੰਡੇ ਹੋਏ ਨੇ ਨਾ, ਵੀ ਆਹ ਅਮਰੀਕਾ ਦਾ ਪਾਰਟ ਹੈ, ਆਹ ਇੰਡੀਆ ਦਾ, ਚਾਈਨਾ ਦਾ,
1: ਠੀਕ ਹੈ,
0: ਇੰਨਾ ਆਸਟ੍ਰੇਲੀਆ।
1: ਹਾਂਜੀ ਹਾਂਜੀ, ਠੀਕ ਹੈ।
0: ਏਦਾਂ ਹੀ ਹੁਣ ਮੂਨ ਦੇ ਉੱਤੇ ਜਿਹੜੀਆਂ ਕੰਟਰੀਜ਼ ਨੇ ਹੁਣ ਤੱਕ ਲੈਂਡ ਕੀਤਾ,
1: ਜਿਹੜਾ ਪਹਿਲਾਂ ਆ ਗਿਆ ਉਹਦੀ ਜਗ੍ਹਾ।
0: ਸੋ ਰਸ਼ੀਆ ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ,
1: ਹਾਂਜੀ,
0: ਆਪਣਾ ਅਮਰੀਕਾ ਦਾ, ਚਾਈਨਾ ਦਾ,
1: ਇੰਡੀਆ ਦਾ ਵੀ ਹੈਗਾ। ਓ ਵੈਰੀ ਗੁੱਡ ਯਾ, ਗੁੱਡ ਗੁੱਡ ਇੰਡੀਆ।
0: ਤੁਸੀਂ ਕਾਹਦੇ ਖੁਸ਼ ਹੁੰਨੇ ਹੋ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ। ਆਸਟ੍ਰੇਲੀਆ ਦਾ ਕੁਝ ਨਹੀਂ ਉਹਦੇ 'ਚ,
1: ਕੁਝ ਨਹੀਂ ਹੈਗਾ।
0: ਥਣ ਥਣ ਗੋਪਾਲ
1: ਭਾਜੀ, ਕੀ ਯਾਰ ਆਸਟ੍ਰੇਲੀਆ ਯਾਰ, ਤੁਸੀਂ ਦੱਸ, ਆਪਾਂ ਜਾਂਦੇ ਆ, ਆਪਾਂ ਹੁਣ ਆਸਟ੍ਰੇਲੀਆ ਨਾ, ਹੁਣ ਆਪਾਂ ਜਾ ਕੇ ਉੱਥੇ
0: ਜਾ ਕੇ ਕਰਕੇ ਆਨੇ।
1: ਹਾਂ,
0: ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਣਾ, ਹਨਾ, ਚੰਨ ਦੇ ਉੱਤੇ, ਮੂਨ ਦੇ ਉੱਤੇ।
1: ਅੱਛਾ ਠੀਕ ਹੈ,
0: 10 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਝ ਉੱਥੇ ਹੋਊਗਾ।
1: ਠੀਕ ਹੈ,
0: ਪਰ ਲੋਕੀ ਕਹਿ ਰਹੇ ਨੇ ਵੀ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ, ਹਾਂ,
0: ਪਾਣੀ ਤਾਂ ਉੱਥੇ ਹੈ ਨਹੀਂ, 2-2.5 ਸਾਲਾਂ 'ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ। 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ, ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਵਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ ਨਹਾਉਣਾ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚਿਰ ਲੱਗ
0: ਜਾਣਾ। ਉਹ ਕਹਿੰਦੇ ਕਹਿੰਦੇ ਵੀ ਬਸ ਸ਼ੁਰੂ ਹੈ ਕੰਮ। ਪਾਣੀ ਹੈ ਨੀ, ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ
1: ਚੰਨ ਦੇ ਉੱਤੇ।
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਉੱਥੋਂ, ਮਤਲਬ ਯਾਰ ਇਹ, ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਇਹਨਾਂ ਨੇ,
0: ਬਹੁਤ ਜ਼ਿਆਦਾ, ਬਹੁਤ ਜ਼ਿਆਦਾ।
1: ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਬਈ, 1 ਲੱਖ ਦੀ ਆਬਾਦੀ, ਘੱਟੋ ਘੱਟ 1000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿ ਰਿਹਾ ਵੀ
0: ਯਾਰ ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾਂ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਤੇ ਉਹੀ ਕਰਦਾ ਹੁਣ ਵੀ ਤਾਂ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਹੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸ ਹੀ ਅੱਜ ਬਾਲਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ ਹੁਣ,
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਹਾਂ, ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ 'ਚ ਕਿਸੇ ਵੇਲੇ, ਹਾਂ, ਹੋਰ ਕਿ ਠੰਡ ਇੰਨੀ
0: ਹੋ ਗਈ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਆ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ
0: ਇੱਕ ਤਾਂ ਇਵੈਂਟ ਵਾਲੇ ਪਾਸੇ ਆਈਏ।
1: ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆਹ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ, ਮੈਨੂੰ ਇੱਕ ਦੋ ਇਹਦੀ ਕੋਈ ਹੈਗੀ ਆ ਆਪਣੀ ਕੋਈ ਦਵਾਈ ਜਾਂ ਕਿੱਦਾਂ?
0: ਇਹਦੀ ਦਵਾਈ
1: ਸ਼ੀਸ਼ੇ ਨੂੰ ਸੱਸਾ ਕਹਿੰਦੇ ਨਾ, ਕੋਈ ਬੜਾ ਪੰਗਾ ਪੈਂਦਾ ਕਦੀ, ਲੋਕੀ ਹੱਸਦੇ ਬਹੁਤ ਯਾਰ, ਏਦਾਂ ਲੱਗਦਾ ਜਿੱਦਾਂ ਉਹ ਕਹਿੰਦੇ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਹੁੰਦਾ, ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਉਹ ਕਹਿੰਦੇ ਵਾਹ ਵਾਹ ਵਾਹ ਤਾੜੀਆਂ ਵੱਜਦੇ, ਹੁਣ ਭੁੱਲ ਗਏ ਆ ਫਿਰ। अच्छा हाँ ओ सचा हाँ लेट्स ਜੀ ਜੇ ਅਗਲਾ ਬੰਦਾ ਹੀ ਇੱਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ ਉਹਨਾਂ
0: ਨੇ ਕੰਮ ਕਰਨਾ ਤੁਸੀਂ ਮੇਰੇ ਪਿੱਛੇ ਦਹਰਾਇਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਇਹ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ ਹਾਂ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ ਇਹ ਗੁੱਡ ਤੁਸੀਂ ਦੇਤੀ ਲਾਈਨ ਤੇ ਆਪਾਂ ਬੋਲਿਆ ਕਰਨੀ ਹਾਂ
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟਸ ਲੱਗ ਰਹੀਆਂ ਨੇ ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ
1: ਠੀਕ ਹੈ ਜੀ
0: ਬਲੈਕ ਟਾਊਨ ਮਾਰਕੀਟ
1: ਹਾਂਜੀ
0: ਹਨਾ ਏਦਾਂ ਸੋ ਵਿੰਜ਼ਰ ਮਾਰਕੀਟ
1: ਮਤਲਬ ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਝ ਹੁੰਦਾ
1: ਸਾਰਾ ਕੁਝ
0: ਘੈਂਟ ਵਾਲੀ ਮਾਰਕੀਟ ਜੇ ਜਾਣੀ ਹੈਗੀ ਹੈ ਤੁਸੀਂ ਦੇਖਣਾ ਹੈ ਤਾਂ ਬਰਾਂਗਰੂ ਚ ਲੱਗੂਗੀ ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ
1: ਠੀਕ ਹੈ
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ ਤੇ ਇਸ ਵੀਕਐਂਡ ਦੇ ਉੱਤੇ
1: ਆਈ ਹੋਪ
0: ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ ਸੋਹਣਾ
1: ਵੈਦਰ ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤੇ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ ਹਾਲੇ ਆ ਹਫਤਾ ਆ ਵੀਕਐਂਡ ਦੇ ਦਰਮਿਆਨ ਸਾਰਾ ਕੁਝ ਠੀਕ ਹੈ
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਉਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ ਹੈ ਪਹਿਲੀਆਂ ਨਹੀਂ ਹੈ ਜੇ ਕਿਤੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆ ਕੇ ਫੜ ਲਿਓ
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ
1: ਅੱਛਾ ਸੀਬੀਡੀ ਦੀ ਇੱਥੋਂ ਤੱਕ ਆ ਕੇ ਕੁਝ ਵੀ ਹੋ ਸਕਦਾ ਹੈ ਅੱਛਾ ਠੀਕ ਹੈ ਹਾਂ
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ ਸਕਦੀ ਹੈ
1: ਭਾਜੀ ਹੁਣ ਆਹ ਗੱਲ ਗਲਤ ਹੈ ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਤਾ ਨਹੀਂ ਕਿੱਥੋਂ ਕੱਢ ਕੇ ਲਿਆ ਰਹੇ ਹੋ ਇੱਕ ਬੰਦੇ ਦੀ ਤਾਂ ਕਮਜ਼ੋਰੀ ਫੜ ਲੈ ਰਹੇ ਹੋ ਨਾ
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ
1: ਨਹੀਂ ਮੈਨੂੰ ਸ਼ਾਮ ਨਹੀਂ ਚਾਹੀਦੀ ਜੀ ਬਸ ਸ਼ਾਮ ਨੂੰ ਕਿਤੇ ਹੋਰ ਜਾਣਾ ਅੱਛਾ ਅੱਛਾ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਮੈਂ ਦੱਸਿਆ ਸੀ
0: ਹਾਂਜੀ ਹਾਂਜੀ
1: ਆਪਾਂ
0: ਫਿਲਮਾਂ ਵੱਲ ਆਉਂਦੇ ਹਾਂ
1: ਜਾ ਰਹੇ
0: ਅੱਛਾ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ
1: ਜਿਹੜੇ ਉਹ ਵੀ ਵਜਾਉਂਦੇ
0: ਸਰ ਪੋਸਟਰ ਨਹੀਂ ਲੱਗੇ ਸੜਕਾਂ ਦੇ ਉੱਤੇ
1: ਉਹ ਹਾਂ
0: ਥੱਲੇ ਔਜ਼ੀ ਲਿਖਿਆ ਹੁੰਦਾ
1: ਉੱਤੇ ਉਹ ਐ ਲੱਗਦਾ ਮੈਨੂੰ ਇੰਡੀਅਨ ਦਾ ਪੋਸਟਰ
0: ਇੰਡੀਅਨ ਹਾਂ ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ
1: ਹਾਂਜੀ
0: ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ
1: ਠੀਕ ਹੈ ਜੀ
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ
1: ਅੱਛਾ ਤੇ
0: ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ 'ਚ
1: ਹਾਂਜੀ
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ ਸੋ ਤੁਸੀਂ ਦੇਖਣ ਜਾ ਸਕਦੇ ਹੋ ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਨਾਲੇ ਆਹ ਦੇਖ ਕੇ ਆਇਓ
1: ਭਾਜੀ ਇਹ ਮੈਰੀਟਾਈਮ ਉੱਥੇ ਨਾ ਸਰਕੂਲਰ ਗੇਟ ਦੇ ਲਾਗੇ ਉਹੀ ਵਾਲਾ ਇਹ ਮੇਰੇ ਖਿਆਲ ਉੱਥੇ ਹੀ ਹੈ
0: ਹਾਂਜੀ ਹਾਂਜੀ ਮੈਰੀਟਾਈਮ ਦੇ ਵਿੱਚ
1: ਦੱਸਿਆ ਕੀ ਮੈਨੂੰ ਪੰਗਾ ਪੈ ਗਿਆ ਸੀ ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੋਬ ਕਰਨੀ ਤੇ ਉਹਨਾਂ ਨੇ
0: ਸਰਕੂਲਰ ਕੀ ਵਾਲਾ ਨਹੀਂ ਇਹ ਡਾਰਲਿੰਗ ਹਾਰਬਰ ਵਾਲਾ
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਡਾਰਲਿੰਗ ਹਾਰਬਰ ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ ਉਹ ਮੈਰੀਟਾਈਮ ਮਿਊਜ਼ੀਅਮ ਨਹੀਂ ਹੈਗਾ ਉਹ ਮਿਊਜ਼ੀਅਮ ਦੂਜਾ ਹੈ
1: ਅੱਛਾ ਉਹਦਾ ਨਾਮ
0: ਕੁਝ ਹੋਰ ਆਰਟ ਗੈਲਰੀ ਹੈ ਸ਼ਾਇਦ
1: ਅੱਛਾ ਚਲੋ ਕੁਝ ਨਾ ਕੁਝ
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ
0: ਤਾਂ ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ ਪਰ ਹੁਣ ਤੱਕ ਫ੍ਰੀ ਸੀਗਾ ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ ਤੁਸੀਂ
0: ਸਾਰੇ ਇਸੇ ਵੀਕਐਂਡ ਨਜ਼ਾਰੇ ਲਿਆਤੇ ਨੇ
1: ਮੈਂ ਕਿੱਥੇ ਭਾਜੀ ਮੈਂ ਬਿਜ਼ੀ ਬਹੁਤ ਆ ਵੀਕਐਂਡ ਤੇ ਆਹ 2 ਦਿਨ ਜਿਹੜੇ ਵੀਕਐਂਡ ਵਾਲੇ ਹੈ ਨਾ ਸੈਚਰਡੇ ਸੰਡੇ ਬਹੁਤ ਬਿਜ਼ੀ ਹੈ ਬਹੁਤ ਜ਼ਿਆਦਾ
0: ਹਨੂਮਾਨ ਬੰਨਾ
1: ਹਨੇ ਉਹ ਮੈਂ ਬਾਲਾ
0: ਉਹ ਹਨੂਮਾਨ ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ
1: ਉਹ ਭਾਜੀ ਉਹਦੇ ਬੜੀ ਹਿੱਟ ਹੋ ਗਈ ਆ ਕਹਿੰਦੇ
0: ਹਾਂਜੀ ਹਾਂਜੀ
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ ਹੁਣ ਅੱਜ ਕੱਲ੍ਹ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ ਉਹ ਨਹੀਂ ਬਸ ਕਰਦੇ ਪਤਾ ਨੀ ਇਹ ਗੱਲ ਗਲਤ ਆ ਯਾਰ ਏਦਾਂ ਨਹੀਂ ਹੈ ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ
0: ਡੈਫੀਨੇਟਲੀ ਸਰ ਸੋ ਇੱਕ ਤਾਂ ਉਹ ਤੇ ਇੱਕ ਆਹ ਤੇ ਇੱਕ ਹੋਰ ਹੈ ਆਪਣੇ ਮਹਾਰਾਣੀ ਜਿੰਦਾ
1: ਭਾਜੀ ਮਹਾਰਾਣੀ ਜਿੰਦਾ ਪਲੇ ਆ ਰਿਹਾ ਉਹ ਆ ਗਿਆ 24 ਅਕਤੂਬਰ ਨੂੰ
0: ਚੌਵੀ ਅਕਤੂਬਰ ਨੂੰ
1: ਔਰ ਹੈ ਵੀ ਇੱਥੇ ਲਾਗੇ ਆਪਣੇ ਪਲੰਪਟਨ ਹਾਈ ਸਕੂਲ ਦਾ
0: ਜਿਹੜਾ
1: ਬਲੈਕ ਟਾਊਨ ਦੇ ਲਾਗੇ ਮਤਲਬ
0: ਬਲੈਕ ਟਾਊਨ ਦੇ
1: ਹਾਂ ਤੇ ਸ਼ਾਮ ਨੂੰ ਹੁਣ ਜਾ ਰਿਹਾ ਤੇ 5 ਵਜੇ ਆ ਕੇ ਤੁਸੀਂ ਕੁਰਸੀਆਂ ਤੇ ਬਹਿ ਜਾਣਾ ਤੇ ਬਸ ਆਪਾਂ ਸਟਾਰਟ ਕਰ ਦੇਣਾ
0: ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ ਤਾਂ ਖਬਰ ਬੜੀ ਬੇਕਾਰ ਹੈ ਦੇ ਸਰੋਤਿਆਂ ਦੇ ਲਈ
1: ਹਾਂਜੀ
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ
1: ਕਰਦੇ
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ
1: ਵਾਹ ਜੀ ਵਾਹ
0: ਅੱਛਾ ਸਿਰਫ ਰੇਡੀਓ ਹਾਂਜੀ ਦੇ ਲਿਸਨਰ ਦੇ ਲਈ ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇ ਦੀਆਂ
1: ਹਾਂਜੀ
0: ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ
1: ਠੀਕ ਹੈ ਜੀ
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਦੇਰਾ ਫੇਰੀ ਦੇ ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਏ ਹਾਂ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਦੇ
1: ਹਾਂਜੀ
0: ਪਰ ਉਹ ਦੱਸਣਾ ਨੀ ਕਿਸੇ ਨੂੰ ਤੁਸੀਂ ਸਿਰਫ ਰੇਡੀਓ ਹਾਂਜੀ ਦੇ
1: ਲਿਸਨਰ ਲਈ
0: ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ ਸੋ ਜਾਓ ਦੜਾਦੜ ਉਹ ਟਿਕਟਾਂ ਲਓ
1: ਸਹੀ ਗੱਲ
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ 15 × 3 = 45 $4.5 ਆਫ ਹੈ ਉਹਦੇ
1: ਹਾਂ ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ
0: ਹਾਂ $30 ਚੋਂ 4.5 ਆਫ ਕਰ ਲਓ ਤੁਸੀਂ ਉਹ ਤੁਹਾਨੂੰ $25 ਦੀ
1: ਚਲੋ ਇੰਨੇ ਕੁ
0: ਕਿਉਂਕਿ 30 ਸਮਥਿੰਗ ਦੀ ਟਿਕਟ ਹੈ ਨਾ 25 ਦੀ ਟਿਕਟ ਤੁਹਾਨੂੰ ਉਹ ਪੈ ਗਈ ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ ਤੇ ਜਾ ਕੇ ਦੇਖੋ ਪਲੇ ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ ਹਾਂ ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਏ ਕਿਉਂਕਿ ਪਲੇ ਹੈ ਜਦੋਂ ਅਸੀਂ ਨਿੱਕੇ ਹੁੰਦੇ ਨਿੱਕੇ ਨੀ ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ ਹਾਂ ਸਾਡੇ ਆਪਾਂ ਉੱਥੇ ਕਰਦੇ ਹੁੰਦੇ ਹਾਂ ਗੁਰੂ ਨਾਨਕ ਭਵਨ ਗੁਰੂ ਨਾਨਕ ਭਵਨ ਚ ਬਹੁਤ ਕੀਤਾ ਪੰਜਾਬ ਨਾਟਸ਼ਾਲਾ ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਸਾਹਮਣੇ ਮੈਂ
0: ਕਹਿ ਗੱਲ ਕਰੋ ਨਾ
1: ਭਾਜੀ ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ ਉਦੋਂ ਪੰਜਾਬ ਨਾਟਸ਼ਾਲਾ ਬਣੀ ਨੀ ਸੀ ਤੇ ਹੁਣ ਕੀ ਆ ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ ਹੁਣ ਪਤਾ ਨੀ ਇੰਡੀਆ ਚ ਭਾਜੀ ਰਿਵੋਲਵਿੰਗ ਸਟੇਜ ਹੈਗੀ ਆ ਕਿਤੇ ਇੰਡੀਆ ਚ ਰਿਵੋਲਵਿੰਗ ਉਹ ਦੱਸਾਂ ਕੀ ਹੈ ਉਹ ਮੈਂ ਕਿਉਂਕਿ ਆਪਾਂ ਕੀ ਆ ਉਹ ਆਪਾਂ ਨੂੰ ਉੱਥੇ 2 ਸੈੱਟ ਲਾਏ ਹੁੰਦੇ ਸੀ ਠੀਕ ਹੈ ਇੱਧਰ ਪਿੰਡ ਬਣਾਇਆ ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ ਜਦੋਂ ਲਾਈਟਾਂ ਬੰਦ ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ
0: ਅੱਜ ਕੱਲ ਤਾਂ ਬੜੇ ਹੋ ਗਏ ਹੋਣੇ
1: ਨਹੀਂ ਹੁਣ ਤਾਂ ਬਹੁਤ ਹੋ ਗਏ ਹੋਣਗੇ ਪਰ
0: ਉਸ ਟਾਈਮ
1: ਪਰ ਉਸ ਟਾਈਮ ਭਾਜੀ ਇਹ ਸੀ ਵੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆ ਚ ਨਹੀਂ ਹੈ ਮਤਲਬ ਉਹਨਾਂ ਨੇ ਇੰਨਾ ਕੁਛ ਸਾਡੇ ਥੀਏਟਰ ਲਈ ਕੀਤਾ ਹੈ ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ ਸਾਰਾ ਜਿਹੜੀ ਆਡੀਅੰਸ ਆ ਉਹਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਬਾਅਦ ਚੋਂ ਵੀ ਖਾਊਗੀ ਹਾਂ ਮਤਲਬ ਉਹਨਾਂ
0: ਨੂੰ
1: ਨਾ ਨਾ ਨਾ ਨਾ ਨਾ ਨਾ ਬਣਦੀ ਨੀ ਪਈ ਸਿਸਟਮ ਹੀ ਏਦਾਂ ਦਾ ਕੁਝ ਨਾ ਕੁਝ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ ਤੁਹਾਡੇ ਤੇ ਮੀਂਹ ਪਏਗਾ ਥੋੜਾ ਜਿਹਾ ਮਤਲਬ ਜ਼ਿਆਦਾ
0: ਭਿੱਜ ਥੋੜਾ
1: ਵਾਲਾ ਤੇ ਹੋਰ ਕੀ ਸੀ ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ ਇੰਨਾ ਕੁਝ ਉਹਨਾਂ ਨੇ ਐਕਸਪੈਰੀਮੈਂਟ ਇੰਨੇ ਕੀਤੇ
0: ਨੇ ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ
1: ਹਾਂ ਮਤਲਬ ਉਹ ਮਤਲਬ ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ ਹੈਗਾ
0: ਥੀਏਟਰ ਮੈਨੂੰ ਹੋਰ ਤਾਂ ਨਹੀਂ ਕਿਤੇ ਯਾਦ ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ ਹਾਂ ਗੋਲਡ ਕੋਸਟ ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਆ
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ ਸੁਪਰ ਹੀਰੋ ਵੀ
0: ਹੈਗੇ ਆ ਸੁਪਰ ਹੀਰੋ ਵੀ ਹੁੰਦੇ
1: ਨੇ ਮੈਂ ਗਿਆ ਨਹੀਂ ਹਲੇ
0: ਉਹਦੇ ਅੰਦਰ ਇੱਕ ਥੀਏਟਰ ਹੈ
1: ਅੱਛਾ ਜੀ
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ ਵੀ ਜਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ
1: ਅੱਛਾ ਠੀਕ
0: ਹੈ ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ
1: ਠੀਕ ਹੈ
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ ਉਹਨਾਂ ਤੋਂ ਪੁੱਛਿਆ ਅਸੀਂ ਵੀ ਹੁਣ ਕੀ ਹੈ ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ ਬਹੁਤ ਪੁਰਾਣੇ ਟਾਈਪ ਦਾ ਸਿਨੇਮਾ
1: ਅੱਛਾ ਜੀ
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫਿਰ ਤੁਹਾਨੂੰ ਪੂਰਾ ਇੰਪੈਕਟ ਹੋ ਜਾ ਦਿੰਦੇ
1: ਨੇ ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ
0: ਮੂੰਹ ਉੱਥੇ ਤੁਹਾਡੇ ਪੈਂਦਾ ਹੈ ਤੁਸੀਂ ਜੰਗਲਾਂ 'ਚ ਡਿੱਗ ਜਾਂਦਾ ਹੈ ਕੋਈ ਖੂਹ ਦੇ ਵਿੱਚ ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ
1: ਅੱਛਾ ਤੁਸੀਂ ਵੀ ਡਿੱਗ ਪਏ ਖੂਹ ਦੇ ਵਿੱਚ ਸੇਮ ਉਦਾਂ ਦਾ
0: ਹਾਂ ਹਾਂ
1: ਮਤਲਬ
0: ਬਲੈਕ ਟਾਊਨ ਦੇ ਵਿੱਚ ਵੀ ਬਣ ਗਿਆ
1: ਚਲੋ ਅੱਛਾ ਬਲੈਕ ਟਾਊਨ 'ਚ
0: ਹਾਇਟ ਦੇ ਅੰਦਰ ਹੈਗਾ ਇਧਰਲੀ ਕੰਧ ਤੇ ਵੀ ਥੀਏਟਰ ਹੈ, ਸਾਹਮਣੇ ਵੀ ਥੀਏਟਰ ਹੈ, ਇਧਰਲੀ ਤੇ ਵੀ, ਛੱਤ ਤੇ ਵੀ।
1: ਨਹੀਂ ਫਿਰ ਤੇ ਭਾਜੀ ਉਹ ਤੇ ਸਕਰੀਨ ਹੋ ਗਈ ਹੈ।
0: ਹਾਂ ਪਰ ਉਹਦੇ ਚ ਬੈਠ ਕੇ ਵੀ ਫੀਲਿੰਗ ਵੀ ਉਹੀ ਆਉਂਦੀ ਹੈ, ਪੂਰੀ ਸੀਟਾਂ ਸੂਟਾਂ ਹੁੰਦੀਆਂ ਹੈ। ਓ
1: ਵੈਰੀ ਗੁੱਡ, ਵੈਰੀ
0: ਪਾਣੀ ਦੇ ਬਿਸ਼ਾਰਾਂ ਵਗੈਰਾ ਸਾਰਾ ਵਿੱਚ
1: ਵੈਰੀ ਗੁੱਡ ਹੈ,
0: ਉਹ ਹੈਗਾ ਉੱਥੇ।
1: ਇਹ ਤੇ ਬੜੀ ਵਧੀਆ ਗੱਲ ਹੈ, ਚਲੋ। ਨਹੀਂ ਨਹੀਂ ਤੁਸੀਂ ਵੀ ਆਣਾ ਫਿਰ,
0: ਡੇ ਬੈੱਡ ਵੀ ਆ ਗਿਆ ਹੁਣ ਤਾਂ ਇੱਥੇ,
1: ਡੇ ਬੈੱਡ।
0: ਹਾਂ ਲੰਬੇ ਲੇਟ ਕੇ ਫਿਲਮ ਦੇਖੋ, ਜਿਹੜਾ ਪਹਿਲਾਂ ਸਿਟੀ ਚ ਹੁੰਦਾ ਸੀਗਾ।
1: ਮੈਂ ਹਾਲੇ ਤੱਕ ਨਹੀਂ ਦੇਖਿਆ,
0: ਸਿਟੀ ਵਾਲਾ ਤਾਂ ਘੈਂਟ ਸੀਗਾ ਹਨਾ,
1: ਮਤਲਬ ਹਾਲੇ ਵੀ ਹੈਗਾ ਕਿ ਨਹੀਂ?
0: ਹਾਂ ਹਾਂ, ਹੁਣ ਤਾਂ ਬਹੁਤ ਐਕਸਪੈਂਡ ਕਰਤੇ ਉਹਨਾਂ ਨੇ ਸਾਰੇ, ਹੋਇਟਸ ਨੇ ਤਾਂ ਚੰਗਾ ਪੈਸਾ ਲਗਾਇਆ ਹੁਣ ਸਾਰੇ।
1: ਉਹ ਤਾਂ ਜਿੱਧਰ ਮਰਜ਼ੀ, ਹਾਂ ਇਹ ਤਾਂ ਗੱਲ ਹੈ। ਚਲੋ ਤੇ ਨਹੀਂ ਨਹੀਂ ਤੁਸੀਂ ਸਾਰਿਆਂ ਨੇ ਦੇਖਣਾ ਜੀ 24 ਅਕਤੂਬਰ ਨੂੰ ਮਹਾਰਾਣੀ ਜਿੰਦਾ, ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲਓ। ਤੇ ਆਪਾਂ ਤੁਹਾਨੂੰ ਕੂਪਨ ਤਾਂ ਦੱਸ ਹੀ ਦਿੱਤਾ, 15% ਆਫ ਹੈ ਹਾਂਜੀ।
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ, ਹੁਣ ਫਿਲਮਾਂ ਵਾਲੇ ਪਾਸੇ ਆ ਗਈ। ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ, ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ, ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ। ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ, ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ। ਮੈਂ
1: ਅੱਜ ਆਪਾਂ ਜਾ ਰਹੇ ਹਾਂ, ਬਿਲਕੁਲ ਪੰਗਾ ਪਾਤਾ ਨਾ ਭਾਜੀ, ਰੇਡੀਓ ਤੇ ਅਸੀਂ ਦੱਸਤਾ, ਉਹ ਨੀਤੂ ਨੇ ਸੁਣ ਲੈਣਾ ਫਿਰ।
0: ਹਾਂ ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ, ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨਹੀਂ ਹੈਗੀ।
1: ਨਹੀਂ ਨਹੀਂ ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਡੇ, ਮੈਂ ਉੱਥੇ ਗਈ ਹਾਂ।
0: ਮਿਰਜ਼ਾਪੁਰ ਚ ਕਹਿ ਕੋਈ ਇੰਜੋਏ ਨਹੀਂ, ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ।
1: ਚਲੋ ਹਾਂ ਜੀ, ਔਖਾ ਹੀ ਹੋ ਕੇ ਆਵਾਂਗਾ, ਠੀਕ ਹੈ। ਹਾਂ ਨਾ ਉਹਨਾਂ ਨੂੰ, ਇੰਡੀਆ ਵਾਲਿਆਂ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਅੱਜ।
0: ਹਾਂ
1: ਠੀਕ ਹੈ, ਅੱਛਾ ਨਹੀਂ ਨਹੀਂ ਚਲੋ ਵਧੀਆ ਹੈ, ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ। ਤੇ ਭਾਜੀ ਟਾਈਮ ਵੀ ਨੋਟ ਕਰੋ, ਆਪਾਂ ਆਪਣੇ
0: ਟਾਈਮ ਦਾ ਸਰ ਹੋ ਗਿਆ ਕਿ ਆਪਾਂ ਦਈਏ।
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ, ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਹਾਂ।
0: ਆਪਾਂ ਬਗੈਰ ਮਿਊਜ਼ਿਕ ਚਲਾਇਆ ਖਬਰਾਂ ਦੇਤੀਆਂ ਹੈ।
1: ਓ ਕੋਈ ਨਹੀਂ, ਕਦੀ ਕਦੀ ਹੁੰਦਾ ਹੈ, ਕਦੀ ਕਦੀ। ਹਾਂ ਤੇ ਚਲੋ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਇੱਦਾਂ ਹੀ ਹੱਸਦੇ ਰਹੋ, ਵੱਸਦੇ ਰਹੋ ਤੇ ਸੁਣਦੇ ਰਹੋ। ਖਬਰ ਬੜੀ ਬੇਕਾਰ, ਗੌਤਮ ਕਪਿਲ ਭਾਜੀ ਤੇ ਮੁੜ
0: ਤਾਂ ਮੁੱਕ ਗਿਆ, ਹੁਣ ਕਾਤੇ ਸੁਣਦੇ ਰਹੋ।
1: ਨਹੀਂ ਨਹੀਂ ਮਤਲਬ ਸੁਣਦੇ ਰਹੋ, ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ, ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ। ਏਦਾਂ ਨਾ ਕਿਹਾ ਕਰੋ, ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ।
0: ਕੈਪਟਨ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦੀ,
1: ਚੱਕ ਦੋ
0: ਹਾਸਾ ਸਿੰਘ ਮਸਤਾਨ। ਸੋਰੀ ਆਸਾ ਸਿੰਘ ਦਾ ਕਹਿ ਤਾ, ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ, ਲਾਲ ਚੰਦ ਦੀ ਅਮਲਾ ਜੜ ਦਾ।
1: ਛੇਤੀ ਯਾਦ ਆ ਗਿਆ, ਲੇਕਿਨ ਆ ਜਾਣਾ ਸੀ,
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਲਿਆ। ਅਸੀਂ ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ, ਬੰਦ ਕਰਨ ਲੱਗੇ ਫਿਰ ਅਸੀਂ ਹੋਰ ਕਰਦਾ।
0: ਚਲੋ ਸੁਣਾ ਤੁਸੀਂ ਅਮਲਾ ਜੜ।

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਅਤੇ ਕੋਸ਼ਿਸ਼ ਕਰਿਓ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ, ਕਿਉਂਕਿ ਇਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਅੰਬਾਂ ਵਾਲੀ ਬੰਬੀ। ਅੰਬਾਂ ਵਾਲੀ ਬੰਬੀ ਇਹ ਕਹਾਣੀ ਸਰਤਾਜ ਸਿੰਘ ਹੋਰਾਂ ਨੇ ਲਿਖੀ ਹੈ, ਸਰਤਾਜ ਸਿੰਘ ਸੰਧੂ। ਕਹਿੰਦੇ ਨੇ ਹਰ ਰੋਜ਼ ਬਾਪੂ ਮੁੰਡਿਆਂ ਤੋਂ ਕੁੜੀਆਂ ਤੋਂ ਝਿੜਕਾਂ ਖਾਂਦਾ, ਝਿੜਕਾਂ ਖਾਂਦਾ ਕਿ ਤੂੰ ਸਾਡੀ ਗੱਲ ਨਹੀਂ ਮੰਨਦਾ। ਅਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਹੁਣ ਅਸੀਂ ਉੱਥੇ ਜਦੋਂ ਜਾਣਾ ਨਹੀਂ, ਉੱਥੇ ਅਸੀਂ ਰਹਿਣਾ ਨਹੀਂ, ਉੱਥੇ ਸਾਡਾ ਕੋਈ ਸਰੋਕਾਰ ਨਹੀਂ ਬਚਿਆ, ਅਤੇ ਫਿਰ ਭਲਾ ਉੱਥੇ ਜ਼ਮੀਨ ਵੀ ਕਿਉਂ ਛੱਡਣੀ, ਕਿਉਂ ਨਹੀਂ ਪੰਜਾਬ ਵਿਚਲੀ ਜ਼ਮੀਨ ਆਪਾਂ ਵੇਚ ਲੈਂਦੇ, ਕੀ ਰੱਖਿਆ ਉਸ ਜ਼ਮੀਨ ਦੇ ਵਿੱਚ, ਉਹਨਾਂ ਨੂੰ ਕੀ ਦੱਸਾਂ ਕੀ ਰੱਖਿਆ ਉਸ ਜ਼ਮੀਨ ਦੇ ਵਿੱਚ। ਪਰ ਹੁਣ ਬਾਪੂ ਸੋਚਦਾ, ਬੱਚੇ ਵੀ ਤਾਂ ਠੀਕ ਕਹਿੰਦੇ ਨੇ, ਨਾ ਉੱਥੇ ਜਾ ਕੇ ਵਾਹੁਣੀ, ਨਾ ਉੱਥੇ ਜਾ ਕੇ ਰਹਿਣਾ, ਕਰਨੀ ਵੀ ਕੀ ਹੈ, ਹੁਣ ਉਮਰ ਵੀ ਕਾਫੀ ਹੋ ਗਈ ਹੈ, 70 ਟੱਪ ਚੁੱਕਾ, ਆਏ ਦਿਨ ਨਵੀਆਂ ਖਬਰਾਂ ਸੁਣ ਲਈਆਂ, ਕਿਸੇ ਦੀ ਸ਼ਰੀਕਾਂ ਨੇ ਦੱਬ ਲਈ, ਕਿਸੇ ਦੀ ਵਿੱਕੀ ਨੇ, ਕਿਸੇ ਦੀ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ। ਹੌਲੀ ਹੌਲੀ ਸਮਾਂ ਬਦਲਦਾ ਜਾ ਰਿਹਾ, ਇਸ ਵਾਰੀ ਲੱਗਦਾ ਧੀਆਂ ਪੁੱਤਾਂ ਦੀ ਮਾਨੀ ਲੱਗ, ਕਿੰਨੀ ਕੁ ਵਾਰੀ ਬਹਾਨੇ ਮਾਰੀ ਜਾਊਂਗਾ, ਕਦੀ ਕਹਿ ਦਿੱਤਾ ਵਿਕਦੀ ਨਹੀਂ, ਕਦੀ ਕਹਿ ਦਿੱਤਾ ਭਾਅ ਨਹੀਂ ਸਹੀ ਮਿਲਿਆ, ਪਰ ਇਸ ਵਾਰੀ ਸੋਚ ਕੇ ਪੰਜਾਬ ਪਰਤਿਆ ਗੁਰਨਾਮ ਸਿੰਘ। ਉਹਨੇ ਪੱਕਾ ਮਨ ਬਣਾਇਆ ਕਿ ਇਸ ਵਾਰੀ ਜਾ ਕੇ ਪਿੰਡ ਜ਼ਮੀਨ ਦਾ ਸੌਦਾ ਕਰਕੇ ਆਊਗਾ, ਨਾਲ ਇਹ ਵੀ ਡਰ ਮੁੱਕ ਜੂਗਾ ਕਿ ਕਿਸੇ ਨੇ ਦੱਬ ਲੈਣਾ, ਬੰਦੇ ਦਾ ਕੀ ਪਤਾ ਕਦੋਂ ਤੁਰ ਜਾਵੇ, ਬਾਅਦ 'ਚ ਧੀਆਂ ਪੁੱਤ ਕਿੱਥੇ ਧੱਕੇ ਖਾਂਦੇ ਰਹਿਣਗੇ। ਏਅਰਪੋਰਟ 'ਤੇ ਉਤਰਿਆ ਅਤੇ ਰਾਹ ਦੇ ਵਿੱਚ ਵੀ ਇਹੋ ਮਨਸੂਬੇ ਘੱਟਦਾ ਜਾਂਦਾ, ਕਿਹਨੂੰ ਕਿਹਨੂੰ ਮਿਲਣਾ, ਕੌਣ ਇਸ ਕੰਮ ਦੇ ਵਿੱਚ ਸਹੀ ਮਦਦ ਕਰ ਸਕਦਾ, ਇਹੋ ਹੀ ਸੋਚਦਾ ਪਿੰਡ ਪਹੁੰਚ ਗਿਆ। ਕਾਫੀ ਘੱਟ ਜਾਣੇ ਨੇ ਹੁਣ ਜਿਨ੍ਹਾਂ ਨੇ ਹਾਲ ਚਾਲ ਪੁੱਛਿਆ ਗੁਰਨਾਮ ਸਿੰਘ ਦਾ, ਜ਼ਿਆਦਾ ਜਾਣੇ ਤਾਂ ਇਹੋ ਪੁੱਛਦੇ ਨੇ ਕਿੰਨੀ ਕੁ ਛੁੱਟੀ ਆਇਆ ਗੁਰਨਾਮ ਸਿੰਘ, ਅਤੇ ਗੁਰਨਾਮ ਸਿੰਘ ਲੰਮਾ ਹੌਕਾ ਭਰ ਕੇ ਕਹਿ ਦਿੰਦਾ, ਬਸ ਹੁਣ ਤਾਂ ਸ਼ਾਇਦ ਆਖਰੀ ਵਾਰ ਆਇਆ, ਇਹ ਨਹੀਂ ਪਤਾ ਕਿੰਨੀ ਦੇਰ ਦੇ ਲਈ। ਸੋਚਿਆ ਏ ਇਸ ਵਾਰੀ ਜ਼ਮੀਨ ਦਾ ਸੌਦਾ ਕਰਕੇ ਜਾਵਾਂ, ਪਿੱਛੋਂ ਭਾਈ ਜਵਾਕਾਂ ਦੇ ਆਰਡਰ ਬੜੇ ਸਖਤ ਆਏ ਨੇ, ਮੈਂ ਆਪਣੀ ਜ਼ਮੀਨ ਵੇਚਣ ਦੇ ਲਈ ਪ੍ਰਾਪਰਟੀ ਡੀਲਰਾਂ ਨੂੰ ਵਿਖਾਉਣੀ ਹੈ, ਕੋਈ ਹੋਇਆ ਤਾਂ ਖੇਤ ਭੇਜੋ, ਇੱਕ ਦੋ ਜਾਣਿਆਂ ਨੂੰ ਕਹਿ ਛੱਡਿਆ। ਆਖਿਰਕਾਰ ਇੱਕ ਪ੍ਰਾਪਰਟੀ ਡੀਲਰ ਆ ਗਿਆ, ਚਾਰ ਸ਼ਫੇਰੇ ਉਹਨੂੰ ਆਪਣੀ ਜ਼ਮੀਨ ਵਿਖਾ ਕੇ ਗੱਲਬਾਤ ਸ਼ੁਰੂ ਕੀਤੀ। ਕੀਮਤ 'ਤੇ ਸੌਦਾ ਲਗਭਗ ਹੁਣ ਤੈਅ ਹੋਣ ਹੀ ਵਾਲਾ ਸੀ, ਬਾਪੂ ਤਾਂ ਕਿਸੇ ਵੀ ਕੀਮਤ 'ਤੇ ਵੇਚਣ ਨੂੰ ਤਿਆਰ, ਬਸ ਉਹ ਛੋਟੀ ਜਿਹੀ ਅੜੀ, ਇਸ ਅੜੀ ਦੇ ਦਰਮਿਆਨ ਏਜੰਟ ਅਗਲੀ ਪਾਰਟੀ ਨੂੰ ਮਨਾਉਣ ਦੇ ਵਿੱਚ ਰੁੱਝ ਗਿਆ, ਅਤੇ ਗੁਰਨਾਮ ਸਿੰਘ ਉਸੇ ਆਪਣੀ ਅੰਬਾਂ ਵਾਲੀ ਬੰਬੀ ਹੇਠ ਛਾਵੇਂ ਜਾ ਬੈਠਾ, ਸੋਚਾਂ ਵਿੱਚ ਕਦੋਂ ਡੁੱਬ ਗਿਆ ਪਤਾ ਹੀ ਨਹੀਂ ਲੱਗਾ। ਮਾਂ ਤੁਰੀ ਆਉਂਦੀ ਹੈ ਨਾਲ ਛੋਟਾ ਭਰਾ, ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ਦੇ ਉੱਤੇ ਅਤੇ ਚਾਹ ਵਾਲਾ ਡੋਲੂ ਭਰਾ ਦੇ ਹੱਥ ਦੇ ਵਿੱਚ। ਬਾਪੂ ਲਾਗੇ ਹਲਵਾਈ ਜਾਂਦਾ, ਮਾਂ ਨੇ ਆਉਂਦੇ ਰੋਟੀ ਇੱਕ ਪਾਸੇ ਰੱਖੀ ਅਤੇ ਸਿਰ ਪਲੋਸ ਕੇ ਕਹਿੰਦੀ, ਅੱਜ ਤਾਂ ਮੇਰੇ ਪੁੱਤ ਨੇ ਵਾਹਵਾ ਹੀ ਕੰਮ ਕੀਤਾ ਲੱਗਦਾ, ਅੱਜ ਤਾਂ ਬਾਪੂ ਦਾ ਹੱਥ ਵੰਡਾਇਆ ਲੱਗਦਾ ਗੁਰਨਾਮ ਨੇ।
ਮੈਂ ਕੰਮ ਕੀ ਕੀਤਾ ਬੇਬੇ, ਮੈਂ ਤਾਂ ਬਾਪੂ ਦੀਆਂ ਲੱਤਾਂ ਦੇ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ। ਬਸ ਸੁਹਾਗੇ ਤੋਂ ਪਤਾ ਨਹੀਂ ਕਦੋਂ ਡਿੱਗ ਪਿਆ ਤੇ ਮੇਰੀ ਲੱਤ ਥੱਲੇ ਆ ਗਈ। ਉਹ ਤੋਂ ਬਾਅਦ ਚ ਬਾਪੂ ਨੇ ਮੈਨੂੰ ਸੁਹਾਗੇ ਤੇ ਬਹਿਣ ਨਹੀਂ ਦਿੱਤਾ, ਕਹਿੰਦਾ ਸੀ ਛਾਵੇਂ ਜਾ ਕੇ ਬਹਿ ਜਾ। ਪਰ ਤੈਨੂੰ ਪਤਾ ਮੈਨੂੰ ਕੁਛ ਨਹੀਂ ਹੋਇਆ, ਬਸ ਮਾੜੀ ਜਿਹੀ ਝਰੀਟ ਆਈ ਹੈ, ਬਾਪੂ ਨੇ ਗਿੱਲੀ ਮਿੱਟੀ ਫੜ ਕੇ ਲਾ ਦਿੱਤੀ ਤੇ ਹੁਣ ਮੈਂ ਠੀਕ ਹਾਂ। ਇਹਨਾਂ ਕਹਿ ਕੇ ਗੁਰਨਾਮ ਸਿੰਘ ਨੇ ਆਪਣੀ ਮਾਂ ਵੱਲ ਸੱਟ ਵਾਲੀ ਲੱਤ ਕੀਤੀ। ਬੇਬੇ ਨੇ ਵੇਖਿਆ, ਕਹਿਣ ਲੱਗੀ ਲੈ ਮੇਰਾ ਤਾਂ ਸ਼ੇਰ ਪੁੱਤ, ਇਹ ਤਾਂ ਸੱਟ ਠੀਕ ਵੀ ਹੋ ਗਈ। ਇਹਨੇ ਨੂੰ ਬਾਪੂ ਵੀ ਆ ਗਿਆ। ਗੱਲਾਂ ਬਾਤਾਂ ਚੱਲਦੀਆਂ ਚ ਹੱਥ ਧੋ ਕੇ ਬਾਪੂ ਵੀ ਰੋਟੀ ਖਾਣ ਬਹਿ ਗਿਆ। ਪਤਾ ਨਹੀਂ ਕੀ ਆਈ ਮਨ ਦੇ ਵਿੱਚ, ਕਹਿਣ ਲੱਗਾ ਪੁੱਤਰਾ ਕੋਈ ਪੜ੍ਹ ਲਿਖ ਕੇ ਜਿੱਡਾ ਮਰਜ਼ੀ ਅਫਸਰ ਬਣ ਜੀ, ਪਰ ਆਪਣੀ ਜ਼ਮੀਨ ਨਾ ਵੇਚੀ। ਇਹੋ ਜਿਹੀਆਂ ਸੱਟਾਂ ਪੇਟਾਂ ਤੋਂ ਘਬਰਾ ਕੇ ਕਿਤੇ ਇਹ ਨਾ ਸੋਚੀ ਜ਼ਮੀਨ 'ਚ ਕੀ ਰੱਖਿਆ। ਜ਼ਮੀਨ ਵੱਡੇ ਵਡੇਰਿਆਂ ਦੀ ਜੜ ਹੁੰਦੀ ਹੈ। ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਹੈ। ਜੇ ਤੂੰ ਕਿਤੇ ਕਲਰ ਵੇਖ ਲੈਂਦਾ ਨਾ ਮੇਰੇ ਵਾਂਗੂ ਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਕਿ ਇਹ ਜ਼ਮੀਨ ਵੀ ਅੱਜ ਵਰਗੀ ਜਰਖੇਜ ਹੋ ਸਕਦੀ। ਪਰ ਮੈਂ ਤਾਂ ਇੱਕ ਚੀਜ਼ ਵੇਖੀ ਹੈ, ਜ਼ਮੀਨ ਨੂੰ ਮਾਂ ਮੰਨ ਕੇ ਜਿੰਨੀ ਇਹਦੀ ਸੇਵਾ ਕਰੀਏ ਉਨਾ ਹੀ ਤੁਹਾਨੂੰ ਇਹ ਮੇਵਾ ਦੇਦੀ ਹੈ। ਬੇਬੇ ਵਿੱਚ ਟੋਕ ਦੀ ਬੋਲੀ, ਰੋਟੀ ਖਾ ਲਓ ਹੁਣ, ਮੇਰੇ ਪੁੱਤ ਨੂੰ ਵੀ ਬਹੁਤ ਭੁੱਖ ਲੱਗੀ। ਅਚਾਨਕ ਜਿੱਦਾਂ ਮੈਂ ਵਰਤਮਾਨ ਚ ਵਰਤਾਇਆ ਹੋਵਾਂ, ਕਿਉਂਕਿ ਏਜੰਟ ਵੀ ਲਾਗੇ ਆ ਕੇ ਖਲੋ ਜਾਂਦੀ, ਮੈਂ ਗੋਲਿਆ ਜਿਹਾ ਕੀਤਾ, ਮੋਢੇ ਤੇ ਹੱਥ ਧਰ ਕੇ ਕਹਿਣ ਲੱਗਾ ਗੁਰਨਾਮ ਸਿਆ ਸੌਦਾ ਪੱਕਾ ਫਿਰ? ਨਾ ਬਈ, ਨਾ ਮੇਰੀ ਬੇਬੇ ਮੰਨਦੀ ਤੇ ਨਾ ਮੇਰਾ ਬਾਪੂ। ਹੱਕਾ ਪੱਕਾ ਜਿਹਾ ਹੋ ਕੇ ਗੁਰਨਾਮ ਸਿੰਘ ਵੱਲ ਵੇਖ ਕੇ ਬੋਲਿਆ, ਗੁਰਨਾਮ ਸਿੰਘ ਮੈਨੂੰ ਤਾਂ ਪਤਾ ਲੱਗਾ ਸੀ ਉਹ 20-22 ਸਾਲ ਹੋ ਗਏ ਨੇ ਜਾਨੋਂ ਤੁਰ ਗਏ। ਉਹ ਨਾ

ਜਿਹੜੀ ਮਿੱਟੀ ਦੇ ਵਿੱਚ ਉਹਨਾਂ ਨੇ ਖੂਨ ਪਸੀਨਾ ਡੋਲਿਆ, ਜਿਹਨੂੰ ਉਹਨਾਂ ਨੇ ਮਾਂ ਵਾਂਗੂ ਪੂਜਿਆ, ਉਹ ਕਿੱਦਾਂ ਮਰ ਸਕਦੇ? ਉਹ ਤਾਂ ਇਸ ਮਿੱਟੀ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਅੱਜ ਵੀ ਜਿਉਂਦੇ ਨੇ ਮੇਰੇ ਨਾਲ। ਹੁਣੇ ਤਾਂ ਉਹਨਾਂ ਨੇ ਗੱਲ ਕੀਤੀ, ਹੁਣੇ ਤਾਂ ਮੇਰੇ ਬਾਪੂ ਨੇ ਕਿਹਾ, ਪੁੱਤਰ ਆ ਜ਼ਮੀਨ ਨਾ ਵੇਚੀ, ਏਜੰਟਾ ਹੱਕਾ ਪੱਕਾ ਹੋਇਆ, ਕਰਨਾਮ ਸਿੰਘ ਵੱਲ ਵੇਖੀ ਜਾਵੇ, ਇਹਨੂੰ ਕੀ ਹੋਇਆ? ਪਰ ਉਹ ਕੀ ਸਮਝੇ ਅੱਜ ਗੁਰਨਾਮ ਸਿੰਘ ਨੂੰ ਕੀ ਹੋਇਆ? ਅਚਾਨਕ ਉੱਠਿਆ ਗੁਰਨਾਮ ਸਿੰਘ, ਆਪਣੇ ਝੋਲੇ ਚੋਂ 20,000 ਰੁਪਈਆ ਕੱਢ ਕੇ ਏਜੰਟ ਦੇ ਹੱਥ ਚ ਫੜਾ ਦਿੱਤਾ। ਅੱਜ ਭਾਈ ਤੇਰਾ ਸਮਾਂ ਖਰਾਬ ਹੋਇਆ, ਆ ਲੈ ਤੇਰੀ ਅੱਜ ਦੀ ਮਿਹਨਤ, ਤੇ ਅੱਗੇ ਤੋਂ ਮੈਨੂੰ ਕੋਈ ਪੁੱਛੇ ਨਾ ਜ਼ਮੀਨ ਵੇਚਣੀ ਕਿ ਨਹੀਂ। ਗੁਰਨਾਮ ਸਿੰਘ ਬੈਠਾ ਸੋਚਦਾ, ਮੈਂ ਆਪਣੇ ਜਵਾਕਾਂ ਨੂੰ ਭਾਈ ਕਿਵੇਂ ਸਮਝਾਵਾਂ, ਕਿਵੇਂ ਸਮਝਾਵਾਂ ਉਹਨਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਡੇ ਵਧੇਰਿਆਂ ਨੂੰ ਲੱਭ ਲਾਂਗੇ। ਇੱਕ ਵਾਚੇ ਲਾਲ ਕਦੀ ਲੱਭਣੇ, ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਨਹੀਂ ਵੇਚਦਾ ਮੈਂ ਜ਼ਮੀਨ, ਮੈਂ ਨਹੀਂ ਵੇਚਦਾ ਆਪਣੇ ਵੱਡੇ ਵਡੇਰਿਆਂ ਨੂੰ, ਨਹੀਂ ਵੇਚਣੇ ਮੈਂ ਆਪਣੇ ਬੇਬੇ ਬਾਪੂ, ਨਹੀਂ ਵੇਚਣਾ ਮੈਂ ਆਪਣਾ ਦਾਦ। ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂ ਰਾਣੀ, ਪਿੰਡ ਰਣੀਕੇ, ਜ਼ਿਲ੍ਹਾ ਅੰਮ੍ਰਿਤਸਰ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होवेगा समा हो चुका अज दी कहानी दा एक वारी एक सेठ जी जिहड़े कदी वी खुश नहीं दिखे पैसा बहुत ज्यादा जिन्ना चाहुंदे उन्ना कमा लैंदे एक डील कर दे ते जिन्ना सोच दे वो तो वधेरे घर आउंदा कारोबार दिनों दिन वध रहा सी पैसे धेली दी कोई थोड़ नहीं हर पासों सारा कुछ ठीक पर मन नूं शांति नहीं हौली हौली ये चीज़ सताउण लगी मन हमेशा परेशान रहिंदा हमेशा किसी दुचित्ती दे विच रहिंदा गल गल दे उत्ते सेठ हुणी हुण खुर खिजण वी लग पए घर दी शांति हौली हौली भंग होनी शुरू हो गई सेठ जी इस चीज़ के लिए बहुत चिंतित सी कि आखिर मैं अपने इस सुभा नूं बदलां किदां तरह तरह के ढंग तरीके जमाए तो फिर आखिर किसी ने एक दिन दसाया कि फलाने फलाने बंदे कोल जा सकदा वो सियाणा वा वो काफ़ी लोगों की समस्या का हल भी करदा सेठ जी साधु की कुटिया को पहुंचे तो साधु नूं जाके अपनी सारी समस्या दसी मेरे मन नूं शांति नहीं है मैं बड़ा कोशिश करदा अपने मन नूं शांत करन दी मैं बड़ा बाहर अंदर जाके पहाड़ां दे विच भी थोड़े दिन ला के आया मैं सवेरे सवेरे होर भी जो कोई दसदा वा वो कार विहार भी करदा बड़े तंत्र मंत्र लाए ने बड़े जादू टूने किते पर मन दे विच एक बेचैनी जी रहिंदी है एक तलखी जी रहिंदी है ये जो कुछ भी आ इहनूं मानण दा आनंद जिहा नहीं आ रहा ते साधु ने कहा कि कुछ दिन कढ के आया रह सकदा इत्थे ते सेठ ने कहा जी मेरी समस्या हल होनी चाहीदी है सरदा ते नहीं पर जे उस तों बिना कोई हल नहीं है ते फिर करना भी पैणा साधु ने कहा हुण तू सौ जा आपां कल मिलांगे अगले दिन दुपहर दा समां सी साधु ने सेठ दे नाल कुछ इधर उधर दीआं गल्लां कीतीआं सेठ नूं लग रिहा कि इहते कोई कम दी गल नहीं कर रहा कोई इहने मैनूं मंत्र नहीं दस्सिआ कोई मैनूं पाठ नहीं दस्सिआ इधर उधर दीआं गल्लां मारी जा रहा मेरे कारोबार दा पुछदा मेरे परिवार दा पुछदा इहने नूं तिखड़ धुप चाढ़ाई साधु ने कहा चंगा भाई आपां हुण चलने आ छावें ते मैनूं लगदा तैनूं धुप्पे बैठना चाहिए ये गल थोड़ी जी बदतमीजी वाली लगी सेठ नूं आदत नहीं सी कोई इस तरीके दे नाल बुलावे इदां गल करे धुप होर तिखी हुंदी गई सेठ दे बुरे हाल हुण कदी धुप्प च नहीं बैठा ते साधु राम दे नाल छावें बैठा चाह पानी पी रहा अगले दिन फिर दोबारा तो उस जगह दे उत्ते बैठे मन दे विच सी कि फिर किते मैनूं इह कह ना दवे कि धुप्पे बैठा रहे कल ही सारी मेरी चमड़ी झुलस गई है सेठ ने चाह पानी मंगाया ते साधु ने कहा नहीं अज तेरा वर्त है जे तू इत्थे रहना तू अपने आप नूं ठीक करना ते अज तू कुछ नहीं खावेंगा हुण तिखड़ धुप्प दे विच जे कोई प्यासा बैठा होवे उहदे सामने बैठ के कोई पानी पीवे ते किदां दा महसूस हुंदा साधु ने पानी पीता उठ के फिर छावें चले गया ते घूम के आवाज दित्ती सेठ जी अपने घर थोड़ा सुनेहा लाओ कुछ पकवान इत्थों दे लोकां दे लई तुहाडे लई जेकर आ जाए ते वधिया सेठ ने सुनेहा लाया तरह तरह के खाने तरह तरह के मिठे पेड़े ते होर पता नहीं की आ गया सो ये सारे पकवान जो टेबल के उत्ते परोसे गए तो साधु ने फिर कहा नहीं सेठ जी अज तुसी सारे दिन का उपवास रखना अज सारा दिन तुसी सिर्फ पानी ते कढ़ना सेठ नूं हुण ये चीज़ां चुभ रही सी उहदे सामने भुख लगी दे उत्ते कोई बड़े आराम दे नाल स्वाद लै लै के खा रहा तो सेठ नूं इजाजत नहीं ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ, ਇਸ ਡੇਰੇ ਦੀ ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਹੈ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਹੈ। ਅਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਅਤੇ ਆਸ਼ਰਮ 'ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ, ਕਿਉਂਕਿ ਗੱਲ ਆਪਣਾ ਇਲਾਜ ਨਹੀਂ ਕਰਾਉਣਾ, ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ, ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ ਕੀ ਦਿੱਤਾ ਤੂੰ? ਸਾਧੂ ਨੇ ਕਿਹਾ ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਧੁੱਪ ਦਿੱਤੀ ਹੈ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ, ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ, ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ, ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ, ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ। ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਅਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਆ, ਕੋਈ ਚੀਜ਼ ਸਤਾ ਰਹੀ ਆ, ਤਾਂ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜ੍ਹਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।

0: गौड़ी सुखमनी महला पंजवा सुखमनी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस सुंबर एक है नाम चबत अगनत अनेक है
0: वेद पुराण सिमर सुधाखर कीने राम नाम एक अखर
1: जीव सावे ताकि महिमा गनी न आवे
0: कांखी एक है दर्श तुहारो नानक गुण संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हर अंग
1: प्रभु कै सिमरन ऋषि तनौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन आही जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिन जन सरनी पैया
0: हर सिमरन कर भत प्रगटाए हर सिमरन लाग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुखमनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जम दल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नाम मन सदा ध्याई है नानक गुरमुख परमगत पाई है
1: सूटत नाही को लख बाही नाम जपै तै पार पराही
0: अनक बगंजह आए संघार है हर का नाम तत्काल उधार है
1: अनक जोन जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तो प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ओट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहि बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पब नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੋ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੋ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀ

0: ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾਕੋ ਹਾਥ ਨਾ ਆਵੈ ਕੇਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਿਰਪੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
0: ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕੱਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਕਾ ਤਵਰ ਲੁਭਾਵੈ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤਿ ਸਹਿਤੇ ਆਈ
0: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਫਟਰ ਥੈਰੇਪੀ ਸੋ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸੁਣਾਉਣਗੇ ਚੁਟਕਲੇ ਤੇ ਆਪਾਂ ਹੱਸਾਂਗੇ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਹੱਸਣਾ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਕਰੇਵਾ।
3: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਹੱਸੀਏ ਹਸਾਈਏ, ਪਿਆਰੀਆਂ ਪਿਆਰੀਆਂ ਪੋਲੀਆਂ ਪੋਲੀਆਂ ਜਿਹੀਆਂ ਗੱਲਾਂ ਕਰੀਏ। ਸਵੇਰ ਹੋ ਚੁੱਕੀ ਆ ਤੇ ਅੱਜ ਮੈਲਬਰਨ 'ਚ ਤਾਂ ਸਨੀ ਡੇ ਆ।
2: ਹਾਂ ਸਨੀ ਡੇ ਆ ਤੇ ਸਵੇਰੇ ਸਵੇਰੇ ਤੇ ਮਤਲਬ ਠੰਡੀ ਡੇ ਵੀ
3: ਅੱਜ ਸੀ।
2: ਹਾਂ ਸੋ ਚਲੋ ਇਹ ਆ ਵੀ ਅੱਗੇ ਚੱਲ ਕੇ ਧੁੱਪ ਨਿਕਲਾਵੇ ਤੇ ਫਿਰ ਸਾਰਾ ਕੁਛ ਓਕੇ ਰਿਪੋਰਟ ਹੋ ਜਾਂਦਾ।
3: ਪਹਿਲਾਂ ਕਹਿੰਦੇ ਰਹੇ ਸਪਰਿੰਗ ਹੈ ਸਪਰੰਗ, ਮੈਂ ਕਿਹਾ ਚਲੋ ਸ਼ਾਇਦ ਕੁਛ ਨਿੱਘ ਜਿਹਾ ਆਊਗਾ ਦਿਨਾਂ 'ਚ, ਪਰ ਠੰਡ ਹੀ ਪਈ ਹੋਈ ਆ ਹਜੇ ਵੀ ਕਾਲ ਜੇ।
2: ਨਹੀਂ ਇੱਥੇ ਨਹੀਂ ਕੁਛ ਪਤਾ ਲੱਗਦਾ। ਸਤੰਬਰ ਫਿਰ ਇੱਦਾਂ ਹੀ ਆ, ਮਤਲਬ ਇਹ ਤੇ ਫਿਰ ਇੱਦਾਂ ਹੀ ਆ। ਤੇ ਆਓ ਆਪਾਂ ਥੋੜ੍ਹਾ ਜਿਹਾ ਹੱਸ ਕੇ ਠੰਡ ਦੂਰ ਕਰਦੇ ਹਾਂ, ਕਿਉਂਕਿ ਅੰਦਰ ਤਾਂ ਹਲੇ ਠੰਡ ਲੱਗ ਰਹੀ ਆ, ਬਾਹਰ ਭਾਵੇਂ ਚਲੋ ਹਟ ਗਈ ਹੋਵੇ। ਅਤੇ ਆਪਾਂ ਸਭ ਤੋਂ ਪਹਿਲਾਂ ਅਰਨਵ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਚਾਰ ਦਿਨਾਂ ਤੋਂ ਤਿਆਰ ਹੁੰਦੇ ਪੁੱਤ, ਇੱਕ ਫੋਨ ਨੀ ਆਇਆ ਤੇਰਾ ਚਾਰ ਦਿਨਾਂ ਤੋਂ, ਤੇ ਤੂੰ ਕਹਿ ਦੇਣਾ ਮਾਮਾ ਮੈਂ ਮੰਨ ਜਾਣਾ। ਚਲੋ ਮੈਂ ਮੰਨ ਗਿਆ ਨਾ, ਮੈਂ ਤੇ ਕਹਿ ਰਿਹਾ ਵੀ ਆਇਆ ਮੰਨ ਗਿਆ ਮੈਂ।
3: ਕੀ
2: ਸੁਣਾਓਗੇ ਫਿਰ ਚੌ ਦਿਨਾਂ ਦਾ ਇਕੱਠਾ ਕਰਕੇ? ਹਾਂਜੀ
4: ਬੁਝਾਰਤ।
2: ਹਾਂਜੀ
4: ਤਿੰਨ ਪੈਰਾਂ ਵਾਲੀ ਤਿੱਤਲੀ ਨਾ ਤੋ ਕੇ ਬਾਹਰ ਨਿਕਲੀ।
2: ਓ ਯਾਰ ਇਹ ਤੇ ਤੂੰ ਪਿਛਲੀ ਵਾਰੀ ਵੀ ਸੁਣਾਇਆ ਸੀ।
4: ਨਹੀਂ ਨਹੀਂ ਸੁਣਾਇਆ,
2: ਸੁਣਾਇਆ ਸੀ ਯਾਰ।
4: ਬਈ ਬੱਜ ਲੋ ਬੁੱਝ ਲੋ
3: ਹੁਣ ਬੁੱਝ ਲੋ, ਕਹਿੰਦਾ ਪਿਛਲੀ ਵਾਰ ਜਿਹਾ ਯਾਰ ਲੱਲੜ ਲਾਇਆ ਸੀ ਹੁਣ ਲਾ ਲੋ।
2: ਨਹੀਂ ਇਹ ਪਿਛਲੀ ਵਾਰੀ ਵੀ ਸੁਣਾਇਆ ਯਾਰ, ਕੋਈ ਨਵਾਂ ਸੁਣਾ ਤੂੰ।
3: ਚਾਰ ਦਿਨ ਪੁਰਾਣੀ ਗੱਲ ਆ ਯਾਰ।
4: ਨਹੀਂ ਮੈਂ ਸੁਣਾਈ ਨਹੀਂ।
2: ਓਏ ਪਹਿਲਾਂ ਵੀ ਪਾਇਆ ਸੀ ਬਾਬਾ ਜੀ,
3: ਬੁੱਝ ਕੇ ਦਿਖਾ ਫਿਰਣ ਜੋ।
2: ਉਹ ਬਿਲੈ ਦੱਸੇ ਬਹੁਤ ਸੌਖਾ ਵਾ
3: ਮੋਮਤੀ।
2: ਫੇਰ ਨੀ ਦੂਜੀ ਪਾਉਣ ਦੇਣੀ, ਹੁਣ ਮੌਕਾ ਹੈਗਾ ਵੇਖ ਲਾ।
3: ਇੱਕ ਨਾ ਇੱਕ ਫ੍ਰੀ ਚੱਲ
2: ਹੈ, ਪੱਕੀ ਗੱਲ
4: ਆ।
2: ਤਿੰਨ ਪੈਰਾਂ ਵਾਲੀ ਤਿੱਤਲੀ ਬੁੱਝ ਲੈਣਾ ਆਪਾਂ। ਇਹ ਹੈਗਾ ਵਾ ਸਮੋਸਾ। ਵੇਖਿਆ ਫਿਰ ਪਹਿਲਾਂ ਵੀ ਪੁੱਤ ਪਾਇਆ ਤੁਸੀਂ।
3: ਤੇਲ ਚੋਂ ਨਹਾ ਕੇ ਨਿਕਲੀ ਕੀ ਸੀ?
2: ਹਾਂ ਨਹਾ ਧੋ ਕੇ ਤੇਲ ਚੋਂ ਨਿਕਲੀ।
3: ਅੱਛਾ ਮੈਂ ਤੇਲ ਮਲ ਕੇ ਨਿਕਲੀ ਤਾਂ ਕਨਫਿਊਜ਼ਨ ਹੋ ਗਈ।
2: ਵੇਖ ਲਾ ਮੈਂ ਮੌਕਾ ਦਿੱਤਾ ਸੀ ਵੀ ਹੋਰ ਬਦਲ ਲਾ। ਸਾਡੇ ਨਾਲ ਨੇ ਤੇਗ ਹੈ ਸਾਡੇ ਨਾਲ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਤੇ, ਕੀ ਹਾਲ ਹੈ?
5: ਬਸ ਵਧੀਆ ਦਾਦਾ, ਕੀ ਹਾਲ ਚਾਲ ਆ?
2: ਅਸੀਂ ਵੀ ਠੀਕ ਹਾਂ। ਹੋ ਗਏ ਹੋ ਤਿਆਰ?
5: ਹਾਂਜੀ।
2: ਖਾ ਪੀ ਲਿਆ?
3: ਨੋਣੇ ਕੱਪੜੇ ਪਾ ਲਏ?
5: ਹਾਂਜੀ।
2: ਓਕੇ ਤੇ ਹੁਣ ਕੀ ਤਿਆਰੀਆਂ ਹੁਣ ਫਿਰ?
3: ਬਾਜ਼ਾਰ ਤੇ ਜਾਂ ਚਟਕਲਾ?
2: ਅੱਛਾ ਜਾਣ ਲੱਗੇ, ਲਓ ਸੁਣਾਓ ਫਿਰ ਜਾਣ ਲੱਗੇ।
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂਜੀ।
5: ਟੀਚਰ ਪੱਪੂ ਨੂੰ ਕਹਿੰਦਾ ਤੁਹਾਡੇ ਕੋਲ 10 ਅੰਬ ਨੇ, ਮੈਨੂੰ 2 ਦੇ ਦੇ।
3: ਤੇ ਪਿੱਛੇ ਕਿੰਨੇ ਰਹਿ ਗਏ?
5: ਪੱਪੂ ਟੀਚਰ ਕਹਿੰਦਾ ਤੁਹਾਡੇ ਕੋਲ ਕਿੰਨੇ ਅੰਬ ਹੋਣੇ ਨੇ? ਟੀਚਰ ਪੱਪੂ ਕਹਿੰਦਾ ਪੱਪੂ ਟੀਚਰ ਕਹਿੰਦਾ ਤੁਹਾਡੇ ਕੋਲ ਕੋਈ ਵੀ ਨਹੀਂ ਹੋਣੇ. ਪੱਪੂ ਟੀਚਰ ਕਹਿੰਦਾ ਕਿਵੇਂ ਟੀਚਰ ਪੱਪੂ ਟੀਚਰ ਕਹਿੰਦਾ ਮੈਂ ਤੇਰੇ ਨੀ ਹੈਗੇ.
3: ਟੀਚਰ
2: ਦਾ ਨਾਂ ਪੱਪੂ ਆ ਕਿ ਪੱਪੂ ਵੱਖਰਾ ਵਾ?
5: ਪੱਪੂ ਵੱਖਰਾ.
2: ਅੱਛਾ ਪੱਪੂ ਵੱਖਰਾ.
3: ਪੱਪੂ ਬੱਕਰਾ.
2: ਪੱਪੂ ਮੈਂ ਸ਼ਾਇਦ ਪੱਪੂ ਟੀਚਰ ਬਣ ਗਿਆ. ਓਕੇ, ਅੱਜ ਤੇ ਅੰਬਰ ਵੀ ਹੋਣੀ ਆ.
5: ਹਾਂਜੀ.
2: ਓਕੇ, ਕਰਾਓ ਫਿਰ ਗੱਲ.
5: ਥੈਂਕ
2: ਯੂ. ਤੁਸੀਂ ਰੋਟੀ ਖਾ ਲਈ? ਸਾਡੇ ਲਈ ਤੇ ਸਾਰਾ ਕੁਛ ਹੀ ਪੁੱਤ ਰੋਟੀ ਹੁੰਦਾ ਸੀ, ਤੇ ਪੀਜ਼ਾ ਖਾ ਕੇ ਵੀ ਕਹਿ ਦਿੰਦੇ ਰੋਟੀ ਖਾ ਲਈ ਆਓ.
3: ਅਸੀਂ ਫਿਰ ਇੰਡੀਆ ਬੋਰਨ ਆ ਨਾ.
2: ਹੋਰ ਇਹਦੇ ਚੌਲ ਖਾ ਕੇ ਵੀ ਕਹਿ ਦਿੰਦੇ ਹੁੰਦੇ ਰੋਟੀ ਖਾ ਲਈ ਆ.
3: ਸਾਡੇ ਪਿੰਡ ਜਿਹੜੇ ਮਰਜ਼ੀ ਰੰਗ ਦਾ ਕੁੱਤਾ ਆਵੇ ਅਸੀਂ ਉਹਨੂੰ ਕਾਲੂ ਹੀ ਕਹਿੰਦੇ
2: ਹਾਂ, ਨਹੀਂ ਤਾਂ ਡੱਬੂ ਕਹਿ ਲਾਂਗੇ.
3: ਸਾਡੇ ਸਟੈਂਡਰਡ ਜੇ ਹੀ ਆ. ਕੀ ਸੁਣਾਉਣਾ ਅੱਜ ਫਿਰ?
2: ਕੀ ਕਹਿਣ ਲੱਗੇ?
3: ਬੁਝਾਰਤ ਸੁਣਾਉਣੀ ਜਾਂ ਚੁਟਕਲਾ ਸੁਣਾਉਣਾ?
2: ਬੋਲੀ ਬੋਲੀ ਬੋਲੀ ਬੋਲੀ ਬੋਲੀ. ਓਕੇ ਓਕੇ. ਹਾਂਜੀ
5: ਪਾਣੀ ਸ਼ਨ ਵਿੱਚ ਖਾ ਪੀਂਦੀਏ ਖਾ ਪੀਤਾ.
2: ਪੁੱਤ ਉਹਨੂੰ ਸੁਣਾਉਣ ਦੋ, ਆਪੇ ਸੁਣਾਉਣ ਦੋ, ਗਲਤੀ ਸੁਣਾਉਣ ਦੋ, ਕੋਈ ਗੱਲ ਨੀ, ਨਾ ਡਿਸਟਰਬ ਕਰੋ.
3: ਕੋਰਸ ਤੇ ਨਾ ਬੋਲੋ.
2: ਹਾਂ ਤੇਗ ਨਾ ਪੁੱਤ ਦਾ ਉਹਨੂੰ ਸੁਣਾਉਣ ਦੇ, ਕੋਈ ਨੀ ਸੁਣਾ ਅੰਬਰ ਤੂੰ.
5: ਪਾਣੀ ਸ਼ਨ ਵਿੱਚ ਖਾ ਪੀਨਾ ਮੈਨੂੰ ਰੱਬ ਦਿਸਦੀ ਆ.

0: ਇਹੋ ਹੀ ਗਾ ਜਿਹੜਾ ਅੰਕਲ ਨੇ ਦੱਸਿਆ? ਵੈਰੀ ਨਾਈਸ,
1: ਠੀਕ ਆ ਅੰਕਲ ਲਈ ਤਾੜੀਆਂ,
0: ਵੈਰੀ ਨਾਈਸ, ਥੈਂਕ ਯੂ, ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਭਾਈ ਕੋਸ਼ਿਸ਼ ਕਰਿਆ ਕਰੋ ਵੀ ਨਾ ਭਾਵੇਂ ਗਲਤੀ ਸੁਣਾਵੇ ਆਪੇ ਸੁਣਾਵੇ, ਉਹਦੇ ਨਾਲ ਫਿਰ ਕੀ ਹੁੰਦਾ, ਕਹਿੰਦੇ ਵੀ ਬੱਚਾ ਕੀ ਵੱਡਾ ਕੀ, ਫਿਰ ਉਹ ਗਾਂ ਤੋਂ ਹਮੇਸ਼ਾ ਲਈ ਯਾਦ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਵੀ ਮੈਨੂੰ ਲਾਗੋਂ ਦੱਸੀ ਜਾਣਾ ਕਿਸੇ ਨੇ। ਸੋ ਤੁਸੀਂ ਵੇਖੋਗੇ ਵੀ ਇੱਕ ਦੋ ਵਾਰੀ ਚ ਆਪਣੇ ਆਪ ਹੀ ਕੁਛ ਨਾ ਕੁਛ
1: ਕੋਰਸ ਤੇ ਤਾਂ ਕਰ ਸਕਦੇ ਹਾਂ, ਪਿੱਛੇ ਪਿੱਛੇ ਤਾਂ ਅੱਲਾ ਵਾਲਿਆਂ ਦੀ ਜੁਗਨੀ ਜੀ,
0: ਮਾੜਾ ਮਾੜਾ ਉਹ ਮਾੜਾ ਮਾੜਾ ਪੂਰਨੇ ਪਾ ਸਕਦੇ, ਮਾੜੇ ਮਾੜੇ ਮਾੜੇ ਮਾੜੇ ਮਾੜੇ ਮਾੜੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸ਼ਰਿਆ, ਤੁਸੀਂ ਕਰ ਲਿਓ ਪੁੱਤ, ਤੁਹਾਡਾ ਨਾ ਫੋਨ ਕੱਟਿਆ ਗਿਆ ਤੇ ਕੱਲ ਵੀ ਤੁਸੀਂ ਇਸੇ ਚੱਕਰ ਚ ਰਹਿ ਗਏ ਸੀ, ਤੇ ਜਦੋਂ ਤੁਹਾਡੀ ਕਾਲ ਲੱਗ ਜਾਂਦੀ ਹੈ ਪੁੱਤ ਕੱਟਿਆ ਨਾ ਕਰੋ, ਉਦੋਂ ਲਾਈਨ ਦੇ ਉੱਤੇ ਰਿਹਾ ਕਰੋ ਤੇ ਫਿਰ ਤੁਹਾਡੀ ਵਾਰੀ ਜਦੋਂ ਆਉਂਦੀ ਆ ਉਹਨੇ ਚਿਰ ਨੂੰ ਤੁਸੀਂ ਕੱਟ ਕੇ ਤੇ ਚਲੇ ਜਾਂਦੇ ਹੋ, ਤੇ ਤੁਸੀਂ ਦੁਬਾਰਾ ਕਰ ਲਿਓ ਹੁਣ, ਥੈਂਕ ਯੂ ਤੁਹਾਡਾ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ, ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮੰਮਾ ਜੀ, ਸਤਿ
2: ਸ਼੍ਰੀ ਅਕਾਲ, ਕੀ ਹਾਲ ਆ? ਮੈਂ ਠੀਕ ਆ, ਤੁਸੀਂ ਠੀਕ ਆ?
0: ਅਸੀਂ ਠੀਕ ਆ,
1: ਵਧੀਆ ਜੀ।
0: ਕਿੱਥੇ ਜੇ ਪਹੁੰਚ ਗਏ ਹੋ?
2: ਅਸੀਂ ਉਹ ਸਕੂਲ ਦੇ ਗੇਟਾਂ 'ਚ ਪਹੁੰਚ ਗਏ।
0: ਅੱਛਾ, ਗੇਟਾਂ 'ਚ ਪਹੁੰਚ ਗਏ, ਵਾਹ, ਤੁਹਾਡੀ ਮਤਲਬ ਚੜ੍ਹਾਈ ਆ, ਤੁਸੀਂ ਸਵੇਰੇ ਸਵੇਰੇ ਪਹੁੰਚ ਜਾਂਦੇ ਹੋ ਗੇਟਾਂ ਦੇ ਮੂਹਰੇ। ਮਿੱਠਾ ਵੱਧ ਪਾਇਆ ਹੋਣਾ, ਅੱਜ ਮਿੱਠਾ ਵੱਧ ਪਾਇਆ ਹੋਣਾ। ਤੇ ਮੰਨਤ ਫਿਰ ਕੀ ਕਰਦੀ ਹੁੰਦੀ ਜਦੋਂ ਹੱਥਾਂ ਦੇ ਉੱਤੇ ਤੁਹਾਡੇ ਲੱਗ ਜਾਂਦਾ ਵਾ ਘਿਓ, ਤੇ ਉਹਨੂੰ ਫਿਰ ਕੀ ਕਰਦੇ ਹੋ ਤੁਸੀਂ?
2: ਮੈਂ ਟਿਸ਼ੂ ਦੇ ਨਾਲ ਸਾਫ ਕਰ ਲੈਂਦੀ ਹਾਂ, ਮੈਂ ਪਰ ਕਈ ਵਾਰ ਮੜ ਵੀ ਲੈਣੀ ਹੁੰਦੀ ਆ
1: ਹੱਥਾਂ ਤੇ। ਮਲਣ ਵਾਲਾ ਮੈਨੂੰ ਲੱਗਦਾ ਜ਼ਿਆਦਾ ਵਧੀਆ,
0: ਮਲਣ ਵਾਲਾ ਵਧੀਆ ਹੁੰਦਾ ਵਾ, ਨਾ ਤੁਹਾਡੀ ਡਰਾਈਨੈਸ ਦੂਰ ਹੋ ਜਾਂਦੀ ਆ ਹੱਥਾਂ ਤੇ ਮਲ ਕੇ, ਲੱਤਾਂ ਤੇ, ਬਾਹਾਂ ਤੇ, ਜਿੱਥੇ ਮਰਜ਼ੀ ਮਲ ਲਓ ਤੁਸੀਂ।
1: ਹਾਂ, ਜਿਵੇਂ ਪਾਠ ਨਾਲ ਮਨ ਦੀ ਖੁਸ਼ਕੀ ਚੱਕੀ ਜਾਂਦੀ ਆ।
2: ਹਾਂਜੀ,
0: ਤੇ ਕੀ ਸੁਣਾਓਗੇ ਫਿਰ ਹੁਣ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਇੱਕ ਵਾਰ ਪੱਪੂ ਕੁੜੀ ਕੋਲੋਂ, ਕੁੜੀ ਕੋਲ ਰਿਸ਼ਤਾ ਲੈ ਕੇ ਆਂਦਾ ਤੇ ਕੁੜੀ ਦੇ ਮਾਂ ਪਿਓ ਕਹਿੰਦੇ ਕੁੜੀ ਤਾਂ ਸਾਡੀ ਪੜ੍ਹਦੀ ਆਵੇ। ਤੇ ਫਿਰ ਪੱਪੂ ਕਹਿੰਦੇ ਕੋਈ ਗੱਲ ਨੀ ਜੀ, ਆਪਾਂ ਇੱਕ ਘੰਟੇ ਨੂੰ ਦੁਆਰ ਤੋਂ ਆ ਜਾਂਦੇ
1: ਹਾਂ। ਇਹ ਕਿਹੜਾ ਕੰਬ ਦਾ ਮੇਲਾ, ਐਡੀ ਕਿੱਡੀ ਗੱਲ ਆ ਮਨ ਤਾਂ
0: ਪੜ੍ਹਨੇ
1: ਪਾਏ ਸਾਰੇ।
2: ਚੜੀ ਜਦੋਂ ਮੈਨੂੰ ਪਤਾ ਲੱਗਿਆ ਕਿ ਜਿਹੜਾ ਮੇਰਾ ਸਕ੍ਰੈਪ ਬੁਕਿੰਗ ਵਾਲਾ ਸਮਾਨ ਸੀਗਾ ਮੰਮਾ ਨੇ ਉਹ ਮੇਰੇ ਖਾਨੇ ਵਿੱਚ ਰੱਖਿਆ ਜਿਹਦੇ ਵਿੱਚ ਮੈਂ ਕੁਛ ਨੀ ਰੱਖਦੀ ਹੁੰਦੀ ਕਿਉਂਕਿ ਉਹ ਖਰਾਬ ਹੋ ਜਾਣਾ ਮੇਰਾ ਸਟੂਲ।
0: ਅੱਛਾ,
2: ਤੇ ਮੰਮਾ ਨੇ ਉਹ ਚ ਰੱਖਤਾ ਤੇ ਨਾਲੇ ਮੈਂ ਕਿੰਨੇ ਦਿਨਾਂ ਤੋਂ ਕੌਣੀ ਹੋ ਗਈ ਲੱਭ ਲੱਭ ਕੇ ਕਿ ਮੈਨੂੰ ਚਾਹੀਦਾ ਹੁੰਦਾ ਨਾ ਸਕੂਲੇ ਸਕ੍ਰੈਪ ਬੁਕਿੰਗ ਅਸੀਂ ਕਰਦੇ ਆ ਵੀ ਉਹਦੇ ਚ ਯਾਦਾਂ ਵਗੈਰਾ ਰਹਿ ਜਾਂਦੀਆਂ ਨਾ ਵੱਡੇ ਹੋ ਗਏ ਅਡਲਟ ਹੋ ਗਏ ਪ੍ਰਾਇਮਰੀ ਸਕੂਲ ਵਗੈਰਾ ਦੀ ਯਾਦ ਰਹਿ ਜਾਂਦੀਆਂ। ਤਾਂ ਮੈਂ ਦੇਖ
0: ਮੰਮਾ ਨੇ ਤੇ ਇਸ ਕਰਕੇ ਰੱਖਿਆ ਹੋਣਾ ਨਾ ਵੀ ਚੱਲ ਸਾਂਭਿਆ ਰਹੂਗਾ, ਕਿਤੇ ਗਵਾਚ ਨਾ ਜਾਵੇ, ਘਰ ਖਰਾਬ ਨਾ ਹੋ ਜੇ।
1: ਕਿਤੇ
0: ਇਹ ਤੇ ਨੀ ਵੀ ਫਤਿਹ ਫੜ ਕੇ ਕਿਤੇ ਕਰਨ ਲੱਗਾ ਹੋਵੇ ਪੁੱਠਾ ਸਿੱਧਾ ਕੁਛ, ਤੇ ਮੰਮਾ ਨੇ ਕਿਹਾ ਹੋਵੇ ਵੀ ਇੱਧਰ ਲਿਆ ਫੜ ਵੇ ਸਾਂਭ ਕੇ,
1: ਨਾ ਕਿਤੇ ਮੰਮਾ ਦਾ ਲੱਗ ਗਿਆ ਹੋਵੇ। ਇਨਵੈਸਟੀਗੇਟ ਕਰ ਮਨ ਥੋੜਾ ਜਿਹਾ,
0: ਥੋੜਾ ਜਿਹਾ ਤੇ ਇਨਵੈਸਟੀਗੇਟ ਕਰੀਏ ਆਪਾਂ।
2: ਹਾਂਜੀ,
1: ਬਣ ਤੋਂ ਇਨੋਲਾ ਹੋਮਸ ਪੂਰਾ ਇਹਨੂੰ ਇਨਵੈਸਟੀਗੇਟ ਕਰ,
0: ਬਾਕੀ ਫਤਿਹ ਨੂੰ ਪੁੱਛ ਲੈਨੇ ਆ, ਲਿਆਓ ਫਤਿਹ ਵੀ ਨਾਲ ਹੀ ਆ, ਬੰਦਾ ਤੇ ਸਿਆਣਾ ਉਹਦਾ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮਾਮਾ ਜੀ।

0: ਸ੍ਰੀਕਾਲ
1: ਫਤਿਹ ਜੀ, ਆ ਕੀ ਮਸਲਾ ਪੈ ਗਿਆ ਘਰੇ?
0: ਨਹੀਂ
2: ਪਰ ਉਹ ਕਿੰਨੇ ਦਿਨ ਹੋ ਗਏ ਲੱਭਣ ਡੇ ਸੀ ਤੇ ਤੁਹਾਨੂੰ ਸਾਰਾ ਪਤਾ ਸੀ
1: ਵੀ ਗੱਲ ਹੋਈ ਕੀ ਹੈ?
2: ਆਹੋ
1: ਗੱਲ ਕੀ ਹੈ?
2: ਬੜੇ ਜ਼ਿੰਮੇਵਾਰ ਬੰਦੇ ਯਾਰ।
3: ਮੰਮਾ ਨੇ ਤਾਂ ਕੱਲ ਦੀਦੀ ਟੋਕਰੀ ਚ ਪੀ ਸੀ, ਮੰਮਾ ਦੀਦਾ ਰੂਮ ਕਲੀਨ ਕਰ ਰਹੇ ਸੀ, ਫਿਰ ਮੰਮਾ ਨੇ ਕਿਹਾ ਦੀਦਾ ਮੈਂ ਇੱਥੇ ਰੱਖ ਰਹੀ ਹਾਂ।
1: ਨਾਲੇ ਤੁਸੀਂ ਕਹਿੰਦੇ ਵੀ ਅਸੀਂ ਆਪਦਾ ਰੂਮ ਆਪ ਕਲੀਨ ਕਰਦੇ ਹਾਂ, ਇਹ ਨੌਬਤ ਹੀ ਕਿਉਂ ਆਈ?
3: ਨਹੀਂ ਪਰ ਉਹ ਦੀਦੀ ਬਹੁਤ ਟਾਈਮ ਸੀਗਾ, ਮੰਮਾ ਕਹਿੰਦੇ ਚੱਲ ਮੈਂ ਸਾਫ਼ ਕਰ ਦਿੰਦੀ ਹਾਂ।
2: ਉਹ ਹੈਲਪ ਕਰਤੀ ਮੰਮਾ ਨੇ,
1: ਜ਼ਿਆਦਾ ਹੀ ਸਫਾਈ ਹੋ ਗਈ ਲੱਗ ਰਹੀ ਹੈ।
2: ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗਾ ਇੱਕ ਬਰਜਾਰਤ।
2: ਓਕੇ।
3: ਰਾਤ ਨੂੰ ਹੁੰਦਾ ਦਿਨੇ,
2: ਉਹ ਪਹਿਲਾਂ ਹੀ ਦੱਸਤਾ ਲੈ ਦੱਸ ਮੋਮਬੱਤੀ ਆ।
1: ਨਹੀਂ ਨਹੀਂ ਸੌਰੀ,
3: ਨੂੰ ਹੁੰਦੀ ਦਿਨੇ
2: ਚਲ ਜਾਂਦੀ,
3: ਦਿਨੇ ਚਲ
1: ਜਾਂਦੀ, ਦਿਨੇ ਪਹੁੰਚ ਜਾਂਦੀ,
2: ਰਾਤ ਨੂੰ ਹੁੰਦੀ ਦਿਨੇ ਚਲ ਜਾਂਦੀ। ਇਹ ਬੱਤੀ ਲੱਗਦੀ ਮੈਨੂੰ ਇੰਡੀਆ ਚ। ਜੇ ਤੇ ਇੰਡੀਆ ਤੋਂ ਆਈ ਬਾਜ਼ਾਰ ਤਾਂ ਫਿਰ ਇਹ ਬੱਤੀ ਆ।
3: ਨਹੀਂ
2: ਬੱਤੀ ਕੀ ਹੁੰਦੀ ਤੁਹਾਨੂੰ ਪਤਾ? ਬੱਤੀ ਕੀ ਹੁੰਦੀ ਆ?
3: ਹਾਂਜੀ
2: ਕੀ?
3: ਪਰ ਉਹ ਨਿਗਾ
2: ਨਹੀਂ, ਪਰ ਕੀ ਹੁੰਦੀ ਬੱਤੀ? ਗੁਰਦਾਸ ਮਾਨ ਨੇ ਬੱਤੀ ਦੀ ਬਜਾਰ
3: ਬਦਲ ਦਿੱਤੀ ਹੈ, ਲਾਈਟ
2: ਮੈਂ ਨਹੀਂ ਬਦਲ।
1: ਹਾਂ ਅਸੀਂ ਚਾਨਣ ਨੂੰ ਹੀ ਹਨਾ, ਲਾਈਟ ਨੂੰ ਹੀ ਇਲੈਕਟ੍ਰਿਸਿਟੀ ਕਹੀ ਜਾਂਦੇ ਹੁੰਦੇ ਪਿੰਡ 'ਚ ਵੀ, ਲਾਈਟ ਆ ਗਈ, ਲਾਈਟ ਚਲੀ ਗਈ।
2: ਹਾਂ
1: ਚਾਹੇ ਪੱਖਾ ਹੀ ਹੋਵੇ ਚੱਲਦਾ ਨਾ।
2: ਤੁਸੀਂ ਦੱਸੋ ਬੱਤੀ ਕੀ ਹੁੰਦੀ ਆ?
3: ਲਾਈਟ
2: ਤੇ ਹੋਰ ਕੀ ਹੁੰਦੀ ਆ?
1: ਚਮੂਰੇ ਘਰ ਨੂੰ ਹਾਸੇ ਚ ਨਾ ਪਾ,
2: ਇਹ ਤੇ ਨੀ ਆਉਂਦਾ ਸਾਨੂੰ। ਹਨੇਰਾ
1: ਲਿੰਗ ਪਲਿੰਗ ਜਿਹਾ, ਮੈਨੂੰ ਰੋਸ਼ਨੀ ਦਾ ਭੁਲੇਖਾ ਜਿਹਾ ਪੈਂਦਾ ਸੀ।
2: ਇਹਨੇ ਭੁਲੇਖਾ ਪਾਇਆ ਸਾਨੂੰ,
3: ਟ੍ਰਿਕ ਕੀਤਾ ਸੀ
2: ਇਹ। ਗਲਤ ਹੀ ਗਲਤ ਗਲਤ ਹੀ ਬਾਜ਼ਾਰ ਤਾਂ ਅਸਲ ਚ ਨਾ।
3: ਨਹੀਂ ਤੁਮ ਟ੍ਰਿਕ ਕੀਤਾ ਸੀ ਤਾਂ
1: ਸੀਖਾ ਮੋਮਬੱਤੀ ਹੋਈ।
2: ਓਕੇ ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ।
1: ਯੂ ਟੂ ਫਤਿਹ,
2: ਥੈਂਕ
1: ਵਾਸਤੇ ਰੋ
2: ਕਿਉ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਫਿਰ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਤੁਹਾਡੇ ਨਾਲ ਗੱਲ ਕਰਦੇ ਸੀ ਪਹਿਲਾਂ, ਫਤਿਹ ਨਾਲ ਗੱਲ ਕਰਦੇ ਸੀ। ਨਹੀਂ ਚਾਹ ਨੀ ਪੀਤਾ, ਗਰਮੀ ਹੋ ਗਈ,
3: ਜੂਸ ਪੀ ਲੋ।
2: ਅੱਛਾ ਹੋ ਹਾਂ ਵੀ ਠੀਕ ਹੈ, ਜੂਸ ਠੰਡਾ ਹੁੰਦਾ,
1: ਠੰਡੀ ਆ,
2: ਜੂਸ ਠੰਡਾ ਹੁੰਦਾ, ਚਾਹ ਗਰਮ ਹੁੰਦੀ ਆ।
1: ਮਿਡਲ ਏਜ ਕ੍ਰਾਈਸਿਸ ਚੱਲਦਾ,
2: ਅਸੀਂ ਬਚਕਾਏ ਜੇ ਆ। ਹੋਰ ਕੀ ਪੀ ਸਕਦੇ ਆ ਸ਼੍ਰੇਆ?
1: ਗਰਮੀਆਂ ਚ ਅਸੀਂ ਚਾਹ ਪਾੜਦੇ ਆ, ਸਿਆਲ ਚ ਅਸੀਂ ਜੂਸ,
2: ਦੁੱਧ। ਹਾਂ ਇਹ ਠੀਕ ਹੈ,
1: ਕਿਉਂਕਿ ਉਹ ਠੰਡਾ ਵੀ ਪੀ ਸਕਦੇ ਹੋ ਗਰਮ।
2: ਇਹ ਠੀਕ ਹੈ, ਥੋੜਾ ਜਿਹਾ ਮਾਈਕਰੋ ਮਾਰ ਕੇ ਨਾ
3: ਕੋਸਾ ਕਰ ਸਕਦੇ ਤਵੇ ਵਿੱਚ।
2: ਹਾਂ ਕੋਸਾ ਕਰ ਸਕਦੇ
1: ਤਵੇ ਤੇ ਰੱਖ ਕੇ,
2: ਉਹਦੇ ਬਾਰੇ ਵੀ ਬੜੇ ਕਹੀ ਜਾਂਦੇ ਆ, ਨਹੀਂ ਦੁੱਧ ਦੀ ਲੋੜ ਨਹੀਂ ਹੈ ਤੁਹਾਨੂੰ,
1: ਕੈਲਸ਼ੀਅਮ ਦੀ ਗੋਲੀ ਗਾਲੀ ਖਾਓ।
2: ਆਹੋ
1: ਜਾਂ ਹੱਡਾਂ ਨੂੰ ਸੇਕ ਦਿਓ।
2: ਹੈ ਕੁਛ ਹੋਰ ਲੱਭੀਏ ਸ਼੍ਰੇਆ, ਸ਼ੇਕ ਬਣਾਈਏ ਹੈ ਨਾ, ਪਰ ਉਹ ਵੀ ਠੰਡਾ ਹੋਣਾ
1: ਨਹੀਂ, ਉਹ ਪਰ ਸ਼ੇਕ ਉਹ ਪੀਣਾ ਪੈਂਦਾ।
2: ਬਨਾਨਾ ਸ਼ੇਕ, ਹਾਂ ਆਹ ਠੀਕ ਆ।
1: ਚਲੋ ਕੱਲ ਸ਼ੇਕ ਬਣਦਾ ਹੀ ਉਦੋਂ ਜਦੋਂ ਸ਼ੇਕ ਕਰਦੀ ਨਾ ਮਿਕਸੀ ਜੀ, ਫਿਰ ਬਣ ਜਾਂਦਾ।
2: ਆਪਾਂ ਕੱਲ ਬਣਾਵਾਂਗੇ ਫਿਰ, ਠੀਕ ਆ।
3: ਬਦਾਮ ਤੂੰ ਖਾਦਾ?
2: ਨਹੀਂ ਬਦਾਮ ਹੀ ਨਹੀਂ ਖਾਦਾ,
1: ਸੱਚ ਉਹ ਵੀ ਭੁੱਲ ਗਿਆ,
2: ਉਹ ਵੀ ਰਹਿ ਗਿਆ। ਉਹ ਕੀ ਹੋ ਗਏ? ਸੋ ਮੈਨੀ ਡੇ,
3: ਸੋ
2: ਮੈਨੀ ਆਈਡੀਆਜ਼, ਸੋ
1: ਮੈਨੀ ਆਈਡੀਆਜ਼।
2: ਤੁਸੀਂ ਖਾਦੇ ਬਦਾਮ?
3: ਹਾਂਜੀ।
2: ਓਕੇ, ਤਾਂ ਤੇ ਤੁਸੀਂ ਸਾਨੂੰ ਚੇਤਾ ਕਰਾਉ ਰਹੇ ਹੋ ਨਾ।
1: ਹਾਂਜੀ, ਬਦਾਮ ਰੋਗਨ ਵੀ ਸਿਰ ਤੇ ਮਰਦੇ ਤੇ ਬ੍ਰੇਨ ਬਹੁਤ ਤੇਜ਼ ਚੱਲਦਾ।
2: ਆਪਾਂ ਕੱਲ ਖਾਵਾਂਗੇ ਫਿਰ,
3: ਠੀਕ ਹੈ?
2: ਭਿੱਜੇ ਰਹਿ ਗਏ ਅੱਜ,
3: ਠੀਕ ਆ।
2: ਚਲੋ ਥੈਂਕ ਯੂ ਸ਼੍ਰੇਆ, ਤੁਸੀਂ ਇੰਨਾ ਖਿਆਲ ਰੱਖਦੇ ਹੋ ਸਾਡਾ।
3: थैंक यू
2: थैंक यू ते तुसी की सुनाओगे
3: चुटकला
2: ओके वाह तुही सुनाओगे चुटकला ते आपां चुटकले ते हसांगे फिर ठीक है सुनाओ फिर
3: पत्नी पति नू कहंदी मैं तवे ते क्यों बैठा पिया ते पूछ विच फायर लगी
2: की लगी
1: पूछ नू फायर लगी की
3: पूछ विच फायर लगी
2: ਇਹ ਮਿਲਾਦਾ ਦੋ ਮਿਕਸ ਹੋ ਗਈਆਂ ਜਰਿਆ ਨਾ ਪਰ ਵਧੀਆ ਬਣ ਗਈ ਨਾਈਸ ਬਣ ਗਿਆ ਇਹ ਇਹ ਚੁਟਕਲਾ ਨਾਈਸ ਬਣ ਗਿਆ ਉਹਦਾ
3: ਥੈਂਕ
1: ਯੂ ਥੈਂਕ ਯੂ ਰੋਟੀ ਲਾ ਦਿਆਂ
2: ਰੀਮਿਕਸ ਹੋ ਗਿਆ ਬਹੁਤ ਸੋਹਣਾ ਵੈਰੀ ਨਾਈਸ ਥੈਂਕ ਯੂ ਹਾਂ ਲਿਆਓ ਮਾਣੂ ਬਿੱਲੀ ਨਾਲ ਗੱਲ ਕਰਾਓ ਤੁਸੀਂ ਸਤਿ ਸ਼੍ਰੀ ਅਕਾਲ ਮਿਓ ਮਿਓ ਹਾਂਜੀ
1: ਮਿਓ ਮਿਓ
2: ਇੱਕ ਹੋਰ ਮਿਓ ਮਿਓ ਆ ਮੇਰੇ ਨਾਲ
1: ਦੋ ਮਿਓ ਮਿਓ
2: ਹਾਂ ਟੂ ਮਿਓ ਮਿਓ ਲੈ
1: ਲੈ
2: ਆ ਵੇਖਿਆ ਦੋ ਵਾਜਾਂ ਆਉਂਦੀਆਂ
1: ਦੋ ਵਾਜਾਂ ਆਉਂਦੀਆਂ
2: ਹੈ
1: ਹੈ
2: ਕੌਣ ਆ ਓਏ ਅਸੀਸ ਹੁਣ ਵੱਡਾ ਹੋ ਗਿਆ ਇਹਨੂੰ ਹਾਂ ਅਸੀਸ ਵੱਡਾ ਹੋ ਗਿਆ ਇਹਨੂੰ ਸਾਰਾ ਪਤਾ ਲੱਗ ਜਾਂਦਾ ਹੁਣ ਇੰਟੈਲੀਜੈਂਟ ਹੋ ਗਿਆ ਇਹ ਇਹਦੇ ਕੋਲ ਯੂਟ ਵੀ ਹੈਗਾ
1: ਅੱਛਾ
2: ਤੇ ਨਾਲੇ ਇਹ ਬਦਾਮ ਵੀ ਖਾਂਦਾ ਤੇ ਇਹ ਨਾਲੇ ਆਪੇ ਆਪੇ ਮਕੈਨਿਕ ਵੀ ਬਣ ਜਾਂਦਾ
1: ਇਹਦੇ ਕੋਲ ਟਰੱਕ ਵੀ ਹੈਗਾ
2: ਟਰੱਕ ਦੇ ਟਾਇਰ ਖੋਲ੍ਹ ਕੇ ਆਪੇ ਬੰਦ ਕਰ ਲੈਂਦਾ
1: ਕਿਆ ਬਾਤ ਹੈ
2: ਹੈਨਾ ਇਹਦੇ ਕੋਲ ਟੂਲ ਕਿੱਟ ਵੀ ਹੈਗੀ ਆ
1: ਵਾਓ
2: ਹਾਂਜੀ ਹੈਨਾ ਉਹ ਬਣ ਗਿਆ ਹੈ ਕਿ ਨਹੀਂ ਟਰੱਕ ਉਹ ਟਾਇਰ ਪਾ ਬਹੁਤ ਸਾਰੇ ਤੇ ਉਹ ਟਾਇਰ ਪਾ ਲਏ ਸੀ ਟਰੱਕ ਦੇ ਕਿ ਨਹੀਂ
3: ਜੇ ਨਹੀਂ ਪਾਦੇ
2: ਅੱਛਾ ਉਹ ਫਿਰ ਹੋ ਗਿਆ ਕੰਮ ਕੇ ਫਿਰ
1: ਆਈ ਲਈ ਫਿਰਦੇ ਰਹਿਣਾ
3: ਕੱਲ ਪਾਉਗਾ ਕੱਲ
2: ਅੱਛਾ ਕੱਲ ਪਾਉਗਾ ਕੱਲ ਛੁੱਟੀ ਆ
3: ਹਾਂਜੀ
2: ਹਾਂ ਟਾਈਮ ਲੱਗੂਗਾ ਫਿਰ ਪਾਵਾਂਗੇ
3: ਅੱਜ ਵੀ ਛੁੱਟੀ
2: ਆ ਅੱਛਾ ਅੱਜ ਵੀ ਛੁੱਟੀ ਆ ਓਕੇ ਕੀ ਸੁਣਾਓਗੇ ਫਿਰ
1: ਆਹੀ ਕੁਛ
2: ਚੁਕਲਾ ਓਕੇ ਹਾਂਜੀ
3: ਚੂਰਾ ਨੂੰ ਬੁਕਾ ਚੱਲਿਆ ਉਹਨੇ ਦੁੱਖ ਕੋ ਜਾਇਆ ਸੀ
2: ਚੱਕਦੇ ਫਟੇ ਉਹ ਥੈਂਕ ਯੂ ਮਾਨੂ ਬਿੱਲੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਨੈਕਸਟ ਸਾਡੇ ਨਾਲ ਅਸੀਸ ਕੌਰ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੀ ਸਤਿ ਸ਼੍ਰੀ ਅਕਾਲ ਅਸੀਸ ਕੀ ਹਾਲ ਆ ਟੀਚਰ ਬਣ ਕੇ ਰਿਟਾਇਰ ਵੀ ਹੋ ਗਈ
3: ਟੀਚਰ
1: ਐਕਸਪੈਰੀਮੈਂਟ ਉਹਨਾਂ ਤੇ ਹੁੰਦੇ ਹੁੰਦੇ
3: ਮੰਮਾ ਪਾਪਾ ਨੇ ਦੀਦੀ ਨੂੰ ਜੇ ਚਾਹੀਦਾ ਹੋਇਆ ਫੇਰ
2: ਅੱਛਾ ਫੇਰ ਓਕੇ ਉਹਨਾਂ ਦੀ ਕੇਅਰ ਕਰਨੀ ਹੈ ਹਾਂ
3: ਜੋ ਮੇਰੀ ਭਾਬੀ ਵੀ ਆਉ
2: ਭਾਬੀ ਨੂੰ ਵੀ ਟੀਕਾ ਲਾ ਦਿਆ ਕਰਨਾ ਭਾਬੀ ਲਈ ਸੂਈ ਨਹੀਂ ਚਾਹੀਦੀ ਹੁੰਦੀ
1: ਭਾਬੀ ਦੇ ਟੱਬਰ ਦੇ ਲਾਉ
2: ਹਾਂ ਕਦੇ ਕਦੇ ਨਹੀਂ ਉਹ ਬਹੁਤ ਓਦਾਂ ਹੀ ਉਹਨਾਂ ਨੂੰ ਲੱਗਣਾ ਉਹਨੂੰ ਗੱਲੀ ਬਾਤੀ ਟੀਕੇ ਲੱਗਦੇ ਰਹਿੰਦੇ ਹੁੰਦੇ ਆ
3: ਪਰ ਬਾਰੇ ਬਾਰੇ ਤਾਂ ਨਹੀਂ ਬਈ ਵੀ ਸਾਰੇ ਦਿਨ ਟੀਕੇ ਹੀ ਮਾਰੀ ਪਿਆ
1: ਹਾਂ ਹਾਂ ਸਲਾਈ ਥੋੜੀ ਹੈ ਬੰਦਾ
2: ਹਾਂ ਕਦੀ ਕਦੀ ਪਿਆਰ ਨਾਲ ਵੀ ਰਹਿ ਲਈਦਾ
1: ਪਿਆਰ ਨਾਲ ਵੀ ਟੀਕੇ ਲੱਗ ਜਾਂਦੇ
3: ਪਰ ਨਾ ਗੋਲੀਆਂ ਦਿੰਦੇ ਆ ਉਹ ਐਕਚੁਅਲੀ ਟੀਕੇ ਨਹੀਂ ਮਾਰਦੇ
2: ਪਰ ਹੁਣ ਤੇ ਜਿੱਦਾਂ ਟੈਕਨੋਲੋਜੀ ਅੱਗੇ ਅੱਗੇ ਵਧੀ ਜਾਂਦੀ ਆ ਹੁਣ ਤੇ ਮੈਨੂੰ ਲੱਗਦਾ ਸੂਈ ਵਾਲਾ ਕੰਮ ਹੀ ਨਹੀਂ ਰਹਿਣਾ ਗੋਲੀ ਵਾਲਾ ਕੰਮ ਹੀ ਨਹੀਂ ਰਹਿਣਾ ਸੀ
1: ਸੂਈ
2: ਤੋਂ ਬਿਨਾ ਹੀ ਟੀਕੇ ਲੱਗ ਜਾਂਦੇ ਹੁਣ ਨਵੀਂ ਟੈਕਨੋਲੋਜੀ ਆਈ ਆ
3: ਸੱਚੀ
2: ਹੋਰ ਕੀ
3: ਬਟ ਮੈਥੋਂ ਦਾ ਸਟਾਰਟ ਹੀ ਹੋ ਮੈਂ ਤਾਂ ਗੋਲੀਆਂ ਦੇਣੀਆਂ ਕਦੇ ਕਦੇ ਟੀਕੇ ਲਾਉਣੇ ਮੈਥੋਂ ਆਈ ਸਟਾਰਟ ਹੁੰਦਾ ਬੱਚਿਆਂ ਤੋਂ ਆਈ ਸਟਾਰਟ ਹੁੰਦਾ
2: ਓਕੇ
1: ਹਾਂ ਜਿਵੇਂ ਪੈਨਾਡੋਲ ਡਾਕਟਰ ਹੁੰਦਾ
2: ਓਕੇ
3: ਬਸ ਫਿਰ ਜਦੋਂ ਉਹਨਾਂ ਨੂੰ ਹੋਰ ਨੋਲੇਜ ਆਉਂਦੀ ਫੇਰ ਉਹ ਡਿਫਰੈਂਟ ਡਿਫਰੈਂਟ ਕਰੀ ਜਾਣਗੇ
2: ਹਾਂ ਓਕੇ ਓਕੇ ਮੈਨੂੰ ਤਾਂ ਲੱਗਦਾ ਸੀ ਵੀ ਤੁਸੀਂ ਵੱਡੇ ਹੋ ਕੇ ਤੇ ਤੁਸੀਂ ਬੜੀ ਵਧੀਆ ਸਿੰਗਰ ਵੀ ਬਣ ਜਾਣਾ
1: ਨਾਲ
2: ਮੈਨੂੰ ਤੁਸੀਂ ਇੱਕ ਵਾਰੀ ਕਿਹਾ ਮੈਂ ਆਰਜੇ ਵੀ ਬਣਨਾ ਮੈਂ ਰੇਡੀਓ ਤੇ ਵੀ ਆਇਆ ਕਰਨਾ
1: ਉਹ ਵੀ ਦੇਖ ਲਾਂਗੇ
2: ਨਹੀਂ ਉਹ ਮੈਨੂੰ ਲੱਗਦਾ ਬਦਲ ਲਿਆ ਮਨ
1: ਨਹੀਂ ਨਿਊਜ਼ ਐਂਕਰ ਸੀ ਸ਼ਾਇਦ
2: ਹਾਂਜੀ ਹਾਂਜੀ ਸੁਣਾ
3: ਬਾਰੀ ਬਰਸੀ ਖੜੇਂਗੇ ਅਸੀਂ ਖਟਕੇ ਲਿਆਂਦਾ ਗਹਿਣਾ ਬਾਰੀ ਬਰਸੀ ਖੜੇਂਗੇ ਅਸੀਂ ਖਟਕੇ ਲਿਆਂਦਾ ਗਹਿਣਾ ਪਿੰਡ ਚ ਭੂਚਾਲ ਪੈ ਗਿਆ ਪਿੰਡ ਚ ਭੂਚਾਲ ਆ ਗਿਆ ਜਦੋਂ ਨੱਚਿਆ ਗਿੱਧੇ ਦੇ ਵਿੱਚ
2: ਪੈਣਾ
3: ਪਿੰਡ ਚ ਭੂਚਾਲ ਆ ਗਿਆ ਜਦੋਂ ਨੱਚਿਆ ਗਿੱਧੇ ਦੇ ਵਿੱਚ
2: ਪੈਣਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਅਸੀਸ ਡਾਕਟਰ ਡਾਕਟਰ ਅਸੀਸ ਬੱਲੇ ਬੱਲੇ ਬੱਲੇ ਬੱਲੇ
1: ਜੀ ਅੱਲਾ ਵਾਲਿਆਂ ਦੀ ਜੁਗਨੀ ਜੀ
2: ਥੈਂਕ ਯੂ ਅਸੀਸ ਥੈਂਕ ਯੂ ਡਾਕਟਰ ਸਾਹਿਬ ਕਹਿ ਲਿਆ ਕਰੀਏ ਫਿਰ ਤੁਹਾਨੂੰ ਹੁਣ
1: ਟੀਚਰ ਵੀ ਆ
2: ਮੈਡਮ ਕਹਿ ਲਿਆ ਕਰੀ ਡਾਕਟਰ ਮੈਡਮ
1: ਮੈਡਮ ਕਹਿ ਲਿਆ ਕਰੋ ਸਾਰਾ ਕੁਛ ਹੀ ਵਿੱਚ ਕਵਰ ਹੋ ਜਾ ਕਰਨਾ ਟੀਚਰ ਵੀ ਤੇ ਹਨਾ ਫਾਇਰ ਫਾਈਟਰ ਵੀ ਤੇ ਡਾਕਟਰ ਵੀ
2: ਕੀ ਕਹਿ ਕਰੀਏ ਚਲ ਮੈਂ ਤੇ ਡਾਕਟਰ ਅਸੀਸ ਕਿਆ ਕਰੂੰਗਾ
1: ਮੈਂ ਅਸੀਸ ਮੈਡਮ
2: ਮੈਡਮ
1: ਯੈਸ
2: ਓਕੇ ਨਹੀਂ ਮੈਂ
3: ਮੈਡਮ ਸਾਰੀ ਚੀਜ਼ਾਂ ਕਰਦੇ
1: ਮੈਡਮ ਤੇ ਉਹਦੇ ਐਂਡ ਚ ਵੀ ਈ ਮੈਡਮ
2: ਅੱਛਾ ਮੈਡਮ ਓਕੇ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਆ
3: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
1: ਕੀ ਹਾਲ
2: ਤੇ ਐਸ਼ਲੀਨ ਦੀ ਵਾਰੀ ਆ ਗਈ ਪਹਿਲਾਂ
1: ਦੀਦੀ
2: ਬੜੇ ਸੀਕ੍ਰੇਟ ਦੱਸ ਦਿੰਦੀ ਹੈ
3: ਨਾ ਕੱਲ ਅਸੀਂ ਲੇਟ ਹੋ ਗਏ ਸੀ ਸਕੂਲੋਂ ਦੀਦੀ ਦੇ ਕੱਲਾਂ ਕਰਕੇ
2: ਹੋ ਹਾਂ ਤੁਸੀਂ ਅੱਗੇ ਲੱਗਿਆ ਕਰੋ ਨਾ ਦੀਦੀ ਲੇਟ ਕਰਾ ਦਿੰਦੀ ਹੈ
3: ਹਾਂਜੀ
2: ਮੈਨੂੰ ਲੱਗਦਾ ਤੁਸੀਂ ਥੋੜੇ ਜਿਹੇ ਜ਼ਿਆਦਾ ਜ਼ਿੰਮੇਵਾਰ ਹੋ
3: ਹਾਂਜੀ ਤੇ ਹੁਣ ਅਸੀਂ ਗੱਡੀ ਪਾਰਕ ਕਰਦੇ ਸੋ ਅਸੀਂ ਸੋ ਕੇ ਜਾ ਸਕਦੇ
2: ਅੱਛਾ
1: ਓਕੇ
2: ਫਿਰ ਤੇ ਗੁੱਡ ਹੋ ਗਿਆ ਤੇ
1: ਅੱਜ ਬ੍ਰਾਈਟ ਐਂਡ ਸਨੀ ਹੈ ਨਾ ਰੇਨ ਹੈ ਨਹੀਂਗੀ
3: ਹਾਂਜੀ
2: ਤੇ ਕੀ ਸੁਣਾਓਗੇ ਫਿਰ
3: ਮੈਂ ਇੱਕ ਬੁਝਾਰ ਤੇ ਸੁਣਾਉਂਗੇ
2: ਓਕੇ
3: ਜੋਨ ਅੰਕਲ ਨੇ ਨਹੀਂ ਜਾਣੇ ਸੁਣਾਈ ਸੋ
2: ਸਾਡੀ
1: ਮੈਮਰੀ ਟੈਸਟ ਕਰਨੀ ਓਨੇ
3: ਹਾਂਜੀ
2: ਓਕੇ
3: ਸਾਡੀ ਛੋਟੀ ਜੀ ਕੱਲੀ ਲਾਹੌਰ ਜਾ ਕੇ ਬੋਲੀ
2: ਓਕੇ ਵਾਹ ਇਹ ਕਿਹੜੀ ਕੌਲੀ ਹੋਈ ਭਲਾ ਮੈਨੂੰ ਚੇਤਾ ਭੁੱਲ ਗਿਆ ਇਹ ਕੌਲੀ ਦਾ
1: ਰੇਡੀਓ ਹਾਂਜੀ ਟਾਈਪ
2: ਕਲੂ ਦੇ ਦੋ ਫਲੂ ਨਾ ਦੇ ਦਿਓ ਕਿਤੇ
3: ਦੋ ਕਲੂ ਹੈਗੇ ਇੱਕ ਹੁਣ ਇੱਕ ਬਾਅਦ ਜੋ ਚਾਹੀਦਾ
2: ਅੱਛਾ ਅੱਛਾ ਇੱਕ ਪਹਿਲਾਂ
3: ਇੱਕ ਹੁਣ ਹੈਗਾ ਦਾਤ ਮੈਂ ਉਹਦੇ ਚ ਗੱਲ ਕਰਦੇ ਤੇ ਦੂਜਾ ਹੈਗਾ ਤੇ ਤੁਸੀਂ ਵੀ ਉਹਦੇ ਚ ਗੱਲ ਕਰਦੇ
2: ਹਾਂ ਬੁੱਝੋ ਫਿਰ ਹੁਣ
1: ਅੱਛਾ ਫੋਨ ਹੋਣਾ
3: ਫਿਰ ਇਹ ਇਜ਼ੀ ਕਲੂ ਹੈ
1: ਫੋਨ ਤਾਂ ਨਹੀਂ ਹੈਗਾ
3: ਇਹ ਤਾਂ ਅੱਗੇ ਹੋਰ ਕੋਈ ਕਲੂ ਇਜ਼ੀ ਨਹੀਂ ਹੋ ਸਕਦਾ
1: ਮਤਲਬ ਦੱਸ ਹੀ ਦਿੱਤਾ ਕੁੱਲ ਮਿਲਾ ਕੇ ਆਨਸਰ ਹੈ ਨਾ
2: ਪਰ ਸਾਡੇ ਕੋਲ ਤਾਂ ਕੋਈ ਕੌਲੀ ਨਹੀਂ ਹੈਗੀ
1: ਕੀ ਹੋ ਸਕਦਾ
2: ਸਾਡੇ ਕੱਪ ਵੀ ਹੋ ਸਕਦਾ ਭਲਾ
1: ਆਪਾਂ ਗੱਲ ਕਾਹਦੇ ਵਿੱਚ ਕਰਦੇ ਹਾਂ ਫੋਨ ਵਿੱਚ ਜਾਂ ਰੇਡੀਓ ਵਿੱਚ
2: ਪਹਿਲੇ ਜਿਹੜੇ ਫੋਨ ਸੀ ਨਾ ਉਹਦੇ ਇੱਦਾਂ ਲੱਗਦਾ ਹੁੰਦਾ ਵੀ ਦੋਈ ਪਾਸੇ ਕੌਲੀਆਂ ਜਿਹੀਆਂ ਲੱਗੀਆਂ
1: ਹਾਂ
2: ਉਹ ਵਾਲੀ ਗੱਲ ਹੈ ਥੈਂਕ ਯੂ ਐਸ਼
1: ਲਾਹੌਰ ਵਾਲੇ ਪਾਸੇ ਜ਼ਿਆਦਾ ਹੋਣਗੀਆਂ ਕੌਲੀਆਂ
2: ਤੇ ਬੜੀ ਸਿਆਣੀ ਹੋ ਗਈ ਕੁੜੀ ਥੈਂਕ ਯੂ
3: ਅੰਕਲ
2: ਜੀ ਕੀ ਹੁੰਦਾ ਭਲਾ ਐਮ ਅੰਕਲ ਜੀ ਤੁਸੀਂ
1: ਅੰਕਲ ਜੀ ਵੀ ਹੋ ਸਕਦਾ
3: ਅੰਕਲ ਜੀ ਨਹੀਂ ਹੈਗੇ
2: ਅੱਛਾ ਅੰਕਲ ਜੀ ਨਹੀਂ ਹੋ ਤੁਸੀਂ ਓਕੇ ਤੁਸੀਂ ਕੌਣ ਹੋ
3: ਮੈਂ ਵੀਰ ਜੀ ਹੈਗੇ
2: ਅੱਛਾ ਵੀਰ ਜੀ ਹੋ ਸਰਦਾਰ ਜੀ ਕੌਣ ਹੈ ਫਿਰ
3: ਇਫ ਅੰਕਲ ਜੀ ਮੈਂ ਹੈਗਾ ਫਿਰ ਦੋ ਅੰਕਲ ਜੀ ਹੋ
2: ਗਏ ਹਾਂ ਦੋ ਅੰਕਲ ਜੀ ਹੋ ਗਏ ਤੇ ਸਰਦਾਰ ਜੀ ਕੌਣ ਹੈ
3: ਮੈਂ
2: ਤੇ ਫਿਰ ਵੀਰ ਜੀ ਕੌਣ ਹੈ
1: ਜਦੋਂ ਗੱਲ ਕਰਦੇ ਆਈ ਥਿੰਕ ਉਦੋਂ ਮੰਮਾ
2: ਫੋਨ ਚੁੱਕ ਲੈਂਦੇ ਓਕੇ ਮੰਮਾ ਚੁੱਕ ਲੈਂਦੇ ਬੈਗ ਕਿਉਂ ਵੀਰ ਜੀ
1: ਅੱਗੇ ਜ਼ੋਰ ਲਾਉਂਦਾ
2: ਬੈਗ ਕੌਣ ਚੁੱਕਦਾ ਤੁਹਾਡਾ
1: ਸਿਡਨੀ
2: ਚ ਤਾਂ ਟਰੱਕ ਖਰਾਬ ਹੁੰਦੇ ਆ
1: ਜਾਲੀ ਲੋਕ
2: ਸਰਵਿਸ ਨੀ ਕਰਾਉਂਦੇ ਜਾਲੀ ਲੋਕ
3: ਤੇਲ ਨੀ ਪਾਉਂਦੇ ਤਾਂ
2: ਤੇਲ ਚੰਗਾ ਨੀ ਪਾਉਂਦੇ ਸਾਰਾ ਪਤਾ ਵਾ ਵੀਰ ਜੀ ਨੂੰ
1: ਵੀਰ ਜੀ ਦੇ ਫਿਰ ਆਪਣੇ ਟਰੱਕ ਨੇ
2: ਤੁਸੀਂ ਲਕਾ ਨੀ ਸਕਦੇ ਗੱਲਾਂ
1: ਤਰ੍ਹਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਬਹਿ ਜਾ
2: ਇੰਨਾ ਪਤਾ ਤੇ ਟਰੱਕ ਵਾਲਿਆਂ ਨੂੰ ਵੀ ਨੀ ਹੁੰਦਾ ਜਿੰਨਾ ਵੀਰ ਜੀ ਨੂੰ ਪਤਾ
1: ਵੀਰ ਜੀ ਆਪ ਟਰੱਕ ਵਾਲੇ ਆਹ ਗੱਲ ਨਾ ਆਖੋ ਤੁਸੀਂ
2: ਆਹੋ ਇਹ ਵੀ ਗੱਲ ਸਹੀ ਆ ਵੀਰ ਜੀ ਕੋਲ ਹੈਗਾ ਟਰੱਕ
1: ਨਾਲੇ ਉਹਨਾਂ ਦੀ ਆਪਣੀ ਵਰਕਸ਼ਾਪ ਵੀ ਹੈਗੀ
2: ਕਿਉਂ ਵੀਰ ਜੀ
3: ਹਾਂਜੀ
2: ਕੀ ਸੁਣਾਓਗੇ ਫਿਰ
3: ਇੱਕ ਬੁਝਾਲਤ
2: ਹਾਂਜੀ
3: ਉਹ ਕਿਹਦੀ ਚੀਜ਼ ਹੈ ਜਿਹਦੇ ਅਮ ਮੈਂ ਯੂਜ਼ ਕਰਦੇ ਬਾ ਕੋਈ ਅਜਰੇ ਉਹ ਕਿਹਦੀ ਉਹ ਕਿਹਦੀ ਚੀਜ਼ ਹੈ ਜਿਹਦੇ ਮੈਂ ਯੂਜ਼ ਕਰਦੇ ਬਾ ਤੇ ਕੋਈ ਜਾ ਕੋਈ ਹੋਰ ਨਹੀਂ ਯੂਜ਼ ਕਰਦਾ
1: ਟਰੱਕ
2: ਹਾਂ ਟਰੱਕ ਵੀ ਹੋ ਸਕਦਾ ਤੁਹਾਡੀਆਂ ਲੱਤਾਂ
3: ਤੁਹਾਡੀ
2: ਪੈਨਸਲ
1: ਤੁਹਾਡੀ ਕਿਤਾਬ
3: ਤੁਹਾਡੀ
1: ਬੁੱਕ
2: ਤੁਹਾਡੀ ਬੁੱਕ ਇਹ ਕਿਹੜੀ ਆ ਫਿਰ ਤੁਸੀਂ ਦੱਸ ਦੋ ਫਿਰ ਹਾਰ ਗਏ ਆਪਾਂ
3: ਓ
1: ਯਾਰ ਇਹ ਤਾਂ ਸਿੰਪਲ ਸੀ ਇਹੀ ਨਹੀਂ ਪਹੁੰਚਿਆ
2: ਇਹ ਤੇ ਯਾਰ ਬੜਾ ਔਖਾ ਹੋ ਗਿਆ ਕੰਮ ਫਿਰ ਸਾਡਾ
1: ਸਾਨੂੰ ਸਾਨੂੰ ਕਨਫਿਊਜ਼ ਪਹਿਲਾਂ ਵੀਰ ਜੀ ਤੇ ਸਰਦਾਰ ਜੀ ਚ ਕਰਤਾ ਨਾ ਫਿਰ ਨੇਮ ਤਾਂ ਚੇਤੇ ਨਹੀਂ ਆਇਆ
2: ਇਹਨਾਂ ਨੇ ਸਾਨੂੰ ਕਲੂ ਵੀ ਨਹੀਂ ਨਾ ਦਿੱਤਾ ਐਸ਼ਲੀਨ ਸਾਨੂੰ ਕਲੂ ਵੀ ਦੇ ਦਿੰਦੀ ਆ
1: ਇਹ ਵੀ ਪੰਗਾ ਪੈ ਗਿਆ ਸਾਡਾ
2: ਥੈਂਕ ਯੂ ਵੀਰ ਜੀ
3: ਥੈਂਕ ਯੂ ਦੀਦੀ ਦੀ ਨਸੂਆ
2: ਬੱਲੇ ਕੁੜੀਏ
1: ਆਂਟੀ ਜੀ ਅੱਜ ਐਨਕਾਂ ਦੇ ਉੱਪਰ ਦੀ ਝਾਕਦੇ
2: ਅੱਜ ਤੇ
1: ਕੀ ਪਾਉਂਦੇ ਹੋ ਸਮੂਦੀ ਚ ਫਿਰ
3: ਬਲੂਬੇਰੀਜ਼ ਸਟ੍ਰਾਬੇਰੀਜ਼ ਰਾਸਬੇਰੀਜ਼ ਬਦਾਮ
2: ਠੰਡੀ ਨੀ ਲੱਗਦੀ ਸਵੇਰੇ ਸਵੇਰੇ
3: ਨਹੀਂ ਬਿਕਾਜ਼ ਫਿਰ ਫ੍ਰੀਜ਼ਰ ਚ ਜਦੋਂ ਹੁੰਦਾ ਤੇ ਫਿਰ ਅਸੀਂ ਫ੍ਰੀਜ਼ਰ ਚ ਬਾਹਰ ਕਰ ਦਿੰਦੇ ਫਿਰ ਵੇਟ ਕਰਦੇ ਥੋੜੀ ਦੇਰ ਲਈ ਫਿਰ ਅੰਬ ਖਾਂਦੇ
1: ਡੀਫਰੋਸਟ ਕਰਕੇ ਗਰਮ ਦੁੱਧ ਵੀ ਪਾ ਦਿੰਦੇ ਕਈ
2: ਗੁੱਡ ਗੁੱਡ ਇਹਨੂੰ ਸਾਰੀ ਰੈਸਪੀ ਵੀ ਪਤਾ ਵਾ ਵੇਖਿਆ ਮੈਨੂੰ ਲੱਗਦਾ ਆਪੇ ਬਣਾ ਲੈਂਦੀ ਹੈ ਰੋਟੀ ਤਵਨੀਤ ਦੀ
1: ਰੋਟੀ
2: ਤਵਨੀਤ ਦੀ ਰੋਟੀ ਖਾਵਾਂਗੇ ਸਬਜ਼ੀ ਵੀ ਆਉਂਦੀ ਕਿ ਨਹੀਂ ਤੁਹਾਨੂੰ
1: ਥੋੜੀ
2: ਪੀ ਲਾਂਗੇ ਪੱਤੂ ਥੋੜੀ ਬਣਾ ਦੇ ਕੋਈ ਨੀ ਥੋੜੀ ਥੋੜੀ ਦੋ ਵਾਰੀ ਬਣਾ ਦੇ
1: ਅੱਧਾ ਕੱਪ ਕਈਆਂ ਦਾ ਹੈ ਅੱਧਾ ਕੱਪ ਡਿਜ਼ਾਈਨ ਨਵਾਂ
2: ਹਾਂ ਕਈ ਕਹਿੰਦੇ ਹੁੰਦੇ ਨਾ ਵੀ ਸਾਨੂੰ ਤੇ ਇੰਨੀ ਕੁ ਰੈਸਪੀ ਪਤਾ ਹਾਂ ਇੰਨਾ ਕੀ ਬਸ
1: ਨਹੀਂ ਪਰ ਵਧੀਆ ਬਣਾਉਂਦੀ ਹੈ
2: ਮੈਂ ਵੱਧ ਬਣਾਈ ਤੇ ਸਵਾਦ ਨਹੀਂ ਬਣਨੀ ਕਈ ਕਹਿ ਦਿੰਦੇ ਹੁੰਦੇ ਆ ਕੀ ਸੁਣਾਓਗੇ ਫਿਰ ਅੱਜ
3: ਇੱਕ ਬੁਜਾਰਤ
2: ਹਾਂਜੀ
3: ਉਹ ਕਿਹੜੀ ਚੀਜ਼ ਹੈ ਜਿਹਦੇ ਕੋ ਮੋਰੀਆਂ ਨੇ ਤੇ ਉਹ ਹੋਲਡ ਕਰਦਾ
2: ਹੈ ਮੋਰੀਆਂ ਨੇ ਤੇ ਕੀ ਹੋਲਡ ਕਰਦਾ
3: ਪਾਣੀ
2: ਅੱਛਾ ਮੋਰੀਆਂ ਨੇ ਪਰ ਪਾਣੀ ਹੋਲਡ ਕਰਦਾ
1: ਅੱਛਾ
3: ਹਾਂਜੀ ਹਿੰਟ ਇਹ ਹੈ ਡੈਡਾ ਕਹਿੰਦੇ ਮੈਂ ਨਹੀਂ ਕਰਨਾ ਤੁਸੀਂ ਕਰੋ ਮੰਮਾ ਨੂੰ
2: ਹਾਂ ਅੱਛਾ ਤੁਸੀਂ ਕਰੋ ਓਕੇ
1: ਘਰ ਦਾ ਕੰਮ ਹੀ ਹੋ ਸਕਦਾ
2: ਹਾਂ ਇਹ ਕੋਈ ਕੰਮ ਹੀ ਆ ਕੋਈ ਸਫਾਈ
3: ਕੰਮ ਨਹੀਂ ਹੈ ਮੰਮਾ ਦਾ ਕੰਮ ਹੈ
2: ਕੋਈ ਸਫਾਈ ਸਫੂਈ ਹੋ ਸਕਦੀ ਹੈ ਫਿਰ
3: ਹਾਂਜੀ
1: ਕੋਈ ਕਲਚਰਲ ਸੈਂਸਿਟੀਵਿਟੀਜ਼ ਵੀ ਆ ਜਾਂਦੀਆਂ ਨੇ ਇੱਥੇ
3: ਕਿਚਨ ਚ ਕੋਈ ਸਫਾਈ ਹੋਣੀ
2: ਅੱਛਾ ਕਿਚਨ ਚ ਕੋਈ ਫਿਲਟਰ ਫੁਲਟਰ ਤੇ ਨਹੀਂ ਹੋਈ
3: ਨਹੀਂ
2: ਹਾਂ ਚੁੱਲਾ
3: ਨਹੀਂ
2: ਆਹਾਂ ਕੀ ਫਿਰ ਕਿਚਨ ਦੇ ਵਿੱਚ ਹੋਰ ਕੀ ਆ ਕੌਲਾ ਤਸਲਾ ਕੜਾਈ ਪੋਣੀ
3: ਨਹੀਂ ਨਹੀਂ
2: ਇਹ ਕੀ ਆ ਫਿਰ ਕਿਚਨ ਚ ਹੋਰ ਕੀ ਆ ਪਲਾਂਟ ਵੀ ਰੱਖੇ ਹੁੰਦੇ ਕਈਆਂ ਨੇ ਫਿਰ ਖੰਡ ਵਾਲਾ ਡੱਬਾ
1: ਹਲਦੀ ਸਰੋਂ ਸੌਂਫ ਦਾ ਤੇਲ
2: ਰਹਿ ਕੇ ਗਿਆ ਫਿਰ
1: ਪਟਾਕੇ
2: ਟੂਟੀ ਟੂਟੀ ਟੂਟੀ
3: ਨਹੀਂ
2: ਟੂਟੀ ਦੇ ਕਲੋਜ਼ ਓਕੇ ਸ਼ਾਵਰ ਉਹ ਪਰ ਰਸੋਈ ਚ ਨਹੀਂ ਹੁੰਦਾ
1: ਇਹ ਤਾਂ ਬੜੀ ਔਖੀ ਜੀ ਬੁਝਾਰਤ ਪਾਉਂਦੀ ਸਵੇਰੇ ਸਵੇਰੇ ਦਿਮਾਗ ਜਿਹਾ
2: ਬੜਾ ਔਖਾ ਕੰਮ ਹੋ ਗਿਆ ਡਿਸ਼ਵਾਸ਼ਰ
3: ਨਹੀਂ
2: ਓਕੇ ਅੱਛਾ ਹੋਰ ਕਲੋਜ਼
1: ਅੱਛਾ
2: ਹੋਰ ਫਿਰ ਪਿੱਛੇ ਕੀ ਹੈ ਫਿਰ ਗਟਰ ਚਪਲਾਂ ਲਾ ਕੇ ਵਿੱਚ ਹੀ ਵੇਖ ਕੇ ਆਉਣਾ ਫਿਰ ਮੈਂ ਸਵੇਰੇ ਸਵੇਰੇ ਤੁਸੀਂ ਗਟਰਾਂ ਚ ਵਾੜਤਾ ਚਲੋ ਹਾਰ ਇਹਨੂੰ ਜਗਾ ਹਾਰ ਹੀ ਜਾਈਏ
1: ਇਹ ਤੋਂ ਅੱਗੇ ਨਾ ਚੱਲੀ
2: ਓਹੋ
1: ਮੰਮਾ ਪਾਪਾ ਦੀ ਲੜਾਈ ਸਪੰਜ ਭੱਜੀ ਭੱਜੀ ਆਈ
3: ਮੰਮਾ ਕਹਿੰਦੇ ਜੈਨਾ ਨੂੰ ਪਾਂਦੇ ਤੋਂ ਦੋ ਫਿਰ ਜੈਨਾ ਨਹੀਂ ਤੁਸੀਂ ਟੋਵੋ
2: ਅੱਛਾ ਉਹ ਕਹਿੰਦੇ ਵੀ ਸਪੰਜ ਹੁਣ ਤੁਸੀਂ ਧੋਵੋ ਓਕੇ ਗੁੱਡ ਗੁੱਡ
3: ਚਲੋ ਕੇ ਬਤਾ ਦੋ ਦੋ ਵਰਡ ਸਿਖਾਣੇ
2: ਹਾਂਜੀ ਸਿਖਾਓ ਸਿਖਾਓ ਜੀ
3: ਜਾਪਾਨੀਜ਼ ਚ ਅਰੀਗਾਟੋ
2: ਅਰੀਗਾਟੋ
1: ਹਾਸ਼ੀਮੋਟੋ
3: ਹਾਂਜੀ
2: ਓਕੇ
3: ਅਰੀਗਾਟੋ ਥੈਂਕ ਯੂ ਹੁੰਦਾ ਤੇ ਕਨੀਚੂਆ ਵੈਲਕਮ ਹੁੰਦਾ
2: ਅੱਛਾ ਅਰੀਗਾਟੋ ਤੇ ਕਨੀਚੂ
3: ਮੈਂ
1: ਪੜਾ ਸਕਦਾ
2: ਤੇ ਕਨੀਚੂਆ ਕੀ ਹੁੰਦਾ
3: ਵੈਲਕਮ
2: ਥੈਂਕ ਯੂ ਚਲੋ ਆਪਾਂ ਯਾਦ ਰੱਖਾਂਗੇ ਫਿਰ ਥੈਂਕ ਯੂ ਹਾਂ ਚਲੋ ਠੀਕ ਆ ਓਕਾਇਆ ਓਕਾਇਆ ਅਰੀਗਾਤੋ
1: ਆਪਾਂ ਸਪੇਨ ਸਪੈਨਿਸ਼ ਦੇ ਵੀ ਸਿੱਖ ਕੇ ਆਉਂਦੇ ਆਪਾਂ ਵੀ
2: ਅਰੀਗਾਤੋ ਤਵਨੀਤੋ ਅਰੀਗਾਤੋ ਇੱਧਰ ਸਾਡੇ ਨਾਲ ਹੁਣ ਆਪਣਾ ਗਿਆ ਕਨੀਚੂਆ ਸੈਮੂਆ
3: ਕਨੀਚੂਆ ਬਾਈ ਸਤਿ ਸ਼੍ਰੀ ਅਕਾਲ
2: ਬਾਈ ਸਤਿ ਸ਼੍ਰੀ ਅਕਾਲ ਕਨੀਚੂਆ ਨਰਿੰਦਰ ਸੈਮੂਆ
3: ਕਨੀਚੂਆ
2: ਕਨੀਚੂਆ
1: ਭੋਜਪੁਰੀ ਨੇ ਨਾ ਬੋਲਣ ਲੱਗ ਜਾਓ ਬੱਚੇ ਹੀ ਬਾਬੂਆ ਬੂਬੂਆ ਜਿਹਾ ਵੀ ਕਹਿ ਤੁਹਾਡੇ ਫਰਕ ਤੇ ਇਹੀ ਆ
2: ਨਹੀਂ
4: ਨਹੀਂ
1: ਹਾਂ ਤਾਜ਼ੀ ਤਾਜ਼ੀ ਕਿਤੇ ਮਿਰਜ਼ਾਪੁਰ ਦੇਖੀ ਹੋਵੇ
4: ਹਾਂਜੀ
1: ਸਤਿ ਸ਼੍ਰੀ
2: ਅਕਾਲ
1: ਰਾਮ ਜੀ ਕੀ ਹਾਲ ਚਾਲ
4: ਵਧੀਆ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਜੀ
1: ਐਨ ਗੋਡਾ ਜੀ ਕੰਮ
2: ਕਿੱਥੇ ਗਏ ਕਿੱਥੇ ਗਾਇਬ ਹੋ ਗਏ ਤੁਸੀਂ ਤੇ ਲੰਮਾ ਸਮਾਂ ਕਮਾਈਆਂ ਤੇ ਲੱਕ ਤਨ ਬੰਨਿਆ ਤੁਸੀਂ
1: ਚੰਨ ਦਾ ਈਦੀ ਹੋ ਗਿਆ
2: ਇੰਨੇ ਚਿਰ ਬਾਅਦ ਬੰਦਾ ਜਿਹੜਾ ਆਵੇ ਨਾ ਉਹ ਸਰਵਾਈਕਲ ਦਾ ਇਲਾਜ ਹੀ ਪੁੱਛਦਾ ਹੁੰਦਾ
1: ਇਲਾਜ ਡੈਸਕ ਦਾ ਇੰਡੀਆ ਜਾ ਕੇ
2: ਇਧਰਲੇ ਪਾਸੇ ਨਾ ਉੱਠਣ ਲੱਗ ਪਈ ਹੁਣ ਵਾਹ ਜੀ
1: ਨਹੀਂ ਜਵੈਣ ਤੁਹਾਡੇ ਪਹਿਲਾਂ ਹੀ ਪਈ ਹੋਣੀ
2: ਨਹੀਂ ਜਿੰਨਾ ਹਾਲੇ ਤੁਸੀਂ ਸ਼ੁਰੂਆਤੀ ਮਰੀਜ਼ ਹੋ ਨਾ ਇੰਨਾ ਕਹੀਂ ਸਿੱਖ ਲਿਆ ਵਾ
1: ਕਮਾਲ
2: ਦੀ ਗੱਲ ਹੁਣ ਮੰਨ ਲਓ ਜੇ ਇੱਕ ਡਾਕਟਰ ਗੋਡਿਆਂ ਦਾ ਆਪਰੇਸ਼ਨ ਕਰਦਾ ਹੈ ਮਤਲਬ ਇਹ ਥੋੜੀ ਤੁਸੀਂ ਕਹੋਗੇ ਜਾਓ ਪਹਿਲਾਂ ਆਪਣਾ ਕਰਾ ਕੇ
1: ਕਮਾਲ
2: ਗੱਲ ਕਰਦੇ ਬੰਦਾ ਨਾ ਗੱਲ ਸ਼ਰਤਾਂ ਵੀ ਆਪਣੇ ਕੰਮ ਦੇ ਹਿਸਾਬ ਨਾਲ ਰੱਖਦਾ
1: ਕਹਿੰਦਾ ਮੈਨੂੰ ਬਿਮਾਰੀ ਦਾ ਦੱਸ ਲੈਣ ਦੋ ਭਰਾ
4: ਮੈਨੂੰ ਬਿਮਾਰੀ ਦੀ ਕੋਈ ਨੀ ਮੈਂ ਕਿਹਾ ਮੈਂ ਹੁਣ ਬਾਬਾ ਮਹੀਨਾ ਬਾਅਦ ਚੱਲਿਆ ਤੇ ਮੈਂ ਨਾ ਭਾਈ ਕਹੂੰਗਾ ਦੋ ਮਿੰਟ ਲਾਓ ਵੀ ਤੁਸੀਂ ਇਕੱਠੇ ਰਹੇ ਜੇ ਬੜਾ ਤੁਹਾਨੂੰ ਮਿਸ ਕੀਤਾ ਮੈਂ ਤੇ ਅੱਜ ਕੱਲ੍ਹ ਤੁਹਾਡੇ ਐਕਸੈਪਟ ਕਰਦੇ ਹਾਂ ਵੀ ਤੁਸੀਂ ਤੇ ਹੋਰੀ ਬਿਮਾਰੀ ਪਾ ਕਰਤਾ ਬਗਿਆ ਮੈਨੂੰ
1: ਕੋਈ ਸੈਡ ਸੌਂਗ ਹੀ ਲਾ
2: ਤੇ ਉਹ ਪੁੱਛਿਆ ਵਾ ਤੁਸੀਂ ਐਵੇਂ ਵਿੱਚ ਹੁਣ ਭਾਬੀ ਨੂੰ ਲਈ ਆਉਂਦੇ ਜੇ ਸਿੱਧੀ ਸਿੱਧੀ ਜੀ ਗੱਲ ਕੀਤੀ ਆ
4: ਪੁਰਾਣੀ ਗੱਲ 5 ਸਾਲ ਹੋ ਗਿਆ ਰਣਜੀਤ ਬਾਬੇ ਦਾ ਸ਼ੋਅ ਸੀ ਇੱਥੇ ਆਪਣੇ ਨਾ ਅੰਡਮ ਪਾਰਕ ਨਾ ਉਸ ਉੱਥੇ ਸੋਢੀ ਸਾਹਿਬ ਸੀ ਮੈਂ
1: ਵਿਸ਼ਾਲ ਸੀ ਤੇ
2: ਆਵਾਜ਼ ਸਹੀ ਨੀ ਆਉਣ ਡੀ ਅੱਜ ਆ
1: ਪਾਗਲਾ ਕੰਪਿਊਟਰ ਕਹਿੰਦੇ
2: ਅੱਛਾ ਸੋਢੀ ਸਾਹਿਬ ਹਾਂਜੀ
4: ਇਹਨਾਂ ਤੇ ਨਾ ਬਾਬੇ ਦਾ ਸ਼ੋਅ ਸੀ ਤੇ ਉਸ ਤੋਂ ਬਾਅਦ ਸੋਢੀ ਸਾਹਿਬ ਮੈਂ ਵਿਸ਼ਾਲ ਤੇ ਇੱਕ ਦੋ ਬੰਦੇ ਹੋ
2: ਗਏ ਬਾਤ ਗੱਲ ਹੋ ਗਈ ਸੀ
4: ਖਾਣ ਚਲ ਗਿਆ ਨਾ ਉੱਥੇ ਡਿਨਰ ਤੇ ਚਲ ਗਏ ਤੇ ਨਾ ਉੱਥੇ ਬੈਠੇ ਤੇ ਹੁਣ ਜਿਹੜੇ ਉੱਥੇ ਲੋਕੀ ਸ਼ੋਅ ਹੁਣ ਵੇਖ ਕੇ ਆਏ ਉਹਨਾਂ ਨੇ ਵੀ ਜਾਣੇ ਨਾ ਮਗਰ ਰੋਟੀ ਖਾਣ ਬਾਅਦ ਜਿਵੇਂ ਕਿ ਜਾਂਦੇ ਤੇ ਜਿਹੜੇ ਰੈਸਟੋਰੈਂਟ ਚ ਆਪਾਂ ਗਏ ਉੱਥੇ ਇੱਕ ਦੋ ਨਾ ਦੋ ਫੈਮਲੀ ਆ ਗਈਆਂ ਉੱਥੇ ਹੋਰ ਮਗਰ ਸਾਡੇ ਨਾ ਅਸੀਂ ਬੈਠੇ ਹਾਂ ਤੇ ਉਹ ਵੜਦੇ ਇਹਨਾਂ ਨੇ ਸੋਢੀ ਸਾਹਿਬ ਵੱਲ ਉਹਨਾਂ ਧਿਆਨ ਪੈ ਗਿਆ ਨਾ ਤੇ ਸੋਢੀ ਸਾਹਿਬ ਵੱਲ ਵੇਖ ਕੇ ਨਾ ਬੜਾ ਖੁਸ਼ ਹੋਇਆ ਵੀ ਉਹ ਸੋਢੀ ਸਾਹਿਬ ਨਾ ਤੁਹਾਡੇ ਬੜੇ ਫੈਨ ਆ ਦੂਜੇ ਫੈਨ ਆ ਤੇ ਫੋਟੋ ਕਰੇ ਫੋਟੋ ਹੋਈ ਤੇ ਫੋਟੋ ਕਰਾ ਕੇ ਤੇ ਉਹ ਬਹਿ ਗਏ ਨਾ ਚੁੱਪ ਕਰਕੇ ਬਹਿ ਗਏ ਸਾਰੇ ਆਪਣੇ ਟੇਬਲ ਤੇ ਆ ਗਏ ਤੇ ਸੋਢੀ ਸਾਹਿਬ ਨਾ ਬੜੇ ਪਰੇਸ਼ਾਨ ਮਗਰ ਸਾਡੇ ਕੀ ਗੱਲ ਹੋਇਆ ਯਾਰ ਆਉਂਦੇ ਜਦੋਂ ਆਏ ਸੀ ਉਦੋਂ ਬੜਾ ਕਹਿੰਦੇ ਸੋਢੀ ਸਾਹਿਬ ਤੇ ਹੁਣ ਫੋਟੋ ਕਰਾ ਕੇ ਪਰੇ ਬਹਿ ਗਏ ਆਇਆ ਨਾ ਕੌਣ ਮੇਰਾ ਵੇਖਣ ਵੀ ਘੜੀ
1: ਮੈਂ ਕਿਤੇ
2: ਕਹਿਣ
1: ਲੱਗਿਆ
2: ਹੁੰਦਾ ਏਦਾਂ ਹੀ ਆ ਕਈ ਵਾਰੀ ਏਦਾਂ ਦੀ ਸਿਚੁਏਸ਼ਨ ਚ ਨਾ ਬੰਦਾ ਕਹਿੰਦਾ ਵੀ ਮੰਨ ਲਓ ਹੁਣ ਬੰਦਾ ਬੁਰਾ ਜਿਹਾ ਲੱਗਦਾ ਨਾ ਮਹਿੰਗੀ ਚੀਜ਼ ਮੰਗਾ ਵੇਂਦਾ ਮੁੜ ਕੇ ਉਹ ਵੇਂਦੇ ਨੀ ਤੁਹਾਡੇ ਟੇਬਲ ਨਾ
4: ਲਾਲ ਜੀ ਸੰਦੋ ਲਾਲ ਜੀ ਨੇ ਨਾ ਕੰਮ ਜਾਂਦੇ ਨਾ ਟਾਈਮ ਹੀ 10 ਵਜੇ ਦਾ ਸ਼ੁਰੂ ਕਰਨਾ ਕੰਮ ਨਾ ਜੋਬ ਜਾਣ ਦਾ ਤੇ ਕਿਤੇ ਨਾ ਟ੍ਰੈਫਿਕ ਦੇ ਫਸ ਗਏ ਕਿਤੇ ਲੇਟ ਹੋ ਗਏ ਚਾਰੇ 10-15 ਮਿੰਟ ਨਾ ਤੇ ਬਾਕੀ ਸਟਾਫ ਵੀ ਲੇਟ ਹੋ ਕਰਦੇ ਨਾ ਟ੍ਰੈਫਿਕ ਉਹਨਾਂ ਰੂਟ ਦੇ ਟ੍ਰੈਫਿਕ ਸੀ ਤੇ ਜਾਂਦੇ ਨੇ ਨਾ ਇਹ ਜਿਹੜੇ ਦੂਜੇ ਦੋ ਬੰਦੇ ਸੀ ਉਹਨਾਂ ਨੂੰ ਨਾ ਮਾਲਕ ਲੱਕੇ ਕੇ ਬਿਠਾ ਵੀ ਤੁਸੀਂ ਕਿਉਂ ਲੇਟ ਹੋ ਗਏ ਜੇ 10 ਵਜੇ ਦਾ ਟਾਈਮ ਹੈ 12:15 ਹੋ ਗਏ ਤੁਸੀਂ ਤੱਕ ਤੁਸੀਂ ਲੇਟ ਆਏ ਨਾ ਤੇ ਉਹ ਤਾਂ ਆਪਣੀ ਸਫਾਈਆਂ ਦੇਣਦੇ ਹੋ ਜਾਂਦੇ ਨੇ ਨਾ ਲਾਲ ਜੀ ਬੜੇ ਕਹਿੰਦਾ ਵੀ ਲਾਲ ਜੀ ਨੂੰ ਪੁੱਛਦੇ ਵੀ ਕੰਮ ਸ਼ੁਰੂ ਕਰਨਾ ਟਾਈਮ ਕਿੰਨਾ ਆਉਂਦੇ 10 ਵਜੇ ਦਾ ਆਉਂਦੇ ਹੁਣ ਕਿੰਨਾ ਟਾਈਮ ਹੈਗਾ ਆਉਂਦਾ 9:75
1: ਗੱਲ ਸਹੀ ਵੀ ਆ
2: ਸਦਾ ਘਰੇ
1: ਘਰੇ ਕਹਿੰਦਾ ਟ੍ਰੇਨ ਪਹਿਲਾਂ ਹੀ ਆ ਗਈ 22 ਘੰਟੇ ਲੇਟ ਆ
2: ਉਹ ਸਦਾ ਨਾ ਘਰੇ ਬਣਾਈ ਹੋਵੇ ਘੜੀ
1: ਹੋ
2: ਸਕਦਾ
4: ਜਿੱਦਾਂ ਬੰਦਾ ਹੀ ਕਹਿੰਦਾ ਵੀ ਮੈਂ ਯਾਰ ਮੈਂ ਬੜੇ ਕੰਮ ਕੀਤੇ ਮੇਰਾ ਕੋਈ ਕੰਮ ਨੀ ਚੱਲਦਾ ਕਹਿੰਦਾ ਕਿਉਂ ਕੀ ਆ ਕਹਿੰਦਾ ਜਿਹੜੇ ਕੰਮ ਨੂੰ ਹੱਥ ਪਾਉਂਦਾ ਉਹ ਖਰਾਬ ਹੋ ਜਾਂਦਾ ਕਿੱਦਾਂ ਕਹਿੰਦਾ ਮੈਂ ਨਕਲੀ ਨੋਟਾਂ ਦਾ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਆਪਣੀ ਚੱਲਦਾ ਕਿਉਂ ਕਹਿੰਦਾ ਮੈਂ 75-75 ਨੋਟ ਬਣਾ ਬੈਠਾ
1: ਪੰਜ ਦਾ ਖਰਚਾ ਆਇਆ ਉਹਨੇ 35-35 ਦੇ 2 ਮੋੜ ਤੇ
2: ਥੈਂਕ ਯੂ
4: ਓਕੇ ਭਾਈ ਹਾਂਜੀ
2: ਥੈਂਕ ਯੂ ਜੀ ਅਰਿਗਾਤੋ ਅਰਿਗਾਤੋ ਅਰਿਗਾਤੋ ਅਰਿਗਾਤੋ ਸੋਮੂ ਵਾਲਾ ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਕਹਿੰਦੇ ਕਿ ਬੰਦੇ ਆਪਦੇ ਦੋਸਤ ਦੇ ਨਾਲ ਫੋਨ ਦੇ ਉੱਤੇ ਗੱਲ ਕਰਦਾ ਅਤੇ ਆਪਣੀ ਵਾਈਫ ਦੀ ਹਾਈਟ ਵੀ 6 ਫੁੱਟ ਹੈ ਅਤੇ ਕੋਲ ਖੜੀ ਵਾਈਫ ਹੌਲੀ ਜੀ ਕਹਿੰਦੀ ਨਹੀਂ ਜੀ ਨਹੀਂ 6 ਨਹੀਂ 5.5 ਫੁੱਟ ਹੈ ਬੰਦਾ ਮੈਂ ਜੀਬ ਸਣੇ ਦੱਸੀ ਸੀ ਥੈਂਕ ਯੂ ਹਰਪਾਲ ਜੀ ਤਰਾਜ ਕਹਿੰਦੇ ਭਾਈ ਗੁੱਡ ਮਾਰਨਿੰਗ ਹਰਪਾਲ ਜੀ ਸਿਡਨੀ ਤੋਂ ਹਾਂਜੀ ਹੈਵ ਏ ਗ੍ਰੇਟ ਪ੍ਰੋਡਕਟਿਵ ਵੈਡਨਸਡੇ ਰਾਜ ਜੀ ਤੁਹਾਡਾ ਵੀ ਇੱਦਾਂ ਹੀ ਬਸ ਇੱਦਾਂ ਦਾ ਕੁਛ ਅੰਮ੍ਰਿਤ ਜੀ ਧੰਨਵਾਦ ਕਹਿੰਦੇ ਕੱਲ੍ਹ ਉਸੇ ਮੋਤੀ ਬਿੰਦਕਾ ਓਪਰੇਸ਼ਨ ਕਰਵਾਤੇ ਦੇਖਾ ਜਿਸ ਕਾ ਸਟੇਟਸ ਥਾ ਜੋ ਹਮਾਰੀ ਆਂਖੋਂ ਮੇਂ ਖਟਕਤੇ ਹੈ वो शमशान में भटकते हैं। वाह वाह वाह मंजीत बटाला जी,
1: अखां तो डरदे हो, सानू दिखाओ अमन ऑप्टिकल सामने बस अड्डा जलंधर।
2: थैंक यू ते कहिंदे डॉक्टर साहब समोसा तितली किवें होया। कुलदीप जी, प्रिया जी, अमित जी, शाइन जी, धन्यवाद, सत श्रीकाल। कहते कहानी वधिया सी। सारे लिसनर्स दे लई नंदा साहब कलकालो तो सत श्रीकाल भेजदे ने। सिमरन जी कहते कमाल वाली कहानी सी, अज बड़ी प्रैक्टिकल जी लगी, थैंक यू, धन्यवाद, तुहाडा मेहरबानी। गुरसेवक सिंह सिद्धू जी सरबत दे भले दी अरदास करदे ने, सब लई खुशियां मंगदे ने। ते बड़े दिनों बाद रमनदीप कौर हसीजा जी भी सत श्रीकाल भेजते हैं। सारे लिसनर्स लिए कहते इंजॉय कर रहे हैं शो। सुखविंदर भैन जी धन्यवाद तुहाडा, ते जतेंद्र कौर जी तुहाडा बहुत बहुत धन्यवाद। राकेश कुमार जी कहते सब खुश तंदुरुस्त चढ़दी कला च रहन, परमात्मा सब नूं चढ़दी कला बख्शे, ते मुहब्बतां दा हर पासे वास होवे, सारिआं दीआं मनोकामनावां संपूर्ण होण। जतेंद्र कौर जी सत श्रीकाल भेजते हैं। सुखदीप सिंह घूमण जी धन्यवाद, कहिंदे कहानी वधिया लगी, तो थैंक यू, ये कहानी भेजी भी तुसीं ते बहुत वधिया लगा। तो हुण आपां लैणे तुहाडे कोल इजाजत। कुलबीर जी भी सत श्रीकाल भेजदे ने, कहिंदे वाहिगुरू मेहर परयात रखे, तंदुरुस्ती दे सारिआं नूं। आपां लैणे तुहाडे कोलों इजाजत, हसते खेडदे रहो, चढ़दी कला च रहो, तो सुनते रहो रेडियो हांजी 1674 AM।
5: जी गड्डी अक्षरा ज्वेलर्स वल ले लो।
6: ओ जो हुकम मेरी सरकार।
5: ओ आ किधर, हैरी स्पार्क वल जाना, तुसी आ किथे जा रहे हो?
6: अक्षरा ज्वेलर्स दी दूजी लोकेशन रिवर्स टंच,
5: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
6: आहो जी आहो,
5: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच। सुनो जी गड्डी अक्षरा ज्वेलर्स वल ले लो।
6: ओ जो हुकम मेरी सरकार।
5: ओ आ किधर, हैरी स्पार्क वल जाना, तुसी आ किथे जा रहे हो?
6: अक्षरा ज्वेलर्स दी दूजी लोकेशन रिवर्स टंच,
5: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
6: आहो जी आहो,
5: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਅਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਹਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤਾਂ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ ਹਾਂ। ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣਿਆ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ, ਹੁਣ ਚਿੰਤਾ ਸੀ ਕਿ ਕੋਈ ਲੁੱਚਾ ਲਫੰਗਾ ਤੰਗ ਨਾ ਕਰੇ। ਹੁਣ ਕਰਾਂ ਤਾਂ ਕੀ ਕਰਾਂ, ਕਦੀ ਮਨ ਦੇ ਵਿੱਚ ਆਉਂਦਾ ਸਮੇਂ ਸਿਰ ਜੇ ਦਵਾਈਆਂ ਨਾ ਪਹੁੰਚ ਪਾਈਆਂ ਤਾਂ ਪਿਓ ਦਾ ਕੀ ਬਣੂ, ਮਸਾਂ ਤਾਂ ਸਿਹਤ ਟਿਕਣ ਲੱਗੀ। ਆਪਣੇ ਇਕੱਲੇਪਨ ਦਾ ਡਰ ਉਹਨੂੰ ਹੋਰ ਵੀ ਸਤਾਉਣ ਲੱਗਾ। ਅੱਗੇ ਤਾਂ ਕੋਈ ਨਾ ਕੋਈ ਟਾਵਾਂ ਟਾਵਾਂ ਹੁੰਦਾ ਆ ਅੱਡੇ 'ਤੇ, ਅੱਜ ਇਹ ਕੈਸੀ ਬੇਦ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ, ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ ਇਸੇ ਤਰ੍ਹਾਂ ਦਾ। ਸ਼ਾਮ ਦਾ ਵੇਲਾ ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ, ਉਹ ਇਕਾਂਗੀ ਏਡਜ਼ ਬਿਮਾਰੀ ਦੀ ਜਾਗਰੂਕਤਾ ਦੇ ਲਈ ਖੇਡੀ ਗਈ ਸੀ, ਦੂਰ ਦਰੇਡੇ ਤੱਕ ਚਰਚੇ ਹੋਏ ਸੀ। ਉਸ ਕੁੜੀ ਦਾ ਇੰਨਾ ਹੀ ਕਹਿਣਾ ਸੀ ਕਿ ਮੈਂ ਏਡਜ਼ ਪੀੜਿਤ ਹਾਂ। ਬਸ ਫਿਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤਾਂ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾਮਰਾਦ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਹਾਂ, ਇਸੇ ਚੱਕਰ 'ਚ ਹੀ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕਾਉਣੀ ਆ? ਅੰਦਰੋਂ ਵੱਡਾ ਹੌਂਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ। ਆਓ ਗਏ ਤੇ ਆਓ ਗਏ, ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋ

ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ ਹਾਂ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਰਹਿੰਦੀਆਂ ਨੇ, ਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੇਂਜ ਮੁੱਢ ਕਦੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ, ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬਕੌਂਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜਾਵੇ, ਖਾਸ ਤੌਰ ਦੇ ਉੱਤੇ ਧੀਆਂ। ਅਤੇ ਜੇ ਪੋਤਿਆ ਤਾਂ ਉਹਨੂੰ ਸਮਝ ਆ ਜਾਵੇ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜਾਵੇ ਅਤੇ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ।

ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ ਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਆ, ਤੇ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਆ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਆ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹੈ। ਅੱਛਾ ਭਾਜੀ ਮੇਰੀ ਗੱਲ ਸੁਣੋ,
1: ਸੁਣਾ
0: ਜਦੋਂ ਆਪਾਂ ਸ਼ੁਰੂ ਕਰਨਾ ਸੀ, ਮੈਂ ਤੁਹਾਨੂੰ ਕਿਹਾ ਸੀ ਅੱਜ ਚਮਕੀਲੇ ਦੇ ਗਾਣਾ ਲਾਣਾ, ਤੁਸੀਂ ਗੁਰਦਾਸ ਮਾਨ ਦਾ ਚੁੱਕੇ ਲਾ ਦਿੱਤਾ।
1: ਮੈਂ AI ਨੂੰ ਕਿਹਾ ਸੀ
0: ਇਹ ਜਿਹੜੀ AI ਹੈ ਨਾ, ਇਹਨੇ ਐਸੀ ਦੀ ਤੈਸੀ ਕਰ ਦੇਣੀ ਨਾ ਗਾਣਿਆਂ ਦੀ। ਭਾਜੀ ਅੱਜ ਕੱਲ AI ਤੋਂ ਯਾਦ ਆਇਆ, ਉਹ ਨਾ ਕੋਈ ਉਹ ਆ ਗਿਆ, ਮਤਲਬ ਕੋਈ ਵੀ ਗਾਣਾ ਆਪਾਂ ਬਣਾ ਸਕਦੇ ਹਾਂ। ਹਾਂ ਮਤਲਬ ਮੈਂ ਯਾਰ ਇੱਕ ਵੀਡੀਓ ਕੁਛ ਬਣਾ ਸਕਦੇ,
1: ਲਿਖ ਸਕਦੇ ਹੋ, ਗਾ ਸਕਦੇ ਹੋ,
0: ਮਤਲਬ ਕਿਤੇ
1: ਗਿਆ ਬਣਾ ਸਕਦੇ ਹੋ, ਤੇ ਫਿਰ ਬਾਅਦ ਚ ਉਹਨੂੰ ਆਪਣੇ ਚੈਨਲ ਤੋਂ ਵੀ।
0: ਹਾਂ ਮਤਲਬ ਇੰਨਾ ਕੁਛ ਹੋ ਗਿਆ ਅੱਜ ਕੱਲ ਦੁਨੀਆਂ ਚ, ਇੰਨਾ ਉਲਟੀ ਪੁਲਟੀ ਹੋਈ ਜਾ ਰਹੀ ਹੈ ਕਿ ਇਹਦੇ ਨਾਲ AI ਨੇ ਉਲਟੀ ਕਰ ਦੇਣੀ।
1: ਇੰਨੀ ਤੇਜ਼ੀ ਦੇ ਨਾਲ ਹੋ ਰਹੇ ਹੈ ਨਾ ਹੁਣ, ਜਦੋਂ ਅੱਗੇ ਆਪਾਂ ਅੱਜ ਕੱਲ ਕਹਿੰਦੇ ਹੁੰਦੇ ਸੀਗੇ ਨਾ ਵੀ ਅੱਜ ਕੱਲ ਐ ਹੋ ਰਿਹਾ, ਤਾਂ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਠੀਕ ਹੈ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਹੋਇਆ ਹੋਊਗਾ।
0: ਹਾਂਜੀ ਹਾਂ ਸਹੀ।
1: ਪਰ ਹੁਣ ਦੁਨੀਆਂ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ ਨਾ ਕਿ ਜਦੋਂ ਤੁਸੀਂ ਅੱਜ ਕੱਲ ਕਹਿੰਦੇ ਹੋ ਤਾਂ ਇਹਦਾ ਲਿਟਰਲ ਮੀਨਿੰਗ ਅੱਜ ਕੱਲ ਹੋਣਾ ਚਾਹੀਦਾ।
0: ਹਾਂ ਸਹੀ,
1: ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਕਈ ਮਹੀਨਿਆਂ ਤੋਂ, ਕੁਝ ਸਾਲਾਂ ਤੋਂ ਇਹ ਹੋ ਰਹੀ ਹੈ ਆਲਰੇਡੀ ਚੀਜ਼, ਮਤਲਬ ਅਮਰੀਕਾ ਦੇ ਵਿੱਚ ਜਾਂ ਹੋਰ ਯੂਰੋਪੀਅਨ ਕੰਟਰੀ ਚ, ਇੰਡੀਆ ਦੇ ਵਿੱਚ ਵੀ ਹੁਣ ਹੋਣ ਲੱਗ ਪਈ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਹੋ ਰਹੀ ਹੈਗੀ। ਸੋ ਇਹ ਚੀਜ਼ ਆਲਰੇਡੀ ਹੋ ਰਹੀ ਹੈ।
0: ਹਾਂ ਮਤਲਬ
1: ਇਹਦਾ ਮਤਲਬ ਆਲਰੇਡੀ ਇਹ ਬੜੀ ਚੀਜ਼, ਕਿਉਂਕਿ ਬੜੀ ਛੇਤੀ ਟੈਕਨੋਲੋਜੀ ਪੁਰਾਣੀ ਹੋ ਰਹੀ ਹੈ। ਆਈਫੋਨ ਨੇ 18 ਵੀ ਕੱਢਤਾ ਮੋੜਨ ਵਾਲਾ,
0: ਜਿੰਨਾ ਕੁ ਬੰਦਾ ਹੈਗਾ ਬੰਦੇ ਨੇ ਉਹਨਾਂ ਆਪਣੇ ਹਿਸਾਬ ਦਾ ਹੀ ਰੇਟ ਦੱਸਣਾ ਵਾਲਾ, ਤੇ ਮੈਂ ਤਾਂ ਹੁਣ ਲੈ ਨੀ ਸਕਦਾ ਹੋਣਾ, ਤੇ ਮੈਂ ਕਿਹਾ ਉਹ ਜ਼ਰੂਰੀ ਕਹਿਣਾ ਵਾ। ਅੱਛਾ ਅੰਦਾਜ਼ੇ ਨੂੰ ਮੈਂ ਤੁਹਾਨੂੰ ਦੱਸ ਦਿੰਦਾ, ਠੀਕ ਹੈ, 2500 ਦਾ।
1: ਹਾਂ ਨਾਰਮਲੀ $2,200-2300 ਤੋਂ, ਇਹ
0: $2,000 ਤੋਂ ਉੱਪਰ ਆ ਗਿਆ।
1: ਨਹੀਂ ਪਰ ਉਹ ਸਾਰੇ ਨੀ, ਸਾਰੇ ਨਹੀਂ ਹੈਗੇ, ਫਲੈਪ ਵਾਲੇ ਜਿਹੜੇ ਨੇ ਉਹਨਾਂ ਦੀ ਡਿਫਰੈਂਟ ਹੈ ਕੀਮਤ।
0: ਠੀਕ ਹੈ,
1: ਇੰਡੀਅਨ ਰੁਪੀਸ ਦੇ ਵਿੱਚ ਕਿੰਨਾ ਹੋਊਗਾ ਅੰਦਾਜ਼ਾ ਲਗਾਓ?
0: ਇੰਡੀਅਨ ਰੁਪੀਸ ਦੇ ਵਿੱਚ ਹੋਏਗਾ 2.5 lakh ਦਾ। ਜਿੱਦਾਂ ਖਾਣਾ ਖਾਣ ਤੋਂ ਬਾਅਦ ਤੀਲੇ ਨਾਲ ਆਪਣਾ ਕੁਝ ਸਮਾਨ ਕਰਦੇ ਨੇ, ਦੰਦਾਂ ਜੇ ਤੇ ਗਾਣੇ ਕੱਢਣੇ ਆ। ਉਹ ਸੱਚ ਆਪਣਾ ਸ਼ੋਅ ਚੱਲ ਰਿਹਾ ਇਹ
1: ਇੰਡੀਆ ਦੇ ਵਿੱਚ 3 lakh ਦਾ, ਹਲੇ ਮੇਰੀ ਗੱਲ ਨਹੀਂ ਸੀ ਪੂਰੀ ਹੋਈ,
0: ਸੌਰੀ ਸੌਰੀ, 3 lakhs। ਓਕੇ,
1: ਹਾਂ, ਤੇ ਹੁਣ ਉਹਦੇ ਚ ਇਹ ਗੱਲ ਆ ਰਹੀ ਹੈ ਕਿ ਮਤਲਬ ਅੱਜ ਕੱਲ ਉਹ ਵੀਡੀਓਜ਼ ਨਹੀਂ ਆ ਰਹੀਆਂ ਹੈਗੀਆਂ ਕਿ 3 lakh ਰੁਪਏ ਚ ਕੀ ਕੁਛ ਮਿਲ ਜਾਂਦਾ ਇੰਡੀਆ ਚ।
0: ਹਾਂ ਇੰਡੀਆ ਚ 3 lakh।
1: ਸੋ ਹੁਣ ਉਹਨਾਂ ਨੇ ਇਹ ਦਿਖਾਇਆ ਹੈਗਾ ਕਿ ਜੇ ਤੁਸੀਂ ਅਮਰੀਕਾ ਦੇ ਵਿੱਚ ਮਤਲਬ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਇੱਕ ਐਵਰੇਜ ਸੈਲਰੀ ਕੱਢੀ ਹੈ,
0: ਠੀਕ ਹੈ,
1: ਹਨਾ, ਵੀ ਇੰਡੀਆ ਦੀ ਐਵਰੇਜ ਸੈਲਰੀ, ਜਿਵੇਂ ਆਸਟ੍ਰੇਲੀਆ ਦੀ ਇੱਕ ਐਵਰੇਜ ਸੈਲਰੀ,
0: ਬੰਦੇ ਦੀ ਐਵਰੇਜ ਸੈਲਰੀ
1: ਆਪਣੀ ਕਿੰਨੇ, $26 ਪਰ ਆਵਰ ਹੈਗੇ ਨੇ,
0: ਠੀਕ ਹੈ,
1: ਜੇ ਉਹਨੂੰ ਤੁਸੀਂ 8 ghante ਦੇ ਹਿਸਾਬ ਦੇ ਨਾਲ ਜੋੜੋ ਤੇ ਕਿੰਨੇ ਦਿਨਾਂ ਦੇ ਵਿੱਚ ਇੱਥੇ ਬੰਦਾ ਆਈਫੋਨ ਖਰੀਦ ਸਕਦਾ,
0: ਠੀਕ ਹੈ।
1: ਅਮਰੀਕਾ ਦੇ ਵਿੱਚ ਐਵਰੇਜ ਸੈਲਰੀ ਦੇ ਹਿਸਾਬ ਦੇ ਨਾਲ ਲੋਕ 11 ਦਿਨ ਦੀ ਸੈਲਰੀ ਜੋੜ ਕੇ ਆਈਫੋਨ ਡੀਓ ਜਿਹੜਾ ਨਵਾਂ ਮਾਡਲ ਆਇਆ,
0: ਅੱਛਾ ਠੀਕ ਹੈ,
1: ਮੈਂ ਉਹ ਬੇਸਿਕ ਮਾਡਲ ਦੀ ਗੱਲ ਨਹੀਂ ਕਰ ਰਿਹਾ, ਡੀਓ ਜਿਹੜਾ
0: ਆਈਫੋਨ ਡੀਓ,
1: ਹਨਾ,
0: ਹਾਂ ਠੀਕ ਹੈ।
1: ਆਸਟ੍ਰੇਲੀਆ ਦੇ ਵਿੱਚ 20 ਦਿਨ ਕੰਮ ਕਰੋਗੇ ਤੁਸੀਂ,
0: ਓਕੇ,
1: ਕੰਟੀਨਿਊ,
0: ਹਾਂਜੀ,
1: ਤਾਂ ਤੁਹਾਡੀ ਉਹ ਸੈਲਰੀ ਦੇ ਵਿੱਚ ਇਹ ਨਵਾਂ ਡੀਓ ਫੋਨ ਆਏਗਾ,
0: ਠੀਕ ਹੈ ਜੀ।
1: ਯੂਕੇ ਦੇ ਵਿੱਚ 22 ਦਿਨ ਕੰਮ ਕਰੋ,
0: ਓਕੇ, 11, 20 ਤੇ 22, ਇਹ ਤੁਸੀਂ ਦਿਨ ਵਧਾਈ ਜਾ
1: ਰਹੇ ਨੇ,
0: ਹਾਂਜੀ।
1: ਜਾਪਾਨ ਦੇ ਵਿੱਚ 29 ਦਿਨ ਕੰਮ ਕਰੋ,
0: ਅੱਛਾ,
1: ਤਾਂ ਤੁਹਾਨੂੰ ਇਸ ਕਿਸਮ ਦਾ ਜਿਹੜਾ ਫੋਨ ਤੁਸੀਂ ਲੈ
0: ਸਕਦੇ ਹੋ, ਠੀਕ ਹੈ।
1: ਚਾਈਨਾ ਚ 55 ਦਿਨ ਕੰਮ ਕਰੋ ਐਵਰੇਜ ਸੈਲਰੀ,
0: 55 ਦਿਨ,
1: ਤਾਂ ਤੁਹਾਨੂੰ ਉੱਥੇ ਦੀ ਕੀਮਤ ਦੇ ਵਿੱਚ ਇਹ,
0: ਠੀਕ ਹੈ,
1: ਫੋਨ ਮਿਲੂਗਾ,
0: ਠੀਕ ਹੈ ਜੀ।
1: ਨਾਓ ਯੂ ਗੈਸ ਇੰਡੀਆ ਦੇ,
0: ਇੰਡੀਆ ਜੇ ਚਾਈਨਾ 55 ਹੈ, ਇੰਡੀਆ ਦਾ ਤੁਸੀਂ ਲਾ ਲਓ 65 ਲਾ ਲਓ ਫਿਰ,
1: ਨਹੀਂ,
0: ਹਾਂਜੀ।
1: ਸੋ ਇੰਡੀਆ ਦੀ ਐਵਰੇਜ ਸੈਲਰੀ ਕਹਿੰਦੇ ਹੁੰਦੇ ਨੇ 50,000 ਰੁਪਇਆ ਮਹੀਨਾ,
0: ਓ
1: 3 lakh ਰੁਪਇਆ ਸੇਵ ਕਰਨ ਨੂੰ 6 ਮਹੀਨੇ ਲੱਗਣਗੇ।
0: ਇਸੇ
1: ਕਰਕੇ ਲੋਕਾਂ ਨੇ ਉਹ ਮੀਮਸ ਜਾਂ ਵੀਡੀਓਜ਼ ਆਪਣੇ ਪਾਏ ਨੇ ਨਾ ਵੀ ਨਵਾਂ ਫੋਨ ਲੈ ਲਿਆ ਮੈਂ, ਸ਼ਰਟ ਚੱਕੀ ਹੋਈ, ਇੱਥੇ ਟੇਪ ਲੱਗੀ ਹੋਈ, ਮੈਂ ਆਪਣੀ ਇੱਕ ਕਿਡਨੀ ਵੇਚਤੀ ਤੇ ਫੋਨ।
0: ਅੱਛਾ ਮੈਂ ਮੈਂ ਮੈਂ ਨਹੀਂ ਦੇਖੀ ਅੱਛਾ ਇਹ ਵੀ ਠੀਕ ਹੈ ਤੇ ਲੈ ਭਾਜੀ ਇਹ ਤਾਂ ਤੁਸੀਂ ਪਹਿਲੀ ਨਿਊਜ਼ ਹੀ ਦੱਸਦੀ ਹੈ ਸਾਨੂੰ ਹੈ ਨਿਊਜ਼ ਹੀ ਹੋ ਗਈ ਹੈ ਕਿੰਨੇ ਦਿਨਾਂ ਚ ਕੀ ਕਰ ਸਕਦਾ ਲੈ ਆਪਾਂ ਮਤਲਬ ਬੇਕਾਰ ਖਬਰ ਨੀ ਇਹ ਤਾਂ ਬਹੁਤ ਗੁੱਡ ਵਾਲੀ ਖਬਰ ਹੈ ਹਾਂ ਤੇ ਭਾਜੀ ਜੇ ਸਪੋਜ ਕਰੋ ਤੁਸੀਂ ਮੈਨੂੰ ਦਿਨ ਦੱਸਦੇ ਆ ਹੁਣ ਮੈਂ ਜੇ ਰਹਿੰਦਾ ਇੰਡੀਆ
1: ਹਾਂਜੀ ਅੱਛਾ ਉਹ ਸੈਲਰੀ ਦੇ ਵਿੱਚ ਤੁਸੀਂ ਸਿਰਫ ਉਸ ਆਈਫੋਨ ਲਈ ਜੋੜਨੀ ਹੋ ਆ
0: ਉਹ ਚ ਰੋਟੀ ਪਾਣੀ ਨੀ ਖਾਣਾ
1: ਕਿਰਾਇਆ ਨੀ ਦੇਣਾ ਕਿਸ਼ਤਾਂ ਨੀ ਦੇਣੀਆਂ
0: ਤੁਸੀਂ ਬਸ ਸਮਝੋ ਵੀ ਸੈਲਰੀ ਦਿੱਤੀ ਹੁਣ ਤੁਹਾਡੇ ਕੋਲ ਕੁਛ ਨੀ ਹੈਗਾ ਰੋਡ ਤੇ ਜਾ ਕੇ ਫਿਰ ਮੰਗਣ ਲੱਗ
1: ਪਾ ਵੀ ਗੁਰਦੁਆਰੇ ਜਾਓ ਲੰਗਰ ਪਾਣੀ
0: ਕੁਛ ਵੀ ਮਤਲਬ ਉਹਦੇ ਵਿੱਚ ਤੁਸੀਂ
1: ਕੱਪੜੇ ਨੀ ਧੋਣੇ ਆਪਣੇ
0: ਅੱਛਾ
1: ਸਰਫ ਲਓਗੇ
0: ਮਤਲਬ ਕੁਛ ਵੀ
1: ਸੋਡਾ ਨਹਾਉਣਾ ਨੀ ਹੈਗਾ
0: ਯਾਨੀ ਕਿ ਛੇ
1: ਸ਼ੈਂਪੂ ਲਓਗੇ
0: ਉਹ ਛੇ ਮਹੀਨੇ ਤੱਕ ਤੇ ਜੇ ਸਮਝੋ ਸ਼ੇਵ ਨੀ ਕਰਨੀ
1: ਚਾਹ ਨੀ ਪੀਣੀ ਬਾਹਰੋਂ ਜੇ ਪੀਣੀ ਹੈ ਤਾਂ ਕਿਸੇ ਦੇ ਨਾਲ ਮਨਤੇਜ ਭਾਜੀ ਕੇ ਚਾਹ ਪੀਣਗੇ ਹਾਂ ਭਾਜੀ ਪਿਲਾ ਦੋ
0: ਹਾਂਜੀ ਹਾਂਜੀ ਹਾਂਜੀ ਭਾਈ ਨਹੀਂ ਅਸੀਂ ਕੀ ਕਹਿੰਦੇ ਹੁੰਦੇ ਆ ਅੱਛਾ ਯਾਰ ਜੇ ਤੂੰ ਪੀਣੀ ਹੈ ਨਾ
1: ਫਿਰ
0: ਪੀ ਲੈਂਦੇ ਨਹੀਂ ਤੇ ਰਹਿਣ ਦੋ
1: ਤੁਸੀਂ ਮੈਨੂੰ ਆਂਦੀ ਅੱਜ ਇਹਦੀ ਸੀ ਗੱਲ ਕਹੀ
0: ਤੁਹਾਡੇ
1: ਕੋਲ ਕਿਡਨੀ
0: ਨਹੀਂ ਨਹੀਂ ਮੈਂ ਦੋ ਇੱਕ ਤੁਹਾਨੂੰ ਦਵਾਂਗਾ ਆਪਣੇ ਕੋਲ ਇੱਕ ਤੁਹਾਨੂੰ
1: ਮੈਂ ਤਿੰਨ ਕਿਡਨੀਆਂ ਕੀ ਕਰਨੀਆਂ
0: ਨਹੀਂ ਨਹੀਂ ਆਈਫੋਨ ਦੋਵੇਂ ਕੱਢ ਕੇ ਇੱਕ ਆਈਫੋਨ ਤੁਹਾਡਾ ਇੱਕ ਮੇਰਾ ਭਾਈ ਇੰਨਾ
1: ਕਿਡਨੀ ਇੰਨੀ ਮਹਿੰਗੀ ਵਿਕੇਗੀ
0: ਯਾਰ ਅੱਛਾ ਹੁਣ ਇਹ ਵੀ ਗੱਲ ਹੈ ਹਾਂ ਇਹ ਤੁਸੀਂ ਹੁਣ ਸਾਰੇ ਰੇਡੀਓ ਤੇ ਦੱਸ ਦੋਗੇ ਨਹੀਂ ਨਹੀਂ ਦੇਖ ਲਓ ਜੀ
1: ਸਵਸਥ ਕਿਡਨੀ
0: ਅੱਛਾ ਮੈਂ ਸੱਚ
1: ਸ਼ਰਾਬ ਨਹੀਂ ਪੀਤੀ ਹੈ
0: ਯਾਰ ਮੈਂ ਜਿਹੜਾ ਭਾਜੀ ਮੇਰਾ ਜਿਹੜਾ ਸ਼ੈਤਾਨੀ ਦਿਮਾਗ ਹੈ ਨਾ ਹੁਣ ਇਹ ਕਹਿ ਰਿਹਾ ਵਾ ਵੀ ਦੇਖੋ 11 ਦਿਨ ਲੱਗਦੇ ਅਮਰੀਕਾ ਚ ਠੀਕ ਹੈ
1: 11 ਦਿਨ ਲੱਗਦੇ
0: ਮੈਂ ਕੀ ਕਰਾਂਗਾ ਮੈਂ ਇੰਡੀਆ ਚ ਰਹਿਣਾ
1: ਨਹੀਂ ਅਸਲ ਚ ਪ੍ਰੋਬਲਮ ਪਤਾ ਇੱਕ ਪ੍ਰੋਬਲਮ ਨਹੀਂ ਅਸਲ ਦੇ ਵਿੱਚ ਇਹ ਟੈਕਨੀਕਲ ਜਿਹੜੀ ਸਟੱਡੀ ਇਹਦੇ ਚ ਇੱਕ ਚੀਜ਼ ਗਲਤ ਹੈ
0: ਹਾਂਜੀ
1: ਉਹ ਇਹ ਹੈ ਕਿ ਅਮਰੀਕਾ ਦੇ ਵਿੱਚ ਆਈਫੋਨ ਵੈਸੇ ਹੀ ਸਸਤਾ ਹੈ ਸਮਝ ਰਹੇ ਹੋ ਕਿ ਦੀ ਕੰਪਨੀ ਹੈਗੀ ਹੈ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਉਹਨੇ ਆਣਾ ਹੈਗਾ ਟੈਕਸ ਟੁਕਸ ਲੱਗ
0: ਉਹਨੇ ਕਿੱਥੋਂ ਦੀ ਆ ਕੇ ਕਿੱਥੋਂ ਵਾਇਆ
1: ਹੁਣ ਮੈਂ ਤੁਹਾਡੀ ਭਾਸ਼ਾ ਚ ਸਮਝਾਉਣਾ ਸੌਖਾ ਜਿਹਾ ਕਰਕੇ
0: ਮੇਰੀ ਭਾਸ਼ਾ ਮੈਂ
1: ਅਮਰੀਕਾ ਦੇ ਵਿੱਚ ਜੌਨੀ ਵਾਕਰ $15,000 ਦੀ ਹੈ ਇੱਥੇ $40-50 ਦੀ ਹੈ
0: ਜਦ ਕਿ ਮੈਂ ਅਮਰੀਕਾ ਜਾਵਾਂ ਹੁਣ
1: ਹੁਣ
0: ਪਤਾ ਲੱਗਿਆ ਸਹੀ ਗੱਲ ਹੈ ਸਹੀ ਗੱਲ
1: ਸੋ ਇਹ ਫਰਕ ਹੈਗਾ ਇਹਦੇ ਚ ਬਾਕੀ ਕਹਿੰਦੇ 48 megapixel ਦਾ ਕੈਮਰਾ ਹੈ ਫਲਾਣਾ ਧਿਮਕਾ ਲੇਲੇ ਭੱਬੇ
0: ਸਾਨੂੰ ਨਾ ਆਈਫੋਨ ਵਾਲੇ ਨੇ
1: ਸੀਰੀ ਵੀ ਨਵਾਂ ਆਇਆ ਇਹਦੇ ਚ
0: ਸੀਰੀ
1: ਸੀਰੀ ਸੀਰੀ ਨੀ ਹੁੰਦਾ ਹੈਗਾ
0: ਇੱਕ ਜਿਹੜਾ ਹਾਂ ਇੱਕ ਤੇ
1: ਸੀਰੀ
0: ਭਾਜੀ ਸੀਰੀ ਤੋਂ ਯਾਦ ਆਇਆ ਮੈਂ ਤਾਂ ਨਾ ਆਪਣਾ ਇੱਧਰ ਸੈਮਸੰਗ ਵਿੱਚ ਵੀ ਜੈਮੀਨੀ ਹੈ
1: ਜਦੋਂ
0: ਗੱਡੀ ਚਲਾ ਰਹੇ ਆ ਉਹ ਜਿਹੜਾ ਚੈਟ ਜੀਪੀਟੀ ਹੈ ਨਾ ਉਹ ਵਿਚਾਰਾ ਜਦੋਂ ਕਹੀਏ ਨਾ ਉਹ ਬੋਲ ਕੇ ਨੀ ਸਮਝਦਾ ਨਾ
1: ਤੁਸੀਂ ਬਲੂਟੂਥ ਕੀਤਾ ਹੋਇਆ ਗੱਡੀ ਦੇ ਨਾਲ
0: ਮਤਲਬ ਉਹਦੀ ਆਵਾਜ਼ ਥੋੜੀ ਆਉਂਦੀ
1: ਤੁਸੀਂ ਬਲੂਟੂਥ ਕੀਤਾ
0: ਹੋਇਆ
1: ਉਹਦੇ ਚ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਫੋਰ ਐਗਜ਼ਾਮਪਲ ਤੁਸੀਂ ਲਿਖੋਗੇ ਕਿ ਚੈਟ ਜੀਪੀਟੀ ਦੇ
0: ਉੱਤੇ ਇਦਾਂ ਕਿੱਦਾਂ ਹੁੰਦਾ
1: ਤੁਹਾਨੂੰ ਮੈਂ ਦੱਸਦਾ ਮਨਤੇਜ ਸਿੰਘ ਲੋ ਮੈਂ ਤੁਹਾਡੇ ਨਾਲ ਨਾਲ ਆਪਾਂ ਸ਼ੋਅ ਵੀ ਕਰ ਰਹੇ
0: ਹਾਂ ਨਾਲੇ ਨਾਲੇ ਇਨਫੋਰਮੇਸ਼ਨ ਵੀ ਹੈ ਜੀ
1: ਹੁਣ ਆ ਜਿਹੜਾ ਮਨਤੇਜ ਸਿੰਘ ਦੇ ਬਾਰੇ ਜੋ ਵੀ ਇਹਨੇ ਇਨਫੋਰਮੇਸ਼ਨ ਦਿੱਤੀ ਆ ਸਾਰਾ ਦੱਸਦਾ
0: ਓਕੇ
1: ਤੁਸੀਂ NSW ਦੇ ਡਿਪਾਰਟਮੈਂਟ ਆਫ ਕਮਿਊਨਿਟੀ ਜਸਟਿਸ ਵੀ ਕੰਮ ਕੀਤਾ
0: ਹੈ ਇਹ ਕਿਹੜਾ ਆ ਗਿਆ ਕੋਈ ਹੋਰ ਆ ਗਿਆ
1: ਅੱਛਾ ਇੱਥੇ ਨਾ ਆਹ ਆਪਸ਼ਨ ਹੁੰਦੀ ਇੱਥੇ ਮਾਈਕ ਦੀ ਗੱਡੀ ਚਲਾਉਂਦੇ ਤੁਹਾਡੇ ਬਲੂਟੂਥ ਤੇ ਚੱਲਦਾ
0: ਮਤਲਬ ਇਹ ਫਿਰ ਆਪਾਂ ਇਹਦੀ ਆਵਾਜ਼ ਵੀ ਸੁਣ ਸਕਦੇ
1: ਜੋ ਉਹਦੇ ਚ ਲਿਖਿਆ ਹੋਇਆ ਉਹ ਸਾਰਾ ਤੁਹਾਨੂੰ ਬੋਲ ਕੇ ਦੱਸੂਗਾ
0: ਲੈ ਚੱਕੋ
1: ਇਨਫੈਕਟ ਜੋ ਵੀਡੀਓ ਨੇ ਤਾਂ ਚਲੋ ਚੱਲ ਹੀ ਜਾਣਾ ਆਡੀਓ ਦੇ ਨਾਲ
0: ਠੀਕ ਹੈ
1: ਪਰ ਐਵਰੀਥਿੰਗ ਇਨ ਰਿਟਨ ਟੋਪਿਕ
0: ਜਿਹੜਾ ਕਿੰਨਾ ਘੈਂਟ ਹੋ ਗਿਆ ਕਿਉਂਕਿ ਅੱਜ ਆਪਾਂ ਨਾ ਘੈਂਟ ਘੈਂਟੀ ਗੱਲਾਂ ਕਰਨੀ ਨੌਲੇਜ ਵਾਲੀਆਂ ਗੱਲਾਂ ਕਰਨੀਆਂ ਠੀਕ ਹੈ ਨਾ ਆਪਾਂ ਇਹ ਨਹੀਂ ਹੈ ਬਸ ਅੱਜ ਐਵੇਂ ਦੀਆਂ ਗੱਲਾਂ ਕਰਕੇ ਆਪਣਾ ਵੈਸੇ ਨਾ ਭਾਜੀ ਤਰੱਕੀਆਂ ਤੇ ਜਾ ਰਿਹਾ ਸ਼ੋ ਆਪਾਂ ਨਾ ਪਹਿਲਾਂ ਕਰਦੇ ਹਾਂ ਜਬਲੀਆਂ ਮਾਰਦੇ ਹਾਂ ਪਹਿਲਾਂ ਪੂਰ ਜੋਕ ਆਏ ਫਿਰ ਜਬਲੀਆਂ ਆਈਆਂ ਕੁਤਕੁਤਾਰੀਆਂ ਚੋ ਜਬਲੀਆਂ ਹੁੰਦੀਆਂ ਸੀ
1: ਹੁਣ ਵਧੀਆ
0: ਹੁਣ ਕੀ ਹੋ ਗਿਆ ਵਾ ਪਹਿਲਾਂ ਆਪਾਂ ਜਦੋਂ ਖਬਰਾਂ ਸਟਾਰਟ ਕੀਤਾ ਸੀ ਨਾ ਉਦੋਂ ਆਪਾਂ ਨਕਲੀ ਨੁਕਲੀ ਖਬਰਾਂ ਦੇ ਕੇ ਚੱਲ ਜਾਂਦੇ ਹਾਂ ਕਦੀ ਕਿਸੇ ਦਾ ਕੱਟਾ ਖੁੱਲ ਗਿਆ ਕਦੀ ਕਿਸੇ ਨੇ ਮੱਝ ਖੁੱਲ ਏਦਾਂ ਦਾ ਕਰਦੇ ਆ
1: ਦੇਖੋ ਤੁਸੀਂ ਅੱਜ ਦੀ ਤਰੀਕ ਚ ਵੀ ਪੜੋਗੇ ਨਾ ਖਬਰਾਂ ਮੈਂ ਇੱਕ ਦਿਨ ਸੋਚ ਰਿਹਾ ਸੀਗਾ ਕਿ ਆਪਣੇ ਨਾ ਇਸ ਸ਼ੋਅ ਦੇ ਵਿੱਚ
0: ਹਾਂਜੀ
1: ਪੰਜਾਬ ਦੀਆਂ ਖਬਰਾਂ ਦਾ ਇੱਕ ਬੁਲੇਟਿਨ ਪੜਾਂਗੇ ਹੁਣ ਮੈਂ ਜਗ ਬਾਣੀ ਖੋਲਦਾ ਤੁਸੀਂ ਮੈਨੂੰ ਦੱਸੋ ਮੈਂ ਪਹਿਲੀਆਂ ਪੰਜ ਖਬਰਾਂ ਪੜਾਂ ਜਾਂ ਦਸ ਪੜਾਂ ਉਹ ਸਾਰੀਆਂ ਹੀ ਨੈਗੇਟਿਵ ਸਾਰੀਆਂ ਹੀ ਨਕਾਰਾਤਮਕ ਤੁਸੀਂ ਕਹਿਣਾ ਕੋਈ ਵੀ ਨਾ ਪੜੋ
0: ਅੱਛਾ
1: ਤੁਸੀਂ ਚਲੋ ਪਹਿਲੀਆਂ ਪੰਜ ਪੜੋ
0: ਚਲੋ ਪਹਿਲੀਆਂ ਪੰਜ
1: ਮਣੀ ਮਾਜਰਾ ਤੋਂ ਕਾਰ ਲੁੱਟ ਕੇ ਦੋ ਮੁਲਜ਼ਮ ਫਰਾਰ ਜਲੰਧਰ ਚ ਬਿਸਕਟ ਫੈਕਟਰੀ ਨੂੰ ਲੱਗੀ ਅੱਗ
0: ਓਏ ਹੋਏ ਹੋਏ
1: ਪੰਜਾਬ ਚ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ ਪੰਜ ਇਨਕਰੀਮੈਂਟ ਰੋਕਣ ਦੇ ਹੁਕਮ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਦੀ ਠੱਗੀ ਤੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਦੇ ਖਿਲਾਫ਼ ਮੁਕੱਦਮਾ ਤਾਂ ਪੰਜ ਖ਼ਬਰਾਂ ਪੰਜ ਹੀ ਨੈਗੇਟਿਵ
0: ਲਓ ਜੀ ਲਓ ਤੇ ਬੰਦੇ ਦਾ ਫਿਰ ਦਿਲ ਕਿੱਦਾਂ ਪੋਜ਼ਿਟਿਵ ਹੋਏਗਾ
1: ਸਾਰੀਆਂ ਜੇ ਤੁਸੀਂ ਮੈਨੂੰ ਸਾਰੀਆਂ ਕਹੋਗੇ ਮੈਂ ਸਾਰੀਆਂ ਹੀ ਪਾ ਦੂੰਗਾ
0: ਸਾਰੀਆਂ ਨੈਗੇਟਿਵ ਹੋਣਗੀਆਂ
1: ਛੱਡੂਗਾ ਈਡੀ ਦੀ ਵੱਡੀ ਰੇਡ ਮੋਹਾਲੇ ਪਟਿਆਲਾ ਚ ਚੰਡੀਗੜ੍ਹ ਚ ਸੀਰੀਅਲ ਕਿਲਰ ਨੂੰ ਤੀਜੀ ਵਾਰ ਬੇਲ ਪੰਜਾਬ ਚ ਬਿਜਲੀ ਬਿੱਲਾਂ ਨੇ ਵਧਾਈ ਚਿੰਤਾ ਜੇ ਬੋ ਹਨਾ ਕਰਕੇ ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਬੋਟੀ ਹੱਕ ਕੇ ਨੌਜਵਾਨ ਨੇ ਜੋ ਕੀਤਾ ਕੰਬ ਜਾਏਗੀ ਰੂਹ ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ ਸੀਸੀਟੀਵੀ ਮਤਲਬ 50 ਫੁੱਟ ਗਹਿਰਾਈ ਚ ਦੱਬਿਆ ਹੋਇਆ ਵੀ ਖੰਗਾਲ ਰਹੀ ਹੈ
0: ਪਰ
1: ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ਚ ਮਿਲੀ ਲਾਸ਼ ਨਸ਼ੇ ਦਾ ਓਵਰਡੋਜ਼
0: ਲਓ ਜੀ ਲਓ ਲਓ
1: ਲੁਧਿਆਣਾ ਚ ਫੂਡ ਸੇਫਟੀ ਟੀਮ ਦੀ ਚੈਕਿੰਗ 35 ਕਿਲੋ ਪਨੀਰ ਨਸ਼ਟ ਨਕਲੀ ਸੀਗਾ 25 ਸਤੰਬਰ ਨੂੰ ਛੁੱਟੀ ਦਾ ਐਲਾਨ ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ
0: ਅੱਛਾ ਲੈ ਲਓ ਜੀ ਛੁੱਟੀ ਜੇ ਨਹੀਂ ਪਤਾ ਤਾਂ ਜਲੰਧਰ ਜਲੰਧਰ ਚ ਪੂਰੇ ਪੰਜਾਬ ਚ ਨਹੀਂ ਜਲੰਧਰ ਚ ਗੱਲੇ
1: ਅੱਛਾ ਕਾਹਦੀ ਕੀਤੀ

0: ਲੱਗਣ ਨਾਲ 14 ਸਾਲਾਂ ਵਿਦਿਆਰਥਣ ਦੀ ਮੌਤ, ਹੈਰੋਇਨ ਤੇ ਕੈਪਸੂਲਾਂ ਸਣੇ 4 ਗ੍ਰਿਫਤਾਰ, ਪੰਜਾਬ ਦੀਆਂ ਵੀ ਆਪਾਂ ਰੱਖਿਆ ਕਰਾਂਗੇ, ਕਿਹੜੀ ਰੱਖੀਏ
1: ਆਪਾਂ ਆਪਾਂ ਆਪਣੇ ਸ਼ੋਅ ਦੇ ਵਿੱਚ ਇਹੋ ਜਿਹੀਆਂ ਘੱਟ ਖਬਰਾਂ ਤੇ ਹਾਸੇ ਮਜ਼ਾਕ ਵਾਲੀਆਂ ਜ਼ਿਆਦਾ ਰੱਖਣੀਆਂ, ਕਿਉਂਕਿ ਸਾਰਾ ਟਾਈਮ ਹੀ ਤੇ ਲੋਕੀ ਟੈਨਸ਼ਨਾਂ 'ਚ ਰਹਿੰਦੇ ਆ, ਇਹੋ ਜਿਹਾ ਟਾਈਮ ਥੋੜ੍ਹਾ ਜਿਹਾ ਹਸਾਉਣ ਸੁਣ ਵਾਲਾ, ਤੇ ਹੁਣ ਆਪਾਂ ਥੋੜ੍ਹੀਆਂ ਇਹੋ ਜਿਹੀਆਂ ਖਬਰਾਂ ਮਤਲਬ ਹਾਸੇ ਮਜ਼ਾਕ ਵਾਲੀਆਂ ਰੱਖਾਂਗੇ, ਨਹੀਂ ਤੇ ਆਹ ਜਿਹੜੀਆਂ ਕਦੀ ਆਹ ਹੋ ਗਿਆ ਕਦੀ ਇਹ ਹੋ ਗਿਆ ਉਹ ਵਾਲੀਆਂ ਨਹੀਂ ਰੱਖਣੀਆਂ. ਹਾਂ, ਕੋਈ ਅੱਜ ਨੌਲੇਜ ਵਾਲੀਆਂ ਵੀ ਰੱਖਾਂਗੇ ਭਾਜੀ, ਅੱਜ ਨੌਲੇਜ ਵਾਲੀਆਂ ਰੱਖਾਂਗੇ.
0: ਲੋ ਸਰ, ਚੱਲ
1: ਅੱਜ
0: ਤੁਹਾਨੂੰ ਲੈ ਕੇ
1: ਆ ਗਿਆ. ਹੁਣ ਚਮਕੀਲਾ ਜੀ ਆ ਗਏ ਨੇ, ਤੇ
0: ਸੋਚੋ ਕੌਣ ਹੈ
1: ਉਹ ਜਿਹੜੇ ਉਹਨਾਂ ਦੇ ਨਾਲ ਦੇ ਹੁੰਦੇ ਸੀ, ਕੀ ਸੀ ਦੱਸ ਦਿਓ.

0: ਕੱਲੇ ਕੱਲੇ ਘਰ ਗਿਣ ਲੈਣ ਦੋ ਦੋ ਦਰਜਣ ਲਿਆਣੇ
1: ਦੋ ਦੋ
2: ਅੱਜ ਕੱਲ ਕੱਲੇ ਕੱਲੇ ਘਰ ਚ ਇੱਕ ਇੱਕ
1: ਪਹਿਲਾਂ ਹੀ ਦੋ ਦੋ ਦਰਜਣ ਪਹਿਲਾਂ ਭਾਜੀ ਕਿੰਨੇ ਕਿੰਨੇ ਨਿਆਣੇ ਹੁੰਦੇ ਸੀ
2: ਸਹੀ ਗੱਲ ਹੈ
1: ਉਹ ਮੇਰੇ ਡੈਡੀ ਹੋਣੀ ਸੱਤ ਹਾਂ ਅੱਠ ਭਰਾ
2: ਮੇਰੇ ਮੰਮੀ ਹੋਣੀ ਚਾਰ ਭਰਾ ਚਾਰ ਮਤਲਬ ਮੰਮੀ ਸਣੇ ਚਾਰ ਭੈਣਾਂ ਚਾਰ ਭਰਾ ਚਾਰ ਅੱਠ
1: ਅੱਠ ਹੀ ਹੋ ਗਏ ਉਦੋਂ ਮਤਲਬ ਜਿਹੜੇ ਦਾਦਾ ਦਾਦੀ ਟਾਈਮ ਤੇ ਸੀ ਉਦੋਂ ਅੱਠ ਅੱਠ ਸੀ ਫਿਰ ਅੱਗੇ ਆ ਗਏ ਤਿੰਨ ਤਿੰਨ
2: ਫਿਰ ਤਿੰਨ ਤਿੰਨ
1: ਅਸੀਂ ਤਿੰਨ ਸੀਗੇ ਅਸੀਂ ਵੀ ਤਿੰਨ ਹੀ ਆ
2: ਹੁਣ ਅੱਜ ਕੱਲ ਦੋ ਜਾਂ ਇੱਕ ਰਹਿ
1: ਗਏ ਹਾਂ ਸਹੀ ਗੱਲ ਆ ਜਾਣੀ ਕਿ ਅੱਛਾ ਸਪੋਜ਼ ਕਰੋ ਮਤਲਬ ਹੁਣ ਦਾਦੇ ਤੱਕ ਤੇ ਆਪਾਂ ਅੱਠ ਹੋ ਗਏ ਆ ਉਹ ਤੋਂ ਪਹਿਲਾਂ
2: ਹਰ ਇੱਕ ਚੀਜ਼ ਚੁੰਗਲੀ ਨਹੀਂ ਕਰੀ
1: ਉਹ ਤੋਂ ਪਹਿਲਾਂ 16 ਸਾਲ ਇਹ ਕੀ ਕਰਦੇ ਸੀ ਮੈਂ
2: ਜੰਮ ਗਿਆ ਸੀ
1: ਅੱਛਾ ਜੀ ਇਹ ਨਾ ਕੋਈ ਕੱਪ ਚ ਕੁਝ ਇਹਨਾਂ ਨੇ ਪਾਇਆ ਸੀ ਇਸ ਕਰਕੇ ਹਰ ਇੱਕ ਉਂਗਲੀ ਦਾ ਮਤਲਬ ਕਿਤੇ ਕਿਤੇ ਲੋਕੀ ਕਹਿੰਦੇ ਵੀ ਹੈ ਕਿਹੜੀ ਉਂਗਲੀ ਕਰਦੀ ਆ ਇਹ ਕੀ ਵਿੱਚ ਤੁਸੀਂ ਉਹ ਪਾਏ ਰੂਹ
2: ਫਾਈਬਰ ਹੈ ਭਾਜੀ ਫਾਈਬਰ
1: ਓਹੋ ਲਾਸਟ ਟਾਈਮ ਜਿਹੜਾ ਮੈਂ ਪੀਤਾ ਸੀ ਭਾਜੀ ਤੁਸੀਂ ਆ ਯਾਰ ਪਿਆਇਆ ਨੀ ਇਹ ਤੇ ਬੜਾ ਘੈਂਟ ਸੀ
2: ਇਹ ਜੰਮ ਗਿਆ ਸਾਰਾ ਹੁਣ ਬਾਅਦ ਚ ਪੀਨੇ
1: ਆ ਚਲੋ ਅੱਛਾ ਹਾਂ
2: ਮੈਂ ਫਾਈਬਰ ਤੋਂ ਯਾਦ ਆਇਆ
1: ਫਾਈਬਰ ਤੋਂ ਯਾਦ ਆਇਆ
2: ਛੁੱਟੀਆਂ ਦੀ ਗੱਲ ਕਰੀਏ ਆਪਾਂ
1: ਛੁੱਟੀਆਂ
2: ਹੋਣ ਵਾਲੀਆਂ ਨੇ ਸਕੂਲਾਂ
1: ਦੀ ਸਹੀ ਗੱਲ ਹਾਂ
2: ਹਨਾ ਦੋ ਹਫ਼ਤਿਆਂ ਦੇ ਵਿੱਚ ਛੁੱਟੀਆਂ ਹੋਇਆ ਨਹੀਂ ਮੈਲਬਨ ਚ ਤਾਂ ਮੇਰੇ ਖਿਆਲ ਦੇ ਨਾਲ ਵਿਕਟੋਰੀਆ ਚ ਅਗਲੇ ਇੱਕ ਹਫ਼ਤੇ ਦੇ ਇਸੇ ਹਫ਼ਤੇ ਤੋਂ ਬਾਅਦ ਹੋ ਜਾਣੀਆਂ ਨੇ 21 ਤਰੀਕ ਤੋਂ
1: ਬਸ ਆ ਗਿਆ ਹਫ਼ਤਾ
2: ਹਾਂ ਆਪਣੇ ਇੱਥੇ 28 ਤਰੀਕ ਤੋਂ ਛੁੱਟੀਆਂ ਨੇ
1: 27 ਤੇ 28 ਹਾਂ 28
2: 26 27 ਦਾ ਤਾਂ ਸ਼ਨੀਵਾਰ ਐਤਵਾਰ ਆ ਗਿਆ
1: ਮਤਲਬ ਯਾਰ ਦੋ ਹਫ਼ਤੇ ਬਾਅਦ
2: ਆਹੋ ਹਾਂਜੀ
1: ਠੀਕ ਹੈ
2: ਸੋ ਛੁੱਟੀਆਂ ਤੋਂ ਗੱਲ ਯਾਦ ਆਈ ਇੱਕ ਖਬਰ ਲਗਾਈ ਸੀਗੀ 9 ਨਿਊਜ਼ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਦੁਨੀਆ ਦੇ 50 ਬੈਸਟ ਹੋਟਲਸ ਦੀ ਲਿਸਟ ਆਈ ਹੈਗੀ ਸਰ ਬਾਹਰ
1: ਮੈਂ
2: ਜ਼ਰੂਰ ਦੱਸ ਦੂੰਗਾ ਔਰ ਉਹਦੇ ਚ ਚੰਗੀ ਗੱਲ ਇਹ ਹੈ ਗੁੱਡ ਨਿਊਜ਼ ਇਹ ਹੈ
1: ਹਾਂਜੀ
2: ਕਿ ਇੱਕ ਆਸਟ੍ਰੇਲੀਆ ਦਾ ਵੀ ਹੈ
1: ਉਹ ਵੈਰੀ ਗੁੱਡ ਉਹ ਵੀ ਸਿਡਨੀ ਦਾ
2: ਦੁਨੀਆ ਦਾ ਬੈਸਟ ਹੋਟਲ ਦੱਸਿਆ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਦੇ ਅੰਦਰ ਫਿਰ ਦੂਜੇ 19ਵੇਂ ਨੰਬਰ ਤੇ ਹੈਗਾ ਲਾ ਬ੍ਰਿਸਟੋਲ ਪੈਰਿਸ ਦੇ ਵਿੱਚ
1: ਠੀਕ ਹੈ
2: ਫਿਰ ਹੈਗਾ 18ਵੇਂ ਨੰਬਰ ਦੇ ਉੱਤੇ ਇਟਲੀ ਦੇ ਵਿੱਚ ਕਾਸਾ ਮਾਰੀਆ ਲੁਈਗੀਆ ਨਾਮ ਦਾ ਇੱਕ ਇਲਾਕਾ ਉੱਥੇ ਬੀਚ ਏਰੀਆ ਕਾਸਾ ਮਾਰੀਆ ਉੱਥੇ
1: ਇਹਦੇ ਜਿੱਦਾਂ

0: ਭਈਆ ਨੇ ਕਹਿੰਦਾ ਕਸਮ ਆ ਰਹੀ ਹੈ।
1: ਸਤਾਰਵੇਂ ਨੰਬਰ ਤੇ ਸਿੰਗਾਪੁਰ ਦਾ ਆਉਂਦਾ ਰਾਫਲਸ ਸਿੰਗਾਪੁਰ, ਤੇ ਸੋਲਵੇਂ ਨੰਬਰ ਦੇ ਉੱਤੇ ਕਪੇਲਾ ਸਿਡਨੀ।
0: ਹੁਣ ਆਪਾਂ ਜਾਵਾਂਗੇ ਕਪੇਲਾ ਇਸ ਤੋਂ ਬਾਅਦ।
1: ਤੇ ਇਨਫੈਕਟ ਇਹ ਓਸ਼ੀਆਨੀਆ ਯਾਨੀ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਅਟੋਗਾ, ਸੋਲੋਮਨ, ਫਿਜੀ, ਇਹਨਾਂ ਦੇ ਵਿੱਚ ਇਕਲੌਤਾ ਹੋਟਲ ਹੈ ਜਿਹੜਾ ਨੰਬਰ 1 ਤੇ ਹੈ।
0: ਅੱਛਾ,
1: ਵਰਲਡ ਦੇ ਇਹ 16ਵੇਂ ਨੰਬਰ ਤੇ,
0: ਮਤਲਬ ਚਲੋ ਲਾਗੇ ਲਾਗੇ ਤੇ ਨੰਬਰ 1 ਤੇ ਹੀ ਹੈ।
1: ਤੇ 15ਵਾਂ ਨੰਬਰ ਤੇ ਹੈਗਾ ਦੁਬਈ ਦਾ, ਤੁਸੀਂ ਤੁਹਾਨੂੰ ਪਤਾ ਹੋਣਾ ਇਹ ਜੁਮੇਰਾ ਮਾਰਸਾ ਅਲ ਅਰਬ,
0: ਇਹ ਬਾਅਦ ਚ ਬਣਿਆ
1: ਕਿਉਂਕਿ ਤਾਂ ਨਹੀਂ ਬਣਾਇਆ
0: ਜਦੋਂ ਮੈਂ ਰਹਿਣਾ ਉੱਥੇ ਤੇ ਜੁਮੇਰਾ ਕਰਕੇ ਤੇ ਹੁੰਦਾ ਹੀ ਪਾ ਜਿਹੜਾ ਅਲ ਮਾਸਾ ਮਰਮ ਮੁਰ ਕਰਕੇ ਤੁਸੀਂ ਬੋਲਤਾ ਹੈ ਨਾ, ਇਹ ਇੰਨਾ ਵੱਡਾ ਮੈਂ ਨਹੀਂ ਸੁਣਿਆ ਸੀ ਉੱਥੇ।
1: ਓਕੇ, ਅੱਜ ਕੱਲ੍ਹ ਤਾਂ ਨਾ ਹੀ ਜਾਵੋ ਖੈਰ ਉੱਥੇ। ਤੇ 14ਵੇਂ ਨੰਬਰ ਤੇ ਹੈਗਾ ਫਿਰ ਅਗੇਨ ਪੈਰਿਸ ਦਾ ਹੋਟਲ ਡੀ ਕੈਰੀਲੋਨ।
0: ਭਾਜੀ ਪੈਰਿਸ ਦੇ ਤਿੰਨ ਗਿਣਾਤੇ ਆ ਤੁਸੀਂ?
1: ਤਿੰਨ ਹਲੇ ਆਣਗੇ ਸਰ।
0: ਅੱਛਾ ਜੀ, ਜਾਣਾ ਹੀ ਪੈਣਾ ਫਿਰ ਤਾਂ ਉੱਥੇ।
1: ਮੈਨੂੰ ਲੱਗਦਾ ਕਿਸੇ ਫਰਾਂਸ ਦੀ ਉਹ ਕੰਪਨੀ ਹੈ ਜਿਨ੍ਹਾਂ ਨੇ ਸਰਵੇਖਣ ਕੀਤਾ,
0: ਲੱਗਦਾ ਉੱਥੇ ਦਾਲ ਫੁਲਕਾ ਖਾਣਾ ਪੈਣਾ।
1: 13ਵੇਂ ਨੰਬਰ ਤੇ ਆਉਂਦਾ ਲੰਡਨ ਦਾ ਕਾਲਰਿਜ
0: ਲੰਡਨ।
1: ਹਾਂ ਜੀ, ਬੜਾ
0: ਠੀਕ ਹੈ,
1: ਮਤਲਬ ਦੇਖਣ ਨੂੰ ਐ ਲੱਗਦਾ ਕਿ ਕਿਸੇ ਕੰਟਰੀ ਦਾ ਹਾਈ ਕਮਿਸ਼ਨ ਦਾ ਆਫਿਸ ਹੈ।
0: ਅੱਛਾ,
1: ਹੋਟਲ ਵਾਲਾ ਲਗਜ਼ਰੀ ਲੱਗਦਾ ਹੀ ਨਹੀਂ ਹੈਗਾ। ਹੁਣ ਤੱਕ ਜਿੰਨੇ ਹੋਟਲ ਦੇਖੇ ਨੇ ਨਾ, ਉਹਨਾਂ ਦੀ ਬਾਹਰੋਂ ਜਿਹੜੀ ਦੇਖਿਆ ਉਹ ਚ ਸਿਰਫ ਇੱਕ ਉਹ ਦੁਬਈ ਵਾਲਾ ਤੇ ਇੱਕ ਸਿਡਨੀ ਵਾਲਾ। ਇਹਨਾਂ ਦੀ ਐਕਸਟਰਨਲ ਲੁੱਕ ਚੰਗੀ ਹੈ, ਇੰਟਰਨਲ ਤਾਂ ਇਹ ਇੰਟਰਨਲੀ ਵੀ ਦੇਖੇ ਗਏ ਨੇ, ਜਾ ਕੇ ਪਤਾ ਲੱਗੇਗਾ। 12ਵੇਂ ਨੰਬਰ ਤੇ ਹੈ ਇਟਲੀ ਦਾ ਸ਼ਹਿਰ ਹੈ ਇੱਕ ਫਲੋਰੈਂਸ, ਉੱਥੇ ਪੈਂਦਾ ਤੇ ਉਹਦੇ ਚ ਹੈਗਾ ਹੋਟਲ ਫੋਰ ਸੀਜ਼ਨਸ। ਜਪਾਨ ਦੇ ਟੋਕੀਓ ਸ਼ਹਿਰ ਦੇ ਵਿੱਚ ਪੈਂਦਾ। ਹੁਣ ਤੁਸੀਂ ਕਹਿਣਾ ਵੀ ਇਹ ਪੰਜਾਬੀ ਦਾ ਅਮਨ, ਤੁਸੀਂ ਕਹਿਣਾ ਪੰਜਾਬੀ ਦਾ।

0: शांति है यहाँ पे, सब शांति शांति है।
1: ओए ओए ओए पाजी इन्ना गाना चलाया ही ना मैं बहुत ही ज्यादा चलाया ही। वो बाद च दसांगा क्यों।
0: नाइनटीज दे एटीज दे बच्चे नहीं पता ये गाने।
1: ए ना ए मैं तेरे बाद दसांगा ऑफ।
0: चलो कोई नहीं। दसवें नंबर ते आंदा है थाईलैंड दा मैंड्रिन ओरिएंटल बैंकॉक दे विच पैंदा
1: है। संतरे वाला मैंड्रिन जेड़ा ओ हुंदा है।
0: हां
1: संतरे खाओ।
0: मैंड्रिन ए ओ वाला मैंड्रिन नहीं, ए हैगा मैंड्रिन जेड़ी चाइनीज भाषा हुंदी है।
1: चलो
0: ओ वाले मैंड्रिन दे विच पिछे ई पैंदी है।
1: सानू ओदे भी नहीं स्पेलिंग पता, एदे भी नहीं पता।
0: ए हुंदा एम ए ओ मैंड्रिन हुंदा। हां ए भी मैंड्रिन ही हुंदा। एम ए एन डी ए आर आई एन पिछे तो रिनी पैना।
1: चलो
0: सोडा
1: रिन भाजी याद आ गया। जाओ करी जाओ हुंदी नहीं चल उहदी यार रिन दी। पता नहीं किहो जे साबण रखे।
0: नौवे नंबर ते है आ जा मैक्सिको चलिए
1: आहा
0: शबे युतैन।
1: शबे युत
0: अपर हाउस हांगकांग।
1: अपर हाउस
0: वाकई मतलब टीसी ते बनया होया। मतलब हांगकांग च इमारतां ही सारियां उच्ची उच्चियां ने ना।
1: ठीक है जी।
0: 40 मंजिला 50 मंजिला।
1: ओए होए
0: हांगकांग एयरपोर्ट ते उतरो तुसी उत्थे या तां एक पासे पहाड़ देखदे ने या दूजे पासे 50-50, 60-60 मंजिला इमारतां है ना।
1: जाणा ही पैणा
0: हांगकांग बहुत उच्चा है। सतवें नंबर ते अगेन चाइना दा आंदा। हुण ए हैगा मैंड्रिन चाइना वाला बीजिंग दे विच पैंदा। मैंड्रिन ओरिएंटल बीजिंग
1: ए ना वधिया।
0: छेवें नंबर ते है ब्राजील दे साओ पाओलो शहर दे विच रोजवुड।
1: ब्राजील
0: ब्राजील ला ला ला ला ला ला ला ला।
1: भाई तो ये वाला गाना सुने जो ब्राजील में जो तो ढोल बजा
0: ब्राजील
1: गाना
0: इंडियन ढोल मिक्स
1: मिक्स
0: ने बनाईया सीगिया कैसटा।
1: अच्छा
0: पता नहीं उन्होंने बनाईया पता नहीं उत्थे पईया हुंदियां सी।
1: चलो ढोल ते पंजाबी है ना फिर। हां
0: पंजवें नंबर ते है सर पासा लुका।
1: पासा लैके लुका
0: इधर पासा लै लुका
1: इधर पासा करके उधर लुक करो। हां पासा लुका
0: इटली च पैंदा लेक कोमो।
1: इना ते नाम ही पासा लुका पासा
0: होय होय होय। चौथे नंबर ते किन्ना सोहना होटल है
1: भाई। मैं दसांगा ए होएगा पेरिस दा
0: दुबई दा।
1: ओ हो दुबई दा
0: सर अटलांटिस दी रॉयल करके होटल
1: अटलांटिस। हां
0: लगदा जिवे डब्बे जे रखे
1: हुंदे ने। हां ए मैं देखया अटलांटिस देखया। हां ओथे अंदर भी गया वा भाजी।
0: अच्छा
1: ओदो मैं ना ओ करदा हुंदा सी तन्नू मैं दसां सही गल्ला
0: आले दाले ओदे पानी है।
1: हां बिल्कुल बिल्कुल। आपां की मैं जिदा टेलीकॉम च लाइन च हुंदा है ना
0: ते
1: ओथे ना इंटरनल आईबीएस एंटीने लाई दे हुंदे आ इंटरनल ओदे विच कवरेज ली ना ते आपां करना अद्धा घंटा काम करना फिर साडा फ्री हो जाना। फिर मैं जाणा उहनां दी किचन च। हां ਭਾਜੀ ਉਹਨਾਂ ਦੀ ਕਿਚਨ ਚ
0: ਗਰਾਂਡ ਫਲੋਰ ਤੇ ਸੀ ਲੱਗਦਾ ਹੈ ਪੀਸੀ ਟੂਸੀ ਤੇ
1: ਨਹੀਂ ਨਹੀਂ ਲੱਗੇ ਕਿਉਂਕਿ
0: ਉਹਨਾਂ ਦੇ ਓਪਨ ਦੇ ਵਿੱਚ ਉਹ ਵੀ ਹੈ ਨਾ ਉੱਪਰ ਟੈਰੇਸ
1: ਗਾਰਡਨ। ਹਾਂ ਉਹ ਵੀ ਹੈਗਾ ਵਾ। ਤੇ ਸਾਡਾ ਕੀ ਸੀ ਕਿਚਨ ਦੇ ਲਾਗੇ ਛੱਗੇ ਉੱਥੇ ਸਾਰੇ ਰੂਮ ਹੁੰਦੇ ਟੈਲੀਕਾਮ ਵਾਲੇ ਨਾ ਤੇ ਮੈਂ ਜਦੋਂ ਜਾ ਕੇ ਮੈਂ ਖਾਣਾ ਖਾਦਾ ਭਾਜੀ 5 ਸਟਾਰ ਤੋਂ ਘੱਟ ਨਹੀਂ ਉਹਨਾਂ ਦੇ ਬੰਦੇ
0: ਆ। ਓਏ 50 ਸਟਾਰ ਹੋਟਲ ਹੈ ਤੁਸੀਂ 5 ਕਰਾ
1: ਲਓ। ਨਹੀਂ ਨਹੀਂ ਜਿਹੜੇ ਅੰਦਰ ਵਾਲੇ ਵੀ ਆ ਅੰਦਰ ਜਿਹੜੇ ਜਿਹੜੇ ਮਤਲਬ ਕਾਮਿਆਂ ਦਾ ਖਾਣਾ ਵੀ ਆ।
0: ਅੱਛਾ ਉਹ ਵੀ
1: ਉਹਨਾਂ ਦੀ ਗੱਲ ਕਰ ਸਾਨੂੰ ਉਹੀ ਮਿਲਣਾ ਸਾਨੂੰ ਦੂਜਾ ਥੋੜੀ ਮਿਲਣਾ ਹੈ।
0: ਕੀ ਬਾਤ ਹੈ।
1: ਤੇ ਮੈਂ ਜਿਹੜੇ ਉੱਥੇ ਜਿਹੜੇ ਕੰਮ ਕਰਦੇ ਆ ਜਿਹੜੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਕੰਮ ਕਰਦਾ ਨਾ ਉਹਨਾਂ ਦਾ ਖਾਣਾ ਮੈਂ ਕਿਹਾ ਭਾਜੀ ਸਾਨੂੰ ਤਾਂ ਇੱਥੇ ਖਵਾ ਦਿਆ ਕਰੋ ਅਸੀਂ ਬਾਕੀ ਤਾਂ ਕਿਤੇ ਜਾਣਾ ਹੀ ਨਹੀਂ ਆ।
0: ਤੇ ਨਹੀਂ ਘੈਂਟ ਹੈ ਗੱਲ ਫਿਰ ਵਾਕਈ ਮੈਂ ਮੰਨਦਾ ਫਿਰ ਤਾਂ ਇਹ ਵਾਕਈ ਹੋਟਲ ਵਧੀਆ
1: ਹੋਣਾ ਬਹੁਤ। ਹਾਂ
0: ਤੀਜੇ ਨੰਬਰ ਤੇ ਹੈ ਥਾਈਲੈਂਡ ਦਾ ਕਪੇਲਾ ਬੈਂਕੋਂਗ।
1: ਕਪੇਲਾ
0: ਹਾਂ ਤੇ ਦੂਜੇ ਓਏ
1: ਇੰਡੀਆ ਦਾ
0: ਨਾ ਨਾ ਨਾ ਨਾ
1: ਹਾਂਜੀ
0: ਦੂਜੇ ਨੰਬਰ ਤੇ ਥਾਈਲੈਂਡ ਦਾ ਫੋਰ ਸੀਜ਼ਨਸ ਹੈ ਬੈਂਕੋਂਗ ਵਾਲਾ। ਇੱਥੇ ਮੈਂ ਠਹਿਰਿਆ ਹੋਇਆ ਸਰ
1: ਮੈਂ ਵੀ।
0: ਮੈਨੂੰ ਤਾਂ ਸਪੋਂਸਰ ਕੀਤਾ ਸੀਗਾ।
1: ਅੱਛਾ ਤੁਸੀਂ ਕਿੱਦਾਂ ਕਦੋਂ ਗਏ ਸੀ?
0: ਮੈਂ ਗਿਆ ਸੀਗਾ 2010 ਦੇ ਵਿੱਚ।
1: ਤੁਹਾਨੂੰ ਕਿਹਨੇ ਕੀਤਾ ਸੀ ਸਪੋਂਸਰ? ਮੈਨੂੰ ਨੰਬਰ ਦਿਓ ਉਹਨਾਂ ਦਾ।
0: ਉਦੋਂ ਇਲੈਕਸ਼ਨਸ ਹੋਏ ਸੀਗੇ ਪੰਜਾਬ ਦੇ ਵਿੱਚ ਮੈਨੂੰ ਪਤਾ ਨਹੀਂ ਲੋਕਲ ਕੌਂਸਲ ਦੇ
1: ਕੋਈ ਚੱਕਰ ਨਹੀਂ ਆ
0: ਪਰ ਮੈਨੂੰ ਕਿਸੇ ਮੰਤਰੀ ਨੇ ਕੀਤਾ
1: ਸੀ। ਆਏ ਹੋਏ ਮੰਤਰੀ ਸਾਹਿਬ
0: ਮੈਨੂੰ ਨਹੀਂ ਸਾਡੇ 2-4 ਮੀਡੀਆ ਵਾਲਿਆਂ ਨੂੰ ਕੀਤਾ
1: ਭਾਜੀ। ਉਹ ਜਿਹੜੀ ਲਾਲ ਲਾਲ ਲਾਈਟ ਆ ਉਹ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਜਗਨ ਤੇ ਆਵਾਜ਼ ਫਟਦੀ ਆ ਉਹ ਦੇਖੋ ਜਿਹੜਾ
0: ਉਹ ਤੁਹਾਡੀ ਫਟਦੀ ਹੈ
1: ਉਹ ਤੁਹਾਡੀ ਵੀ ਆਈ ਆ ਉਹ ਦੇਖੋ ਤੁਹਾਡੀ ਵੀ ਲਾਲ ਆ
0: ਮੇਰੀ ਵੀ
1: ਉਹਨੂੰ ਆਪਾਂ ਹੌਲੀ ਹੌਲੀ ਕਰੀਏ
0: ਘੱਟ
1: ਲਓ ਜੀ ਜੇ ਆਵਾਜ਼ ਸਾਡੀ ਫਟ ਰਹੀ ਹੈ।
0: ਅੱਛਾ ਤੁਸੀਂ ਕਦੋਂ ਗਏ ਸੀ?
1: ਨਹੀਂ ਮੈਂ ਤਾਂ ਜਾਣਾ ਹੈ।
0: ਅੱਛਾ ਨਾਲੇ ਤੁਸੀਂ ਕਹਿੰਦੇ ਮੈਂ ਵੀ ਰੁਕਿਆ ਉੱਥੇ।
1: ਮੈਂ ਤਾਂ ਸੁਪਨੇ 'ਚ ਰੁਕਦਾ ਨਾ ਮੈਂ ਜਲਦੀ ਨਾ ਰੁਕਦਾ ਨਾ ਮੇਰੇ ਸੁਪਨੇ ਹੀ ਹੁੰਦੇ ਆ ਮੈਂ ਕਦੇ ਜਾ ਨਹੀਂ ਸਕਦਾ। ਹਾਂ
0: ਓਕੇ ਤੇ ਪਹਿਲੇ ਨੰਬਰ ਤੇ ਆਂਦਾ ਹੈ ਚਾਈਨਾ ਹਾਂਗਕਾਂਗ ਦਾ ਰੋਜ਼ਵੁੱਡ।
1: ਰੋਜ਼ ਵੇਖਿਆ ਪਹਿਲਾਂ ਪਤਾ ਨਹੀਂ ਜਾਂ ਤੇ ਇੰਡੀਆ ਦਾ ਹੋਏਗਾ ਜਾਂ ਚਾਈਨਾ ਦਾ ਹੋਏਗਾ।
0: ਇੰਡੀਆ ਦਾ ਕੋਈ ਹੋਟਲ ਹੀ ਨਹੀਂ ਟੌਪ 20 ਦੇ ਵਿੱਚ।
1: ਚਲੋ ਕੋਈ ਨਹੀਂ ਆ ਜਾਏਗਾ।
0: ਹਾਂ
1: ਆਪਾਂ ਬਣਾਵਾਂਗੇ ਭਾਜੀ ਉੱਥੇ ਜਾ ਕੇ। ਮੈਂ ਕਹਿੰਦਾ ਇੱਥੋਂ ਸਾਰਾ ਕੁਝ ਖੱਟ ਖੁੱਟ ਕੇ ਨਾ ਚੱਲੀ ਇੰਡੀਆ ਬਣਾਈਏ ਹੋਟਲ, ਉਹਨੂੰ ਲੈ ਕੇ ਆਈਏ।
0: ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੋਈ ਨਾ ਕੋਈ ਇਹੋ ਜਿਹਾ ਫਸਾ ਦੂੰਗਾ ਵੈਸੇ।
1: ਕੀ ਹੋਟਲ?
0: ਹਾਂ
1: ਅੱਛਾ,
0: ਟੌਪ 50 ਦੇ ਵਿੱਚ ਤਾਂ ਮੈਂ ਫਸਾ ਹੀ ਸਕਦਾ।
1: ਲੈ ਹੋਰ ਕੀ ਆ,
0: ਜੇ ਤੁਸੀਂ ਕਹਿੰਦੇ ਹੋ
1: ਤਾਂ।
0: ਵੈਸੇ ਇੱਕ ਬ੍ਰੌਡਸ਼ੀਟ ਕਰਕੇ ਇੱਕ ਕੰਪਨੀ ਆਪਣਾ ਵੈਬਸਾਈਟ ਹੈ,
1: ਹਾਂਜੀ,
0: ਉਹਨਾਂ ਨੇ ਪੂਰੀ ਦੀ ਪੂਰੀ ਲਿਸਟ ਹੀ ਇਹਦੇ ਤੇ ਪਾਈ ਹੈਗੀ ਹੈ ਕਿ ਕਿਹੜਾ ਹੋਟਲ ਕਿੰਨਵੇਂ ਨੰਬਰ ਤੇ ਹੈਗਾ, ਤੇ ਉਹ ਲਿਸਟ ਜੇ ਮੈਂ ਖੋਲ੍ਹ ਕੇ ਦੇਖਾਂ ਨਾਲ ਨਾਲ
1: ਨਹੀਂ ਖੋਲ੍ਹ ਕੇ ਖੋਲ੍ਹਣੀ ਕੀ ਆਪਾਂ ਜਾਣਾ ਤਾਂ ਹੈ ਨਹੀਂ ਹੈ ਭਾਜੀ, ਠੀਕ ਹੈ, ਪਰ ਹਾਂ ਇਹ ਜਿਹੜੇ ਆਪਾਂ ਹੋਟਲਾਂ ਦੇ ਨਾਂ ਦੱਸੇ ਆ ਨਾ, ਦੇਖੋ ਅੱਜ ਆਪਾਂ ਇੰਨੇ ਸੂਤਰਾਂ ਤੋਂ ਇਨਫੋਰਮੇਸ਼ਨ ਲੈ ਕੇ
0: ਆਏ,
1: ਸਾਡੇ ਸੂਤਰ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ, ਆਪਾਂ ਉਹਨਾਂ ਤੋਂ ਇਨਫੋਰਮੇਸ਼ਨ ਤੁਹਾਨੂੰ ਇਸ ਕਰਕੇ ਦੱਸੀ ਆ ਵੀ ਤੁਸੀਂ ਜੇ ਛੁੱਟੀਆਂ ਆ ਰਹੀਆਂ ਵਾ ਤੁਸੀਂ ਜਾ ਕੇ ਉੱਥੇ ਘੁੰਮੋ ਤੇ ਸਾਨੂੰ ਬਾਅਦ ਦੱਸਿਓ ਵੀ ਹਾਂ ਇਹ ਵਾਕਈ ਹੋਟਲ ਨੰਬਰ ਪਹਿਲੇ ਦੀ ਸੀ ਜਾਂ ਅੱਠਵੇਂ ਦੀ ਸੀ ਜਾਂ ਦਸਵੇਂ ਦੀ ਸੀ, ਤੇ ਜੇ ਤੁਹਾਡਾ ਵੀ ਕੋਈ ਹੋਟਲ ਹੈਗਾ
0: ਤਾਂ ਆਪਣੇ ਕੋਲ ਆ ਗਈ ਸਰ ਪੂਰੀ ਲਿਸਟ ਸਰ ਪੂਰੀ ਲਿਸਟ।
1: ਉਹ ਭਾਜੀ ਇੰਨਾ ਟਾਈਮ ਨਹੀਂ ਹੈਗਾ ਲਿਸਟ ਸਾਰੀ ਕੱਢਦੀ ਆ ਤੁਸੀਂ?
0: ਨਹੀਂ ਮੈਂ ਚੈੱਕ ਕਰ ਰਿਹਾ ਸੀਗਾ ਕੋਈ ਆਸਟ੍ਰੇਲੀਆ ਦਾ ਕੋਈ ਹੋਰ ਹੈਗਾ ਇਹਦੇ ਚ।
1: ਅੱਛਾ ਤੁਸੀਂ ਫਿਲਟਰ ਕਰ ਲਓ ਫਿਰ। ਹੈ
0: ਹਾਂ ਉਹਦੇ ਚ ਇਸ ਕਰਕੇ ਦੇਖ ਰਿਹਾ ਸੀ
1: ਆਪਣੀਆਂ ਅੱਖਾਂ ਦੇ ਨਾਲ ਤਿਰਛੀ ਅੱਖਾਂ ਦੇ ਨਾਲ।
0: ਆਪਣਾ ਜਿਹੜਾ ਆਹੀ ਇੱਕ ਇੱਕ ਹੋਟਲ ਆਪਣਾ ਆਸਟ੍ਰੇਲੀਆ ਦਾ ਇੱਕੋ ਇੱਕ ਹੈਗਾ
1: 16ਵੇਂ ਨੰਬਰ ਤੇ ਜਿਹੜਾ ਤੁਸੀਂ
0: ਕਪੇਲਾ ਕਪੇਲਾ ਸਿਡਨੀ ਹੈ ਨਾ।
1: ਹਾਂ
0: ਤੇ ਉਹ ਤੋਂ ਇਲਾਵਾ ਟੋਕੀਓ ਮਾਰਕਬੇਚ ਐਥਨਸ ਉਹ ਮੁੰਬਈ ਦਾ ਤਾਜ ਮਹਿਲ
1: ਹੋਟਲ ਤਾਜ
0: 30ਵੇਂ ਨੰਬਰ ਤੇ ਆਉਂਦਾ।
1: ਓ ਸ਼ੁਕਰ ਹੈ ਪਹਿਲੇ 50ਵਾਂ ਦੇ ਵਿੱਚ ਵਿੱਚ ਹੈ,
0: ਪਹਿਲੇ 50 ਦੇ ਵਿੱਚ ਹੈਗਾ।
1: ਲਓ ਜੀ ਸ਼ੁਕਰ ਹੈ ਤਾਜ ਭਾਜੀ।
0: ਹਾਂ ਤਾਂ ਤਾਜ ਭਾਜੀ। ਤੇ ਉਸ ਤੋਂ ਇਲਾਵਾ ਹੋਰ ਕੋਈ ਇਹ ਜਿਹਾ ਮੇਰੀ ਮਤਲਬ ਸਾਰੇ ਉਹੀ ਯੂਰੋਪੀਅਨ ਹੋਟਲਸ ਨੇ ਜ਼ਿਆਦਾਤਰ।
1: ਓਕੇ
0: ਤੇ ਯੈਸ ਉਹ ਸਾਰੇ ਉਹੀ ਨੇ, ਬੈਂਕਾਕ ਦਾ ਹੋ ਗਿਆ, ਲੰਡਨ ਦਾ ਹੋ ਗਿਆ, ਯੇ ਹੋ। ਸੋ ਇੱਕ ਇੰਡੀਆ ਦਾ,
1: ਇੱਕ ਇੰਡੀਆ ਦਾ, ਚਲੋ ਠੀਕ ਹੈ,
0: ਟੌਪ 50 ਦੇ ਵਿੱਚ ਹਾਂ ਇੱਕ ਇੰਡੀਆ ਦਾ ਹੈਗਾ ਤੇ ਬਾਕੀ ਜਿਹੜੇ ਨੇ ਉਹ ਯੂਰਪ ਯੂਰਪ ਦੇ।
1: ਚਲੋ ਆਸਟ੍ਰੇਲੀਆ ਦਾ ਵੀ ਇੱਕ ਹੋ ਗਿਆ, ਇੰਡੀਆ ਦਾ ਵੀ ਇੱਕ ਹੋ ਗਿਆ। ਚਲੋ ਇੱਕ ਇੱਕ ਬਰਾਬਰ ਹੈ ਜੀ, ਅਸੀਂ ਐਵੇਂ ਕਿਸੇ ਨੂੰ ਉੱਪਰ ਨੀਚੇ ਨਹੀਂ ਕਰਦੇ।
0: ਆਸਟ੍ਰੇਲੀਆ ਉਹ ਨਹੀਂ ਕਰ ਸਕਦਾ, ਪਰ ਬ੍ਰਿਸਬੇਨ ਦਾ ਦੀ ਕੈਲੀ ਜਿਹੜਾ ਕਰਕੇ ਹੋਟਲ ਹੈ ਉਹ 83ਵੇਂ ਨੰਬਰ ਤੇ ਹੈ।
1: ਅੱਛਾ ਮੈਂ ਕਹਿ ਲੱਗਾ 55ਵੇਂ ਨੰਬਰ ਤੇ ਉਹ ਹੈ। ਅੱਛਾ 83ਵੇਂ ਨੰਬਰ ਤੇ।
0: ਹੁਣ ਮੇਰੇ ਕੋਲ 50-100 ਤੱਕ ਦੀ ਲਿਸਟ ਵੀ ਹੈਗੀ ਹੈ ਨਾ।
1: ਉਹ ਭਾਈ ਕਿੱਥੋਂ ਕੱਢ ਲੈਂਦੇ ਹੋ ਤੁਹਾਡੇ ਦਮ ਵੀ, ਤੁਸੀਂ ਇੰਨੇ ਨੌੜੀ ਹੌਲੀ ਬੰਦੇ ਆ ਲੈਦਾਂ ਨਹੀਂ। ਹਾਂ
0: ਕੱਟ
1: ਇੰਡੀਆ ਚ ਕਿੰਨੀ ਮਸ਼ਹੂਰ ਮੌਜ ਹੁੰਦੀ ਹੈ ਜਦੋਂ ਕਿਤੇ ਵੈਸੇ ਕਿਤੇ ਜਾਓ ਰਾਸਤੇ ਚ, ਕਦੇ ਕੋਈ ਢਾਬਾ ਆ ਗਿਆ, ਕਦੇ ਕੋਈ ਓਏ ਹੋਏ ਹੋਏ, ਚਾਹ ਪੀਓ ਬਾਅਦ ਚ ਰੋਟੀ ਖਾਓ।
0: ਚਾਹ ਪਾਣੀ ਤੋਂ ਯਾਦ ਆਇਆ,
1: ਚਾਹ ਵੀ ਪੀਣੀ ਹੈ।
0: ਹਾਂ ਆਪਾਂ ਬ੍ਰੇਕ ਨਾ ਲੈ ਲਈਏ,
1: ਬ੍ਰੇਕ ਵੀ ਲੈਣੀ ਹੁੰਦੀ ਹੈ,
0: ਬ੍ਰੇਕ ਲੈ ਕੇ ਤੇ ਫੇਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਅਗਲੇ ਸੈਗਮੈਂਟ ਵਿੱਚ ਕੀ ਕੁਝ ਹੋ ਰਿਹਾ ਹੈਗਾ।
1: ਉਹ ਅੱਛਾ ਆਪਾਂ ਖਬਰਾਂ ਦੇ ਹਲੇ ਦੱਸਿਆ ਹੀ ਨਹੀਂ ਹੈ, ਪਰ ਇਦਾਂ ਹੀ ਆਪਾਂ ਨਿਊਜ਼ ਦਾ ਤੁਹਾਨੂੰ ਹਾਂ 2-3 ਖਬਰਾਂ ਤੇ ਦੱਸਦੀ ਆ। ਹਾਂ
0: ਇਹ ਤਾਂ ਦੱਸਣਾ ਹੈ ਨਾ ਵੀ ਕੀ ਕੁਝ ਹੋ ਰਿਹਾ ਸਿਡਨੀ।
1: ਹਾਂ ਇਹ ਤਾਂ ਜ਼ਰੂਰੀ ਹੈ ਜੀ। ਤੇ ਲਓ ਜੀ ਹੁਣ ਆਪਾਂ ਬ੍ਰੇਕ ਤੋਂ ਬਾਅਦ ਆਨੇ ਆ ਤੇ ਤੁਹਾਨੂੰ ਦੱਸਦੇ ਆ ਵੀ ਕੀ ਕੁਝ ਨਵਾਂ ਹੋ ਰਿਹਾ ਸਿਡਨੀ ਵਿੱਚ। ਤੇ ਪਰ ਜਾਣਨ ਤੁਸੀਂ ਨਹੀਂ ਸਾਡਾ ਸੁਣਦਿਆਂ ਸਾਡਾ ਸ਼ੋਅ ਖਬਰ ਬੜੀ ਬੇਕਾਰ।

0: is now the ultimate power in the universe.
1: Radio Haji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ

0: ਚੰਨ ਤਾਂ ਨੀ ਪਤਾ ਕਿੱਥਾਂ ਗੁਜ਼ਾਰੇ, ਪਰ ਚੰਨ ਦੇ ਨਾਲ ਜੁੜੀ ਆਪਾਂ ਇੱਕ ਖਬਰ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ ਇਹਦੇ ਵਿੱਚ। ਮੈਂ ਮਨਤੇਜ ਸਿੰਘ।
1: ਓ ਨਹੀਂ ਨਹੀਂ, ਮੈਂ ਗੌਤਮ ਕਪਿਲ।
0: ਤੇ ਨਹੀਂ, ਮੈਂ ਆਰਜੇ ਮੌਂਟੀ।
1: ਮੈਂ ਅੱਛਾ, ਤੁਸੀਂ ਸਪਾਈਡਰਮੈਨ ਹੋ ਅੱਜ?
0: ਅੱਜ ਮੈਂ ਮਕੜਾ ਆਦਮੀ।
1: ਅੱਛਾ ਭਾਈ, ਚੰਨ ਵਾਲੀ ਖਬਰ ਹੈ?
0: ਚੰਨ ਦੀ
1: ਮੇਰੇ ਮੁਖੜੇ ਵਰਗੀ, ਜਿਹੜਾ ਮੇਰਾ ਮੁਖੜਾ ਵੀ ਨਹੀਂ ਕਿਹਾ ਗਿਆ, ਦੱਸੋ ਮੇਰੇ ਮੁਖੜੇ ਵਰਗੀ।
0: ਬਿਲਕੁਲ ਸਰ, ਬਿਲਕੁਲ,
1: ਜਿੱਦਾਂ ਮੈਂ
0: ਚੰਨ ਮੇਰੇ ਸਿਰ ਵਰਗੀ। ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਕਿ ਦੇਖੋ ਹੁਣ, ਕਹਿੰਦੇ ਮੈਂ ਬੰਦੇ ਵੀ ਘੁਮਾ ਲਏ ਸਪੇਸ ਦੇ ਵਿੱਚ, ਹਨਾ, ਰਾਕੇਟ ਚ ਲੈ ਕੇ ਜਾਂਦੇ ਨੇ
1: ਸਾਰੇ ਬੰਦੇ।
0: ਹਾਂ, ਦਵਾਇਆ
1: ਆਮ ਗੱਲ ਹੋ ਗਈ ਹੈ ਭਾਜੀ ਹੁਣ ਚੰਨ ਤੇ ਜਾਣਾ। ਚੰਨ ਤੇ ਜਗ੍ਹਾ ਲੈਂਦੇ ਪਏ, ਸੱਚੀ ਇਹ ਹੈਗੀ ਗੱਲ?
0: ਮੈਂ ਹਲੇ ਲਈ ਨੀ ਭਾਜੀ,
1: ਨਹੀਂ
0: ਦੱਸ ਨੀ ਸਕਦਾ,
1: ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਵਾਂ,
0: ਕਿਉਂਕਿ ਆਸਟ੍ਰੇਲੀਆ ਤਾਂ ਮਹਿੰਗੀ ਮਿਲੂਗੀ, ਉੱਥੇ ਲੈ ਲਓ। ਮੈਂ
1: ਉਹ ਤੇ ਕਹਿਣਾ ਨਾ, ਇੱਥੇ ਐਕਚੁਅਲੀ ਉੱਥੇ ਵੀ ਕਿਤੇ ਉੱਥੇ ਇੰਟਰਸਟ, ਉੱਥੇ ਤਾਂ ਕੋਈ ਬੈਂਕ ਨਹੀਂ ਹੈਗਾ, ਆਪਾਂ ਉੱਥੇ ਏਦਾਂ ਹੀ ਲੈ ਕੇ ਜਾ ਸਕਦੇ ਹਾਂ। ਉਹ ਅੱਛਾ, ਮੇਰੀ ਗੱਲ ਸੁਣੋ।
0: ਹਾਂਜੀ,
1: ਚੰਨ ਤੇ ਜੇ ਕੋਈ ਜਗ੍ਹਾ ਲੈ ਰਿਹਾ, ਪਹਿਲੀ ਗੱਲ ਉਹਨੂੰ ਵੇਚ ਕੋ ਰਿਹਾ?
0: ਕੌਣ ਵੇਚ
1: ਰਿਹਾ ਯਾਰ, ਇਹ ਕੀ ਹਿਸਾਬ ਕਿਤਾਬ ਆ? ਇਹ ਤਾਂ ਦੇਖੋ
0: ਗੱਲ ਇੱਦਾਂ, ਅਸਲ ਦੇ ਵਿੱਚ ਇੰਟਰਨੈਸ਼ਨਲ ਜਿਹੜੀਆਂ ਸਪੇਸ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਆਪੋ ਆਪਣੇ ਕਬਜ਼ੇ ਵੰਡੇ ਹੋਏ ਨੇ,
1: ਪਹਿਲੇ ਕਰ ਲਏ ਉਹਨਾਂ ਨੇ।
0: ਜਿਵੇਂ ਅੰਟਾਰਟਿਕਾ ਨਾ, ਜਿਹੜਾ ਹਿਊਮਨਲੈਸ
1: ਕੰਟੀਨੈਂਟ, ਹਾਂਜੀ,
0: ਉੱਥੇ ਵੀ ਏਦਾਂ ਕਬਜ਼ੇ ਵੰਡੇ ਹੋਏ ਨੇ ਨਾ, ਵੀ ਆਹ ਅਮਰੀਕਾ ਦਾ ਪਾਰਟ ਹੈ, ਆਹ ਇੰਡੀਆ ਦਾ, ਚਾਈਨਾ ਦਾ,
1: ਠੀਕ ਹੈ,
0: ਇੰਨਾ ਆਸਟ੍ਰੇਲੀਆ,
1: ਹਾਂਜੀ ਹਾਂਜੀ, ਠੀਕ ਹੈ।
0: ਏਦਾਂ ਹੀ ਹੁਣ ਮੂਨ ਦੇ ਉੱਤੇ ਜਿਹੜੀਆਂ ਜਿਹੜੀਆਂ ਕੰਟਰੀਜ਼ ਨੇ ਹੁਣ ਤੱਕ ਲੈਂਡ ਕੀਤਾ,
1: ਜਿਹਨਾਂ ਨੇ ਝੰਡਾ ਲਹਿਰਾਤਾ, ਜਿਹੜਾ ਪਹਿਲਾਂ ਆ ਗਿਆ ਉਹਦੀ ਜਗ੍ਹਾ।
0: ਸੋ ਰਸ਼ੀਆ ਦਾ ਹੈਗਾ ਪਾਰਟ ਮੂਨ ਦੇ ਉੱਤੇ, ਚੰਨ ਦੇ ਉੱਤੇ,
1: ਹਾਂਜੀ,
0: ਆਪਣਾ ਅਮਰੀਕਾ ਦਾ, ਚਾਈਨਾ ਦਾ,
1: ਇੰਡੀਆ
0: ਦਾ। ਖੁਸ਼ ਹੁੰਦੇ ਹੋ? ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਸਟ੍ਰੇਲੀਆ ਦਾ ਹੋਵੇ। ਆਸਟ੍ਰੇਲੀਆ ਦਾ ਕੁਛ ਨੀ ਉਹਦੇ ਚ,
1: ਕੁਛ ਨੀ।
0: ਅੰਥਣ ਗੋਪਾਲ
1: ਭਾਜੀ, ਕੀ ਯਾਰ ਆਸਟ੍ਰੇਲੀਆ ਯਾਰ, ਤੁਸੀਂ ਦੱਸ, ਆਪਾਂ ਜਾਂਦੇ ਆ, ਆਪਾਂ ਆਪਾਂ ਹੁਣ ਆਸਟ੍ਰੇਲੀਆ ਹੁਣ ਆਪਾਂ ਜਾ ਕੇ ਉੱਥੇ
0: ਜਾ ਕੇ ਕਰਕੇ ਆਉਂਦੇ। ਅੱਛਾ, ਹੁਣ ਐਲਨ ਮਸਕ ਸਾਹਿਬ ਕਹਿੰਦੇ ਕਹਿੰਦੇ ਮੈਂ ਉੱਥੇ ਸ਼ਹਿਰ ਬਸਾਉਣਾ, ਹਨਾ, ਚੰਨ ਦੇ ਉੱਤੇ, ਮੂਨ ਦੇ ਉੱਤੇ।
1: ਅੱਛਾ, ਠੀਕ ਹੈ,
0: 10 ਕੁ ਲੱਖ ਦੀ ਆਬਾਦੀ ਵਾਲਾ ਸ਼ਹਿਰ ਹੋਊਗਾ।
1: ਓਕੇ,
0: ਐਗਰੀਕਲਚਰ, ਇੰਡਸਟਰੀ, ਡੇਟਾ ਸੈਂਟਰ, ਸਾਰਾ ਕੁਛ ਉੱਥੇ ਹੋਊਗਾ,
1: ਠੀਕ ਹੈ।
0: ਪਰ ਲੋਕੀ ਕਹਿ ਰਹੇ ਨੇ ਪਾਣੀ ਕਿੱਥੋਂ ਲੈ ਕੇ ਆਉਂਗੇ ਸਰ?
1: ਪਾਣੀ, ਹਾਂ,
0: ਪਾਣੀ ਤਾਂ ਉੱਥੇ ਹੈ ਨਹੀਂ 2-2.5 ਸਾਲਾਂ 'ਚ। ਡੇਟਾ ਸੈਂਟਰ ਤਾਂ ਬਹੁਤ ਦੂਰ ਦੀ ਗੱਲ ਹੈ, 10 ਲੱਖ ਵੀ ਬਹੁਤ ਦੂਰ ਦੀ ਗੱਲ ਹੈ। 100 ਲੋਕਾਂ ਵਾਲਾ ਵੀ ਜੇਕਰ ਤੁਸੀਂ ਸ਼ਹਿਰ ਵਸਾ ਲੈਂਦੇ ਹੋ,
1: ਹਾਂਜੀ,
0: ਤਾਂ 2-2.5 ਸਾਲ ਦੇ ਵਿੱਚ ਖਤਮ ਹੈ ਉਹ।
1: ਤੇ ਭਾਜੀ, ਮੈਨੂੰ ਐਲਨ ਮਸਕ ਨੂੰ ਜਾ ਕੇ ਕਹੋ, ਜਦ ਤੱਕ ਤੁਸੀਂ ਸ਼ਹਿਰ ਵਜਾਉਣਾ ਤਦ ਤੱਕ ਤੁਸੀਂ ਹੋਣਾ,
0: ਤੁਸੀਂ
1: ਨਹੀਂ ਤਦ ਤੱਕ ਤੁਸੀਂ ਹੋਣਾ, ਇੰਨਾ ਚੇਰ ਲੱਗ
0: ਜਾਏ। ਕਹਿੰਦੇ ਵੀ ਬਸ ਸ਼ੁਰੂ ਹੈ ਕੰਮ।
1: ਅੱਛਾ, ਮੈਂ
0: ਰਿਪੋਰਟ ਆਈ ਸੀਗੀ ਫੋਰਬਸ, ਆਪਾਂ ਨੂੰ ਲੱਗਦਾ ਕਿ ਪਾਣੀ ਹੈ ਨੀ। ਫੋਰਬਸ ਨੇ ਆਪਣੀ ਰਿਪੋਰਟ ਚ ਕਿਹਾ ਕਿ ਚੰਨ ਦੇ ਉੱਤੇ 3 ਕਰੋੜ ਟਨ ਪਾਣੀ ਪਿਆ,
1: ਚੰਨ ਦੇ ਉੱਤੇ,
0: ਹਾਂ, ਪਤਾ ਨੀ ਕਿੱਥੇ ਪਿਆ,
1: ਇਹ ਆਇਆ ਕਿੱਥੋਂ ਆ ਉੱਥੋਂ, ਮਤਲਬ ਯਾਰ ਇਹ ਮਤਲਬ ਸਾਇੰਸ ਨੂੰ ਨਾ ਜ਼ਿਆਦਾ ਕਨਫਿਊਜ਼ ਕਰਦਾ ਹੈ,
0: ਬਹੁਤ ਜ਼ਿਆਦਾ, ਬਹੁਤ
1: ਜ਼ਿਆਦਾ। ਹੁਣ ਪਾਣੀ ਆਇਆ ਮੈਨੂੰ ਕਨਫਿਊਜ਼ ਕਰਦਾ ਹੈ, ਤੇ ਮੈਂ ਤੇ ਵੈਸੇ ਹੀ ਭਾਜੀ
0: ਦੇਖੋ, ਇੰਨਾ ਪਾਣੀ ਹੈਗਾ ਬਈ, 1 ਲੱਖ ਦੀ ਆਬਾਦੀ, ਘੱਟੋ ਘੱਟ 1,000 ਸਾਲ ਤੱਕ ਤਾਂ ਬਗੈਰ ਕਿਤੋਂ ਹੋਰ ਪਾਣੀ ਲਿਆ ਰਹਿ ਸਕਦਾ।
1: ਚਲੋ, ਇਹਦਾ ਮਤਲਬ ਮੈਂ ਉੱਥੇ ਜਾਵਾਂ ਤੇ ਨਹਾਉਣ ਨੂੰ ਲਈ ਪਾਣੀ ਹੈਗਾ ਵਾ, ਮੈਂ ਉਹੀ ਕਹਿੰਦਾ
0: ਵੀ ਉਹ ਐਵੇਂ ਵੇਸਟ ਨਾ ਕਰਿਓ।
1: ਨਹੀਂ ਨਹੀਂ, ਉੱਥੇ ਰਹਿਣਾ, ਉੱਥੇ ਉਹ ਘਰ ਥੱਲੇ ਡਿੱਗ ਪੈਣਾ ਚੰਨ ਤੋਂ।
0: ਦੇਖੋ, ਬਿਨਾਂ ਤੁਸੀਂ ਨਹਾਏ ਬਗੈਰ ਵੀ ਰਹਿ ਸਕਦੇ ਹੋ, ਰਹਿ ਸਕਦੇ ਹੋ ਕਿ ਨਹੀਂ?
1: ਹੁਣ ਵੀ ਤੁਸੀਂ ਕਰ ਦੋਗੇ। ਅੱਜ ਸਵੇਰੇ ਠੰਡ ਬੜੀ ਸੀ ਯਾਰ ਭਾਜੀ, ਅੱਜ ਵੀ ਸਵੇਰੇ ਠੰਡ, ਅੱਜ ਦਾ ਮੌਸਮ ਵੀ ਵੈਸੇ ਠੰਡਾ ਸੀ ਅੱਜ, ਤੁਹਾਨੂੰ ਲੱਗੀ ਠੰਡ ਕਿ ਨਹੀਂ?
0: ਅੱਜ ਠੰਡ,
1: ਤੁਸੀਂ ਅੱਜ, ਮੈਂ ਨਾ ਟੀ ਸ਼ਰਟ ਜੀ ਪਾ ਕੇ ਚਲਾ ਗਿਆ, ਮੈਂ ਕਿਹਾ ਨਹੀਂ ਠੰਡ ਲੱਗੇਗੀ, ਉਹ ਮੈਂ ਤੇ ਆਪਣੀ ਜੈਕਟ ਨੂੰ ਮਿਸ ਹੀ ਅੱਜ ਬਾਲਾ ਕੀਤਾ, ਮੈਂ ਕਿਹਾ ਹਾਏ ਮੇਰੀ ਜੈਕਟ ਕਿੱਥੇ ਗਈ ਹੈ।
0: ਕਦੇ ਵੀ ਇੱਥੇ ਸਿਡਨੀ ਦੇ ਵਿੱਚ ਕੁਛ ਵੀ ਹੋ ਸਕਦਾ,
1: ਮੈਲਬਨ ਬਣੀ ਜਾ ਰਿਹਾ ਸਿਡਨੀ ਹੁਣ,
0: ਰੱਖਣੀ ਚਾਹੀਦੀ ਹੈ ਤੁਹਾਨੂੰ।
1: ਹਾਂ, ਮੈਂ ਹੁਣ ਰਜਾਈ ਰੱਖ ਲੈਣੀ ਹੈ ਗੱਡੀ 'ਚ ਕਿਸੇ ਵੇਲੇ, ਹਾਂ, ਹੋਰ ਕੀ, ਠੰਡ ਇੰਨੀ
0: ਹੋ ਗਈ ਬਣ ਜਾਣਾ।
1: ਖਬਰ ਨਿਊਜ਼ ਖਤਮ ਹੋ ਗਈ, ਮਤਲਬ ਉਹ ਤਾਂ ਨਿਊਜ਼ ਇਹੋ ਹੀ ਆ ਵੀ ਅਸੀਂ ਉੱਥੇ ਆਬਾਦੀ ਵਸਾਉਣ ਲੱਗੇ ਆ।
0: ਹੋ ਗਈ ਸਰ, ਮਿੱਟੀ ਪਾਓ,
1: ਮਤਲਬ
0: ਇੱਕ ਤੇ ਆ ਨਾ, ਇਵੈਂਟਾਂ ਵਾਲੇ ਪਾਸੇ ਆਈਏ।
1: ਮੈਂ ਕੁਛ ਕਹਿਣਾ ਚਾਹੁੰਦਾ ਆਪਣੇ ਲਿਸਨਰ ਨੂੰ, ਆ ਨਾ ਮੈਂ ਸ਼ੁਰੂ ਤੋਂ ਲੈ ਕੇ ਹਾਲੇ ਤੱਕ ਜਿਹੜਾ ਮੇਰਾ ਸ਼ੀਸ਼ਾ ਤੇ ਸ਼ੀਸ਼ਾ ਹੈ ਨਾ, ਹਾਲੇ ਉਹੀ ਨੀ ਠੀਕ ਹੁੰਦਾ ਪਿਆ। ਮੈਂ ਮਤਲਬ ਯਾਰ ਭਾਜੀ, ਮੈਨੂੰ ਇੱਕ ਦੋ ਇਹਦੀ ਕੋਈ ਹੈਗੀ ਆ ਆਪਣੀ ਕੋਈ ਦਵਾਈ ਜਾਂ ਕਿੱਦਾਂ?
0: ਇਹਦੀ ਦਵਾਈ
1: ਸ਼ੀਸ਼ੇ ਨੂੰ ਸੱਸਾ ਕਹਿ ਦੇਣਾ, ਕੋਈ ਬੜਾ ਪੰਗਾ ਪੈਂਦਾ ਕਦੀ, ਲੋਕੀ ਹੱਸਦੇ ਬਹੁਤ ਯਾਰ, ਏਦਾਂ ਲੱਗਦਾ ਜਿੱਦਾਂ ਉਹ ਕਹਿੰਦੀ ਯਾਰ ਹਾਲੇ ਤੱਕ ਤੈਨੂੰ ਇਹੀ ਨੀ ਕਹਿਣਾ ਆਇਆ ਮਾਇਆ ਕੇ। ਮੈਂ ਫਿਰ ਉਹਨਾਂ ਨੂੰ ਨੱਚ ਕੇ ਵਿਖਾ ਦੇਣਾ ਹੁੰਦਾ, ਆਹ ਚੀਜ਼ ਦੇਖੋ ਤੇ ਹੁਣ ਮੈਨੂੰ ਦੱਸੋ, ਫਿਰ ਕਹਿੰਦੇ ਵਾਹ ਵਾਹ ਵਾਹ ਤਾੜੀਆਂ ਵੱਜਦੇ, ਹੁਣ ਭੁੱਲ ਗਏ ਆ ਫਿਰ। acha ha oh sacha ha let's ਜੀ ਜੇ ਅਗਲਾ ਬੰਦਾ ਹੀ ਇੱਦਾਂ ਕਰੇ ਨਾ ਤੇ ਫਿਰ ਹੁਣ ਜਿਹੜੇ ਸਾਨੂੰ ਵਿਚਾਰੇ ਸੁਣਦੇ ਪਏ
0: ਉਹਨਾਂ ਨੇ ਕੰਮ ਕਰਨਾ ਤੁਸੀਂ ਮੇਰੇ ਪਿੱਛੇ ਦੁਹਰਾਇਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਸ਼ੀਸ਼ਮ ਦੀ ਲੱਕੜੀ ਦੇ ਨਾਲ ਘੋਲ ਕੇ ਨਾ ਸ਼ੀਰਾ ਬਣਾ ਕੇ ਪੀ ਲਿਓ ਹੁਣ ਦੱਸੋ ਜਰਾ ਕੀ
1: ਸ਼ੁੱਕਰਵਾਰ ਸ਼ਾਮ ਨੂੰ ਸ਼ਿਲਾਜੀਤ ਦੇ ਵਿੱਚ ਇਹ ਕਿਹੜੀ ਲੱਕੜੀ
0: ਸ਼ੀਸ਼ਮ ਦੀ
1: ਸ਼ੀਸ਼ਮ ਦੀ ਲੱਕੜੀ ਘੋਲ ਕੇ ਤੇ ਪੀ ਲਿਓ ਇਹਨੂੰ ਮੈਂ ਦੂਜੀ ਵਾਰੀ ਨੀ ਕਹਿ ਸਕਦਾ ਇਹ ਗੁੱਡ ਤੁਸੀਂ ਦੇ ਤੀ ਲਾਈਨ ਤੇ ਆਪਾਂ ਬੋਲਿਆ ਕਰਨੀ ਹਾਂ
0: ਤੇ ਅੱਛਾ ਆਪਾਂ ਇਵੈਂਟਾਂ ਦੇ ਵੱਲ ਆਈਏ ਪਹਿਲਾਂ ਤਾਂ ਭਾਜੀ ਇਸ ਵੀਕਐਂਡ ਦੇ ਉੱਤੇ ਜਿੰਨੇ ਵੀ ਅਲੱਗ ਅਲੱਗ ਸੀਬੀਡੀਜ਼ ਨੇ ਉੱਥੇ ਓਪਨ ਮਾਰਕੀਟਸ ਲੱਗ ਰਹੀਆਂ ਨੇ ਜਾਂ ਉਹਨਾਂ ਨੂੰ ਮਾਰਕੀਟ ਕਹਿ ਲੈਂਦੇ ਹੁੰਦੇ ਜਿਵੇਂ ਪੈਰਾਮੈਟਾ ਦੀ ਪੈਰਾਮੈਟਾ ਮਾਰਕੀਟ
1: ਠੀਕ ਹੈ ਜੀ
0: ਬਲੈਕ ਟਾਊਨ ਮਾਰਕੀਟ
1: ਹਾਂਜੀ
0: ਹੈ ਨਾ ਏਦਾਂ ਸੋ ਵਿੰਜ਼ਰ ਮਾਰਕੀਟ
1: ਮਤਲਬ ਸਬਜ਼ੀ ਸੁਬਜ਼ੀ ਵਾਲੀ ਹੈ
0: ਉਹ ਚ ਸਾਰਾ ਕੁਝ ਹੁੰਦਾ
1: ਸਾਰਾ ਕੁਝ ਲੈ
0: ਘੈਂਡ ਵਾਲੀ ਮਾਰਕੀਟ ਜੇ ਜਾਣੀ ਹੈਗੀ ਹੈ ਤੁਸੀਂ ਦੇਖਣਾ ਹੈ ਤਾਂ ਬਰਾਂਗਰੂ ਚ ਲੱਗੂਗੀ ਸਵੇਰੇ 10 ਵਜੇ ਤੋਂ ਬਰਾਂਗਰੂ ਜਾਓ
1: ਠੀਕ ਹੈ
0: ਤੇ ਉਹ ਬਰਾਂਗਰੂ ਮਾਰਕੀਟ ਇੰਜੋਏ ਕਰਿਓ ਤੇ ਇਸ ਵੀਕਐਂਡ ਦੇ ਉੱਤੇ ਆਈ ਹੋਪ
1: ਹਾਂਜੀ ਇਸ ਵੀਕਐਂਡ ਦੇ
0: ਆਈ ਹੋਪ ਕਿ ਇਸ ਵੀਕਐਂਡ ਦੇ ਉੱਤੇ ਵੈਦਰ ਵੀ ਖਰਾਬ ਨਹੀਂ ਹੈਗਾ ਸੋਹਣਾ
1: ਵੈਦਰ ਗੁੱਡ ਹੈ ਵੈਦਰ ਤਾਂ ਭਾਜੀ ਜੇ ਤੁਸੀਂ ਦੱਸਦਾ ਹੈ ਤੇ ਫਿਰ ਤਾਂ ਗੁੱਡ ਹੋਏਗਾ ਹੀ ਹੋਏਗਾ
0: ਕਿਉਂਕਿ ਮੰਗਲਵਾਰ ਤੋਂ ਬਾਅਦ ਫਿਰ ਬਾਰਿਸ਼ਾਂ ਸ਼ੁਰੂ ਹੈਗੀਆਂ ਨੇ ਹਾਲੇ ਆ ਹਫਤਾ ਆ ਵੀਕਐਂਡ ਦੇ ਦਰਮਿਆਨ ਸਾਰਾ ਕੁਝ ਠੀਕ ਹੈ
1: ਹਾਲੇ ਗੌਤਮ ਭਾਜੀ ਦੀ ਭਵਿੱਖਬਾਣੀ ਉਹੀ ਹੈ ਵੀ ਮੰਗਲਵਾਰ ਤੋਂ ਬਾਅਦ ਬਾਰਿਸ਼ਾਂ ਪਹਿਲੀ ਆਣੀ ਹੈ ਜੇ ਕਿਤੇ ਇੱਕ ਬੂੰਦ ਆ ਜਾਂਦੀ ਹੈ ਤੇ ਇਹਨਾਂ ਨੂੰ ਆ ਕੇ ਫੜ ਲਿਓ
0: ਨਹੀਂ ਪਰ ਆਪਾਂ ਸੀਬੀਡੀ ਦੀ ਗੱਲ ਕਰ ਰਹੇ ਹਾਂ ਸਰ
1: ਅੱਛਾ ਸੀਬੀਡੀ ਦੀ ਇੱਥੋਂ ਤੱਕ ਆ ਕੇ ਕੁਝ ਵੀ ਹੋ ਸਕਦਾ ਅੱਛਾ ਠੀਕ ਹੈ
0: ਤੇ ਇੱਥੇ ਤੱਕ ਆ ਕੇ ਬਾਰਿਸ਼ ਸ਼ਮਸ਼ਮ ਬਰਸ ਸਕਦੀ ਹੈ
1: ਭਾਜੀ ਹੁਣ ਆ ਗੱਲ ਗਲਤ ਆ ਤੁਸੀਂ ਹੁਣ ਸਾਰੇ ਸ਼ਸ਼ੇ ਸ਼ਸ਼ੇ ਵਾਲੇ ਵਰਡ ਪਤਾ ਲਈ ਕਿੱਥੋਂ ਕੱਢ ਕੇ ਲਿਆ ਰਹੇ ਹੋ ਇੱਕ ਬੰਦੇ ਦੀ ਤਾਂ ਕਮਜ਼ੋਰੀ ਫੜ ਲੈ ਰਹੇ ਹੋ ਨਾ
0: ਦੇਖੋ ਤੁਹਾਡਾ ਤੁਹਾਡੀ ਸ਼ਾਮ ਸ਼ੀਤਲ ਹੋ ਜਾਏਗੀ ਉਹਦੇ ਨਾਲ
1: ਨਹੀਂ ਮੈਨੂੰ ਸ਼ਾਮ ਨੀ ਚਾਹੀਦੀ ਜੀ ਸ਼ਾਮ ਨੂੰ ਕਿਤੇ ਹੋਰ ਜਾਣਾ ਅੱਛਾ ਅੱਛਾ ਸ਼ਾਮ ਨੂੰ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਮੈਂ ਦੱਸਿਆ ਸੀ
0: ਹਾਂਜੀ ਹਾਂਜੀ ਆਪਾਂ ਫਿਲਮਾਂ ਵੱਲ ਆਉਂਦੇ
1: ਜਾ ਰਹੇ
0: ਅੱਛਾ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਦੇ ਵਿੱਚ ਜਿਹੜੀ ਹੈਗੀ ਆ ਉਹ ਐਗਜ਼ੀਬਿਸ਼ਨ ਲੱਗਿਆ ਹੋਇਆ ਜਿਹੜੇ ਔਜ਼ੀ ਦੇ ਪੋਸਟਰ ਨਹੀਂ ਹੁੰਦੇ ਹੈਗੇ ਐਵੇਂ ਪਗੜੀ ਵਾਲੇ
1: ਜਿਹੜੇ ਉਹ ਵੀ ਵਜਾਉਂਦੇ
0: ਪੋਸਟਰ ਨਹੀਂ ਲੱਗੇ
1: ਥੱਲੇ
0: ਔਜ਼ੀ ਲਿਖਿਆ ਹੁੰਦਾ
1: ਉੱਤੇ ਉਹ ਲੱਗਦਾ ਮੈਨੂੰ ਇੰਡੀਅਨ ਦਾ ਪੋਸਟਰ
0: ਇੰਡੀਅਨ ਹਾਂ ਉਹ ਜਿਹੜੇ ਪੋਸਟਰ ਨੇ ਉਹ ਪੀਟਰ ਡਰਿਊ ਨੇ ਬਣਾਏ ਹੈਗੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਰ ਜਿਹੜੇ ਨੇ
1: ਹਾਂਜੀ
0: ਉਹ ਇੱਥੇ ਮਿਊਜ਼ੀਅਮ ਦੇ ਵਿੱਚ ਲੱਗਣਗੇ ਕਿਉਂਕਿ 1973 ਤੱਕ ਵਾਈਟ ਆਸਟ੍ਰੇਲੀਆ ਪਾਲਿਸੀ ਰਹੀ ਸੀ 1901 ਤੋਂ ਲੈ ਕੇ ਜਦੋਂ ਤੋਂ ਆਸਟ੍ਰੇਲੀਆ ਫੈਡਰੇਸ਼ਨ ਬਣਿਆ
1: ਠੀਕ ਹੈ ਜੀ
0: 73 ਤੋਂ ਬਾਅਦ ਇੱਥੇ ਫਿਰ ਜਿਹੜੇ ਨੌਨ ਜਾਂ ਨੌਨ ਵਾਈਟ ਜਿਹੜੇ ਲੋਕ ਸੀਗੇ ਉਹ ਆਉਣ ਲੱਗੇ ਸੀ
1: ਅੱਛਾ ਤੇ
0: ਉਸੇ ਪਾਲਿਸੀ ਨੂੰ ਧਿਆਨ ਦੇ ਵਿੱਚ ਰੱਖ ਕੇ ਪੁਰਾਣੇ ਜਿਹੜੇ ਆਸਟ੍ਰੇਲੀਅਨ ਉੱਥੇ ਟਾਈਮ ਦੇ ਵਿੱਚ ਆਏ ਹੋਏ ਸੀ ਆਸਟ੍ਰੇਲੀਆ 'ਚ
1: ਹਾਂਜੀ
0: ਉਹਨਾਂ ਦੀਆਂ ਤਸਵੀਰਾਂ ਦਾ ਇੱਕ ਐਗਜ਼ੀਬਿਸ਼ਨ ਸੋ ਤੁਸੀਂ ਦੇਖਣ ਜਾ ਸਕਦੇ ਹੋ ਸਾਰਾ ਦਿਨ ਲੱਗੇਗਾ ਤੇ ਫ੍ਰੀ ਇਵੈਂਟ ਹੈ ਸੋ ਜੇ ਤੁਸੀਂ ਆਸਟ੍ਰੇਲੀਅਨ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ 'ਚ ਜਾਓਗੇ ਉੱਥੇ ਤੁਹਾਨੂੰ ਫ੍ਰੀ ਦਾਖਲਾ ਨਾਲੇ ਤਾਂ ਮਿਊਜ਼ੀਅਮ ਨੂੰ ਇੰਜੋਏ ਕਰੋ ਤੇ ਨਾਲੇ ਆਹ ਦੇਖ ਕੇ ਆਇਓ
1: ਭਾਜੀ ਇਹ ਮੈਰੀਟਾਈਮ ਉੱਥੇ ਹੈ ਨਾ ਸਰਕੂਲਰ ਗੇਟ ਦੇ ਲਾਗੇ ਉਹੀ ਵਾਲਾ ਹੈ ਇਹ ਮੇਰੇ ਖਿਆਲ ਉੱਥੇ ਹੀ ਹੈ
0: ਹਾਂਜੀ ਹਾਂਜੀ
1: ਮੈਰੀਟਾਈਮ ਮਿਊਜ਼ੀਅਮ
0: ਉਹੀ ਹੋਈ ਹਾਂ ਸਿਟੀ ਦੇ ਵਿੱਚ
1: ਦੱਸਾਂ ਕੀ ਮੈਨੂੰ ਪੰਗਾ ਪੈ ਗਿਆ ਸੀ ਉਹ ਮੈਨੂੰ ਕਿਸੇ ਦੇ ਲਾਸਟ ਟਾਈਮ ਕਿਸੇ ਨੇ ਨਾ ਸਾਡੀ ਜੌਬ ਕਰਨੀ ਤੇ ਉਹਦਾ
0: ਸਰਕੂਲਰ ਕੀ ਵਾਲਾ ਨਹੀਂ ਇਹ ਡਾਰਲਿੰਗ ਹਾਰਬਰ ਵਾਲਾ
1: ਪਰ ਉੱਥੇ ਵੀ ਹੈਗਾ ਨਾ ਕੁਝ ਮਿਊਜ਼ੀਅਮ ਮੈਰੀਟਾਈਮ ਦਾ ਕੁਝ ਇਦਾਂ ਦਾ
0: ਡਾਰਲਿੰਗ ਹਾਰਬਰ 'ਚ ਹੀ ਹੈ ਸਰਕੂਲਰ ਕੀ ਦੇ ਉੱਤੇ ਹੈ ਉਹ ਮੈਰੀਟਾਈਮ ਮਿਊਜ਼ੀਅਮ ਨਹੀਂ ਹੈਗਾ ਉਹ ਮਿਊਜ਼ੀਅਮ ਦੂਜਾ
1: ਅੱਛਾ ਉਹਦਾ ਨਾਮ
0: ਕੁਝ ਆਰਟ ਗੈਲਰੀ ਹੈ
1: ਅੱਛਾ ਚਲੋ ਕੁਝ ਨਾ ਕੁਝ
0: ਜੇ ਉੱਥੇ ਜਾਣਾ ਹੈਗਾ ਤੁਸੀਂ
1: ਹਾਂਜੀ
0: ਤਾਂ ਉੱਥੇ ਅਵਤਾਰ ਫਾਰਮਸ ਆਫ ਵਿਸ਼ਨੂ ਉਹ ਵੀ ਐਗਜ਼ੀਬਿਸ਼ਨ ਲੱਗਿਆ ਹੋਇਆ ਪਰ ਹੁਣ ਤੱਕ ਫ੍ਰੀ ਸੀਗਾ ਹੁਣ ਉਹਦੀ ਟਿਕਟ ਉਹਨਾਂ ਨੇ $10 ਕਰਤੀ ਹੈ ਤੇ ਤੁਸੀਂ ਉੱਥੇ ਜਾ ਸਕਦੇ ਹੋ ਵੀਕਐਂਡ ਦੇ ਦਰਮਿਆਨ ਸਵੇਰੇ 10 ਵਜੇ ਤੋਂ ਸ਼ਾਮੀ 10 ਵਜੇ ਤੱਕ ਸ਼ਾਮੀ 5 ਵਜੇ ਤੱਕ ਉਸ ਆਪਣਾ ਆਰਟ ਗੈਲਰੀ
1: ਇਹ ਸਾਰੇ ਇਸੇ ਵੀਕਐਂਡ ਦੀ ਗੱਲ ਕਰ ਰਹੇ ਹੋ
0: ਸਾਰੇ ਇਸੇ ਵੀਕਐਂਡ
1: ਹਨੂਮਾਨ
0: ਅੰਸ਼ ਫਿਲਮ ਵੀ ਦਿਖਾ ਰਹੇ ਨੇ ਇੱਥੇ
1: ਉਹ ਭਾਜੀ ਉਹਦੇ ਬੜੀ ਹਿੱਟ ਹੋ ਗਈ ਆ ਕਹਿੰਦੇ
0: ਹਾਂਜੀ ਹਾਂਜੀ
1: ਓਹੋ ਮੈਂ ਭਾਜੀ ਦੱਸਾਂ ਕੀ ਹੁੰਦਾ ਫੇਸਬੁੱਕ ਵਾਲਿਆਂ ਨੂੰ ਪਤਾ ਨੀ ਜਾਂ ਤੇ ਪਤਾ ਲੱਗ ਜਾਂਦਾ ਹੁਣ ਅੱਜ ਕੱਲ ਉਹੀ ਆਈ ਜਾ ਰਿਹਾ ਰੋਜ਼ ਹੀ ਖੋਲੋ ਤਾਂ ਉਹ ਆ ਗਿਆ ਮੈਂ ਕਿਹਾ ਚਾਚਾ ਜੀ ਬਸ ਕਰੋ ਹੁਣ ਉਹ ਨਹੀਂ ਬਸ ਕਰਦੇ ਪਤਾ ਨੀ ਇਹ ਗੱਲ ਗਲਤ ਆ ਯਾਰ ਏਦਾਂ ਨਹੀਂ ਹੈ ਬੰਦੇ ਨੂੰ ਕੁਝ ਹੋਰ ਵੀ ਸੋਚਣ ਦੋ ਤੁਸੀਂ
0: ਡੈਫੀਨੇਟਲੀ ਸਰ ਸੋ ਇੱਕ ਤਾਂ ਉਹ ਤੇ ਇੱਕ ਆਹ ਤੇ ਇੱਕ ਹੋ ਰਿਹਾ ਆਪਣੇ ਮਹਾਰਾਣੀ ਜਿੰਦਾ
1: ਭਾਜੀ ਮਹਾਰਾਣੀ ਜਿੰਦਾ ਪਲੇ ਆ ਰਿਹਾ ਉਹ ਆ ਗਿਆ 24 ਅਕਤੂਬਰ ਨੂੰ ਔਰ ਹੈ ਵੀ ਇੱਥੇ ਲਾਗੇ ਆਪਣੇ ਪਲੰਪਟਨ ਹਾਈ ਸਕੂਲ ਦਾ ਜਿਹੜਾ ਆਡੀਟੋਰੀਅਮ ਬਲੈਕ ਟਾਊਨ ਦੇ ਲਾਗੇ ਮਤਲਬ
0: ਬਲੈਕ ਟਾਊਨ ਦੇ
1: ਹਾਂ ਤੇ ਸ਼ਾਮ ਨੂੰ ਹੁਣ ਜਾ ਰਿਹਾ ਤੇ 5 ਵਜੇ ਆ ਕੇ ਤੁਸੀਂ ਕੁਰਸੀਆਂ ਤੇ ਬਹਿ ਜਾਣਾ ਤੇ ਬਸ ਆਪਾਂ ਸਟਾਰਟ ਕਰ ਦੇਣਾ ਹਿਸਟੋਰੀਕਲ ਪਲੇ ਆ,
0: ਹਿਸਟੋਰੀਕਲ ਪਲੇ,
1: ਤੇ ਮੈਂ ਕਹਿੰਦਾ ਵਾ ਵੀ ਇਹ ਸਾਹੀ ਆਪਣੇ ਬੱਚਿਆਂ ਨੂੰ ਵੀ ਦਿਖਾਈਏ
0: ਜਿਹੜੀ
1: ਭਾਈ ਜੇ ਆਪਾਂ ਚੀਜ਼ ਨਹੀਂ
0: ਕਰਾਂਗੇ। ਨਾ ਇਵੈਂਟ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈ, ਟਿਕਟ ਕੰਪਨੀ ਦੇ ਨਾਲ ਗੱਲ ਕੀਤੀ ਹੈਗੀ ਹੈ, ਹੁਣ ਆਪਾਂ ਬਾਰ ਬਾਰ ਜਦੋਂ ਇਸ ਇਵੈਂਟ ਨੂੰ ਪ੍ਰਮੋਟ ਕਰ ਹੀ ਰਹੇ ਹਾਂ ਮਹਾਰਾਣੀ ਜਿੰਦਾ,
1: ਹਾਂਜੀ,
0: ਤਾਂ ਖਬਰ ਬੜੀ ਬੇਕਾਰ ਹੈ ਦੇ ਸਰੋਤਿਆਂ ਦੇ ਲਈ।
1: ਹਾਂਜੀ,
0: ਪ੍ਰੋਗਰਾਮ ਜਿਹੋ ਜਿਹਾ ਮਰਜ਼ੀ ਹੋਵੇ ਪਰ ਅਸੀਂ ਗੱਲਾਂ ਸਿਆਣੀਆਂ ਕਰ
1: ਦਵਾਂਗੇ। ਹਾਂ ਹਾਂਜੀ,
0: ਤੇ ਉਹਨਾਂ ਦੇ ਲਈ ਇੱਕ ਖਾਸ ਡਿਸਕਾਊਂਟ ਆਫਰ ਲੈ ਕੇ ਆਏ ਹੈਗੇ ਆ।
1: ਵਾਹ ਜੀ ਵਾਹ, ਅੱਛਾ,
0: ਸਿਰਫ ਰੇਡੀਓ ਹਾਂਜੀ ਦੇ ਲਿਸਨਰਸ ਦੇ ਲਈ। ਤੇ ਜੇ ਤੁਸੀਂ ਟਿਕਟਾਂ ਅੱਜ ਦੀ ਤਰੀਕ ਚ ਬੁੱਕ ਕਰਵਾਉਂਦੇ ਹੋ ਇਸ ਪਲੇ ਦੀਆਂ,
1: ਹਾਂਜੀ,
0: ਜਿਹਦੀ ਕਿ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਤੋਂ ਵੀ ਜਾ ਕੇ ਲੈ ਸਕਦੇ ਹੋ। ਇੱਕ ਦੋ ਦਿਨਾਂ ਚ ਇਸ ਵੀਕਐਂਡ ਦੇ ਉੱਤੇ ਇੱਕ ਹੋਰ ਪੋਸਟ ਪੈ ਜਾਣੀ ਹੈ,
1: ਠੀਕ ਹੈ ਜੀ,
0: ਤੇ ਉਹ ਪੋਸਟ ਦੇ ਵਿੱਚ ਲਿੰਕ ਵੀ ਹੋਊਗਾ। ਵੈਸੇ eventbaba.com.au ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ ਬਗੈਰ ਕਿਸੇ ਦੇਰਾ ਫੇਰੀ ਦੇ। ਪਰ ਜਦੋਂ ਟਿਕਟਾਂ ਤੁਸੀਂ ਲਓਗੇ ਤਾਂ ਹੁਣ ਆਰ ਜੇ ਮੌਂਟੀ ਤੇ ਮੈਂ ਤੁਹਾਡੇ ਲਈ ਇੱਕ ਚੰਗੀ ਖਬਰ ਲੈ ਕੇ ਆਇਆ ਕਿ ਅਸੀਂ ਤੁਹਾਨੂੰ ਇੱਕ ਡਿਸਕਾਊਂਟ ਕੋਡ ਦੇ ਦਿੰਨੇ।
1: ਹਾਂਜੀ,
0: ਪਰ ਉਹ ਦੱਸਣਾ ਨਹੀਂ ਕਿਸੇ ਨੂੰ ਤੁਸੀਂ,
1: ਆਹ
0: ਸਿਰਫ ਰੇਡੀਓ ਹਾਂਜੀ ਦੇ ਲਿਸਨਰ ਦੇ
1: ਲਈ ਆ।
0: ਤੇ ਉਹ ਕੋਡ ਜਿਹੜਾ ਸਾਡੇ ਸੋਸ਼ਲ ਮੀਡੀਆ ਤੇ ਪਿਆ ਹੋਊਗਾ,
1: ਹਾਂ,
0: ਉੱਥੋਂ ਜਾ ਕੇ ਤੁਹਾਨੂੰ 15% ਡਿਸਕਾਊਂਟ ਜਿਹੜਾ ਮਿਲੂਗਾ ਇਹਨਾਂ ਟਿਕਟਾਂ ਦੇ ਉੱਤੇ। ਸੋ ਜਾਓ ਦੜਾਦੜ ਉਹ ਟਿਕਟਾਂ ਲਓ।
1: ਸਹੀ ਗੱਲ,
0: ਜਿਹੜੀ ਵੈਸੇ ਹੀ ਟਿਕਟ $30 ਦੀ ਹੈ ਤੇ 15% ਕਿੰਨਾ ਹੋਇਆ ਭਾਜੀ, 15 ਤੀਆ 45, $4.5 ਆਫ ਹੈ ਉਹਦੇ।
1: ਹਾਂ, ਯਾਨੀ ਕਿ ਮਤਲਬ 30 ਤੋਂ ਥੱਲੇ ਹੋ ਜਾਏਗਾ ਫਿਰ।
0: ਹਾਂ, $30 ਚੋਂ $4.5 ਆਫ ਕਰ ਲਓ ਤੁਸੀਂ, ਉਹ ਤੁਹਾਨੂੰ $25 ਦੀ,
1: ਚਲੋ ਇੰਨੇ ਕੁ ਵੀ ਤਾਂ ਆਪਾਂ,
0: ਕਿਉਂਕਿ 30 ਸਮਥਿੰਗ ਦੀ ਟਿਕਟ ਹੈ ਨਾ, $25 ਦੀ ਟਿਕਟ ਤੁਹਾਨੂੰ ਉਹ ਪੈ ਗਈ ਹੈ। ਸੋ ਜਾ ਕੇ ਲਓ ਜੀ ਤੁਸੀਂ ਉਹ ਟਿਕਟਾਂ, ਤੇ ਜਾ ਕੇ ਦੇਖੋ ਪਲੇ, ਨਾਲੇ ਉੱਥੇ ਖਾਣ ਪੀਣ ਦੀ ਵੀ ਸਟਾਲ ਹੋਏਗੀ ਤੇ ਬੱਚਿਆਂ ਨੂੰ ਵੀ ਲੈ ਕੇ ਜਾਓ। ਹਾਂ, ਬਹੁਤੇ ਨਿੱਕੇ ਬੱਚੇ ਨਾ ਲੈ ਕੇ ਜਾਇਓ ਕਿਉਂਕਿ ਪਲੇ ਹੈ। ਜਦੋਂ ਅਸੀਂ ਨਿੱਕੇ ਹੁੰਦੇ, ਨਿੱਕੇ ਨੀ, ਜਦੋਂ ਅਸੀਂ ਜਵਾਨੀ ਚ ਟੈਗੋਰ ਥੀਏਟਰ ਜਾਂਦੇ ਹੁੰਦੇ ਸੀ, ਤੁਹਾਡੇ ਅੰਮ੍ਰਿਤਸਰ ਵੀ ਥੀਏਟਰ ਹੈਗਾ ਇੱਕ
1: ਸਾਡੇ? ਹਾਂ, ਸਾਡੇ ਆਪਾਂ ਉੱਥੇ ਕਰਦੇ ਹੁੰਦੇ ਹਾਂ, ਗੁਰੂ ਨਾਨਕ ਭਵਨ ਚ ਬਹੁਤ ਕੀਤਾ।
0: ਟੈਗੋਰ ਥੀਏਟਰ ਦੇਖਿਆ ਚੰਡੀਗੜ੍ਹ?
1: ਨਹੀਂ, ਉਹ ਨੀ ਮੈਂ ਕੀਤਾ, ਉੱਥੇ ਕੀਤਾ ਨੀ ਮੈਂ। ਗੁਰੂ ਨਾਨਕ ਭਵਨ ਅਸੀਂ ਬਹੁਤ ਸ਼ੋਅ ਕੀਤੇ ਹੈ ਭਾਈ। ਉਹ ਥੀਏਟਰ ਤੋਂ ਯਾਦ ਹੈ ਪੰਜਾਬ ਨਾਟਸ਼ਾਲਾ,
0: ਹੈ
1: ਪੰਜਾਬ ਨਾਟਸ਼ਾਲਾ, ਤੁਸੀਂ ਦੇਖੀ ਸਾਡੀ ਅੰਮ੍ਰਿਤਸਰ ਦਾ, ਅੰਮ੍ਰਿਤਸਰ ਵਾਲੀ ਖਾਲਸਾ ਕਾਲਜ ਦੇ ਸਾਹਮਣੇ। ਮੈਂ
0: ਕਹਿੰਦਾ ਉਹਦੀ ਗੱਲ ਕਰੋ ਨਾ
1: ਭਾਜੀ, ਉਹ ਨਹੀਂ ਗੁਰੂ ਨਾਨਕ ਭਵਨ ਕੀ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਉਦੋਂ ਅਸੀਂ ਸਾਡੇ ਸਕੂਲ ਵੱਲੋਂ ਕਰਾਉਂਦੇ ਹੁੰਦੇ ਸੀ ਤੇ ਆਪਾਂ 3-4 ਵਾਰੀ ਉੱਥੇ ਕੀਤਾ।
0: ਅੱਛਾ,
1: ਉਦੋਂ ਪੰਜਾਬ ਨਾਟਸ਼ਾਲਾ ਬਣੀ ਨਹੀਂ ਸੀ।
0: ਓਕੇ,
1: ਤੇ ਹੁਣ ਕੀ ਆ, ਜੋ ਪੰਜਾਬ ਨਾਟਸ਼ਾਲਾ ਚ ਬਣ ਗਿਆ ਨਾ, ਹੁਣ ਪਤਾ ਨੀ ਇੰਡੀਆ ਚੋ ਭਾਜੀ ਰਿਵੋਲਵਿੰਗ ਸਟੇਜ ਹੈਗੀ ਆ ਕਦੇ ਇੰਡੀਆ ਚ? ਪਿਛਲੇ ਪਾਸੇ ਸ਼ਹਿਰ ਬਣਾਇਆ ਭਾਜੀ, ਜਦੋਂ ਲਾਈਟਾਂ ਬੰਦ, ਪਿੰਡ ਤੋਂ ਕਦੋਂ ਸ਼ਹਿਰ ਬਣ ਗਿਆ ਪਤਾ ਹੀ ਨੀ ਲੱਗਣਾ।
0: ਅੱਜ ਕੱਲ ਤਾਂ ਬੜੇ ਹੋ ਗਏ ਹੋਣੇ,
1: ਨਹੀਂ ਹੁਣ ਤਾਂ ਬਹੁਤ ਹੋ ਗਏ ਹੋਣਗੇ, ਪਰ ਉਸ ਟਾਈਮ ਪਰ ਉਸ ਟਾਈਮ ਭਾਜੀ ਇਹ ਸੀ ਵੀ ਉਦੋਂ ਨਾ ਮਤਲਬ ਇੰਨਾ ਮਤਲਬ ਜਤਿੰਦਰ ਬਰਾੜ ਸਰ ਹੀ ਉਹਨਾਂ ਦੀ ਦੇਣ ਆ, ਉਹਨਾਂ ਨੇ ਮਤਲਬ ਹੁਣ ਚਲੋ ਉਹ ਦੁਨੀਆ ਚ ਨਹੀਂ ਹੈ, ਮਤਲਬ ਉਹਨਾਂ ਨੇ ਇੰਨਾ ਕੁਛ ਸਾਡੇ ਥੀਏਟਰ ਲਈ ਕੀਤਾ ਹੈ। ਉਦੋਂ ਜੇ ਪੰਜੀਰੀ ਬਣਦੀ ਪਈ ਹੈ ਨਾ ਪਲੇ ਚ, ਸਾਰਾ ਜਿਹੜੀ ਆਡੀਅੰਸ ਆ ਉਹਨੂੰ ਪੰਜੀਰੀ ਦੀ ਖੁਸ਼ਬੂ ਆਊਗੀ, ਬਾਅਦ ਚੋਂ ਵੀ ਖਾਊਗੀ। ਹਾਂ, ਮਤਲਬ ਉਹਨਾਂ ਨੂੰ
0: ਪੰਜੀਰੀ ਰਹੀ ਹੈ ਵਾਕਈ?
1: ਨਾ ਨਾ ਨਾ ਨਾ ਨਾ ਨਾ, ਬਣਦੀ ਨਹੀਂ ਪਈ, ਸਿਸਟਮ ਹੀ ਏਦਾਂ ਦਾ, ਕੁਝ ਕਰਕੇ ਉਹਨਾਂ ਨੂੰ ਪੰਜੀਰੀ ਦੀ ਖੁਸ਼ਬੂ ਆਊਗੀ। ਸਟੇਜ ਦੇ ਉੱਤੇ ਜੇ ਮੀਂਹ ਪੈ ਰਿਹਾ, ਤੁਹਾਡੇ ਤੇ ਮੀਂਹ ਪਏਗਾ ਥੋੜਾ ਥੋੜਾ, ਮਤਲਬ
0: ਜ਼ਿਆਦਾ
1: ਵਾਲਾ। ਤੇ ਹੋਰ ਕੀ ਸੀ, ਮਤਲਬ ਅਲੱਗ ਐ ਚੀਜ਼ਾਂ ਵਾਲੀਆਂ ਹੁੰਦੀਆਂ, ਇੰਨਾ ਕੁਝ ਉਹਨਾਂ ਨੇ ਐਕਸਪੈਰੀਮੈਂਟ ਇੰਨੇ ਕੀਤੇ ਨਾ, ਜਿਵੇਂ
0: ਹਚਕੋਲੇ ਲੱਗਦੇ ਨੇ ਤਾਂ ਤੁਹਾਨੂੰ ਵੀ ਲੱਗਦੇ।
1: ਹਾਂ, ਹਚਕੋਲੇ ਵਾਲਾ ਤਾਂ ਉਦੋਂ ਨਹੀਂ ਸੀ ਹੈਗਾ
0: ਥੀਏਟਰ, ਮੈਨੂੰ ਹੋਰ ਤਾਂ ਨਹੀਂ ਕਿਤੇ ਯਾਦ, ਪਰ ਮੈਂ ਇੱਥੇ ਦੇਖਿਆ ਕਿਤੇ ਆਪਣਾ, ਹਾਂ, ਗੋਲਡ ਕੋਸਟ। ਉਹ ਕਿਹੜੀ ਹੈ ਗੋਲਡ ਕੋਸਟ ਦੇ ਵਿੱਚ, ਉਹ ਜਿੱਥੇ ਆਪਾਂ ਘੁੰਮਣ ਜਾਂਦੇ ਹੁੰਦੇ ਆ,
1: ਉਹ ਜਿੱਥੇ ਸਾਰੇ ਸਪਾਈਡਰ ਉਹ ਵੀ ਹੈਗੇ ਆ, ਸੁਪਰ ਹੀਰੋ ਵੀ ਹੈਗੇ ਆ,
0: ਸੁਪਰ ਹੀਰੋ ਵੀ ਹੁੰਦੇ
1: ਹੁੰਦੇ ਨੇ। ਮੈਂ ਗਿਆ ਨਹੀਂ ਹਲੇ, ਮੈਂ
0: ਉਹਦੇ ਅੰਦਰ ਇੱਕ ਥੀਏਟਰ ਹੈ।
1: ਅੱਛਾ ਜੀ,
0: ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਜਦੋਂ ਅਸੀਂ ਗਏ ਸੀ, ਕਹਿੰਦੇ ਵੀ ਬੱਚਿਆਂ ਦੇ ਲਈ ਸਪੈਸ਼ਲ ਇੱਕ ਮੂਵੀ ਦਿਖਾ ਰਹੇ ਨੇ, ਵੀ ਜ਼ਰੂਰ ਲੈ ਕੇ ਜਾਓ ਵੀ ਜਿਨ੍ਹਾਂ ਦੇ ਕੋਲ ਬੱਚੇ ਨੇ।
1: ਅੱਛਾ, ਠੀਕ ਹੈ,
0: ਉਹਨਾਂ ਨੂੰ ਉਹ ਦੱਸਦੇ ਹੁੰਦੇ ਨੇ ਉੱਥੇ,
1: ਠੀਕ ਹੈ।
0: ਤੇ ਜੇ ਤੁਸੀਂ ਉੱਥੇ ਇਨਫੋਰਮੇਸ਼ਨ ਸੈਂਟਰ ਦੇ ਉੱਤੇ ਜਾਂਦੇ ਹੋ ਜਦੋਂ ਪਰੇਡ ਹੋ ਜਾਂਦੀ ਹੈ, ਉਹਨਾਂ ਤੋਂ ਪੁੱਛਿਆ ਸੀ ਵੀ ਹੁਣ ਕੀ ਹੈ, ਉਹ ਕਹਿੰਦੇ ਉਹ ਸਿਨੇਮੇ 'ਚ ਜ਼ਰੂਰ ਲੈ ਕੇ ਜਾਇਓ। ਉਹ ਐਗਜੈਕਟਲੀ ਆਹੀ ਸਿਨੇਮਾ ਜਿਹੜਾ, ਬਹੁਤ ਪੁਰਾਣੇ ਟਾਈਪ ਦਾ ਸਿਨੇਮਾ।
1: ਅੱਛਾ ਜੀ,
0: ਤੇ ਉਹਨਾਂ ਦੀਆਂ ਸੀਟਾਂ ਤੇ ਬਹਿ ਜਾਓ ਤੇ ਉਹ ਫਿਰ ਤੁਹਾਨੂੰ ਪੂਰਾ ਇੰਪੈਕਟ ਹੋ ਜਾ ਦਿੰਦੇ ਨੇ,
1: ਜੋ ਅੱਗੇ ਦੇਖ ਰਿਹਾ ਵਾ ਤੁਹਾਡੇ ਨਾਲ ਵੀ ਉਹ ਚੀਜ਼ ਹੋ ਰਹੀ ਹੈ।
0: ਉੱਥੇ ਤੁਹਾਡੇ ਪੈਂਦਾ, ਤੁਸੀਂ ਜੰਗਲਾਂ 'ਚ ਡਿੱਗ ਜਾਂਦਾ ਕੋਈ ਖੂਹ ਦੇ ਵਿੱਚ, ਤਾਂ ਤੁਸੀਂ ਵੀ ਉਹ ਫੀਲਿੰਗ ਆਉਂਦੀ ਹੈ।
1: ਅੱਛਾ,
0: ਬਲੈਕ ਟਾਊਨ ਦੇ ਵਿੱਚ ਵੀ ਬਣ ਗਿਆ,
1: ਚਲੋ। ਅੱਛਾ, ਬਲੈਕ ਟਾਊਨ 'ਚ
0: ਹੋਇਟ ਦੇ ਅੰਦਰ ਹੈਗਾ। ਅੱਛਾ ਜਿਹੜੀ ਨਵੀਂ ਸਕਰੀਨ ਪਿਛਲੇ ਪਾਸੇ ਬਣੀ ਆ ਉਹਨਾਂ ਦੀ
1: ਜਿੱਥੇ ਉਹ ਰਾਣਾ ਭਾਜੀ ਦਾ ਹੋਇਆ ਸੀ ਉਹ ਉਹ ਤੇ ਨਹੀਂ ਸੀ ਨਾ ਉਹ ਤੇ ਅਲੱਗ ਚੀਜ਼ ਸੀ
0: ਉਹ ਵੱਡੀ ਸਕਰੀਨ ਬਣਾਈ ਆ ਉਹਨਾਂ ਨੇ
1: ਉਹ ਵੈਰੀ ਗੁੱਡ
0: 3 ਡਾਈਮੈਂਸ਼ਨਲ ਸਕਰੀਨ ਬਣਾਈ ਹੈਗੀ ਹੈ ਇਧਰਲੀ ਕੰਧ ਤੇ ਵੀ ਥੀਏਟਰ ਹੈ ਸਾਹਮਣੇ ਵੀ ਥੀਏਟਰ ਹੈ
1: ਅੱਛਾ
0: ਇਧਰਲੀ ਤੇ ਵੀ ਛੱਤ ਤੇ ਵੀ
1: ਫਿਰ ਤੇ ਭਾਜੀ ਉਹ ਤੇ ਸਕਰੀਨ ਹੋ ਗਈ ਹੈ
0: ਹਾਂ ਪਰ ਉਹ ਤਾਂ ਉਹਦੇ ਚ ਬੈਠ ਕੇ ਵੀ ਫੀਲਿੰਗ ਵੀ ਉਹੀ ਆਉਂਦੀ ਹੈ ਪੂਰੀ ਸੀਟਾਂ ਸੂਟਾਂ ਉੱਤੇ ਆਉਂਦੀਆਂ
1: ਹੈ ਓ ਵੈਰੀ ਗੁੱਡ
0: ਪਾਣੀ ਦੇ ਬਿਸ਼ਾਰਾਂ ਵਗੈਰਾ ਸਾਰਾ ਵਿੱਚ
1: ਨਹੀਂ ਗੁੱਡ ਹੈ
0: ਉਹ ਹੈਗਾ ਉੱਥੇ
1: ਲੈਬ ਇਹ ਤੇ ਬੜੀ ਵਧੀਆ ਗੱਲ ਹੈ ਚਲੋ ਨਹੀਂ ਨਹੀਂ ਤੁਸੀਂ ਵੀ ਆਣਾ ਫਿਰ
0: ਡੇ ਬੈੱਡ ਵੀ ਆ ਗਿਆ ਹੁਣ ਤਾਂ ਇੱਥੇ
1: ਡੇ ਬੈੱਡ
0: ਹਾਂ ਲੰਬੇ ਲੇਟ ਕੇ ਫਿਲਮ ਦੇਖੋ ਜਿਹੜਾ ਪਹਿਲਾਂ ਸਿਟੀ ਚ ਹੁੰਦਾ ਸੀਗਾ
1: ਮੈਂ ਹਾਲੇ ਤੱਕ ਨਹੀਂ ਦੇਖਿਆ
0: ਸਿਟੀ ਵਾਲਾ ਤਾਂ ਘੈਂਟ ਸੀਗਾ ਨਾ
1: ਮਤਲਬ ਹਾਲੇ ਵੀ ਹੈਗਾ ਕਿ ਨਹੀਂ
0: ਹਾਂ ਹਾਂ ਹੁਣ ਤਾਂ ਬਹੁਤ ਐਕਸਪੈਂਡ ਕਰਤੇ ਉਹਨਾਂ ਨੇ ਸਾਰੇ ਹੋਇਟਸ ਨੇ ਤਾਂ ਚੰਗਾ ਪੈਸਾ ਲਗਾਇਆ ਹੁਣ ਸਾਰੀ
1: ਉਹ ਤਾਂ ਜਿੱਧਰ ਮਰਜੀ ਹਾਂ ਇਹ ਤਾਂ ਗੱਲ ਹੈ ਚਲੋ ਤੇ ਨਹੀਂ ਨਹੀਂ ਤੁਸੀਂ ਸਾਰਿਆਂ ਨੇ ਦੇਖਣਾ ਜੀ 24 ਅਕਤੂਬਰ ਨੂੰ ਮਹਾਰਾਣੀ ਜਿੰਦਾ ਤੇ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਨੋਟ ਕਰ ਲਓ ਤੇ ਆਪਾਂ ਤੁਹਾਨੂੰ ਕੂਪਨ ਦਾ ਦੱਸ ਹੀ ਦਿੱਤਾ 15% ਆਫ ਹੈ
0: ਤੇ ਫਿਲਮਾਂ ਆ ਰਹੀਆਂ ਹੈਗੀਆਂ ਨੇ ਜੀ ਹੁਣ ਫਿਲਮਾਂ ਵਾਲੇ ਪਾਸੇ ਆ ਗਈ ਇੱਕ ਤਾਂ ਟੁੱਟ ਪੈਣੀ ਇੰਗਲਿਸ਼ ਨੇ ਫਿਲਮ ਹੈ ਮਿੱਟੀ ਦੇ ਪੁੱਤ ਫਿਲਮ ਆ ਰਹੀ ਹੈ ਆ ਚੁੱਕੀ ਹੈ ਮੇਰੇ ਖਿਆਲ ਦੇ ਨਾਲ ਤੇ ਆਉਣ ਵਾਲੇ ਦਿਨਾਂ ਚ ਉੜਤਾ ਤੀਰ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ ਤੇ ਤੁਸੀਂ ਦੇਖਣ ਜਾ ਰਹੇ ਹੋ ਮਿਰਜ਼ਾਪੁਰ ਮੈਂ ਸੁਣਿਆ
1: ਅੱਜ ਆਪਾਂ ਜਾ ਰਹੇ ਹਾਂ ਬਿਲਕੁਲ ਹਾਂ ਲੈ ਪੰਗਾ ਪਾਤਾ ਨਾ ਭਾਜੀ ਰੇਡੀਓ ਤੇ ਅਸੀਂ ਦੱਸਤਾ ਉਹ ਨੀਤੂ ਨੇ ਸੁਣ ਲੈਣਾ ਫਿਰ
0: ਹਾਂ ਉਹ ਤੁਸੀਂ ਮਿਰਜ਼ਾਪੁਰੀ ਦੇਖਣ ਜਾ ਰਹੇ ਹੋ ਤੁਸੀਂ ਕਿਹੜਾ ਕੋਈ ਇਹੋ ਜਿਹੀ ਵੈਸੇ ਫਿਲਮ ਆਈ ਵੀ ਨਹੀਂ ਹੈਗੀ
1: ਨਹੀਂ ਨਹੀਂ ਪਰ ਫਿਰ ਵੀ ਉਹਨੇ ਕਹਿਣਾ ਬੜੇ ਇੰਜੋਏ ਚੱਲਣ ਦੇ ਆ ਮੈਂ ਉੱਥੇ ਗਈ ਹਾਂ
0: ਮਿਰਜ਼ਾਪੁਰ ਚ ਕਿਹਾ ਕੋਈ ਇੰਜੋਏ ਨਹੀਂ ਮੈਂ ਤਾਂ ਔਖਾ ਹੋ ਕੇ ਆਇਆ ਫਿਲਮ ਦੇਖ ਕੇ
1: ਚਲੋ ਹਾਂ ਜੀ ਔਖਾ ਹੀ ਹੋ ਕੇ ਆਵਾਂਗਾ ਠੀਕ ਹੈ ਹਾਂ ਨਾ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਆਪਾਂ ਸੁਣ ਨਹੀਂ ਦੇਣਾ ਰੇਡੀਓ ਅੱਜ
0: ਹਾਂ
1: ਠੀਕ ਹੈ ਅੱਛਾ ਨਹੀਂ ਨਹੀਂ ਚਲੋ ਵਧੀਆ ਹੈ ਤੇ ਇੰਨੀਆਂ ਵਧੀਆ ਵਧੀਆ ਘੈਂਟ ਫਿਲਮਾਂ ਆ ਰਹੀਆਂ ਤੇ ਭਾਜੀ ਟਾਈਮ ਵੀ ਨੋਟ ਕਰੋ ਆਪਾਂ ਆਪਣੇ ਟਾਈਮ
0: ਦਾ ਹੋ ਗਿਆ ਕਿ ਆਪਾਂ ਦਈਏ
1: ਮੈਂ ਤੁਹਾਨੂੰ ਕਹਿ ਰਿਹਾ ਸੀ ਯਾਰ ਮੈਂ ਕਿਹਾ ਮੈਨੂੰ ਕੁਝ ਨਾ ਕੁਝ ਲੱਗ ਰਿਹਾ ਵਾ ਵੀ ਆਪਾਂ ਕਿਤੇ ਨਾ ਅੱਗੇ ਵਧੀ ਜਾ ਰਹੇ ਹਾਂ
0: ਆਪਾਂ ਬਗੈਰ ਮਿਊਜ਼ਿਕ ਚਲਾਇਆ ਖਬਰਾਂ ਦੇਤੀਆਂ ਹੈ
1: ਓ ਕੋਈ ਨਹੀਂ ਕਦੀ ਕਦੀ ਹੁੰਦਾ ਹੈ ਕਦੀ ਕਦੀ ਹਾਂ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਦਾਂ ਹੀ ਹੱਸਦੇ ਰਹੋ ਵੱਸਦੇ ਰਹੋ ਤੇ ਸੌਂਦੇ ਰਹੋ ਖਬਰ ਬੜੀ ਬੇਕਾਰ ਗੌਤਮ ਕਪਿਲ ਭਾਜੀ ਤੇ ਮੁੜ ਤਾਂ
0: ਮੁੱਕ ਗਿਆ ਹੁਣ ਕਾਤੇ ਸੁਣਦੇ ਰਹੋ
1: ਨਹੀਂ ਨਹੀਂ ਮਤਲਬ ਸੁਣਦੇ ਰਹੋ ਅਗਲੀ ਵਾਰੀ ਯਾਰ ਹੱਦ ਹੋ ਗਈ ਭਾਜੀ ਅਗਲੀ ਵਾਰੀ ਵੀ ਮਤਲਬ ਸੁਣਨਾ ਨਾ ਇਹਨਾਂ ਨੇ ਆਦਾਂ ਨਾ ਕਿਹਾ ਕਰੋ ਮੈਂ ਨੈਕਸਟ ਫੇਰ ਵੈਡਨੈਸਡੇ ਆ ਜਾਓ ਤੇ ਤੁਸੀਂ ਲੈ ਕੇ ਆਪਣਾ ਰੇਡੀਓ ਤੇ ਸਾਨੂੰ ਸੁਣਦੇ ਰਹੋ
0: ਕਹਿੰਦਾ ਅਮਰਿੰਦਰ ਸਿੰਘ ਦਾ ਆਪਾਂ ਗਾਣਾ ਸੁਣਾ ਦੀ
1: ਚੱਖ ਦੋ
0: ਹਾਸਾ ਸਿੰਘ ਮਸਤਾਨ ਸੋਰੀ ਆਸਾ ਸਿੰਘ ਦਾ ਕਹਿੰਦਾ ਇਹ ਤਾਂ ਆਪਣਾ ਧਾਰੀਆ ਭਾਜੀ ਦੇ ਗੁਰੂ ਦਾ ਨਾ ਲਾਲ ਚੰਦ ਅਮਲਾ ਜੜ ਦਾ
1: ਛੇਤੀ ਯਾਦ ਆ ਗਿਆ ਲੇਕਿਨ ਆ ਜਾਣਾ ਸੀ
0: ਮੈਂ ਕੱਢਿਆ ਗਾਣਾ ਆਸਾ ਸਿੰਘ ਤਾਂ ਸੀਗਾ ਲਗਾ
1: ਅਸੀਂ ਦੇਖੋ ਕਿੰਨਾ ਤੁਹਾਡੇ ਲਈ ਖਿਆਲ ਰੱਖਦੇ ਬੰਦ ਕਰਨ ਲੱਗੇ ਫਿਰ ਅਸੀਂ ਹੋਰ ਕਰਦਾ
0: ਚਲੋ ਸੁਣਾ ਤੁਸੀਂ ਅਮਲਾ ਜੱਟ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।